ਆਕਾਸ਼ਵਾਣੀ ਐਫਐਮ ਰੇਨਬੋ ਤੇ ਹੁਣ ਪੇਸ਼ ਹੈ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਪਰਿਚੇ ਦੇ ਤਹਿਤ। ਹੁਣ ਤੋਂ ਕੁਝ ਕੁ ਪਲਾਂ ਬਾਅਦ ਠੀਕ 6:05 ਤੇ ਸਰਵਨ ਕਰੂੰਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ। ਸਵੇਰੇ 7 ਐਫਐਮ ਨਿਊਜ਼ ਹੈਡਲਾਈਨਸ ਔਰ ਉਸ ਤੋਂ ਠੀਕ ਬਾਅਦ ਜਾਣਕਾਰੀ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਸੁਣੂਗੇ ਗੁੱਡ ਮਾਰਨਿੰਗ ਜਲੰਧਰ ਜੋ ਚਲੇਗਾ 8:30 ਤੱਕ। ਸਵੇਰੇ 8:30 ਤੇ ਪੰਜਾਬੀ ਖਬਰਾਂ, 8:40 ਤੋਂ 9 ਤੱਕ ਪੰਜਾਬੀ ਬੀਟ ਸੌਂਗਸ ਦਾ ਪ੍ਰੋਗਰਾਮ ਅੱਡੀ ਟੱਪਾ। ਸਵੇਰੇ 9 ਐਫਐਮ ਨਿਊਜ਼ ਹੈਡਲਾਈਨਸ ਔਰ ਉਸ ਤੋਂ ਠੀਕ ਬਾਅਦ ਤੁਹਾਡਾ ਮਨ ਪਸੰਦੀਦਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਲੈ ਕੇ ਹਾਜ਼ਰ ਹੋ ਜਾਵਾਂਗੇ, ਜਿਸ ਵਿੱਚ ਤੁਸੀਂ ਵੀ ਵਟਸਐਪ 'ਤੇ ਆਡੀਓ ਮੈਸੇਜਿਸ ਭੇਜ ਕੇ ਬਣ ਸਕਦੇ ਹੋ ਸਾਡੇ ਪ੍ਰੋਗਰਾਮ ਦਾ ਹਿੱਸਾ। ਸਵੇਰੇ 10 ਐਫਐਮ ਨਿਊਜ਼ ਹੈਡਲਾਈਨਸ ਔਰ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਗੀਤ ਬਹਾਰ। ਸਵੇਰੇ 11 ਦੇ ਐਫਐਮ ਨਿਊਜ਼ ਹੈਡਲਾਈਨਸ ਸੁਣਨ ਤੋਂ ਬਾਅਦ ਤੁਹਾਡਾ ਮਨ ਪਸੰਦੀਦਾ ਲਾਈਵ ਫੋਨ ਇਨ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਵਾਂਗੇ ਪੰਜਾਬੀ ਤੜਕਾ। ਦੁਪਹਿਰ 12 ਐਫਐਮ ਨਿਊਜ਼ ਹੈਡਲਾਈਨਸ ਔਰ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਹੋਮ ਸਵੀਟ ਹੋਮ। ਦੁਪਹਿਰ 1 ਮਿਡ ਡੇ ਮੈਲਡੀਜ਼। ਪ੍ਰੋਗਰਾਮ ਦਰਮਿਆਨ 1:40 ਤੋਂ 1:50 ਤੇ ਪੰਜਾਬੀ ਖਬਰਾਂ। ਦੁਪਹਿਰ 2 ਦਿਲ ਅੱਜ ਸ਼ਾਇਰ ਹੈ। ਦੁਪਹਿਰ 3 ਲੈ ਚੱਲਾਂਗੇ ਤੁਹਾਨੂੰ ਦਿੱਲੀ ਕੇਂਦਰ, ਐਫਐਮ ਰੇਨਬੋ ਦਿੱਲੀ ਕੇਂਦਰ ਤੋਂ ਸੁਣੋਗੇ ਸਾਡਾ ਖਾਸ ਪ੍ਰੋਗਰਾਮ ਰੇਡੀਓ ਡਾਕਟਰ। ਸ਼ਾਮ 4 ਐਫਐਮ ਰੇਨਬੋ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਹੈਲੋ ਜਲੰਧਰ। ਯੁਵਾ ਦੋਸਤ ਲੈ ਕੇ ਆਉਣਗੇ ਪ੍ਰੋਗਰਾਮ ਯੁਵਾਣੀ ਸ਼ਾਮ 5। ਸ਼ਾਮ 6 ਸਾਡਾ ਖਾਸ ਈਵਨਿੰਗ ਸ਼ੋਅ ਇੰਜੋਏ ਕਰੂੰਗੇ ਲਵ ਯੂ ਜ਼ਿੰਦਗੀ। ਪ੍ਰੋਗਰਾਮ ਦਰਮਿਆਨ 6:20 ਤੋਂ 6:30 ਤੱਕ ਪ੍ਰਾਦੇਸ਼ਿਕ ਖਬਰਾਂ। ਤਾਜ਼ਾ ਖਬਰਾਂ ਤੋਂ ਜਾਣਕਾਰੀ ਲੈ ਪਾਉਂਗੇ ਐਫਐਮ ਨਿਊਜ਼ ਹੈਡਲਾਈਨਸ ਦੇ ਜ਼ਰੀਏ ਸ਼ਾਮ 7 ਔਰ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਫਿਲਮੀ ਦੁਨੀਆ। ਰਾਤ 8 ਐਫਐਮ ਨਿਊਜ਼ ਹੈਡਲਾਈਨਸ ਔਰ ਉਸ ਤੋਂ ਠੀਕ ਬਾਅਦ ਸਜੇਗਾ ਪਬਲਿਕ ਦਾ ਮੰਚ, ਪ੍ਰੋਗਰਾਮ ਪਬਲਿਕ ਮੰਚ। ਰਾਤ 9 ਇੱਕ ਵਾਰੀ ਫਿਰ ਤੋਂ ਸੁਣ ਪਾਓਗੇ ਤੁਸੀਂ ਐਫਐਮ ਨਿਊਜ਼ ਹੈਡਲਾਈਨਸ ਔਰ 9:02 ਤੇ ਤੁਹਾਡੀਆਂ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਦਿਲ ਚਾਹਤਾ ਹੈ। ਰਾਤ 10 ਸ਼ਾਮੇ ਗਜ਼ਲ, ਰਾਤ 10:30 ਸਾਡੀ ਸਭਾ ਦਾ ਆਖਰੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਵਾਂਗੇ ਇੱਕ ਪਿਆਰ ਕਾ ਨਗਮਾ ਹੈ। ਇਹ ਸਨ ਸਾਡੇ ਅੱਜ ਦੇ ਹੁਣ ਤੋਂ ਲੈ ਕੇ ਰਾਤ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਤੇ ਹੁਣ ਸਮਾਂ ਹੋ ਗਿਆ ਹੈ ਭਗਤੀ ਸੰਗੀਤ ਦੇ ਪ੍ਰੋਗਰਾਮ ਵੰਦਨਾ ਨੂੰ ਸਰਵਣ ਕਰਨ ਦਾ। ਬਣੇ ਰਹੋ 102.7 ਐਫਐਮ ਰੇਨਬੋ 'ਤੇ।

ਸਾਨੂੰ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦੇ ਲਈ ਉਸਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ। ਤਾਂ ਹੀ ਅਸੀਂ ਉਸਦੇ ਕੀਤੇ ਹੋਏ ਹਰ ਕੰਮ ਨੂੰ, ਉਸਦੇ ਦਿੱਤੇ ਹਰ ਦੁੱਖ ਨੂੰ ਸਮਝ ਸਕਦੇ ਹਾਂ ਕਿ ਉਸਦੇ ਪਿੱਛੇ ਕਿਹੜਾ ਪਾਣਾ ਹੈ। ਅਤੇ ਮਨ ਦੇ ਵਿੱਚ ਜੇਕਰ ਅਸੀਂ ਉਸਨੂੰ ਵਸਾਇਆ ਹੋਵੇ ਤਾਂ ਹੀ ਉਸਦੀ ਰਜ਼ਾ ਦੇ ਵਿੱਚ ਰਿਹਾ ਜਾ ਸਕਦਾ ਹੈ।

ਪਰਮਾਤਮਾ ਨੇ ਜੇਕਰ ਇਸ ਧਰਤੀ 'ਤੇ ਸਾਨੂੰ ਭੇਜਿਆ ਅਤੇ ਸਾਨੂੰ ਜਿਸ ਵੀ ਚੀਜ਼ ਦੀ ਚਿੰਤਾ ਹੈ ਉਸ ਤੋਂ ਜ਼ਿਆਦਾ ਚਿੰਤਾ ਉਸਨੂੰ ਹੈ ਜਿਸਨੇ ਸਾਨੂੰ ਬਣਾਇਆ ਹੈ ਅਤੇ ਇਸ ਧਰਤੀ 'ਤੇ ਭੇਜਿਆ ਹੈ। ਉਹ ਸਾਡੀ ਸਭ ਤੋਂ ਜ਼ਿਆਦਾ ਫਿਕਰ ਵੀ ਕਰਦਾ ਹੈ ਅਤੇ ਸਾਡੇ ਸਾਰੇ ਕਾਰਜ ਵੀ ਸਵਾਰਦਾ ਹੈ।

ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ FM ਰੇਨਬੋ ਜਲੰਧਰ 102.7 ਤੇ ਅਤੇ 103.6 MHz ਤੇ।

FM ਰੇਨਬੋ 102.7 ਮੈਗਾਹਰਟਸ ਦੀ ਅਤੇ 103.6 ਮੈਗਾਹਰਟਸ ਦੀ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਪਰਮਾਤਮਾ ਦਾ ਆਸ਼ੀਰਵਾਦ ਦਾ ਹੱਥ ਹੁੰਦਾ ਹੈ। ਜੋ ਇਨਸਾਨ ਸੱਚੇ ਮਨ ਦੇ ਨਾਲ ਪਰਮਾਤਮਾ ਨੂੰ ਆਪਣਾ ਮੰਨਦਾ ਹੈ, ਪਰਮਾਤਮਾ ਆਪਣੇ ਐਸੇ ਬੱਚੇ ਐਸੇ ਭਗਤ ਦੇ ਨਾਲ ਹਮੇਸ਼ਾ ਆਸ਼ੀਰਵਾਦ ਦਾ ਹੱਥ ਬਣਾ ਕੇ ਰੱਖਦਾ ਹੈ।

ਇਨਸਾਨ ਹਮੇਸ਼ਾ ਆਪਣੇ ਦੁੱਖਾਂ ਦਾ ਸਾਰਾ ਇਲਜ਼ਾਮ ਰੱਬ ਦੇ ਸਿਰ 'ਤੇ ਥੋਪ ਦਿੰਦਾ ਹੈ, ਲੇਕਿਨ ਅਸੀਂ ਕਦੇ ਵੀ ਇਹ ਗੱਲ ਨਹੀਂ ਸੋਚਦੇ ਕਿ ਅਸੀਂ ਸਾਰੇ ਹੀ ਕਿੰਨਾ ਕੁ ਉਸ ਪਰਮਾਤਮਾ ਦਾ ਕਿਹਾ ਹੋਇਆ ਕਰਦੇ ਹਾਂ।

ਰੇਡੀਓ ਰੇਨਬੋ ਦੀ ਕੜੀ ਤੇ ਸਵੇਰ ਦੇ 7 ਵਜ ਰਹੇ ਨੇ ਤੇ ਵੇਲਾ ਹੋ ਗਿਆ ਐਫ ਐਮ ਨਿਊਜ਼ ਹੈਡਲਾਈਨਸ ਦਾ ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪੇਸ਼ ਨੇ ਐਫ ਐਮ ਨਿਊਜ਼ ਹੈਡਲਾਈਨਸ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਦੁਨੀਆ ਭਾਰਤ ਨੂੰ ਇਕ ਭਰੋਸੇਮੰਦ ਭਾਈਵਾਲ ਵਜੋਂ ਦੇਖ ਰਹੀ ਹੈ। ਭਾਰਤ ਨੇ ਸਰਹੱਦ ਪਾਰੋਂ ਦਹਿਸ਼ਤਗਰਦੀ ਸਮੇਤ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਠੋਸ ਵਿਸ਼ਵ ਵਿਆਪੀ ਯਤਨਾਂ ਲਈ ਕਿਹਾ ਹੈ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਦੇਸ਼ ਕੋਲ ਕੱਚੇ ਤੇਲ, ਪੈਟਰੋਲ, ਡੀਜ਼ਲ, ਕੁਦਰਤੀ ਗੈਸ ਅਤੇ ਐਲ ਪੀ ਜੀ ਦਾ ਢੁਕਵਾਂ ਭੰਡਾਰੇ ਅਤੇ ਮੰਗ ਨੂੰ ਪੂਰਾ ਕਰਨ ਲਈ ਤੇਲ ਸੋਧ ਕਾਰਖਾਨੇ ਨੂੰ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ। ਹਾਲ ਹੀ ਵਿਚ ਰੇਲ ਗੱਡੀਆਂ ਚ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਸਮਾਜ ਵਿਰੋਧੀ ਅਨਸਰਾਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਇਸ ਸਾਲ ਦੀ ਕੈਲਾਸ਼ ਮਾਨਸਰੋਵਰ ਯਾਤਰਾ ਲਈ ਸ਼ਰਧਾਲੂਆਂ ਦੀ ਚੋਣ ਕਰਨ ਵਾਸਤੇ ਇਕ ਕੰਪਿਊਟਰ ਡਰਾਅ ਕੱਢਿਆ। ਇਸ ਸਾਲ ਦੀ ਯਾਤਰਾ ਜੂਨ ਵਿਚ ਸ਼ੁਰੂ ਹੋਵੇਗੀ ਅਤੇ ਅਗਸਤ ਵਿਚ ਖਤਮ ਹੋਵੇਗੀ। ਝਾਰਖੰਡ ਵਿਚ ਸੀ ਪੀ ਆਈ ਮਾਓਇਸਟ ਦੇ 25 ਨਕਸਲੀਆਂ ਨੇ ਹਥਿਆਰਾਂ ਸਮੇਤ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਉਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਵਿਚ ਇਕ ਵਾਹਨ ਨੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਦੋ ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ। ਅੰਮ੍ਰਿਤਸਰ ਦੇ ਅਨਗੜ੍ਹ ਇਲਾਕੇ ਵਿਚ ਇਕ ਘਰ ਅੰਦਰ ਨਾਜਾਇਜ਼ ਪਟਾਕੇ ਬਣਾਉਣ ਕਰਕੇ ਭਿਆਨਕ ਧਮਾਕੇ ਅਤੇ ਅੱਗ ਲੱਗਣ ਦੇ ਹਾਦਸੇ ਦੌਰਾਨ ਇਕ ਔਰਤ ਦੀ ਮੌਤ ਤੇ ਇਕ ਬੁਰੀ ਤਰ੍ਹਾਂ ਜ਼ਖਮੀ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਦੋ ਵਿਅਕਤੀਆਂ ਨੂੰ ਹੈਰੋਇਨ ਅਤੇ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਅਤੇ ਦੇਸ਼ ਦੇ ਉੱਤਰ ਪੱਛਮੀ ਅਤੇ ਕੇਂਦਰੀ ਹਿੱਸਿਆਂ ਵਿਚ ਗਰਮੀ ਅਤੇ ਲੂ ਦਾ ਕਹਿਰ ਜਾਰੀ ਹੈ। ਇਸ ਹਨ ਹੁਣ ਤੱਕ ਦੇ ਐਫ ਐਮ ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ ਬਣੇ ਰਹੋ 102.7 ਐਫ ਐਮ ਰੇਨਬੋ ਦੇ ਨਾਲ 103.6 ਮੈਗਾਹਰਟਜ਼ ਤੇ ਵੀ।

ਉਸ ਤੇ ਟਿਊਨ ਕਰਦੇ ਨੇ ਐਫਐਮ ਰੇਨਬੋ ਜਲੰਧਰ ਨੂੰ। ਔਰ ਜਦੋਂ ਉਸ ਸਾਨੂੰ ਨਿਊਜ਼ ਔਨ ਏ ਆਰ ਐਪ ਦੇ ਜ਼ਰੀਏ ਟਿਊਨ ਕਰਕੇ ਬੈਠੇ ਹੋਏ ਨੇ, ਤੁਹਾਡਾ ਵੀ ਦਿਲ ਤੋਂ ਥੈਂਕ ਯੂ ਹੈ ਜੀ, ਐਂਡ ਹੈਪੀ ਫਰਾਈਡੇ ਮਾਰਨਿੰਗ ਹੈ। ਸੋ ਪਿਆਰੀ ਜੀ, ਸਵੇਰ ਦੀ ਸ਼ੁਰੂਆਤ ਮੇਰੇ ਨਾਲ ਤਾਂ ਹੋ ਚੁੱਕੀ ਹੈ, ਆਈ ਮੀਨ ਮੇਰੀ ਤੁਹਾਡੇ ਨਾਲ ਔਰ ਸਾਡੀ ਦੋਨਾਂ ਦੀ ਆਕਾਸ਼ਵਾਣੀ ਦੇ ਨਾਲ, ਐਫਐਮ ਰੇਨਬੋ ਦੇ ਨਾਲ। ਸੋ ਜਿੱਦਾਂ ਦਾ ਮੌਸਮ ਹੈ ਨਾ, ਮੈਨੂੰ ਲੱਗਦਾ ਕਿ ਸ਼ਾਇਦ ਰੇਨਬੋ ਦਰਸ਼ਨ ਦੇ ਹੀ ਦੇਗਾ, ਲੇਕਿਨ ਫਿਲਹਾਲ ਟਾਈਮ ਜਿਹੜਾ ਹੈਗਾ ਉਹ ਇਹ ਕਹਿ ਰਿਹਾ ਕਿ ਅੱਜ ਖਾਸ ਕੀ ਹੈ, ਖਾਸ ਇਹੀ ਹੈ 7:06 ਹੋ ਚੁੱਕੇ ਨੇ, ਯਾਨੀ ਕਿ ਟਾਈਮ ਹੋ ਚੁੱਕਾ ਹੈ ਤੁਹਾਡੇ ਐਵਰੀਡੇ ਵਾਲੇ ਫੇਵਰੇਟ ਵਾਲੇ ਸ਼ੋਅ ਦਾ, ਜਿਸਦੇ ਵਿੱਚ ਤੁਹਾਨੂੰ ਢੇਰ ਸਾਰੀ ਇਨਫੋਰਮੇਸ਼ਨ ਮਿਲਦੀ ਹੈ, ਯਾਨੀ ਕਿ ਗੁੱਡ ਮਾਰਨਿੰਗ ਜਲੰਧਰ, ਜਿਸਦੇ ਵਿੱਚ ਇਨਫੋਰਮੇਸ਼ਨ, ਐਂਟਰਟੇਨਮੈਂਟ ਦੀ ਫੁੱਲ ਔਨ ਡੋਜ਼ ਅਤੇ ਨਾਲ ਦੀ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਔਰ ਐਂਟਰਟੇਨਮੈਂਟ, ਅੱਛੇ ਅੱਛੇ ਗਾਣੇ ਅਤੇ ਮੈਂ ਤੁਹਾਨੂੰ ਸੁਣਾਉਂਦੀ ਹੀ ਰਹਿੰਦੀ ਹਾਂ ਨਾਲ ਦੀ ਨਾਲ। ਬਸ 8:30 ਤੱਕ ਗੁੱਡ ਮਾਰਨਿੰਗ ਜਲੰਧਰ, ਜਲੰਧਰ ਤੋਂ ਚੱਲੇਗਾ ਪਰ ਪਹੁੰਚੇਗਾ ਪੂਰੀ ਦੁਨੀਆ ਤੱਕ। 8:30 ਸੁਣੋਗੇ ਖ਼ਬਰਾਂ 10 ਮਿੰਟ ਦੇ ਲਈ, ਔਰ ਜਿਵੇਂ ਹੀ 8:40 ਤੋਂ 9 ਵਜੇ ਦਾ ਟਾਈਮ ਆਏਗਾ, ਹਾਂਜੀ ਉਹੀ ਟਾਈਮ ਹੈ ਜਿਸ ਵਿੱਚ ਤੁਸੀਂ ਆਪਣਾ ਵਰਕਆਊਟ ਦਾ ਸੈਸ਼ਨ ਕੰਪਲੀਟ ਕਰ ਲੈਂਦੇ ਹੋ, ਯਾਨੀ ਕਿ ਸਾਡੇ ਨੋਨ ਸਟੋਪ ਪੰਜਾਬੀ ਬੀਟ ਮਿਊਜ਼ਿਕ ਦਾ ਸੈਗਮੈਂਟ ਅੱਡੀ ਟੱਪਾ। 9 ਵਜੇ ਤੁਸੀਂ ਵਾਪਸ ਮੇਰੇ ਤੋਂ ਸੁਣੋਗੇ ਨਿਊਜ਼ ਹੈਡਲਾਈਨਸ, ਔਰ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਐਨੀ ਗੈਸਿਸ, ਬਿਲਕੁਲ ਸਹੀ ਜਵਾਬ, ਔਰ ਉਸ ਤੋਂ ਠੀਕ ਬਾਅਦ ਤੁਹਾਡਾ ਤੇ ਮੇਰਾ ਫੇਵਰੇਟ ਵਾਲਾ ਸ਼ੋਅ ਦਿਲ ਆਪਣਾ ਪੰਜਾਬੀ, ਲੇਕਿਨ ਉਹ 9 ਤੋਂ 10। ਸੋ ਕੁੱਲ ਮਿਲਾ ਕੇ ਤੁਹਾਡਾ ਤੇ ਮੇਰਾ ਸਾਥ ਹੈ ਜੀ ਅੱਜ ਠੀਕ 10 ਵਜੇ ਤੱਕ, ਹਮੇਸ਼ਾ 10 ਵਜੇ ਤੱਕ ਹੀ ਹੁੰਦਾ, ਲੇਕਿਨ ਕਹਿਣਾ ਤੇ ਹੁੰਦਾ ਨਾ ਆਪਾਂ। ਤੇ ਅੱਜ ਪਿਆਰੇ ਪਿਆਰੇ ਜੇ ਲਵਲੀ ਲਵਲੀ ਜੇ ਮੌਸਮ ਦੇ ਵਿੱਚ ਮੈਨੂੰ ਲੱਗਦਾ ਕਿ ਗਾਣਾ ਵੀ ਥੋੜ੍ਹਾ ਜਿਹਾ ਇੱਦਾਂ ਦਾ ਪਿਆਰਾ ਪਿਆਰਾ ਹੋ ਜਾਵੇ। ਸੋ ਸਟੇ ਟਿਊਨ ਓਨਲੀ ਔਨ ਐਫਐਮ ਰੇਨਬੋ।

ਪਰਮਾਤਮਾ ਸਾਡੀ ਕੋਈ ਨਾ ਕੋਈ ਵੀ ਰਸਤੇ ਤੋਂ ਮਦਦ ਕਰਦਾ ਜ਼ਰੂਰ ਹੈ। ਸਮਝਣ ਦੀ ਦੋ ਦੇਰ ਹੈ ਔਰ ਦੂਰ ਨਹੀਂ ਹੁੰਦਾ ਸਾਡੀ ਮੁਸ਼ਕਿਲ ਅਤੇ ਪਰੇਸ਼ਾਨੀ ਦਾ ਹੱਲ। ਆਰ ਜੇ ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ।

ਰੱਬ ਵਰਗਾ ਹਰ ਉਹ ਇਨਸਾਨ ਜਾਂ ਸ਼ਖਸ ਜੋ ਤੁਹਾਨੂੰ ਪੋਜ਼ਿਟਿਵਿਟੀ ਦਿੰਦਾ ਹੈ ਨਾ, ਰੱਬ ਆਪਣੀ ਕਿਸੇ ਨਾ ਕਿਸੇ ਦੂਤ ਨੂੰ ਕਹਿ ਲਓ ਕਿ ਹੈ ਨਾ ਤੁਹਾਡੇ ਕੋਲ ਭੇਜ ਦਿੰਦਾ ਹੈ ਜਦੋਂ ਅਸੀਂ ਥੋੜ੍ਹਾ ਜਿਹਾ ਜ਼ਿਆਦਾ ਹੀ ਲੋ ਫੀਲ ਕਰਦੇ ਹਾਂ। ਸੋ ਇਹ ਪਰਮਾਤਮਾ ਦੇ ਤਰੀਕੇ ਹੁੰਦੇ ਨੇ ਸਾਡਾ ਸਾਥ ਦੇਣ ਦੇ ਲਈ, ਔਰ ਅਸੀਂ ਕਈ ਵਾਰੀ ਸਮਝ ਨਹੀਂ ਪਾਉਂਦੇ। ਲੇਕਿਨ ਫਿਲਹਾਲ ਜਿਹੜੀ ਚੀਜ਼ ਮੈਨੂੰ ਸਮਝ ਆ ਰਹੀ ਹੈ ਉਹ ਪਤਾ ਕੀ ਹੈ, ਬੜਾ ਪਿਆਰਾ ਜਿਹਾ ਜਿਹੜਾ ਬਾਹਰ ਦਾ ਮੌਸਮ ਹੈ ਉਹ ਕੁਝ ਕਹਿ ਰਿਹਾ ਹੈ, ਬਸ ਉਹਨੂੰ ਸਮਝਣ ਦੀ ਲੋੜ ਹੈ। ਸਮਝ ਕੇ ਸਮਝ ਮੈਨੂੰ ਇਹੀ ਆਉਂਦੀ ਹੈ ਕਿ ਕੁਦਰਤ ਦੇ ਹੱਥ ਵਿੱਚ ਸਾਰੀਆਂ ਪਾਵਰਸ ਹੁੰਦੀਆਂ ਨੇ, ਲੇਕਿਨ ਅਸੀਂ ਕੁਦਰਤ ਦੀ ਜਦੋਂ ਸੰਭਾਲ ਨਹੀਂ ਕਰਦੇ ਤਾਂ ਫਿਰ ਕੁਦਰਤ ਉਦੋਂ ਸਾਨੂੰ ਥੋੜ੍ਹਾ ਜਿਹਾ ਪਨਿਸ਼ ਕਰਨ ਦੇ ਲਈ ਵੀ ਤਿਆਰ ਹੋ ਜਾਂਦੀ ਹੈ। ਔਰ ਮੈਨੂੰ ਲੱਗਦਾ ਕਿ ਪੇਰੈਂਟਸ ਆ ਨਾ ਜਿਹੜੇ, ਉਹਨਾਂ ਦੀ ਮਾਰ ਵੀ ਸਾਨੂੰ ਚੁੱਪ ਕਰਕੇ ਬਰਦਾਸ਼ਤ ਕਰ ਲੈਣੀ ਚਾਹੀਦੀ ਹੈ, ਡਾਂਟ ਗਲਤੀ ਕਿਤੇ ਨਾ ਕਿਤੇ ਜਦੋਂ ਸਾਡੀ ਹੁੰਦੀ ਹੈ। ਲੇਕਿਨ ਫਿਰ ਵੀ ਪੇਰੈਂਟਸ ਗੁੱਸੇ ਹੋ ਕੇ ਸਾਡੇ ਨਾਲ ਫਿਰ ਮੰਨ ਜਾਂਦੇ ਨੇ, ਕਿਉਂਕਿ ਵੈਸੇ ਤਾਂ ਜਿਹੜਾ ਮੌਸਮ ਹੈ ਉਹ ਇਹ ਦੱਸ ਰਿਹਾ ਕਿ 7 ਦਿਨ ਅਗਲੇ ਨੈਕਸਟ 7 ਡੇਜ਼ ਖਤਰਨਾਕ ਹੀਟ ਵੇਵ ਦਾ ਅਲਰਟ ਹੈ ਪੰਜਾਬ ਦੇ ਵਿੱਚ। ਥੋੜ੍ਹੀਆਂ ਜਿਹੀਆਂ ਥਾਵਾਂ 'ਤੇ ਅੱਜ ਅਤੇ ਕੱਲ੍ਹ ਜਿਹੜੀ ਧੂੜ ਭਰੀ ਹਨੇਰੀ ਉਹ ਚੱਲਣ ਦਾ ਵੀ ਅਲਰਟ ਹੈਗਾ, ਆਸਾਰ ਹੈਗੇ ਨੇ। ਲੇਕਿਨ ਇਹੀ ਦੱਸਿਆ ਜਾ ਰਿਹਾ ਕਿ ਮੌਸਮ ਤੋਂ ਬਚ ਕੇ ਰਹੋ ਗਰਮੀ ਤੋਂ, ਮਤਲਬ ਜਿਹੜੀ ਲੂ ਹੈ ਬਹੁਤ ਜ਼ਿਆਦਾ ਤੰਗ ਕਰਨ ਵਾਲੀ ਹੈ। ਪਰ ਮੈਨੂੰ ਲੱਗਦਾ ਕਿ ਸ਼ਾਇਦ ਕੁਦਰਤ ਨੂੰ ਸਾਡੇ 'ਤੇ ਥੋੜ੍ਹਾ ਜਿਹਾ ਤਰਸ ਆ ਗਿਆ, ਕਿਉਂਕਿ ਅੱਜ ਦੇ ਦਿਨ ਦੀ ਸ਼ੁਰੂਆਤ ਉਹਨਾਂ ਨੇ ਬੜੀ ਠੰਡੀ ਠੰਡੀ ਜਿਹੀ ਕਰ ਦਿੱਤੀ ਹੈ। ਔਰ ਫਿਲਹਾਲ ਜਿਹੜਾ ਹੀਟ ਵੇਵ ਹੈ ਉਹ ਸਟ੍ਰੈਸ ਵਧਾਉਣ ਵਾਲਾ ਹੈ, ਉਹਦੇ ਬਾਰੇ ਵੀ ਮੈਂ ਤੁਹਾਨੂੰ ਜਾਣਕਾਰੀ ਜ਼ਰੂਰ ਦਊਂਗੀ। ਲੇਕਿਨ ਫਿਲਹਾਲ ਜਿਹੜਾ ਸਭ ਤੋਂ ਜ਼ਿਆਦਾ ਦਾ ਜਿਹੜਾ ਤਾਪਮਾਨ ਹੈ ਉਹ ਕੀਤਾ ਗਿਆ ਹੈ ਕਿ ਅਰਾਊਂਡ 45 44.9 ਪਟਿਆਲੇ ਦਾ ਸੀ, 41.5 ਅੰਮ੍ਰਿਤਸਰ ਦਾ, ਲੁਧਿਆਣੇ ਦੇ ਵਿੱਚ 43 ਡਿਗਰੀ, ਲੇਕਿਨ ਫਰੀਦਕੋਟ ਸਭ ਤੋਂ ਗਰਮ ਦੱਸਿਆ ਜਾ ਰਿਹਾ ਜੀ।

45.9 degrees. ਇੰਨੀਆਂ ਡਿਗਰੀਆਂ ਲੈ ਕੇ ਕਿੱਥੇ ਜਾਣਾ ਹੈ ਗਰਮੀ ਨੇ, ਪਤਾ ਨਹੀਂ। ਪੁੱਛ ਕੇ ਆਉਂਦੀ ਹਾਂ, ਮੈਂ ਤੁਹਾਨੂੰ ਜ਼ਰੂਰ ਦੱਸਦੀ ਹਾਂ, ਲੇਕਿਨ ਫਿਲਹਾਲ ਜਿਹੜਾ ਮੌਸਮ ਦੇ ਅਕੋਰਡਿੰਗ ਗਾਣਾ ਹੈ ਉਹ ਜ਼ਰੂਰ ਬਣਦਾ, ਅਤੇ ਉਹ ਮੈਂ ਕਦੀ ਵੀ ਮਿਸ ਨਹੀਂ ਕਰਦੀ। ਸੋ ਆਰ ਜੇ ਪੂਜਾ ਚੌਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ ਜਾ ਰਿਹਾ, ਬੜਾ ਪਿਆਰਾ ਪਿਆਰਾ ਮਿੱਠਾ ਮਿੱਠਾ ਅਤੇ ਠੰਡਾ ਠੰਡਾ ਅਤੇ ਮੌਸਮ ਵਰਗਾ ਗਾਣਾ।

Welcome back after this beautiful and soulful track. ਔਰ ਅੱਜ ਦਾ ਦਿਨ ਕੁਝ ਹੋਰ ਤਰੀਕੇ ਦੇ ਨਾਲ ਵੀ ਖਾਸ ਨਜ਼ਰ ਆ ਰਿਹਾ ਮੈਨੂੰ ਥੋੜਾ ਥੋੜਾ, ਮੈਂ ਦੱਸਦੀ ਹਾਂ ਤੁਹਾਨੂੰ ਬਈ। ਅੱਜ ਇੰਟਰਨੈਸ਼ਨਲ ਡੇ ਫੋਰ ਬਾਇਓਲੋਜੀਕਲ ਡਾਇਵਰਸਿਟੀ ਹੈ, ਯਾਨੀ ਕਿ ਆਲਮੀ ਜੀਵ ਵੰਨ

ਸੁਵੰਤਾ ਦਿਹਾੜਾ ਜਿਹੜਾ ਹਰ ਸਾਲ ਅੱਜ ਦਿਨ ਯਾਨੀ ਕਿ 12 ਮਈ ਨੂੰ ਮਨਾਇਆ ਜਾਂਦਾ ਹੈ। ਵੈਸੇ ਤਾਂ ਇਸ ਦੀ ਸ਼ੁਰੂਆਤ ਰੀਓ ਡੀ ਜਨੇਰੋ ਵਿਖੇ ਹੋਈ ਸੀ ਲਗਭਗ 1992 ਨੂੰ। ਉਦੋਂ ਜਿਹੜਾ ਧਰਤੀ ਸੰਮੇਲਨ ਉੱਥੇ ਕਰਵਾਇਆ ਗਿਆ ਸੀ ਉਦੋਂ ਹੀ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ ਸੀ। ਔਰ ਫਿਲਹਾਲ ਜਿਹੜਾ ਇਹ ਦਿਨ ਦੀ ਸ਼ੁਰੂਆਤ ਹੈ, ਮੈਨੂੰ ਲੱਗਦਾ ਕਿ ਅੱਜ ਦੇ ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚ ਬਹੁਤ ਜ਼ਿਆਦਾ ਇਸ ਦਿਨ ਦੀ ਉਸਨੂੰ ਸਮਝਣ ਦੀ ਲੋੜ ਹੈ ਕਿ ਕਿਉਂ ਮਨਾਇਆ ਜਾਂਦਾ ਹੈ, ਕਿਸ ਤਰੀਕੇ ਦੇ ਨਾਲ ਜ਼ਰੂਰੀ ਹੈ, ਕਿਉਂਕਿ ਅਸੀਂ ਕਿਤੇ ਨਾ ਕਿਤੇ 'ਤੇ ਬਹੁਤ ਜ਼ਿਆਦਾ ਖਰਾਬ ਕਰ ਰਹੇ ਹਾਂ ਇਸ ਧਰਤੀ ਨੂੰ। ਐਗਰੀ ਕਰਦੇ ਹੋ? ਸਸਟੇਨੇਬਲ ਐਗਰੀਕਲਚਰ ਜ਼ਰੂਰੀ ਹੈ, ਮਤਲਬ ਫਾਰਮਿੰਗ ਦੇ ਇੱਦਾਂ ਦੇ ਤਰੀਕੇ ਜਿਸ ਦੇ ਨਾਲ ਇਨਵਾਇਰਮੈਂਟ ਇਹ ਸਾਡੇ ਵਾਤਾਵਰਣ ਨੂੰ ਜੋ ਹਾਰਮ ਹੁੰਦਾ ਹੈ, ਨੁਕਸਾਨ ਹੁੰਦਾ ਹੈ, ਉਸਨੂੰ ਘਟਾਇਆ ਜਾ ਸਕੇ। ਈਕੋ ਸਿਸਟਮ ਨੂੰ ਬੈਲੈਂਸ ਰੱਖਣ ਦੇ ਲਈ, ਹੈਲਦੀ ਰੱਖਣ ਦੇ ਲਈ ਬਹੁਤ ਸਾਰੇ ਇੱਦਾਂ ਦੇ ਮੈਥਡਸ ਨੇ ਫਾਰਮਿੰਗ ਦੇ ਵਿੱਚ ਜੋ ਸਾਨੂੰ ਅਪਣਾਉਣੇ ਚਾਹੀਦੇ ਨੇ। ਸੋ ਇਸ ਦਿਨ ਨੂੰ ਮਨਾਉਣ ਦਾ ਜਿਹੜਾ ਮੇਨ ਮਕਸਦ ਹੈ, ਕਾਰਨ ਉਹ ਇਹੀ ਹੈ ਕਿ ਜੀਵ ਵਿਭਿੰਨਤਾ ਤੋਂ ਭਾਵ ਜਿਹੜਾ ਇਹ ਸਾਡੀ ਧਰਤੀ ਦੇ ਉੱਤੇ ਮਿਲਣ ਵਾਲੇ ਜੰਤੂਆਂ ਅਤੇ ਪੌਦਿਆਂ ਦੀਆਂ ਵੱਖ ਵੱਖ ਕਿਸਮਾਂ ਨੇ ਉਹ ਕਿੰਨੀਆਂ ਜ਼ਰੂਰੀ ਨੇ, ਕਿਉਂ ਜ਼ਰੂਰੀ ਨੇ, ਕਿਸ ਤਰ੍ਹਾਂ ਬੈਲੈਂਸ ਬਣਾ ਕੇ ਰੱਖਦੀਆਂ ਨੇ। ਡਾਈਵਰਸਿਟੀ ਬਹੁਤ ਜ਼ਰੂਰੀ ਹੈ, ਯਾਨੀ ਕਿ ਜੈਵ ਵਿਭਿੰਨਤਾ ਜ਼ਰੂਰੀ ਹੈ। ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਹ ਦਿਨ ਰੱਖਿਆ ਗਿਆ। ਸਾਡੀ ਧਰਤੀ 'ਤੇ ਯਾਨੀ ਕਿ ਮਦਰ ਅਰਥ 'ਤੇ ਅਲੱਗ ਅਲੱਗ ਖੇਤਰਾਂ ਦੇ ਵਿੱਚ, ਅਲੱਗ ਅਲੱਗ ਰੀਜਨਸ ਦੇ ਵਿੱਚ, ਥਾਵਾਂ 'ਤੇ ਅਲੱਗ ਅਲੱਗ ਕਿਸਮ ਦੇ ਪੇੜ ਪੌਦੇ, ਜੀਵ ਜੰਤੂ ਕੁਦਰਤੀ ਰੂਪ ਦੇ ਵਿੱਚ ਹੁੰਦੇ ਨੇ, ਹੈ ਨਾ, ਜਿਹੜੇ ਉਸ ਹੈਬੀਟੈਟ ਦੇ ਹੀ ਨੇ। ਡੈਜ਼ਰਟ ਏਰੀਆ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਪੇੜ ਪੌਦੇ ਨੇ, ਜੀਵ ਜੰਤੂ ਨੇ। ਸਮੁੰਦਰ ਵਾਲੇ ਇਲਾਕਿਆਂ ਦੇ ਵਿੱਚ ਅਲੱਗ ਤਰ੍ਹਾਂ ਦੇ ਨੇ, ਮੈਦਾਨੀ ਇਲਾਕਿਆਂ 'ਚ ਹੋਰ ਤਰ੍ਹਾਂ ਦੇ ਨੇ, ਹੈ ਨਾ। ਇੱਦਾਂ ਉਹ ਜਿਹੜੇ ਪੇੜ ਪੌਦੇ ਜਾਂ ਜੀਵ ਜੰਤੂ ਹੈ, ਅਤੇ ਪਰਮਾਤਮਾ ਨੇ ਇਹ ਕਿਸੇ ਕਾਰਨ ਕਰਕੇ, ਹੈ ਨਾ, ਅਲੱਗ ਅਲੱਗ ਇੱਦਾਂ ਦੇ ਬਣਾਏ ਨੇ ਏਰੀਆਜ਼, ਔਰ ਉੱਥੋਂ ਉੱਦਾਂ ਦੀ ਵੈਜੀਟੇਸ਼ਨ ਦਿੱਤੀ ਹੋਈ ਹੈ। ਜੀਵ ਵਿਭਿੰਨਤਾ ਆਮ ਤੌਰ 'ਤੇ ਅਸੀਂ ਗੱਲ ਕਰ ਸਕਦੇ ਕਿ ਕੁਦਰਤੀ ਜਾਂ ਜੈਵਿਕ ਧਨ ਦੇ ਲਈ ਇਹ ਜਿਹੜਾ ਵਰਡ ਯੂਜ਼ ਕੀਤਾ ਜਾਂਦਾ ਹੈ। ਇਹਦੇ ਵਿੱਚ ਸਿਰਫ ਜੀਵ ਜੰਤੂ ਨਹੀਂ, ਅਸੀਂ ਵੀ ਸ਼ਾਮਿਲ ਹਾਂ, ਯਾਨੀ ਕਿ ਇਨਸਾਨ ਅਤੇ ਬਾਕੀ ਜਿੰਨੇ ਵੀ ਜੀਵ ਜੰਤੂ ਨੇ, ਰੁੱਖ ਨੇ, ਪੌਦੇ ਨੇ, ਛੋਟੇ ਛੋਟੇ ਜਿੰਨੇ ਵੀ ਮਾਈਕਰੋ ਔਰਗੈਨਿਜ਼ਮ, ਸਾਰੇ ਸ਼ਾਮਿਲ ਨੇ ਜੈਵ ਵਿਭਿੰਨਤਾ ਦੇ ਵਿੱਚ। ਔਰ ਇਹ ਜਿਹੜਾ ਜੀਵ ਵਿਭਿੰਨਤਾ ਹੈ ਜਾਂ ਫਿਰ ਜੀਵ, ਹੈ ਨਾ, ਇਹੀ ਇਸ ਧਰਤੀ ਦਾ ਇੱਕ ਮੇਨ ਮੁੱਢਲਾ ਜੀਵਨ ਦਾ ਆਧਾਰ ਹੈ। ਅਗਰ ਇਹਨਾਂ ਦੇ ਵਿੱਚ ਕਿਸ ਤਰੀਕੇ ਦੀ ਕੋਈ ਡਿਸਟਰਬੈਂਸ ਆਏਗੀ ਤਾਂ ਸਾਡੇ ਪਲੈਨਟ ਅਰਥ ਦੇ ਵਿੱਚ ਵੀ ਗੜਬੜੀ ਆਏਗੀ। ਫੋਰ ਐਗਜ਼ਾਮਪਲ, ਜੇਕਰ ਅਸੀਂ ਕਿਸੇ ਪਰਟੀਕੁਲਰ ਏਰੀਆ ਦੀ ਗੱਲ ਕਰੀਏ, ਕਿਸੇ ਖੇਤਰ ਦੇ ਵਿੱਚ ਮਿਲਣ ਵਾਲੀ ਜਿਹੜੀ ਜੈਵਿਕ ਵਿਭਿੰਨਤਾ ਹੈ, ਉਹ ਉੱਥੋਂ ਦੇ ਆਰਥਿਕ ਹਾਲਾਤ ਅਤੇ ਉੱਥੋਂ ਦੇ ਵਿਕਾਸ ਉਸ ਜਗ੍ਹਾ ਦਾ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਉਹਨਾਂ ਚੀਜ਼ਾਂ 'ਤੇ। ਅਤੇ ਮਨੁੱਖ ਯਾਨੀ ਕਿ ਅਸੀਂ ਇਸੀ ਜੈਵਿਕ ਵਿਭਿੰਨਤਾ ਨੂੰ ਸਾਧਨ ਵਜੋਂ ਅਸੀਂ ਵਰਤਦੇ ਹਾਂ। ਗਲਫ ਏਰੀਆਜ਼ ਦੇ ਵਿੱਚ, ਹੈ ਨਾ, ਕੱਚਾ ਤੇਲ ਨਿਕਲਦਾ ਹੈ। ਇੱਦਾਂ ਨਹੀਂ ਨਾ ਕਿ ਅਸੀਂ ਇੱਥੋਂ ਪੁੱਟਿਆ ਅਤੇ ਇੱਥੋਂ ਕੱਚਾ ਤੇਲ ਨਿਕਲ ਆਊਗਾ। ਅਲੱਗ ਅਲੱਗ ਏਰੀਆਜ਼ ਦੀ ਅਲੱਗ ਅਲੱਗ ਸਪੈਸ਼ਲਿਟੀ ਨੇ। ਧਰਤੀ ਉੱਤੇ ਮਿਲਣ ਵਾਲਾ ਹਰ ਜੀਵ ਅਤੇ ਹਰ ਪੌਦਾ ਡਾਇਰੈਕਟ ਜਾਂ ਇਨਡਾਇਰੈਕਟ, ਸਿੱਧੇ ਜਾਂ ਅਸਿੱਧੇ ਤੌਰ 'ਤੇ ਅਸੀਂ ਯਾਨੀ ਕਿ ਇਨਸਾਨ ਵੱਲੋਂ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਅਸੀਂ ਵਰਤਦੇ ਹਾਂ, ਹੈ ਨਾ। ਪੇੜ ਪੌਦੇ ਹੋ ਗਏ, ਜੀਵ ਜੰਤੂ ਹੋ ਗਏ, ਤੁਹਾਨੂੰ ਪਤਾ ਹੀ ਹੈ, ਅਸੀਂ ਹਰ ਚੀਜ਼ ਦਾ ਇਸਤੇਮਾਲ ਕਰਦੇ ਹਾਂ ਅਤੇ ਕਈ ਢੰਗਾਂ ਦੇ ਨਾਲ ਵਰਤਦੇ ਹਾਂ। ਲੇਕਿਨ ਗੜਬੜ ਉਦੋਂ ਹੋ ਜਾਂਦੀ ਹੈ ਜਦੋਂ ਅਸੀਂ ਜ਼ਰੂਰਤ ਤੋਂ ਜ਼ਿਆਦਾ ਉਹਨਾਂ ਚੀਜ਼ਾਂ ਦਾ ਇਸਤੇਮਾਲ ਕਰ ਲੈਂਦੇ ਹਾਂ, ਔਰ ਫਿਰ ਉਸ ਤੋਂ ਬਾਅਦ ਡਿਸਟਰਬੈਂਸ ਆ ਜਾਂਦੀ ਹੈ, ਇਮਬੈਲੈਂਸ ਆ ਜਾਂਦਾ ਹੈ। ਸੋ ਇਸ ਕਰਕੇ ਸਾਡੇ ਸਾਇੰਟਿਸਟਸ ਜਿਨ੍ਹਾਂ ਨੇ ਇਸੇ ਕੰਮ ਕੀਤਾ ਹੈ, ਉਹਨਾਂ ਨੇ ਦੱਸਿਆ ਹੈ ਕਿ ਜਿੰਨੀਆਂ ਵੀ ਕਿਸਮਾਂ ਪਾਈਆਂ ਜਾਂਦੀਆਂ ਨੇ ਅਲੱਗ ਅਲੱਗ ਪੌਦਿਆਂ ਦੀਆਂ ਜਾਂ ਜੀਵ ਜੰਤੂਆਂ ਦੀਆਂ, ਇਹ ਸਾਰਾ ਹੀ ਇਸ ਧਰਤੀ ਦੇ ਲਈ ਜ਼ਰੂਰੀ ਹੈ। ਫਿਲਹਾਲ ਟਾਈਮ ਹੋ ਗਿਆ ਹੈ ਅਗਲੇ ਗੀਤ ਨੂੰ ਇੰਜੋਏ ਕਰਨ ਦਾ, ਤਾਂ ਤੁਸੀਂ ਜਾਣਾ ਕਿਤੇ ਨਹੀਂ ਹੈ, ਸਟੇ ਟਿਊਨ ਓਨਲੀ ਔਨ FM ਰੇਨਬੋ। ਫਿਲਹਾਲ ਨਾਲ ਦੀ ਨਾਲ ਤੁਸੀਂ 7:30 ਹੋ ਚੁੱਕੇ ਨੇ, 7 ਸੈਕਿੰਡ ਹੋ ਚੁੱਕੇ ਨੇ, ਯਾਨੀ ਕਿ ਅਗਲਾ ਗਾਣਾ ਕਰ ਰਿਹਾ ਤੁਹਾਡੀ ਵੇਟ। ਲੇਕਿਨ ਮੈਨੂੰ ਲੱਗਦਾ ਕਿ ਉਸ ਤੋਂ ਪਹਿਲਾਂ ਇੱਕ ਛੋਟਾ ਜਿਹੜਾ ਕਮਰਸ਼ੀਅਲ ਬ੍ਰੇਕ ਹੈ, ਉਹ ਕਹਿੰਦਾ ਕਿ ਮੇਰੀ ਗੱਲ ਸੁਣ ਲਈ ਜਾਵੇ ਤਾਂ ਇੱਦਾਂ ਕਰਦੇ ਹਾਂ, ਆਪਾਂ ਪਹਿਲਾਂ ਉਹਦੀ ਗੱਲ ਸੁਣ ਲੈਂਦੇ ਹਾਂ ਔਰ ਉਸ ਤੋਂ ਬਾਅਦ ਆਪਾਂ ਗਾਣਾ ਇੰਜੋਏ ਕਰਾਂਗੇ।

0: Stay tuned only on FM Rainbow.
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਅੱਖਾਂ 'ਚੋਂ ਹੰਝੂ ਪਤਾ ਕਿਹਨਾਂ ਦੇ ਆਉਂਦੇ ਹੋਣਗੇ, ਜਿਹੜੇ ਵਿਚਾਰੇ ਇਸ ਧਰਤੀ ਨੂੰ ਠੀਕ ਠਾਕ ਰੱਖਣ ਦੇ ਲਈ, ਇਸ ਪਲੈਨਟ ਅਰਥ ਨੂੰ ਠੀਕ ਠਾਕ ਰੱਖਣ ਦੇ ਲਈ ਹਰ ਵੇਲੇ ਕੰਮ ਕਰਦੇ ਨੇ ਅਤੇ ਸੋਚਦੇ ਨੇ, ਔਰ ਫਿਰ ਵੀ ਖਰਾਬ ਕਰਨ ਵਾਲੇ ਇੱਕ ਸੈਕਿੰਡ ਦੇ ਵਿੱਚ ਆ ਕੇ ਕੰਮ ਖਰਾਬ ਕਰ ਦਿੰਦੇ ਨੇ। ਵੈਸੇ ਜੀਵ ਵਿਭਿੰਨਤਾ ਦੇ ਪਿਤਾਮਾ ਕਹੇ ਜਾਂਦੇ ਇੱਕ ਪ੍ਰਸਿੱਧ ਅਮਰੀਕੀ ਵਿਗਿਆਨੀ ਈ ਓ ਵਿਲਸਨ ਜੀ ਨੇ ਇਹ ਦੱਸਿਆ ਸੀ ਕਿ ਜੀਵ ਵਿਭਿੰਨਤਾ ਨੂੰ ਅਸੀਂ ਇਹ ਕਹਿ ਸਕਦੇ ਕਿ ਸਾਡੇ ਸਾਰਿਆਂ ਦੇ ਜੀਵਨ ਦਾ ਰੋ ਮਟੀਰੀਅਲ, ਕੱਚਾ ਮਾਲ ਮੰਨਿਆ ਜਾ ਸਕਦਾ ਹੈ। ਕਹਿੰਦੇ ਕਿ ਈਵਨ ਕਿ ਜਿਹੜੇ ਦਰਖਤਾਂ ਨੂੰ ਕਾਈ ਨਹੀਂ ਹੁੰਦੀ ਹਰੀ ਹਰੀ, ਕਾਈ ਤੋਂ ਬੋਰਡ ਦੇ ਰੁੱਖ ਤੱਕ ਜਿਹੜੇ ਕੀਟਾਣੂ ਨੇ, ਜਿਹੜੇ ਸਾਨੂੰ ਆਮ ਹੈ ਨਾ ਨੰਗੀ ਅੱਖ ਨਾਲ ਨਜ਼ਰ ਨਹੀਂ ਆਉਂਦੇ, ਉਹਨਾਂ ਕਹਿੰਦੇ ਕੀਟਾਣੂਆਂ ਤੋਂ ਹਾਥੀ ਵੇਲ ਤੱਕ ਜੀਵਾਂ ਦੀ ਅਨੇਕਤਾ ਹੀ ਇਸ ਧਰਤੀ ਨੂੰ ਸੁਰੱਖਿਅਤ ਰੱਖ ਰਹੀ ਹੈ। ਉਹ ਜਿਹੜੀ ਕਾਈ ਹੈ ਸਾਨੂੰ ਲੱਗਦਾ ਕਿ ਬੜੀ ਬੇਕਾਰ ਚੀਜ਼ ਹੈ, ਹੈ ਨਾ, ਅਤੇ ਰੁੱਖਾਂ ਦੇ ਉੱਤੇ ਜੰਮੀ ਹੁੰਦੀ ਹੈ, ਪਾਣੀ ਦੇ ਵਿੱਚ ਹੁੰਦੀ ਹੈ, ਕਿਉਂਕਿ ਇਹਨਾਂ ਨੇ ਈਓ ਵਿਲਸਨ ਜੀ ਨੇ ਆਪਣੀ ਸਾਰੀ ਜ਼ਿੰਦਗੀ ਇਸ ਜੀਵ ਵਿਭਿੰਨਤਾ 'ਤੇ ਕੰਮ ਕਰਦੇ, ਰਿਸਰਚ ਕਰਦੇ ਹੀ ਕੱਢੀ, ਔਰ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਹੀ, ਇਹਨਾਂ ਸਾਰੀਆਂ ਚੀਜ਼ਾਂ ਦੀ ਅਨੇਕਤਾ ਸਾਡੀ ਧਰਤੀ ਨੂੰ ਸੁਰੱਖਿਅਤ ਰੱਖ ਰਹੀ ਹੈ। ਉਹ ਛੋਟਾ ਜਿਹਾ ਜੀਵ ਜੋ ਸਾਨੂੰ ਮਾਈਕਰੋਸਕੋਪ 'ਚ ਨਜ਼ਰ ਆਉਂਦਾ, ਨੰਗੀ ਅੱਖ ਨਾਲ ਨਜ਼ਰ ਨਹੀਂ ਆਉਂਦਾ, ਲੇਕਿਨ ਕੁਦਰਤ ਨੇ ਉਹਨੂੰ ਬਣਾਇਆ ਹੈ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਇਸ ਧਰਤੀ 'ਤੇ ਹੈ, ਇਸ ਪਲੈਨਟ 'ਤੇ ਹੈ, ਤਾਂ ਉਹ ਜ਼ਰੂਰੀ ਹੈ। ਸਾਡੀ ਆਪਣੀ ਹੋਂਦ

ਲਈ ਵੀ ਕਹਿੰਦੇ ਜੀਵ ਵਿਭਿੰਨਤਾ ਜ਼ਰੂਰੀ ਹੈ। ਕਰੋੜਾਂ ਲੋਕਾਂ ਦਾ ਜੀਵਨ ਇਸ ਵਿਭਿੰਨਤਾ ਤੇ ਅਨੇਕਤਾ ਤੇ ਨਿਰਭਰ ਕਰਦਾ ਹੈ। ਵੈਸੇ ਵੀ ਜੇ ਅਸੀਂ ਆਪਣੇ ਗੱਲ ਕਰੀਏ ਆਯੁਰਵੇਦ ਦੀ, ਤੇ ਸਾਡੇ ਭਾਰਤੀ ਆਯੁਰਵੇਦ ਦੇ ਪਿਤਾਮਾ ਚਰਕ ਜੀ ਨੇ ਆਪਣੀ ਕਿਤਾਬ ਚਰਕ ਸੰਹਿਤਾ ਦੇ ਵਿੱਚ ਵੀ ਇਹੀ ਲਿਖਿਆ ਹੈ ਕਿ ਸਿਰਫ ਜੀਵਾਂ ਦੀ ਜੇ ਆਪਾਂ ਗੱਲ ਕਰੀਏ, ਜੀਵਾਂ ਦੀ 200 ਤੇ ਪੌਦਿਆਂ ਦੀਆਂ 340 ਕਿਸਮਾਂ ਦਾ ਉਹਦੇ ਵਿੱਚ ਜਿਹੜਾ ਵਰਣਨ ਮਿਲਦਾ ਹੈ, 200 ਕਿਸਮ ਦੇ ਜੀਵ ਤੇ 340 ਕਿਸਮ ਦੇ ਜਿਹੜੇ ਪੌਦੇ ਨੇ ਉਹਨਾਂ ਦਾ ਜਿਹੜਾ ਵਰਣਨ ਕੀਤਾ ਜਾਂਦਾ ਹੈ, ਇਹ ਸਿਰਫ ਇੱਕ ਛੋਟਾ ਜਿਹਾ ਅੰਦਾਜ਼ਾ ਹੈ, ਛੋਟਾ ਜਿਹਾ। ਔਰ ਇਹ ਅੰਦਾਜ਼ਾ ਚੱਲਦਾ ਚੱਲਦਾ ਅੱਗੇ ਜੇ ਇਹਦੇ ਮੁਤਾਬਿਕ ਅਸੀਂ ਗੱਲ ਕਰੀਏ ਤੇ ਜੀਵ ਵਿਭਿੰਨਤਾ ਦੀ ਇਹ ਗਿਣਤੀ 1,36,20,000 ਤੋਂ ਜ਼ਿਆਦਾ ਦੱਸ ਰਹੇ ਨੇ ਵਿਗਿਆਨੀ। ਔਰ ਕਹਿੰਦੇ ਨੇ ਕਿ ਘੱਟੋ ਘੱਟ 17 ਲੱਖ ਜੂਨਾਂ ਲੱਭ ਸਕਦੀਆਂ ਨੇ ਇਸ ਪਲੈਨਟ 'ਤੇ ਅਗਰ ਰਿਸਰਚ ਕੀਤੀ ਜਾਵੇ ਤਾਂ। 17 ਲੱਖ ਜੂਨਾਂ ਜੀਵਾਂ ਦੀਆਂ ਜਿਹੜੇ ਮਿਲ ਜੁਲ ਕੇ ਸਾਡੀ ਇਸ ਪਲੈਨਟ ਅਰਥ ਨੂੰ ਬੈਲੈਂਸ ਰੱਖਦੇ ਨੇ, ਬੈਲੈਂਸਡ ਕਰਦੇ ਨੇ। ਔਰ ਭਾਰਤ ਸੰਸਾਰ ਵਿੱਚ ਜਿੰਨੀ ਜੈਵਿਕ ਅਨੇਕਤਾ ਹੈ ਉਹਦੇ 12 ਭੰਡਾਰਾਂ ਵਿੱਚੋਂ ਇੱਕ ਹੈ। ਸਾਡੇ ਦੇਸ਼ ਦੇ ਵਿੱਚ ਇੰਨੀ ਜੀਵ ਵਿਭਿੰਨਤਾ ਪਾਈ ਜਾਂਦੀ ਹੈ, ਰਿਚ ਹੈ ਇਸ ਮਾਮਲੇ ਦੇ ਵਿੱਚ ਕੁਦਰਤੀ ਇਹ ਜਿਹੜਾ ਖਜ਼ਾਨਾ ਹੈ ਅਸੀਂ ਕਹਿ ਸਕਦੇ ਹਾਂ ਸਾਡਾ ਦੇਸ਼। ਕੁਦਰਤੀ ਭੰਡਾਰ, ਜੰਗਲਾਂ ਦੀ ਅਸੀਂ ਗੱਲ ਕਰੀਏ, ਵੈਟ ਲੈਂਡਸ, ਚਰਾਂਦਾ, ਉਸ ਤੋਂ ਬਾਅਦ ਇੱਦਾਂ ਦੇ ਬਹੁਤ ਸਾਰੇ ਇਲਾਕੇ ਨੇ ਜਿੱਥੇ ਬਹੁਤ ਜ਼ਿਆਦਾ ਅੱਛੀ ਅੱਛੀ ਵੈਜੀਟੇਸ਼ਨ ਹੁੰਦੀ ਹੈ, ਹਰਬਸ ਨੇ। ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਨੇ, ਪਰਬਤੀ ਇਲਾਕਿਆਂ ਦੇ ਵਿੱਚ ਇੱਦਾਂ ਦੀਆਂ ਬਹੁਤ ਸਾਰੀਆਂ ਜੜੀ ਬੂਟੀਆਂ ਪਾਈਆਂ ਜਾਂਦੀਆਂ ਨੇ ਜੋ ਕਿ ਬਹੁਤ ਮੈਜੀਕਲ ਨੇ, ਅਨੇਕਾਂ ਪੌਦੇ ਜੰਤੂ ਅਤੇ ਉਹ ਸੂਖਮ ਜੀਵ ਜਿਹੜੇ ਉਹਨਾਂ ਇਲਾਕਿਆਂ ਵਿੱਚ ਪਾਉਂਦੇ ਨੇ, ਜੇ ਉਹ ਜੀ ਸਕਦੇ ਨੇ ਉੱਥੇ ਤਾਂ ਅਸੀਂ ਕਿਉਂ ਨਹੀਂ ਜੀ ਸਕਦੇ, ਹੈ ਨਾ। ਜੰਮੇ ਹੋਏ ਆਰਕਟਿਕ, ਟੁੰਡਰਾ, ਸੁੱਕੇ ਮਾਰੂਥਲ, ਡੂੰਘੇ ਸਮੁੰਦਰ, ਹੈ ਨਾ ਜੀਵ। ਕੁਦਰਤ ਨੇ ਜਿਹਨਾਂ ਜਿਹਨਾਂ ਨੂੰ ਵੀ ਬਣਾਇਆ ਬਹੁਤ ਸੋਚ ਕੇ ਜ਼ਰੂਰੀ ਇਸ ਪਲੈਨਟ ਦੇ ਲਈ ਬਣਾਇਆ ਹੈ। ਸੋ ਇਹ ਹੈ ਜੀ ਅੱਜ ਦਾ ਆਲਮੀ ਜੀਵ ਵੰਨ ਸੁਵੰਨਤਾ ਵਾਲਾ ਦਿਨ, ਯਾਨੀ ਕਿ ਇੰਟਰਨੈਸ਼ਨਲ ਡੇ ਫੋਰ ਬਾਇਓਲੋਜੀਕਲ ਡਾਇਵਰਸਿਟੀ। ਔਰ ਇਸ ਸਾਲ ਦੀ ਜਿਹੜੀ ਥੀਮ ਹੈ, ਕਿਉਂਕਿ ਇਹ ਦਿਨ ਹਰ ਸਾਲ ਕਿਸੇ ਨਾ ਕਿਸੇ ਥੀਮ 'ਤੇ ਮਨਾਇਆ ਜਾਂਦਾ ਹੈ, ਅਤੇ ਇਸ ਸਾਲ ਦੀ ਅੰਤਰਰਾਸ਼ਟਰੀ ਜੈਵਿਕ ਵਿਵਿਧਤਾ ਦਿਵਸ ਦੀ ਜਿਹੜੀ ਥੀਮ ਹੈ ਉਹ ਇਹ ਹੈ ਕਿ ਵੈਸ਼ਵਿਕ ਪ੍ਰਭਾਵ ਦੇ ਲਈ ਸਾਨੂੰ ਸਥਾਨਕ ਤੌਰ ਤੋਂ ਹੀ ਕੰਮ ਕਰਨਾ ਚਾਹੀਦਾ ਹੈ, ਯਾਨੀ ਆਪਾਂ ਕਹਿ ਸਕਦੇ ਕਿ ਐਕਟਿੰਗ ਲੋਕਲੀ ਫੋਰ ਗਲੋਬਲ ਇੰਪੈਕਟ। ਫੋਰ ਐਗਜ਼ਾਮਪਲ, ਗਰਮੀ ਬਹੁਤ ਵੱਧ ਰਹੀ ਹੈ, ਹੈ ਨਾ, ਅਤੇ ਸਾਡੇ ਪਲੈਨਟ ਦਾ, ਧਰਤੀ ਦਾ ਜਿਹੜਾ ਟੈਂਪਰੇਚਰ ਵੱਧ ਰਿਹਾ। ਹੁਣ ਅਸੀਂ ਇਹ ਵੇਟ ਕਰਾਂਗੇ ਕਿ ਕਿਸੇ ਹੋਰ ਦੇਸ਼ ਦੇ ਲੋਕ ਜਦੋਂ ਉੱਥੇ ਜ਼ਿਆਦਾ ਪਲਾਂਟ ਲਗਾ ਦੇਣਗੇ ਅਤੇ ਫਿਰ ਅਸੀਂ ਇੱਥੇ ਠੀਕ ਰਹਾਂਗੇ, ਅਸੀਂ ਠੰਡਾ ਠੰਡਾ ਫੀਲ ਕਰਾਂਗੇ। ਨਹੀਂ ਨਾ, ਸਾਨੂੰ ਆਪਣੇ ਆਸ ਪਾਸ ਹੀ ਜ਼ਿਆਦਾ ਪਲਾਂਟੇਸ਼ਨ ਕਰਨ ਦੀ ਲੋੜ ਹੈ, ਜ਼ਿਆਦਾ ਪੌਦੇ ਲਗਾਉਣ ਦੀ ਲੋੜ ਹੈ। ਇੱਦਾਂ ਹੀ ਹਰ ਇਲਾਕੇ ਦੇ ਲੋਕ ਕਰਨਗੇ ਤਾਂ ਬੇਸਿਕਲੀ ਹੌਲੀ ਹੌਲੀ ਸਾਰੇ ਪਾਸੇ ਜਿਹੜਾ ਬੈਲੈਂਸ ਹੈ ਠੀਕ ਹੋਏਗਾ, ਹੈ ਨਾ। ਸੋ ਯਾਨੀ ਕਿ ਸਾਨੂੰ ਲੋਕਲੀ ਐਕਟ ਕਰਨ ਦੀ ਲੋੜ ਹੈ ਤਾਂ ਕਿ ਗਲੋਬਲੀ ਇੰਪੈਕਟ ਉਹਦਾ ਪਵੇ। ਫਿਲਹਾਲ ਟਾਈਮ ਹੋ ਗਿਆ ਹੈ ਪ੍ਰੋਗਰਾਮ ਦੇ ਵਿੱਚ ਅਗਲੇ ਗਾਣੇ ਨੂੰ ਇੰਜੋਏ ਕਰਨ ਦਾ। ਸਟੇ ਟਿਊਨ ਐਂਡ ਇੰਜੋਏ ਦ ਨੈਕਸਟ ਟ੍ਰੈਕ।

0: ਸੁਣੋ, ਕੀ ਤੁਸੀਂ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਬਾਰੇ ਸੁਣਿਆ ਹੈ?
1: ਭਾਰਤ ਸਰਕਾਰ ਕਾ ਲਕਸ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
0: ਇਸ ਨਾਲ ਤੁਹਾਡਾ ਘਰ ਸੂਰਿਆ ਘਰ ਬਣ ਜਾਂਦਾ ਹੈ, ਯਾਨੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ। ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ। ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ ਪੀਐਮ ਸੂਰਿਆ ਘਰ .gov.in ਤੇ।

musically yours and only yours, and welcome back with a very good news. ਬਈ ਦੇਖੋ ਗੁੱਡ ਨਿਊਜ਼ ਤੇ ਤੁਹਾਡੇ ਨਾਲ ਸ਼ੇਅਰ ਕਰੂੰਗੀ, ਤੁਹਾਨੂੰ ਤਾਂ ਹੀ ਪਤਾ ਚੱਲੇਗਾ ਨਾ, ਇੱਦਾਂ ਕਿੱਦਾਂ ਪਤਾ ਚੱਲੇਗਾ। ਅਤੇ ਹੁਣ ਮੈਂ ਤੁਹਾਨੂੰ ਦੱਸਦੀ ਬਹੁਤ ਹੀ ਅੱਛੀ ਵਾਲੀ ਨਿਊਜ਼, ਉਹ ਇਹ ਹੈ। ਐਨੀ ਗੈਸ? ਜਿੰਨੀ ਦੇਰ ਤੱਕ ਦੱਸੂੰਗੀ ਨਹੀਂ, ਗੈਸ ਕਿਵੇਂ ਕਰੂੰਗੇ? ਓਕੇ, BSF ਦੀ ਮਹਿਲਾਵਾਂ ਨੇ ਕਹਿੰਦੇ ਕਿ ਇਤਿਹਾਸ ਰਚ ਦਿੱਤਾ ਹੈ। ਸੀਮਾ ਸੁਰੱਖਿਆ ਬਲ ਯਾਨੀ ਕਿ BSF ਨੇ ਰਚਿਆ ਹੈ ਜੀ ਨਵਾਂ ਇਤਿਹਾਸ, ਕਿਉਂਕਿ ਇਸ ਦੀ ਪਹਿਲੀ ਆਲ ਵੁਮੈਨ ਪਰਵਤਾਰੋਹਣ ਟੀਮ ਨੇ ਕੱਲ ਯਾਨੀ ਕਿ ਗੁਰੂਵਾਰ ਸਵੇਰੇ 8 ਵਜੇ 8848 ਮੀਟਰ ਦੀ ਦੁਨੀਆ ਤੋਂ ਸਭ ਤੋਂ ਉੱਚੀ ਪਰਬਤ ਦੀ ਚੋਟੀ 8848 ਮੀਟਰ ਰੱਟਾ ਲਾਇਆ ਕਰਦੇ ਸੀ ਨਾ ਛੋਟੇ ਹੁੰਦੇ। ਹਾਂਜੀ ਹਾਂਜੀ, ਕਿਹੜੀ ਸੀ ਉਹ ਚੋਟੀ? ਹਾਂਜੀ 8848 ਮੀਟਰ ਮਾਊਂਟ ਐਵਰੈਸਟ 8848 ਮੀਟਰ ਉੱਚੀ, ਦੁਨੀਆ ਦੀ ਸਭ ਤੋਂ ਉੱਚੀ ਪਰਬਤ ਦੀ ਚੋਟੀ ਮਾਊਂਟ ਐਵਰੈਸਟ 'ਤੇ ਪਹੁੰਚ ਕੇ ਨਾ ਸਿਰਫ ਉਹਨਾਂ ਨੇ ਤਿਰੰਗਾ ਲਹਿਰਾਇਆ ਬਲਕਿ ਰਾਸ਼ਟਰੀ ਗੀਤ ਵੰਦੇ ਮਾਤਰਮ ਵੀ ਗਾਇਆ। ਔਰ ਇਸ ਅਭਿਆਨ ਨੂੰ ਮਿਸ਼ਨ ਵੰਦੇ ਮਾਤਰਮ ਦਾ ਨਾਮ ਦਿੱਤਾ ਗਿਆ, ਜੋ ਕਿ 6 ਅਪ੍ਰੈਲ ਨੂੰ ਨਵੀਂ ਦਿੱਲੀ ਤੋਂ ਸ਼ੁਰੂ ਹੋਇਆ ਸੀ। ਇਸ ਟੀਮ ਦੇ ਵਿੱਚ 4 ਜਾਂਬਾਜ਼ ਮਹਿਲਾ ਕਾਂਸਟੇਬਲ ਨੇ, ਜੋ ਕਿ ਲੱਦਾਖ, ਕਾਰਗਿਲ, ਪੱਛਮ ਬੰਗਾਲ ਔਰ ਉੱਤਰਾਖੰਡ ਤੋਂ ਨੇ। ਇਸ ਸਾਲ BSF ਨੇ ਆਪਣਾ 60th ਯਾਨੀ ਕਿ 60ਵਾਂ ਸਥਾਪਨਾ ਦਿਵਸ ਵੀ ਮਨਾਇਆ ਹੈ। ਔਰ ਇਹ ਸ਼ਾਇਦ ਤੁਹਾਨੂੰ ਯਾਦ ਹੋਏਗਾ ਕਿ ਮੈਂ ਆਪਣੇ ਇੱਕ ਦਿਨ ਸ਼ੋਅ ਦੇ ਵਿੱਚ ਇਹ ਵੀ ਦੱਸਿਆ ਸੀ ਕਿ ਵੰਦੇ ਮਾਤਰਮ ਦੀ ਵੀ 150ਵੀਂ ਵਰਸ਼ਗਾਂਠ ਹੈ। ਸੋ ਇਹ ਸਾਰਾ ਸਾਲ ਹੀ ਅਸੀਂ ਮਨਾ ਰਹੇ ਹਾਂ ਵੰਦੇ ਮਾਤਰਮ ਜੀ ਵਰਸ਼ਗਾਂਠ, ਸਾਲਗਿਰਾ। ਔਰ ਜੇ ਅਸੀਂ ਗੱਲ ਕਰੀਏ ਸਭ ਤੋਂ ਬੈਸਟ ਚੀਜ਼ ਕਿਹੜੀ ਹੈ, ਬੈਸਟ ਚੀਜ਼ ਉਹਨਾਂ ਨੇ ਇਹ ਕੀਤੀ ਕਿ ਸਿਰਫ ਉੱਥੇ ਜਾ ਕੇ ਤਿਰੰਗਾ ਨਹੀਂ ਲਹਿਰਾਇਆ ਬਲਕਿ ਬਹੁਤ ਹੀ ਨਿਰਾਲਾ ਜਿਹਾ ਕੰਮ ਕੀਤਾ। ਉਹ ਇਹ ਹੈ ਕਿ ਇਹਨਾਂ ਨੇ ਇਸ ਟੀਮ ਨੇ ਐਵਰੈਸਟ ਦੇ ਜਿੰਨੇ ਉੱਥੇ ਬੇਸ ਕੈਂਪਸ ਲੱਗਦੇ ਹੁੰਦੇ ਨੇ ਜਾਂ ਅਲੱਗ ਅਲੱਗ ਰਸਤੇ ਦੇ ਵਿੱਚੋਂ 500 ਕਿਲੋ ਕਚਰਾ ਇਕੱਠਾ ਕਰਕੇ ਵੀ ਇਹ ਵਾਪਸ ਲੈ ਕੇ ਆ ਰਹੀਆਂ ਨੇ BSF ਮਹਿਲਾਵਾਂ। ਸੋ ਇਹ ਹੈ ਜੀ ਕੰਪਲੀਟ ਇਤਿਹਾਸ।

ਸੋ ਇਸ ਕਰਕੇ ਕਹਿੰਦੇ ਨੇ ਇੱਕ ਕੰਮ ਕਰਨਾ ਤੇ ਫਿਰ ਇੱਦਾਂ ਕਰੋ ਕਿ ਤੁਸੀਂ ਮਿਸਾਲ ਬਣੋ ਅਲੱਗ ਤਰੀਕੇ ਦੀ। ਨੋਰਮਲ ਬੇਸ ਜਿਹਾ ਕੰਮ ਤੇ ਸਾਰੇ ਕਰ ਲੈਂਦੇ ਨੇ, ਬੇਸਿਕ ਚੀਜ਼ਾਂ ਕੰਮ ਕਰਨਾ ਹੈ, ਬੇਸਿਕ ਤੋਂ ਹਟ ਕੇ ਕੁਛ ਪ੍ਰੋ ਅਲਟਰਾ ਵੀ ਤੇ ਕਰੋ, ਉਹ ਇਹਨਾਂ ਨੇ ਕਰ ਦਿੱਤਾ ਹੈ। ਸੋ ਇਹਦੇ ਨਾਲ ਹੀ ਹੁਣ ਮੈਨੂੰ ਲੱਗਦਾ ਕਿ ਆਪਾਂ ਨੂੰ ਅਗਲਾ ਗਾਣਾ ਵੀ ਪ੍ਰੋਗਰਾਮ 'ਚ ਸੁਣ ਲੈਣਾ ਚਾਹੀਦਾ ਹੈ। ਸੋ ਆ ਰਿਹਾ ਹੈ ਜੀ ਤੁਹਾਡੇ ਰੇਡੀਓ ਸੈੱਟ 'ਤੇ ਅਗਲਾ ਟਰੈਕ, ਔਰ ਵਧੀਆ ਵਾਲਾ ਟਰੈਕ, ਇੰਜੋਏ ਕਰੋ ਐਂਡ ਸਟੇ ਟਿਊਨ ਰਹੋ।

ਜ਼ਮਾਨਾ ਵਾਕਈ ਰੁਕ ਜਾਂਦਾ ਝੁੱਕ ਜਾਂਦਾ ਜਦੋਂ ਇੱਦਾਂ ਦੀ ਤੁਹਾਡੇ ਅੰਦਰ ਗਰਮ ਜੋਸ਼ੀ ਹੋਵੇ। ਔਰ ਮੈਨੂੰ ਲੱਗਦਾ ਕਿ ਜਿਸ ਦਰਦ ਦੇ ਵਿੱਚ ਉਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਸੀ, ਮੁਸ਼ਕਿਲ ਨਹੀਂ ਨਾਮੁਮਕਿਨ ਲੱਗ ਰਿਹਾ ਸੀ, ਲੇਕਿਨ ਉਹਨਾਂ ਦੀ ਕੰਸਿਸਟੈਂਸੀ ਔਰ ਉਹਨਾਂ ਦੇ ਵਿਲ ਪਾਵਰ ਨੇ ਇਹ ਕੰਮ ਕਰਕੇ ਦਿਖਾਇਆ ਔਰ ਫਾਈਨਲੀ ਬਣ ਗਈ ਜਲੰਧਰ ਦੀ ਪਹਿਲੀ ਇੱਦਾਂ ਦੀ ਮਹਿਲਾ ਬੈਡਮਿੰਟਨ, ਜਿਨ੍ਹਾਂ ਨੇ ਨਾ ਸਿਰਫ ਜਲੰਧਰ ਬਲਕਿ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਪੂਰੀ ਦੁਨੀਆਂ ਦੇ ਵਿੱਚ। ਮੈਂ ਗੱਲ ਕਰ ਰਹੀ ਹਾਂ ਫਰਾਂਸ ਦੇ ਵਿੱਚ ਸੇਂਟ ਡੈਨਿਸ ਰੀਯੂਨੀਅਨ ਓਪਨ ਦੇ ਵਿੱਚ ਕਾਂਸਯ ਪਦਕ ਜਿੱਤਣ ਵਾਲੀ ਜਲੰਧਰ ਦੀ ਪਹਿਲੀ ਮਹਿਲਾ ਬੈਡਮਿੰਟਨ ਖਿਡਾਰੀ ਮਾਨਿਆ ਰਲਹਣ ਦੀ। ਸੋ ਇਹਨਾਂ ਨੇ ਉਹ ਕੰਮ ਕਰਕੇ ਦਿਖਾਇਆ ਜੋ ਸ਼ਾਇਦ ਸ਼ਹਿਰ ਦੇ ਵਿੱਚ ਕਿਸੇ ਕੁੜੀ ਨੇ ਨਹੀਂ ਸੋਚਿਆ ਹੋਗਾ, ਈਵਨ ਕਿ ਇਹਨਾਂ ਨੂੰ ਵੀ ਨਾਲ ਸੀਗੇ ਜਿਹੜੇ ਸ਼ਾਇਦ ਆਸ ਪਾਸ, ਇਹ ਤਾਂ ਨਹੀਂ ਸੀ ਸੋਚਿਆ ਹੋਗਾ, ਬਟ ਇਹਨਾਂ ਪਤਾ ਸੀਗਾ ਕਿ ਕੁਛ ਕਰਨਾ ਹੈ। ਕਿਉਂਕਿ ਮੁਸ਼ਕਿਲ ਕਿਉਂ ਸੀ ਮੈਂ ਤੁਹਾਨੂੰ ਉਹ ਦੱਸਦੀ ਹਾਂ। ਜਦੋਂ ਬੰਦਾ ਨੋਰਮਲ ਹੁੰਦਾ ਉਦੋਂ ਤਾਂ ਵੱਡੇ ਵੱਡੇ ਸੁਪਨੇ ਵੀ ਆਪਾਂ ਦੇਖ ਲੈਂਦੇ, ਕੰਮ ਵੀ ਕਰ ਲੈਂਦੇ ਹਾਂ। ਦਰਦ ਦੇ ਵਿੱਚ ਜਦੋਂ ਚੱਲਣਾ ਔਖਾ ਹੁੰਦਾ ਉਦੋਂ ਮੈਨੂੰ ਦੱਸੋ ਬੈਡਮਿੰਟਨ ਖੇਡਣਾ ਕਿੰਨਾ ਕੁ ਸੌਖਾ ਲੱਗੂਗਾ ਜਾਂ ਕਿੰਨਾ ਕੁ ਸੌਖਾ ਹੋਊਗਾ। ਸੋ ਇਹ ਕਹਾਣੀ ਹੈ ਜੀ ਮਾਨਿਆ ਰਲਹਣ ਦੀ, ਜਿਨ੍ਹਾਂ ਨੇ ਇੰਟਰਨੈਸ਼ਨਲ ਲੈਵਲ 'ਤੇ ਦੇਸ਼ ਦੇ ਲਈ ਮੈਡਲ ਜਿੱਤਿਆ ਹੈ। ਕਰੀਬ 10-11 ਸਾਲ ਪਹਿਲਾਂ ਇਹਨਾਂ ਨੇ ਆਪਣੇ ਫਿਟਨੈਸ ਦੇ ਲਈ, ਮਤਲਬ ਸਿਰਫ ਫਿਟਨੈਸ ਦੇ ਲਈ ਬੈਡਮਿੰਟਨ ਦੀ ਸ਼ੁਰੂਆਤ ਕੀਤੀ ਸੀ, ਖੇਡਣਾ ਸ਼ੁਰੂ ਕੀਤਾ ਸੀ। ਸਵੇਰੇ 5:30 ਉੱਠਿਆ ਕਰਦੇ ਸੀ ਅਤੇ ਫਿਰ ਪ੍ਰੈਕਟਿਸ ਰਾਤ ਤੱਕ ਚੱਲਦੀ ਹੁੰਦੀ ਸੀ। ਇਹਨਾਂ ਨੂੰ ਇੰਨਾ ਚੰਗਾ ਲੱਗਾ ਪ੍ਰੈਕਟਿਸ ਕਰਨਾ। ਔਰ ਉਸ ਤੋਂ ਬਾਅਦ BA ਨੋਰਮਲੀ ਇਹਨਾਂ ਨੇ ਕੀਤੀ, ਲੇਕਿਨ ਸਿੰਪਲ BA ਕਰਦੇ ਕਰਦੇ ਇਹਨਾਂ ਨੇ ਇਹ ਸੋਚ ਲਓ ਕਿ ਹੁਣ ਵਰਲਡ, ਅਗਰ ਮੌਜੂਦਾ ਵਰਲਡ ਰੈਂਕਿੰਗ ਦੀ ਗੱਲ ਕਰੀਏ ਤਾਂ ਮਾਨਿਆ 240ਵੇਂ ਨੰਬਰ 'ਤੇ ਹੈ। ਸਟੱਡੀ ਨੋਰਮਲ ਰੱਖੀ, ਲੇਕਿਨ ਸਾਰਾ ਜੋਸ਼ ਔਰ ਸਾਰੀ ਆਪਣੀ ਡੈਡੀਕੇਸ਼ਨ ਆਪਣੀ ਗੇਮ ਦੇ ਵਿੱਚ ਪਾਈ। ਪਿਛਲੇ 9 ਸਾਲਾਂ ਤੋਂ ਸਿੰਗਲ ਔਰ ਡਬਲ ਦੋਵੇਂ ਹੀ ਕੈਟਾਗਰੀਆਂ ਦੇ ਵਿੱਚ ਸਟੇਟ ਚੈਂਪੀਅਨ ਰਹਿ ਚੁੱਕੇ ਨੇ ਮਾਨਿਆ। ਔਰ ਇਸ ਤੋਂ ਇਲਾਵਾ ਸੀਨੀਅਰ ਨੈਸ਼ਨਲ ਗੇਮਸ ਦੇ ਵਿੱਚ ਇਹਨਾਂ ਨੇ ਕਾਂਸਿਆ ਪਦਕ ਜਿੱਤਿਆ ਹੋਇਆ। ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2025 ਯਾਨੀ ਕਿ ਪਿਛਲੇ ਸਾਲ ਦੇ ਵਿੱਚ ਇਹ ਆਲਰੇਡੀ ਗੋਲਡ ਮੈਡਲ ਜਿੱਤ ਚੁੱਕੇ ਨੇ। ਹਾਂ, ਔਰ ਦੱਸਿਆ ਇਹਨਾਂ ਨੇ ਮਾਨਿਆ ਨੇ ਕਿ ਪਿਛਲੇ ਸਾਲ ਉਹਨਾਂ ਦੇ ਕਰੀਅਰ ਦਾ ਸਭ ਤੋਂ ਮੁਸ਼ਕਿਲ ਦੌਰ ਸੀ। ਵਰਲਡ ਯੂਨੀਵਰਸਿਟੀ ਗੇਮਸ ਦੇ ਟ੍ਰਾਇਲ ਦੇ ਦੌਰਾਨ ਉਹਨਾਂ ਦੀ ਲੈਫਟ ਨੀ ਦੇ ਵਿੱਚ ਗ੍ਰੇਡ 2 ਟੀਅਰ ਹੋ ਗਿਆ,

ਸੋ ਇਸ ਟੀਅਰ ਦਾ ਜਿਹੜਾ ਪੇਨ ਹੈ ਉਹ ਜਦੋਂ ਹੈ ਉਹੀ ਸਮਝ ਸਕਦਾ ਹੈ ਨਾ। ਅਤੇ ਉਸ ਵੇਲੇ ਵੱਡੇ ਵੱਡੇ ਟੂਰਨਾਮੈਂਟ ਉਹਨਾਂ ਦੇ ਸਾਹਮਣੇ ਸੀ ਔਰ ਲਗਾਤਾਰ ਪ੍ਰੈਕਟਿਸ ਕਰਨੀ ਵੀ ਬਹੁਤ ਜ਼ਰੂਰੀ ਸੀ। ਸੋ ਉਹਨਾਂ ਦੇ ਗੋਡੇ ਦੇ ਵਿੱਚ ਇੰਨੀ ਕੁ ਜ਼ਿਆਦਾ ਪੇਨ ਸੀ ਕਿ ਕਈ ਵਾਰ ਉਹਨਾਂ ਨੂੰ ਇਹ ਲੱਗਾ ਕਿ ਸ਼ਾਇਦ ਵਾਪਸੀ ਨਾਮੁਮਕਿਨ ਹੈ, ਬਹੁਤ ਮੁਸ਼ਕਿਲ ਹੈ। ਮਾਨਸਿਕ ਤਣਾਅ ਇੰਨਾ ਕਿ ਹੌਲੀ ਹੌਲੀ ਡਿਪਰੈਸ਼ਨ ਵੱਲ ਜਾ ਰਹੇ ਸੀ, ਲੇਕਿਨ ਉਹਨਾਂ ਨੇ ਹਾਰ ਨਹੀਂ ਮੰਨੀ। ਆਪਣੀ ਸਟੋਰੀ ਸ਼ੇਅਰ ਕਰਦਿਆਂ ਉਹਨਾਂ ਦੇ ਚਿਹਰੇ 'ਤੇ ਜੋ ਚਮਕ ਸੀ ਉਹ ਦੇਖਦਿਆਂ ਹੀ ਬਣਦੀ ਆ। ਔਰ ਉਹਨਾਂ ਨੇ ਦੱਸਿਆ ਕਿ ਵਾਪਸੀ ਮੁਸ਼ਕਿਲ ਜ਼ਰੂਰ ਸੀ, ਲੇਕਿਨ ਮੈਂ ਨਾ ਮਾਨਸਿਕ ਤਣਾਅ ਤੋਂ ਹਾਰ ਮੰਨੀ ਅਤੇ ਨਾ ਹੀ ਆਪਣੇ ਦਰਦ ਤੋਂ ਹਾਰ ਮੰਨੀ। ਹੌਲੀ ਹੌਲੀ ਰਿਕਵਰੀ ਕੀਤੀ ਅਤੇ ਫਿਰ ਇੰਟਰਨੈਸ਼ਨਲ ਲੈਵਲ 'ਤੇ ਦੇਸ਼ ਦੇ ਲਈ ਮੈਡਲ ਜਿੱਤਿਆ। ਯਾਨੀ ਕਿ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਵਿੱਚ ਗੋਲਡ ਮੈਡਲ ਜਿੱਤ ਕੇ ਲੈ ਕੇ ਆਏ। ਮਾਨਿਆ ਦਾ ਮੰਨਣਾ ਹੈ ਕਿ ਖੇਲ ਸਿਰਫ ਇੱਕ ਟੈਲੈਂਟ ਨਹੀਂ ਹੈ, ਤੁਹਾਨੂੰ ਬਹੁਤ ਜ਼ਿਆਦਾ ਪੇਸ਼ੈਂਸ ਦੀ ਜ਼ਰੂਰਤ ਹੈ, ਧੈਰੇ ਦੀ ਜ਼ਰੂਰਤ ਹੁੰਦੀ ਹੈ, ਲੇਕਿਨ ਅਨੁਸ਼ਾਸਨ ਦੀ ਉਸ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਡਿਸਿਪਲਿਨ ਅੱਗੇ ਵਧਣ ਦੇ ਲਈ। ਉਹਨੇ ਕਿਹਾ ਕਿ ਕੜੀ ਮਿਹਨਤ ਦਾ ਰਿਜ਼ਲਟ ਇਹ ਹੈ ਕਿ ਅੱਜ ਨਹੀਂ ਤਾਂ ਕੱਲ੍ਹ, ਲੇਕਿਨ ਮਿਲੇਗਾ ਜ਼ਰੂਰ। ਜ਼ਰੂਰੀ ਹੈ ਕਿ ਇੱਕ ਖਿਡਾਰੀ ਆਪਣੇ ਕੋਚ 'ਤੇ, ਆਪਣੇ ਪੇਰੈਂਟਸ ਦੀ ਰਿਸਪੈਕਟ ਕਰੇ ਔਰ ਆਪਣੀ ਗੇਮ 'ਤੇ ਪੂਰਾ ਯਕੀਨ ਰੱਖੇ, ਫਿਰ ਨਾਮੁਮਕਿਨ ਚੀਜ਼ਾਂ ਮੁਮਕਿਨ ਕੀਤੀਆਂ ਜਾ ਸਕਦੀਆਂ ਨੇ। ਸੋਚੋ ਸਵੇਰੇ 5:30 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਲਗਾਤਾਰ ਅਭਿਆਸ ਕਰਦੇ ਨੇ ਮਾਨਿਆ ਰਲਹਨ, ਐਵੇਂ ਨਹੀਂ ਨਾ ਫਿਰ ਮੈਡਲ ਜਿੱਤੇ ਜਾਂਦੇ। ਇਸ ਲਈ ਮਿਹਨਤ ਕਰਨੀ ਪੈਂਦੀ ਹੈ ਔਰ ਲਗਾਤਾਰ ਮਿਹਨਤ ਕਰਨੀ ਪੈਂਦੀ ਹੈ। ਸੋ ਤੁਸੀਂ ਵੀ ਜੋ ਵੀ ਤੁਹਾਡਾ ਗੋਲ ਹੈ ਉਸਨੂੰ ਪੂਰਾ ਕਰਨਾ ਹੈ ਅਤੇ ਮਿਹਨਤ ਲੱਗੇਗੀ ਨਾ, ਤਾਂ ਹੀ ਘਰ ਗੋਲਡ ਆਏਗਾ।

म्यूजिकली योर्स एंड ओनली योर्स। और फिलहाल माइक दे इस पार बैठी हुई है मैं जी तुम्हारी दोस्त आरजे पूजा टोहानी। और फिलहाल टाइम हो गया है सवेर दे 8:02 और पूरे 48 सेकंड, यानी के 50 सेकंड हो गए ने, 48 थोड़ी ना गल बैठी रहती है, टाइम है फटाफट निकल जाता है। और आज दी वैसे भी प्यारी जी ते इंस्पायरिंग जी मॉर्निंग है। और अगली इंस्पायरिंग न्यूज जी है वो ये है, गर्मी दी छुट्टियां आने वाली ने, है ना याद आया मैनू तो मेरा टाइम आ गया याद, लेकिन ओह मैनू बहुत डरावना टाइम लगता हुंदा सी क्योंकि मैं इन्नी क मतलब इन्ना क बचदी हुंदी सी ना अपना होलीडे होमवर्क तो, मैनू समझ नहीं सी आउंदी कित्थे लुका, सारियां छुट्टियां बीत जानियां, सारियां छुट्टियां आखरी वाले दिन च मैं टीम हायर कीती हुंदी सी अपना होमवर्क करन नू। टीम दे विच मेरे कजन हुंदे सी ਜਿਹੜੇ ਮੇਰੇ ਤੋਂ ਉਮਰ ਦੇ ਵਿੱਚ 10-10, 15-15 ਸਾਲ ਵੱਡੇ ਹੁੰਦੇ ਸੀ। ਬਸ ਆਪਾਂ ਉਹਨਾਂ ਨੂੰ ਹਾਇਰ ਕੀਤਾ ਹੁੰਦਾ ਸੀ, ਉਹਨਾਂ ਨੂੰ ਪਤਾ ਹੁੰਦਾ ਸੀ ਹਰ ਸਾਲ ਪੂਜਾ ਦਾ ਇਹੀ ਕੰਮ ਹੈ, ਆਖਰੀ ਵਾਲੀ ਰਾਤ ਜਿੱਦਣ ਮਤਲਬ ਸਵੇਰ ਨੂੰ ਛੁੱਟੀਆਂ ਤੋਂ ਬਾਅਦ ਮੈਂ ਸਵੇਰੇ ਸਕੂਲ ਜਾਣਾ ਹੁੰਦਾ ਸੀ, ਵਿਚਾਰੇ ਸਾਰੀ ਰਾਤ ਤੱਕ ਲੱਗੇ ਰਹਿੰਦੇ ਹੁੰਦੇ ਸੀ ਮੇਰਾ ਲਿਖਣ ਵਾਲਾ ਕੰਮ ਕਰਨ। ਓਏ ਹੋਏ ਹੋਏ ਹੋਏ, ਮਤਲਬ ਕਿਆ ਟਾਈਮ ਸੀ, ਕਿੰਨਾ ਕੁ ਟੋਰਚਰ ਸੀ ਲਿਖਣ ਦਾ ਕੰਮ। ਲੇਕਿਨ ਇਸ ਵਾਰੀ ਪੰਜਾਬ 'ਚ ਪਹਿਲੀ ਵਾਰ ਹੋਣ ਜਾ ਰਿਹਾ ਕਿ ਬੱਚੇ ਬਹੁਤ ਹੀ ਵਧੀਆ ਵਾਲੀ ਔਰ ਡਿਫਰੈਂਟ ਜਿਹੀ ਐਕਟੀਵਿਟੀ ਕਰਨਗੇ। ਔਰ ਪੰਜਾਬ ਦੇ ਵਿੱਚ 12ਵੀਂ ਤੱਕ ਦੇ ਜਿੰਨੇ ਵੀ ਸਕੂਲੀ ਬੱਚੇ ਨੇ ਇਹਨਾਂ ਨੂੰ ਇਹਨਾਂ ਦੀਆਂ ਛੁੱਟੀਆਂ ਬੜੀਆਂ ਖਾਸ ਔਰ ਵਧੀਆ ਵਾਲੀਆਂ ਹੋਣ ਜਾ ਰਹੀਆਂ ਨੇ, ਕਿਉਂਕਿ ਇਹਨਾਂ ਛੁੱਟੀਆਂ ਦੇ ਵਿੱਚ ਇਹਨਾਂ ਨੂੰ ਜਿਹੜਾ ਕੰਮ ਦਿੱਤਾ ਜਾਣਾ ਨਾ ਉਹ ਇਸ ਕਰਕੇ ਦਿੱਤਾ ਜਾਣਾ ਜਾਂ ਇੱਦਾਂ ਦਾ ਦਿੱਤਾ ਜਾਣਾ ਕਿ ਖੇਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬੱਚੇ ਸਿੱਖ ਸਕਦੇ ਨੇ, ਯਾਨੀ ਕਿ ਉਹਨਾਂ ਦੇ ਦਾਦਾ ਦਾਦੀ ਦੇ ਕਿੱਸੇ, ਖੇਤਾਂ ਵਿੱਚ ਖਲਿਹਾਨਾਂ ਦੇ ਵਿੱਚ ਫਸਲ ਨੂੰ ਕਿੰਨਾ ਕੁ ਪਾਣੀ ਚਾਹੀਦਾ ਹੈ, ਕਿਹੜੀ ਫਸਲ ਨੂੰ ਕਿੰਨਾ ਪਾਣੀ ਚਾਹੀਦਾ ਹੈ ਅਤੇ ਪਾਣੀ ਬਚਾਉਣਾ ਕਿੱਦਾਂ ਹੈ, ਆਪਣੇ ਪਿੰਡ ਆਪਣੇ ਸ਼ਹਿਰ ਦੀ ਖੂਬਸੂਰਤੀ ਅਸੀਂ ਕਿੱਦਾਂ ਬਰਕਰਾਰ ਰੱਖ ਸਕਦੇ ਹਾਂ। ਇਸ ਤੋਂ ਇਲਾਵਾ ਪੰਜਾਬ ਅਤੇ ਦੇਸ਼ ਦਾ ਇਤਿਹਾਸ ਅਤੇ ਇਹਦੇ ਨਾਲ ਜੁੜੇ ਹੋਏ ਜਿੰਨੇ ਵੀ ਰੋਚਕ ਤੱਥ ਨੇ, ਫੈਕਟਸ ਨੇ, ਉਹਨਾਂ ਦੇ ਕਿੱਸੇ ਘਰ ਦੇ ਬਜ਼ੁਰਗਾਂ ਤੋਂ ਪੁੱਛਣੇ ਹੋਣਗੇ ਉਹਨਾਂ ਨੇ। ਬੱਚਿਆਂ ਨੂੰ ਪ੍ਰੈਕਟੀਕਲ ਨੌਲੇਜ ਦੇਣ ਦੇ ਲਈ ਇਹ ਪਹਿਲ ਪਹਿਲੀ ਵਾਰ ਸਾਡੇ ਰਾਜ ਦੀ ਸਾਡੇ ਪੰਜਾਬ ਦੇ ਵਿੱਚ ਸ਼ੈਕਸ਼ਣਿਕ ਅਨੁਸੰਧਾਨ ਅਤੇ ਪ੍ਰਸ਼ਿਕਸ਼ਣ ਪਰਿਸ਼ਦ ਜਿਹਨੂੰ SEERT ਕਹਿੰਦੇ ਨੇ ਉਹ ਕਰਨ ਜਾ ਰਹੀ ਹੈ ਕਿ ਐਕਟੀਵਿਟੀ ਅਤੇ ਲਰਨਿੰਗ ਬੇਸਡ ਹੋਲੀਡੇ ਮਾਡਲ ਲਾਗੂ ਕੀਤਾ ਜਾਏਗਾ ਇਸ ਵਾਰੀ ਪੰਜਾਬ ਦੇ ਵਿੱਚ ਪਹਿਲੀ ਵਾਰ, ਕਿ ਐਕਟੀਵਿਟੀ ਥਰੂ ਅਸੀਂ ਲਰਨ ਕਰਨਾ ਹੈ। ਮੈਂ ਸਮਝ ਸਕਦੀ ਹਾਂ ਕਿੰਨਾ ਇੰਟਰਸਟਿੰਗ ਜਿਹਾ ਹੋਏਗਾ ਨਾ, ਕਿਤਾਬਾਂ ਤੋਂ ਬਾਹਰ ਨਿਕਲ ਕੇ ਬੱਚੇ ਸਿੱਖਣਗੇ ਕਿ ਸਿਰਫ ਲਿਖਣਾ, ਕੁਸ਼ਚਨ ਦਾ ਆਨਸਰ ਲਿਖਣਾ ਇਹੀ ਪੜ੍ਹਾਈ ਨਹੀਂ ਹੁੰਦੀ, ਅਤੇ ਯਾਨੀ ਕਿ ਸਿਰਫ ਰੋਟ ਲਰਨਿੰਗ ਡੈਫੀਨੇਸ਼ਨ ਪੜ੍ਹੀ ਰੱਟੇ ਮਾਰੇ ਇਹਨੂੰ ਪੜ੍ਹਨਾ ਨਹੀਂ ਕਹਿੰਦੇ, ਕਲਾ ਸ਼ਿਲਪ ਰਚਨਾਤਮਕਤਾ ਇਹਨਾਂ 'ਤੇ ਫੋਕਸ ਹੋਏਗਾ, ਲਿਟਰੇਚਰ ਦੇ ਨਾਲ ਨਾਲ ਆਰਟ ਐਕਟੀਵਿਟੀਜ਼, ਹੋਮਵਰਕ ਦੇ ਵਿੱਚ ਪੇਂਟਿੰਗ, ਮਾਡਲ ਮੇਕਿੰਗ, ਲੋਕ ਕਲਾ, ਪੋਸਟਰ ਡਿਜ਼ਾਇਨਿੰਗ, ਪੋਇਟਰੀ ਲਿਖਣਾ, ਕਵਿਤਾਵਾਂ ਲਿਖਣੀਆਂ ਯਾਨੀ ਕਿ, ਅਤੇ ਹੋਰ ਤੁਸੀਂ ਹਸਤ ਸ਼ਿਲਪ ਦੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਕਰ ਸਕਦੇ ਹਾਂ, ਇਹ ਸਭ ਕੁਛ ਉਹਨਾਂ ਨੂੰ ਫਰੀਡਮ ਦਿੱਤੀ ਜਾਏਗੀ ਬੱਚਿਆਂ ਨੂੰ, ਛੋਟੇ ਪ੍ਰੋਜੈਕਟਸ ਦੇ ਨਾਲ ਵੱਡੀ ਜਾਣਕਾਰੀ ਮਿਲੇਗੀ। ਔਰ ਇਹਦੇ ਨਾਲ ਹੀ ਇਹ ਸੋਚੋ ਕਿ ਬੱਚੇ ਜਦੋਂ ਆਪਣੇ ਬਜ਼ੁਰਗਾਂ ਤੋਂ, ਦਾਦਾ ਦਾਦੀ, ਨਾਨਾ ਨਾਨੀ ਤੋਂ ਪੁੱਛਣਗੇ ਉਹਨਾਂ ਦੇ ਰੋਚਕ ਕਿੱਸੇ, ਹੈ ਨਾ, ਬਚਪਨ ਦੀਆਂ ਗੱਲਾਂ, ਔਰ ਖਾਸ ਕਰਕੇ ਉਹ ਸਾਰੀਆਂ ਨੌਲੇਜ ਦੇ ਨਾਲ ਰਿਲੇਟਡ ਹੋਣਗੀਆਂ, ਅਤੇ ਉਹਨਾਂ ਦੇ ਦਿਮਾਗ 'ਤੇ

ਮੈਂ ਤੇ ਨਾ ਤੁਹਾਡੀ ਬਾਂਹ ਛੱਡਣੀ ਹੈ ਤੇ ਨਾ ਤੁਹਾਨੂੰ ਰੇਡੀਓ ਤੋਂ ਦੂਰ ਜਾਣ ਦੇਣਾ, ਕਿਉਂਕਿ ਫਿਲਹਾਲ ਗੁੱਡ ਮਾਰਨਿੰਗ ਜਲੰਧਰ ਚੱਲ ਰਿਹਾ ਜੀ ਪੂਜਾ ਟੋਹਾਨੀ ਯਾਨੀ ਕਿ ਮੇਰੇ ਨਾਲ, ਤੇ ਜਾਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਤੇ ਨਾ ਹੀ ਆਪਾਂ ਤੁਹਾਨੂੰ ਜਾਣ ਦੇਣਾ ਕਿਤੇ, ਕਿਉਂਕਿ ਟਾਈਮ ਹੋ ਗਿਆ ਹੈ ਮੇਰੇ ਹਿਸਾਬ ਦੇ ਨਾਲ, ਹੁਣ ਗਰਮੀ ਹੈ ਤੇ ਕੁਛ ਠੰਡਾ ਠੰਡਾ ਮਿੱਠਾ ਮਿੱਠਾ ਜਿਹਾ ਖਾ ਲਿਆ ਜਾਵੇ, ਬਣਾਵਾਂਗੇ ਤੇ ਖਾਵਾਂਗੇ, ਤੇ ਬਣਾਉਣ ਦੇ ਲਈ ਪਹਿਲਾਂ ਮੈਂ ਤੁਹਾਨੂੰ ਰੈਸਿਪੀ ਦੱਸਾਂਗੀ, ਤੁਸੀਂ ਤਾਂ ਹੀ ਬਣਾਓਗੇ ਕਿ ਇੱਦਾਂ ਬਣਾ ਲੂੰਗੇ। ਚਲੋ ਠੀਕ ਹੈ, ਤੁਸੀਂ ਆਪਣੀਆਂ ਰੈਸਿਪੀਜ਼ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਅਤੇ ਮੇਰੀਆਂ ਰੈਸਿਪੀਜ਼ ਤੁਸੀਂ ਟਰਾਈ ਕਰ ਸਕਦੇ ਹੋ, ਔਰ ਆਲਵੇਜ਼ ਵੈਲਕਮ ਹੈ ਜੀ ਤੁਹਾਡੇ ਫੀਡਬੈਕ ਦਾ, ਕਿਉਂਕਿ ਹਮੇਸ਼ਾ ਇੰਤਜ਼ਾਰ ਰਹਿੰਦਾ ਮੈਨੂੰ, ਫੀਡਬੈਕ ਦਿਆ ਕਰੋ ਮੈਨੂੰ, ਦੱਸਿਆ ਕਰੋ ਟਰਾਈ ਕਰਕੇ ਸਹੀ ਸੀ ਰੈਸਿਪੀ ਜਾਂ ਥੋੜ੍ਹਾ ਬਹੁਤਾ ਕਮੀ।

ਬੇਸ਼ੀ ਸੀਗੀ ਉਹਦੇ ਵਿੱਚ ਵੀ ਮੈਂ ਆਪਣੇ ਤਰੀਕੇ ਨਾਲ ਬਣਾਉਂਦੀ ਹਾਂ, ਤੁਸੀਂ ਆਪਣੇ ਤਰੀਕੇ ਨਾਲ ਬਣਾਉਂਦੇ, ਚਲੋ ਚੱਕੋ ਫਿਰ ਡਾਇਰੀ ਆਪਣੀ ਅਤੇ ਚੱਕੋ ਆਪਣਾ ਪੈਨ, ਕਰੋ ਫਿਰ ਨੋਟ ਅੱਜ ਦੀ ਰੈਸਿਪੀ। ਗਰਮੀ ਹੈ ਜੀ, ਅਗਲੇ ਦਿਨਾਂ 'ਚ ਬਹੁਤ ਜ਼ਿਆਦਾ ਹੋਣ ਵਾਲੀ, ਅਤੇ ਫਟਾਫਟ ਇਸ ਰੈਸਿਪੀ ਨੂੰ ਟਰਾਈ ਕਰਨਾ ਕਿਉਂਕਿ ਮਿੱਠੀ ਔਰ ਠੰਡੀ ਹੈ ਔਰ ਫਲਾਂ ਦਾ ਰਾਜਾ ਜਿਹੜਾ ਮੈਂਗੋ ਹੈ ਆਪਾਂ ਇਸ ਦੇ ਵਿੱਚ ਇਸਤੇਮਾਲ ਕਰਨਾ ਹੈ। ਔਰ ਅੱਜ ਦੀ ਜਿਹੜੀ ਰੈਸਿਪੀ ਹੈ ਉਹ ਹੈ ਜੀ ਮੈਂਗੋ ਸਟਿੱਕੀ ਰਾਈਸ ਆਈਸ ਕ੍ਰੀਮ। ਰਾਈਸ ਕ੍ਰੀਮ ਆਈਸ ਕ੍ਰੀਮ, ਰਾਈਸ ਕ੍ਰੀਮ ਆਈਸ ਕ੍ਰੀਮ, ਕਿੰਨਾ ਸੋਹਣਾ ਜਿਹਾ ਸਾਊਂਡ ਕਰਦਾ ਨਾ, ਹੈਗੀ ਵੀ ਬੜੀ ਟੇਸਟੀ ਹੈ। ਚਲੋ ਫਿਰ ਜਲਦੀ ਦੇ ਨਾਲ ਰੈਡੀ ਹੋ ਜਾਓ, ਕਰਨਾ ਕੀ ਹੈ ਬਈ। ਜੇ ਅਸੀਂ ਮੈਂਗੋ ਸਟਿੱਕੀ ਰਾਈਸ ਆਈਸਕ੍ਰੀਮ ਬਣਾਉਣੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਮਿੱਠਾ ਜਿਹਾ, ਬਹੁਤ ਜ਼ਿਆਦਾ ਮਿੱਠਾ ਜਿਹਾ, ਰਸੀਲਾ ਜਿਹਾ ਅੰਬ ਲੈਣ ਦੀ ਲੋੜ ਹੈ, ਹੈ ਨਾ। ਅਤੇ ਉਹ ਤੁਹਾਡੀ ਇੱਛਾ ਹੈ, ਜਿਹੜਾ ਮਰਜ਼ੀ ਲੈ ਸਕਦੇ ਹੋ। ਅਤੇ ਜਿੱਦਾਂ ਦਾ ਅੰਬ ਇਸਤੇਮਾਲ ਕਰੋਗੇ ਉੱਦਾਂ ਦਾ ਫਲੇਵਰ ਆ ਜਾਏਗਾ, ਕਿਉਂਕਿ ਹਰ ਜਿਹੜਾ ਹੈਗਾ ਹੈ ਅੰਬ, ਹੈ ਨਾ, ਉਸਦੀ ਅਲੱਗ ਅਲੱਗ ਹੀ ਟੇਸਟ ਹੁੰਦਾ। ਅਲਫੋਨਸੋ ਦਾ ਅਲੱਗ ਹੈ, ਦਸਾਰੀ ਦਾ ਅਲੱਗ ਹੈ, ਲੰਗੜਾ ਦਾ ਅਲੱਗ ਟੇਸਟ ਹੈ। ਹਾਂ ਓਕੇ, ਕੰਟਰੋਲ ਪੂਜਾ, ਕੰਟਰੋਲ। ਅਸੀਂ ਮੈਂਗੋ ਭਾਵਨਾਵਾਂ 'ਚ ਨਹੀਂ ਬਹਿਣਾ, ਅਸੀਂ ਬੈਕ ਟੂ ਦਾ ਬੇਸਿਕ ਰੈਸਿਪੀ ਵੱਲ ਆਉਣਾ। ਓਕੇ, ਕੋਨਸਨਟ੍ਰੇਟ। ਸੋ ਗੱਲ ਕਰ ਰਹੇ ਸੀ ਅਸੀਂ ਰੈਸਿਪੀ ਦੀ ਕਿ ਮਿੱਠਾ ਰਸੀਲਾ ਜਿਹਾ ਅੰਬ ਲੈ ਲੈਣਾ, ਗੁੱਦਾ ਕੱਢ ਲੈਣਾ, ਮਿਕਸੀ 'ਚ ਪਾ ਲੈਣਾ। ਓਕੇ, ਉਹਦੇ ਵਿੱਚ ਜਿਹੜੇ ਉਬਲੇ ਹੋਏ ਤੁਹਾਡੇ ਕੋਲ ਰਾਈਸ ਪਏ ਹੋਣਗੇ, ਤਾਜ਼ੇ ਉਬਾਲੇ ਹੋਣਗੇ, ਰਾਤ ਦੇ ਪਏ, ਜਿਹੜੇ ਮਰਜ਼ੀ ਇਸਤੇਮਾਲ ਕਰਨੇ, ਲੇਕਿਨ ਉਬਲੇ ਹੋਏ ਰਾਈਸ ਆਪਾਂ ਇਸਤੇਮਾਲ ਕਰਨੇ ਨੇ। ਚਲੋ ਇੱਦਾਂ ਕਰਦੇ ਹਾਂ, ਇੱਕ ਵੱਡਾ ਜਿਹਾ ਅੰਬ ਲੈ ਲਿਆ, ਇੱਕ ਕਟੋਰੀ, ਇੱਕ ਡੇਢ ਕਟੋਰੀ ਛੋਟੀ, ਤੁਸੀਂ ਰਾਈਸ ਉਬਲੇ ਹੋਏ ਉਹ ਪਾ ਲਏ, ਔਰ ਢੇਰ ਸਾਰੀ ਕਰੀਮੀ ਗਾੜੀ ਗਾੜੀ ਕੋਕੋਨਟ ਕਰੀਮ ਇਸਤੇਮਾਲ ਕਰਨੀ ਹੈ ਤੁਸੀਂ, ਦੁੱਧ ਇਸਤੇਮਾਲ ਆਪਾਂ ਬਿਲਕੁਲ ਨਹੀਂ ਕਰਨਾ। ਓਕੇ, ਕੋਕੋਨਟ ਕਰੀਮ, ਐਂਡ ਦੈਨ ਇਸ ਤੋਂ ਬਾਅਦ ਇਸਨੂੰ ਕੀ ਕਰਨਾ ਹੈ, ਗੈਸ ਗੈਸ ਗੈਸ, ਬਲੈਂਡ ਬਲੈਂਡ ਬਲੈਂਡ, ਚੰਗੀ ਤਰ੍ਹਾਂ ਇਸਨੂੰ ਬਲੈਂਡਰ 'ਚ ਪਾ ਕੇ ਬਲੈਂਡ ਕਰ ਲੈਣਾ ਹੈ। ਔਰ ਇਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਹੋਰ ਕੋਈ ਸਵੀਟਨਰ ਐਡ ਕਰਨ ਦੀ ਜ਼ਰੂਰਤ ਹੈ, ਕਿਉਂਕਿ ਅੰਬ ਤਾਂ ਵੈਸੇ ਹੀ ਮੌਸਮ ਦੇ ਹੋਣ 'ਤੇ ਬਹੁਤ ਜ਼ਿਆਦਾ ਮਿੱਠੇ ਹੁੰਦੇ ਨੇ, ਇਹਦਾ ਕਾਫੀ ਮਿੱਠਾ ਇਨਫ ਹੋ ਹੀ ਜਾਂਦਾ ਹੈ। ਉਸ ਤੋਂ ਬਾਅਦ ਇਹਨੂੰ ਕੀ ਕਰਨਾ ਹੈ, ਇੱਕ ਬੇਕਿੰਗ ਟ੍ਰੇ ਦੇ ਵਿੱਚ ਪਾ ਕੇ, ਮਤਲਬ ਜਿੱਥੇ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਡਿਸ਼ ਦੇ ਵਿੱਚ, ਇਸ ਭਾਂਡੇ ਦੇ ਵਿੱਚ, ਬਰਤਨ 'ਚ, ਅਗਰ ਕੱਚ ਦਾ ਹੈ ਤਾਂ ਬੈਟਰ ਹੈ, ਤੁਸੀਂ ਫਰੀਜ਼ ਕਰ ਸਕਦੇ ਹੋ, ਉਹਦੇ ਵਿੱਚ ਇਸ ਮਿਕਸਚਰ ਨੂੰ ਕੱਢਣਾ ਹੈ, ਆਰਾਮ ਦੇ ਨਾਲ ਇਸਨੂੰ ਫਰੀਜ਼ਰ ਦੇ ਵਿੱਚ ਰੱਖ ਦੇਣਾ ਹੈ ਸੈੱਟ ਹੋਣ ਦੇ ਲਈ। ਉਸ ਤੋਂ ਬਾਅਦ ਇਸਨੂੰ ਜਦੋਂ ਬਾਹਰ ਕੱਢਣਾ ਹੈ, ਬਸ ਸਕੂਪ ਦੇ ਨਾਲ ਬਾਹਰ ਕੱਢੋ, ਠੰਡੀ ਠੰਡੀ ਮਿੱਠੀ ਮਿੱਠੀ ਆਈਸਕ੍ਰੀਮ ਇੰਜੋਏ ਕਰੋ, ਅਤੇ ਮੈਨੂੰ ਯਾਦ ਜ਼ਰੂਰ ਕਰਿਓ, ਅਤੇ ਨਾਲ ਦੀ ਨਾਲ ਮੈਨੂੰ ਦੱਸਿਓ ਜ਼ਰੂਰ ਕਿੱਦਾਂ ਦੀ ਬਣੀ ਸੀ ਇਹ ਵਾਲੀ ਆਈਸਕ੍ਰੀਮ। ਪਰ ਫਿਲਹਾਲ ਮੈਂ ਮਿੱਠਾ ਪਰਸਨ ਘੱਟ ਹਾਂ, ਮੈਂ ਚਟਪਟਾ ਪਰਸਨ ਜ਼ਿਆਦਾ ਹਾਂ, ਮੇਰਾ ਤਾਂ ਦਿਲ ਵੈਸੇ ਕੁਛ ਚਟਪਟਾ ਖਾਣ ਨੂੰ ਕਰਦਾ। ਮੈਂ ਤਾਂ ਕਰਦੀ ਹਾਂ, ਮੈਂ ਮਾੜਾ ਜਿਹਾ ਬਾਹਰ ਝਾਤੀ ਮਾਰ ਕੇ ਆਉਂਦੀ ਹਾਂ ਕਿ ਮੇਰੇ ਖਾਣ ਦੇ ਲਈ ਬਾਹਰ ਕੁਛ ਚਟਪਟਾ ਅਗਰ ਮਿਲ ਜਾਵੇ, ਚਾਟ ਟਾਈਪ, ਤਾਂ ਮੈਂ ਖਾ ਕੇ ਆਉਂਦੀ ਹਾਂ, ਅਤੇ ਤੁਸੀਂ ਆਈਸਕ੍ਰੀਮ ਬਣਾ ਕੇ ਮੈਨੂੰ ਅਪਡੇਟ ਜ਼ਰੂਰ ਕਰਿਓ। ਐਂਡ ਸਟੇ ਟਿਊਨ ਐਂਡ ਇੰਜੋਏ ਦਿਸ ਟ੍ਰੈਕ।

ਰੋਕਣਾ ਵੀ ਚਾਹੀਦਾ ਹੈ ਜਦੋਂ ਕੋਈ ਸਿਗਨਲ ਬਿਨਾਂ ਵਜ੍ਹਾ ਪਾਰ ਕਰਕੇ ਭੱਜ ਜਾਵੇ, ਉਦੋਂ ਰੋਕ ਕੇ ਉਹਨੂੰ ਸਮਝਾਉਣਾ ਚਾਹੀਦਾ ਹੈ। ਔਰ ਫਿਲਹਾਲ ਇਹ ਜਿਹੜੇ ਰੂਲਸ ਨੇ ਬੱਚੇ ਆਮ ਤੌਰ 'ਤੇ ਟ੍ਰੈਫਿਕ ਦੇ ਨਿਯਮ ਸੜਕ 'ਤੇ ਚੱਲਦੇ ਹੋਏ ਜਾਂ ਗੱਡੀ ਚਲਾਉਂਦੇ ਹੋਏ ਸਿੱਖ ਪਾਉਂਦੇ ਨੇ, ਲੇਕਿਨ ਤੇਲੰਗਾਨਾ ਦੇ ਆਦਿਲਾਬਾਦ ਦੀ ਟ੍ਰੈਫਿਕ ਪੁਲਿਸ ਨੇ ਇਸ ਗਰਮੀਆਂ ਦੇ ਵਿੱਚ ਨਵਾਂ ਟ੍ਰੈਫਿਕ ਪਾਰਕ ਬਣਾਇਆ ਹੈ ਔਰ ਇਸ ਦਾ ਬਖੂਬੀ ਇਸਤੇਮਾਲ ਕਰ ਰਹੀ ਹੈ ਉੱਥੋਂ ਦੀ ਟ੍ਰੈਫਿਕ ਪੁਲਿਸ। ਕਿੱਦਾਂ, ਮੈਂ ਤੁਹਾਨੂੰ ਦੱਸਦੀ ਹਾਂ। ਇਸ ਸਮਰ ਕੈਂਪ ਦੇ ਵਿੱਚ ਟ੍ਰੈਫਿਕ ਦੇ ਨਿਯਮ ਸਿਖਾ ਰਹੇ ਨੇ ਉਹ ਸਟੂਡੈਂਟਸ ਨੂੰ ਔਰ ਉਸ ਲਈ ਉਹਨਾਂ ਨੇ ਟ੍ਰੈਫਿਕ ਪਾਰਕ ਬਣਾਇਆ ਹੈ ਜਿਸਦਾ ਵਧੀਆ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ। ਇੱਥੇ ਸਕੂਲਾਂ ਦੇ ਬੱਚਿਆਂ ਨੂੰ ਸਮਰ ਕੈਂਪ ਲਗਾਇਆ ਜਾ ਰਿਹਾ ਹੈ। ਅਲੱਗ ਅਲੱਗ ਸਕੂਲ ਦੇ ਬੱਚੇ ਆਉਂਦੇ ਨੇ ਔਰ ਇੱਥੇ ਸਭ ਤੋਂ ਪਹਿਲਾਂ ਇਹਨਾਂ ਨੂੰ ਹੈਲਮੈਟ, ਸੀਟ ਬੈਲਟ ਪਾਉਣ ਦੇ ਜਿਹੜੇ ਇੰਪੋਰਟੈਂਸ ਆ ਉਹ ਦੱਸੀ ਜਾਂਦੀ ਆ। ਛੋਟੀ ਉਮਰ ਦੇ ਵਿੱਚ ਗੱਡੀ ਚਲਾਉਣ ਦੇ ਖਤਰੇ ਕਿਹੜੇ ਨੇ ਉਹ ਦੱਸੇ ਜਾਂਦੇ ਨੇ। ਲਾਅ ਬਾਰੇ ਦੱਸਿਆ ਜਾਂਦਾ ਹੈ।

ਔਰ ਸੜਕ ਪਾਰ ਕਰਦੇ ਹੋਏ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਇਹਨਾਂ ਦੇ ਬਾਰੇ ਦੱਸਿਆ ਜਾਂਦਾ ਹੈ। ਸੋ ਆਦਿਲਾਬਾਦ ਦੇ SP ਉਹਨਾਂ ਨੇ ਦੱਸਿਆ ਹੈ ਕਿ ਬੱਚਿਆਂ ਦੇ ਵਿੱਚ ਘੱਟ ਉਮਰ ਦੇ ਵਿੱਚ ਟ੍ਰੈਫਿਕ ਨਿਯਮਾਂ ਦੇ ਬਾਰੇ ਜਿਹੜੀ ਜਾਗਰੂਕਤਾ ਹੈ ਪੈਦਾ ਕਰਨ ਨੂੰ ਇਹ ਜਿਹੜਾ ਹੈ ਇੱਕ ਬਹੁਤ ਹੀ ਪ੍ਰੈਕਟੀਕਲ ਜਿਹਾ ਵੇ ਉਹਨਾਂ ਨੇ ਅਪਣਾਇਆ ਹੈ, ਕਿਉਂਕਿ ਉਹਨਾਂ ਨੂੰ ਜ਼ਿੰਮੇਦਾਰ ਨਾਗਰਿਕ ਬਣਾਇਆ ਜਾ ਸਕੇ ਇਹ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ। ਅਤੇ ਇੱਥੇ ਬੱਚਿਆਂ ਨੂੰ ਵਿਵਹਾਰਕ ਯਾਨੀ ਕਿ ਬੜੇ ਪ੍ਰੈਕਟੀਕਲ ਜਿਹੇ ਤਰੀਕੇ ਦੇ ਨਾਲ ਸੜਕ ਸੁਰੱਖਿਆ ਬਾਰੇ ਸਿੱਖਿਆ ਦਿੱਤੀ ਜਾ ਰਹੀ ਹੈ ਔਰ ਬੱਚੇ ਬਹੁਤ ਹੀ ਜ਼ਿਆਦਾ ਇੰਟਰਸਟ ਦੇ ਨਾਲ ਸਿੱਖ ਰਹੇ ਨੇ ਟ੍ਰੈਫਿਕ ਰੂਲਸ, ਟ੍ਰੈਫਿਕ ਲਾਜ਼। ਔਰ ਓਬਵੀਅਸ ਜੀ ਗੱਲ ਹੈ, ਜਦੋਂ ਅਸੀਂ ਛੁੱਟੀਆਂ ਦੇ ਵਿੱਚ ਕੋਈ ਚੀਜ਼ ਸਿੱਖੀ ਹੁੰਦੀ ਹੈ ਇੰਟਰਸਟ ਬਣਦਾ ਹੈ ਔਰ ਉਸਨੂੰ ਫੋਲੋ ਵੀ ਅਸੀਂ ਕਰਦੇ ਹਾਂ, ਹੈ ਨਾ। ਇਹ ਤਾਂ ਮੈਨੂੰ ਲੱਗਦਾ ਵੈਸੇ ਵੀ ਕਰਨਾ ਚਾਹੀਦਾ ਫੋਲੋ, ਜ਼ਰੂਰੀ ਨਹੀਂ ਕਿ ਛੁੱਟੀਆਂ ਜੇ ਸਿੱਖਿਆ ਹੋਇਆ ਤੁਸੀਂ ਤਾਂ ਹੀ ਕਰੋਗੇ, ਲੇਕਿਨ ਵੈਸੇ ਗੱਲ ਕਰ ਰਹੀ ਹਾਂ ਕਿ ਬੱਚੇ ਜਦੋਂ ਕੋਈ ਚੀਜ਼ ਸਿੱਖਦੇ ਨੇ ਬੜੇ ਇੰਟਰਸਟਿੰਗ ਜਿਹੇ ਵੇ ਦੇ ਵਿੱਚ, ਫਿਰ ਪੂਰੀ ਲਾਈਫ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਚੀਜ਼ ਬੈਠ ਜਾਂਦੀ ਹੈ। ਫਿਲਹਾਲ ਬੈਠ ਗਈ ਹੈ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਕਿ ਟਾਈਮ ਹੋ ਗਿਆ ਹੈ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਾਇੰਡ ਅਪ ਕਰਨ ਦਾ, ਲੇਕਿਨ ਜਾ ਮੈਂ ਕਿਤੇ ਨਹੀਂ ਰਹੀ, ਲੇਕਿਨ ਨਾ ਹੀ ਤਾਂ ਤੁਸੀਂ ਜਾਣਾ, ਨਾ ਤੁਹਾਨੂੰ ਮੈਂ ਜਾਣ ਦੇਣਾ। ਆਪਾਂ ਜਲਦੀ ਦੇ ਨਾਲ ਇਸ ਪ੍ਰੋਗਰਾਮ ਨੂੰ ਵਾਇੰਡ ਅਪ ਕਰਕੇ ਪਹਿਲਾਂ ਮੈਂ ਤੁਹਾਨੂੰ ਲਾਸਟ ਟ੍ਰੈਕ ਸੁਣਾਉਂਗੀ ਔਰ 8:30 ਵਜੇ ਸੁਣਾਉਂਗੀ ਤੁਹਾਨੂੰ ਖਬਰਾਂ। 8:30 ਵਜੇ ਤੁਸੀਂ ਖਬਰਾਂ ਸੁਣੋਗੇ ਸਾਰੇ ਔਰ ਉਸ ਤੋਂ ਬਾਅਦ 8:40 ਤੋਂ 9 ਵਜੇ ਤੱਕ ਸਾਡਾ ਸੈਗਮੈਂਟ ਰਹੇਗਾ ਅੱਡੀ ਟੱਪਾ। ਸੋ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਇੱਥੇ ਹੀ ਵਾਇੰਡ ਅਪ ਕਰ ਰਹੀ ਹਾਂ ਐਂਡ ਆ ਰਿਹਾ ਹੈ ਇਸ ਪ੍ਰੋਗਰਾਮ ਦਾ ਲਾਸਟ ਟ੍ਰੈਕ ਤੁਹਾਡੇ ਲਈ। RJ ਪੂਜਾ ਟੋਹਾਨੀ ਸੀ ਤੁਹਾਡੇ ਨਾਲ।

0: ਆਕਾਸ਼ਵਾਣੀ ਐਫਐਮ ਰੇਨਬੋ ਤੇ ਹੁਣ ਤੁਸੀਂ ਸੁਣੋਗੇ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਡਸ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੱਲ੍ਹ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀ ਨੇ ਕਿਹਾ ਕਿ ਅਮਰੀਕਾ ਲੋੜ ਪੈਣ 'ਤੇ ਭਾਰਤ ਨੂੰ ਈਂਧਨ ਦੀ ਵਿਕਰੀ ਲਈ ਤਿਆਰ ਹੈ। ਪੁਲਵਾਮਾ ਦਹਿਸ਼ਤਗਰਦ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਹਮਜ਼ਾ ਬੁਰਹਾਨ ਕੱਲ੍ਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ ਹੈ। ਰੇਲ ਮੰਤਰਾਲੇ ਨੇ ਮੁਸਾਫਰਾਂ ਨੂੰ ਸਫ਼ਰ ਦੌਰਾਨ ਚੌਕਸ ਰਹਿਣ ਅਤੇ ਰੇਲਵੇ ਸਟੇਸ਼ਨਾਂ 'ਤੇ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਦੀ ਜਾਣਕਾਰੀ ਤੁਰੰਤ ਹੈਲਪਲਾਈਨ ਨੰਬਰ 139 'ਤੇ ਦੇਣ ਲਈ ਕਿਹਾ ਹੈ। ਅਤੇ IPL ਕ੍ਰਿਕਟ ਵਿੱਚ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਸ ਨੂੰ 99 ਦੌੜਾਂ ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਡਸ ਨਾਲ ਗੱਲਬਾਤ ਕਰਨਗੇ। ਸਾਈਪ੍ਰਸ ਦੇ ਰਾਸ਼ਟਰਪਤੀ

0: ਮੰਤਰੀ ਕੱਲ੍ਹ ਨਵੀਂ ਦਿੱਲੀ ਪਹੁੰਚੇ। ਹਵਾਈ ਅੱਡੇ 'ਤੇ ਸੜਕ ਆਵਾਜਾਈ ਅਤੇ ਸ਼ਾਹਰਾਹ ਰਾਜ ਮੰਤਰੀ ਅਜੇ ਟਮਟਾ ਨੇ ਉਹਨਾਂ ਦਾ ਸਵਾਗਤ ਕੀਤਾ। ਸ਼੍ਰੀ ਕ੍ਰਿਸਟੋਡੋਲਾਈਟਸ ਪਹਿਲਾਂ ਮੁੰਬਈ ਦਾ ਦੌਰਾ ਕਰ ਚੁੱਕੇ ਨੇ। ਉਹਨਾਂ ਦੇ ਨਾਲ ਵਿਦੇਸ਼ ਮੰਤਰੀ, ਸੰਚਾਰ ਅਤੇ ਨਿਰਮਾਣ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਅਤੇ ਵਪਾਰਕ ਆਗੂਆਂ ਦਾ ਇੱਕ ਉੱਚ ਪੱਧਰੀ ਵਫਦ ਵੀ ਆਇਆ ਹੈ। ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਸ਼੍ਰੀ ਕ੍ਰਿਸਟੋਡੋਲਾਈਟਸ ਦਾ ਇਹ ਪਹਿਲਾ ਭਾਰਤ ਦੌਰਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਮੀਟਿੰਗ ਵਿੱਚ ਰਹਿਣ ਸਹਿਣ ਦੀ ਅਤੇ ਕਾਰੋਬਾਰ ਕਰਨ ਵਿੱਚ ਸੌਖ ਨੂੰ ਉਤਸ਼ਾਹਿਤ ਕਰਨ ਨਾਲ ਸੰਬੰਧਿਤ ਮੁੱਦਿਆਂ ਅਤੇ ਸਭ ਤੋਂ ਵਧੀਆ ਅਭਿਆਸਾਂ 'ਤੇ ਚਰਚਾ ਕੀਤੀ ਗਈ। ਇੱਕ ਵਿਕਸਿਤ ਭਾਰਤ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਭਵਿੱਖ ਵਿੱਚ ਸੁਧਾਰਾਂ ਦੇ ਢੰਗ ਤਰੀਕਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕਾ ਲੋੜ ਪੈਣ 'ਤੇ ਭਾਰਤ ਨੂੰ ਊਰਜਾ ਵੇਚਣ ਲਈ ਤਿਆਰ ਹੈ। ਉਹਨਾਂ ਨੇ ਇਹ ਬਿਆਨ ਹੌਰਮੂਸ ਜਲ ਮਾਰਗ ਦੇ ਬੰਦ ਹੋਣ ਕਾਰਨ ਭਾਰਤ ਵਿੱਚ ਵੱਧਦੀਆਂ ਊਰਜਾ ਕੀਮਤਾਂ ਸੰਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਦਿੱਤਾ। ਵਿਦੇਸ਼ ਮੰਤਰੀ ਸਵੀਡਨ ਅਤੇ ਭਾਰਤ ਦੇ ਦੌਰੇ ਲਈ ਰਵਾਨਾ ਹੁੰਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਭਾਰਤ ਨੂੰ ਇੱਕ ਮਹਾਨ ਭਾਈਵਾਲ ਦੱਸਦਿਆਂ ਉਹਨਾਂ ਕਿਹਾ ਕਿ ਇਸ ਦੌਰੇ ਦੌਰਾਨ ਉਹਨਾਂ ਨੂੰ ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲੇਗਾ। ਸ਼੍ਰੀ ਰੂਬੀਓ 23 ਤੋਂ 26 ਮਈ ਤੱਕ ਭਾਰਤ ਵਿੱਚ ਰਹਿਣਗੇ। ਇਸ ਤਰ੍ਹਾਂ ਉਹ ਕੋਲਕਾਤਾ, ਆਗਰਾ, ਜੈਪੁਰ ਅਤੇ ਦਿੱਲੀ ਦਾ ਦੌਰਾ ਕਰਨਗੇ। 2019 ਦੇ ਪੁਲਵਾਮਾ ਦਹਿਸ਼ਤਗਰਦ ਹਮਲੇ ਜਿਸ ਵਿੱਚ CRPF ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ ਦਾ ਮੁੱਖ ਸਾਜਿਸ਼ਕਰਤਾ ਹਮਜ਼ਾ ਬੁਰਹਾਨ ਕੱਲ੍ਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ POK ਵਿੱਚ ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ ਹੈ। ਬੁਰਹਾਨ ਉਰਫ ਅਰਜੁਮੰਦ ਗੁਲਜ਼ਾਰ ਡਾਰ ਉਰਫ ਡਾਕਟਰ ਅਲ ਬਦਰ ਦਹਿਸ਼ਤਗਰਦ ਧੜੇ ਦਾ ਇੱਕ ਕਮਾਂਡਰ ਸੀ ਜਿਸ ਨੂੰ ਭਾਰਤ ਨੇ ਅਪ੍ਰੈਲ 2022 ਵਿੱਚ ਜੰਮੂ ਕਸ਼ਮੀਰ ਵਿੱਚ ਕਈ ਦਹਿਸ਼ਤਗਰਦ ਘਟਨਾਵਾਂ ਵਿੱਚ ਸ਼ਾਮਲ ਹੋਣ ਲਈ ਦਹਿਸ਼ਤਗਰਦ ਐਲਾਨਿਆ ਸੀ। ਉਹ ਪੁਲਵਾਮਾ ਹਮਲੇ ਤੋਂ ਬਾਅਦ ਇੱਕ ਅਧਿਆਪਕ ਦੇ ਰੂਪ ਵਿੱਚ POK ਵਿੱਚ ਰਹਿ ਰਿਹਾ ਸੀ। ਪੁਲਿਸ ਅਨੁਸਾਰ ਮੁਜ਼ੱਫਰਾਬਾਦ ਦੇ ਗੋਜਰਾ ਵਿੱਚ ਇੱਕ ਨਿੱਜੀ ਕਾਲਜ ਦੇ ਪ੍ਰਿੰਸੀਪਲ ਬੁਰਹਾਨ ਨੂੰ ਕੱਲ੍ਹ ਸਵੇਰੇ ਕਾਲਜ ਤੋਂ ਬਾਹਰ ਨਿਕਲਦੇ ਸਮੇਂ ਨਿਸ਼ਾਨਾ ਬਣਾਇਆ ਗਿਆ। ਹਮਲਾਵਾਰਾਂ ਨੇ ਉਸ ਦੇ ਨੇੜਿਓਂ ਕਈ ਗੋਲੀਆਂ ਚਲਾਈਆਂ। ਪੁਲਿਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੁਰਹਾਨ ਦੇ ਸਿਰ 'ਚ 3 ਗੋਲੀਆਂ ਲੱਗੀਆਂ। ਪੁਲਿਸ ਦਾ ਦਾਅਵਾ ਹੈ ਕਿ ਉਹਨਾਂ ਨੇ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਅਤੇ ਹਮਲੇ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਗਿਆ ਹੈ। ਇੱਕ ਚਸ਼ਮਦੀਦ ਨੇ ਦੱਸਿਆ ਕਿ ਅਪਰਾਧ ਕਰਨ ਤੋਂ ਬਾਅਦ ਸ਼ੱਕੀ ਮੋਟਰਸਾਈਕਲ 'ਤੇ ਭੱਜ ਰਿਹਾ ਸੀ ਜਦੋਂ ਸਥਾਨਕ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਡਾਰ, ਜਿਸ ਦਾ ਜਨਮ 1999 ਵਿੱਚ ਹੋਇਆ ਸੀ, ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਰਤਨੀਪੁਰਾ ਦਾ ਰਹਿਣ ਵਾਲਾ ਸੀ। ਉਹ ਜਾਇਜ਼ ਦਸਤਾਵੇਜ਼ਾਂ ਨਾਲ ਪਾਕਿਸਤਾਨ ਗਿਆ ਸੀ ਜਿੱਥੇ ਉਹ ਅਲ ਬਦਰ ਦਹਿਸ਼ਤਗਰਦ ਸਮੂਹ ਵਿੱਚ ਸ਼ਾਮਲ ਹੋ ਗਿਆ। ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਡਾਰ ਇੱਕ ਸਰਗਰਮ ਦਹਿਸ਼ਤਗਰਦ ਅਤੇ ਅਲ ਬਦਰ ਦਾ ਕਮਾਂਡਰ ਸੀ। ਰੇਲਵੇ ਬੁਨਿਆਦੀ ਢਾਂਚੇ ਅਤੇ ਰੇਲ ਸੰਚਾਲਨ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਹਾਲੀਆ ਘਟਨਾਵਾਂ ਦਰਮਿਆਨ ਰੇਲਵੇ ਮੰਤਰਾਲੇ ਨੇ ਮੁਸਾਫਰਾਂ ਨੂੰ ਸਫ਼ਰ ਦੌਰਾਨ ਚੌਕਸ ਰਹਿਣ ਅਤੇ ਰੇਲਵੇ ਸਟੇਸ਼ਨਾਂ 'ਤੇ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਦੀ ਤੁਰੰਤ ਜਾਣਕਾਰੀ ਹੈਲਪਲਾਈਨ ਨੰਬਰ 139 'ਤੇ ਦੇਣ ਦੀ ਅਪੀਲ ਕੀਤੀ ਹੈ। ਇਹ ਬੇਨਤੀ ਕੱਲ੍ਹ ਦਿੱਲੀ ਦੇ ਰੇਲ ਭਵਨ ਵਿਖੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਸੁਰੱਖਿਆ ਮੀਟਿੰਗ ਤੋਂ ਬਾਅਦ ਕੀਤੀ ਗਈ। ਮੀਟਿੰਗ ਵਿੱਚ ਰੇਲ ਰਾਜ ਮੰਤਰੀ ਵੀ ਸੋਮੰਨਾ ਅਤੇ ਰਵਨੀਤ ਸਿੰਘ ਬਿੱਟੂ ਦੇ ਨਾਲ ਨਾਲ ਦੇਸ਼ ਭਰ ਦੇ ਸੀਨੀਅਰ ਰੇਲਵੇ ਬੋਰਡ ਅਧਿਕਾਰੀਆਂ ਅਤੇ ਫੀਲਡ ਅਫਸਰਾਂ ਨੇ ਸ਼ਿਰਕਤ ਕੀਤੀ। ਮੰਤਰਾਲੇ ਨੇ ਹਾਲ ਹੀ ਵਿੱਚ ਗੱਡੀਆਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਸਮੇਤ ਹਾਲ ਵਿੱਚ ਹੀ ਕਈ ਘਟਨਾਵਾਂ ਦੀ ਮੁੱਢਲੀ ਜਾਂਚ ਵਿੱਚ ਸਮਾਜ ਵਿਰੋਧੀ ਅਨਸਰਾਂ ਦੀ ਸ਼ਮੂਲੀਅਤ ਦਾ ਸੰਕੇਤ ਦਿੱਤਾ ਹੈ। ਰੇਲਵੇ ਸੁਰੱਖਿਆ ਬਲ RPF ਇਹਨਾਂ ਘਟਨਾਵਾਂ ਦੀ ਸਰਗਰਮੀ ਨਾਲ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਨੇ ਮੀਟਿੰਗ ਦੌਰਾਨ ਕਿਹਾ ਕਿ ਕਈ ਮਾਮਲਿਆਂ ਵਿੱਚ ਰੇਲ ਅਧਿਕਾਰੀਆਂ ਵੱਲੋਂ ਸਮੇਂ ਸਿਰ ਅਤੇ ਸਰਗਰਮ ਕਾਰਵਾਈ ਨੇ ਵੱਡੇ ਹਾਦਸਿਆਂ ਨੂੰ ਰੋਕਣ ਵਿੱਚ ਮਦਦ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNews ਜਲੰਧਰ। ਪੰਜਾਬ ਪੁਲਿਸ ਨੇ ਕੱਲ੍ਹ ਪਠਾਨਕੋਟ ਦੇ ਇੱਕ ਨਿਵਾਸੀ ਨੂੰ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ 44 'ਤੇ ਇੰਟਰਨੈੱਟ ਨਾਲ ਜੁੜੇ CCTV ਕੈਮਰਾ ਲਗਾ ਕੇ ਪਾਕਿਸਤਾਨ ਅਧਾਰਤ ਹੈਂਡਲਰਾਂ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਸਾਡੇ ਜਲੰਧਰ ਵਾਲੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪਠਾਨਕੋਟ ਦੇ ਸੀਨੀਅਰ ਪੁਲਿਸ ਸੁਪਰਡੈਂਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਮੁਲਜ਼ਮ ਬਲਜੀਤ ਸਿੰਘ ਨੇ ਹਾਈਵੇ 'ਤੇ ਇੱਕ ਪੁਲ ਨੇੜੇ ਇੱਕ CCTV ਲਾਇਆ ਸੀ ਤਾਂ ਜੋ ਕਥਿਤ ਤੌਰ 'ਤੇ ਫੌਜ ਅਤੇ ਨੀਮ ਫੌਜੀ ਬਲਾਂ ਦੀ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਸਕੇ। ਇਸ ਦੀ ਲਾਈਵ ਫੀਡ ਪਾਕਿਸਤਾਨੀ ਏਜੰਸੀ ISI ਦੇ ਹੈਂਡਲਰਾਂ ਨੂੰ ਸਾਂਝੀ ਕੀਤੀ ਜਾਂਦੀ ਸੀ। ਪੁਲਿਸ ਉਸ ਦੇ 3 ਹੋਰ ਸਾਥੀਆਂ ਦੀ ਵੀ ਭਾਲ ਕਰ ਰਹੀ ਹੈ।
1: ਕੱਲ ਸਾਡੇ CAEA ਟੀਮ ਪਠਾਨਕੋਟ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਲਜੀਤ ਸਿੰਘ ਜਿਹੜਾ ਹੈਗਾ, ਬਲਜੀਤ ਸਿੰਘ ਬੀਤੂ ਆ, ਇਹ ਪਿੰਡ ਧਾਰੀਵਾਲ ਚੱਕ ਦਾ ਰਹਿਣ ਵਾਲਾ ਆ। ਧਾਰੀਵਾਲ ਚੱਕ ਪੁਲਿਸ ਸਟੇਸ਼ਨ ਸਦਰ ਦੇ ਵਿੱਚ ਆਉਂਦਾ ਹੈਗਾ। ਉਹ ਤੇ ਉਹਦੇ 3 ਸਾਥੀ ਜਿਹੜੇ ਹੈਗੇ ਆ, ਪਠਾਨਕੋਟ ਵਿੱਚ ਜਿਹੜਾ ਨੈਸ਼ਨਲ ਹਾਈਵੇ 44 ਆ, ਜਿਹੜਾ ਕਿ ਪਠਾਨਕੋਟ ਤੋਂ ਜੰਮੂ ਨੂੰ ਜਾ ਰਿਹਾ, ਉਹਦੇ ਰਸਤੇ ਵਿੱਚ ਸੁਜਾਨਪੁਰ ਦਾ ਜਿਹੜਾ ਅੱਡਾ ਆਉਂਦਾ, ਉਸ ਅੱਡੇ ਦੇ ਉੱਤੇ ਇਹਨਾਂ ਨੇ ਜਾਸੂਸੀ ਕਰਨ ਵਾਸਤੇ ਕੈਮਰੇ ਲਗਾਏ ਸੀ। ਇਹ ਸੰਵੇਦਨਸ਼ੀਲ ਜਗ੍ਹਾ ਹੈਗੀ ਆ, ਇੱਥੋਂ

0: ਤਰ੍ਹਾਂ ਦੀ ਜਿਹੜੀ ਮੂਵਮੈਂਟ ਕੈਚ ਕਰਨ ਵਾਸਤੇ ਜਿਹੜੇ ਕੈਮਰੇ ਲਗਾਏ ਗਏ ਸੀਗੇ ਤੇ ਇਹਨੂੰ ਕੱਲ ਗ੍ਰਿਫਤਾਰ ਕੀਤਾ ਗਿਆ। ਇਹਦੀ ਜਿਹੜੀ ਹੈਗੀ ਸਖਤੀ ਨਾਲ ਪੁੱਛਗਿਛ ਕੀਤੀ ਗਈ, ਪੁੱਛਗਿਛ ਉਪਰੰਤ ਜਿਹੜੀ ਹੈਗੀ ਉਸ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਗਈ ਔਰ ਉਸ ਜਗ੍ਹਾ ਤੋਂ ਜਿਹੜੇ ਸਟੈਂਡ ਲੋਨ ਇੰਟਰਨੈਟ ਬੇਸਡ ਆ ਉਹ ਕੈਮਰੇ ਜਿਹੜੇ ਹੈਗੇ ਆ ਪੁਲਿਸ ਨੇ ਰਿਕਵਰ ਕਰ ਲਏ ਆ। ਇਹਦੇ ਪਿੱਛੇ ਤਿੰਨ ਸਾਥੀ ਹੋਰ ਆ, ਇਹਦੇ ਇੱਕ ਲੌਜਿਸਟਿਕਸ ਪ੍ਰੋਵਾਈਡ ਕਰਵਾ ਰਿਹਾ ਲੋਕਲ, ਤੇ ਦੋ ਜਿਹੜੇ ਹੈਗੇ ਆ ਉਹ ਫਰਦਰ ਜਿਹੜੇ ਹੈਗੇ ਆ ਵਿਦੇਸ਼ ਵਿੱਚ ਬੈਠੇ ਹੋਏ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ ਉਹਨਾਂ ਨਾਲ ਇਨ ਟੱਚ ਹੈਗੇ ਆ। ਸੋ ਇਹਨੂੰ ਮੋਟੀਵੇਟ ਕੀਤਾ ਗਿਆ ਸੀਗਾ ਇਸ ਕੰਮ ਲਈ ਔਰ ਇਸ ਕੰਮ ਵਾਸਤੇ ਇਹਨੂੰ ਉਹਨਾਂ ਨੇ ਥੋੜੇ ਬਹੁਤੇ ਪੈਸੇ ਵੀ ਦਿੱਤੇ ਆ।
1: ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਪੁਲਿਸ ਨੇ ਪਾਕਿਸਤਾਨ ਦੇ ਦੋ ISI ਸਮਰਥਿਤ ਜਾਸੂਸੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਸੀ ਜੋ ਸੰਵੇਦਨਸ਼ੀਲ ਫੌਜੀ ਸਥਾਨਾਂ ਦੀ ਲਾਈਵ ਫੀਡ ਪਾਕਿਸਤਾਨ ਅਧਾਰਤ ਹੈਂਡਲਰਾਂ ਨੂੰ ਭੇਜਦੇ ਸਨ। CBI ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਸੰਬੰਧ ਵਿੱਚ ਅਲਾਤੂਰ ਤੋਂ ਬੱਚਿਆਂ ਦੇ ਇੱਕ ਡਾਕਟਰ ਮਨੋਜ ਸ਼ਰੂਰੇ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਡਾਕਟਰ ਸ਼ਰੂਰੇ ਨੇ ਕਥਿਤ ਤੌਰ 'ਤੇ ਆਪਣੀ ਧੀ ਲਈ ਨੀਟ ਪ੍ਰੀਖਿਆ ਪ੍ਰਸ਼ਨ ਪੱਤਰ ਖਰੀਦਿਆ ਸੀ। CBI ਅਧਿਕਾਰੀ ਨੇ ਕੁਝ ਦਿਨ ਪਹਿਲਾਂ ਡਾਕਟਰ ਸ਼ਰੂਰੇ ਦੇ ਹਸਪਤਾਲ ਦਾ ਦੌਰਾ ਕੀਤਾ ਸੀ ਅਤੇ ਵਿਆਪਕ ਪੁੱਛਗਿੱਛ ਕੀਤੀ ਸੀ। ਤਾਮਿਲਨਾਡੂ ਵਿੱਚ ਅੱਜ ਜੋਸੈਫ ਵਿਜੇ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿੱਚ ਦੋ ਹੋਰ ਮੰਤਰੀ ਸ਼ਾਮਲ ਕੀਤੇ ਜਾਣਗੇ। VCK ਦੇ ਵੰਨਿਆ ਅਰਾਸੂ ਅਤੇ IUML ਦੇ AM ਸ਼ਾਹਜਾਂ ਮੰਤਰੀਆਂ ਵਜੋਂ ਸਹੁੰ ਚੁੱਕਣਗੇ। IPL ਕ੍ਰਿਕਟ ਵਿੱਚ ਬੀਤੀ ਰਾਤ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਜ਼ ਨੂੰ 99 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਚੇਨਈ ਸੁਪਰ ਕਿੰਗਜ਼ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਗੁਜਰਾਤ ਟਾਈਟਨਸ ਵੱਲੋਂ ਦਿੱਤੇ ਗਏ 230 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਚੇਨਈ ਸੁਪਰ ਕਿੰਗਜ਼ 13 ਓਵਰਾਂ ਅਤੇ 4 ਗੇਂਦਾਂ ਵਿੱਚ ਸਿਰਫ 140 ਦੌੜਾਂ ਹੀ ਬਣਾ ਸਕੀ। ਗੁਜਰਾਤ ਟਾਈਟਨਸ ਵੱਲੋਂ ਮੁਹੰਮਦ ਸਿਰਾਜ, ਰਾਸ਼ਿਦ ਖਾਨ ਅਤੇ ਕਾਗੀਸੋ ਰਬਾਡਾ ਨੇ 3-3 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਨੇ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 4 ਵਿਕਟਾਂ ਅਤੇ 229 ਦੌੜਾਂ ਬਣਾਈਆਂ। ਅੱਜ ਹੈਦਰਾਬਾਦ ਵਿੱਚ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਇਲ ਚੈਲੈਂਜਰਸ ਬੰਗਲੁਰੂ ਨਾਲ ਹੋਏਗਾ। ਮੌਸਮ ਵਿਭਾਗ ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਗਰਮੀ ਅਤੇ ਲੂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਵੀ ਅੱਜ ਲੂ ਦੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ। ਉੱਤਰ ਪ੍ਰਦੇਸ਼ ਵਿੱਚ ਤਾਪਮਾਨ ਸਾਰੇ ਰਿਕਾਰਡ ਤੋੜ ਰਿਹਾ। ਪੂਰਾ ਰਾਜ ਭਿਆਨਕ ਗਰਮੀ ਦੀ ਲਪੇਟ ਵਿੱਚ। ਬਾਂਦਾ ਜ਼ਿਲ੍ਹੇ ਵਿੱਚ ਕੱਲ੍ਹ ਲਗਾਤਾਰ 5ਵੇਂ ਦਿਨ ਦੇਸ਼ ਦਾ ਸਭ ਤੋਂ ਵੱਧ ਤਾਪਮਾਨ 47.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਪੰਜਾਬ ਵਿੱਚ ਜਲੰਧਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਅੱਜ ਸਵੇਰੇ ਹਲਕੀ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਕਾਨਸ ਫਿਲਮ ਫੈਸਟੀਵਲ ਵਿੱਚ ਕੱਲ੍ਹ ਪੂਰੀ ਤਰ੍ਹਾਂ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਬਣੀ ਇੱਕ ਨਵੀਂ ਫਿਲਮ ਦਾ ਪ੍ਰੀਮੀਅਰ ਕੀਤਾ ਗਿਆ। ਹੈਲਗ੍ਰਿੰਡ ਨਾਮ ਦੀ ਇਹ ਫਿਲਮ 95 ਮਿੰਟ ਦੀ ਫਿਲਮ ਹੈ ਜੋ 15 ਲੋਕਾਂ ਦੀ ਟੀਮ ਨੇ ਸਿਰਫ 14 ਦਿਨਾਂ ਵਿੱਚ ਬਣਾਈ ਹੈ। ਇਸ 'ਤੇ ਲਗਭਗ $5 ਲੱਖ ਖਰਚ ਹੋਏ ਨੇ। ਸੈਨ ਫਰਾਂਸਿਸਕੋ ਸਟਾਰਟਅਪ ਹਿਕਸਫੀਲਡ AI ਨੇ ਬੁੱਧਵਾਰ ਨੂੰ ਇਸ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਕਰ ਦਿੱਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਟਸ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੱਲ੍ਹ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕਾ ਲੋੜ ਪੈਣ 'ਤੇ ਭਾਰਤ ਨੂੰ ਈਂਧਨ ਦੀ ਵਿਕਰੀ ਲਈ ਤਿਆਰ ਹੈ। ਪੁਲਵਾਮਾ ਦਹਿਸ਼ਤਗਰਦ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਹਮਜ਼ਾ ਬੁਰਹਾਨ ਕੱਲ੍ਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1444 ਤੇ ਵੈਬਸਾਈਟ www.telelaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਆਕਾਸ਼ਵਾਣੀ ਐਫ ਐਮ ਰੇਨਬੋ ਦੀ ਘੜੀ ਤੇ ਸਵੇਰ ਦੇ 9 ਵਜ ਚੁੱਕੇ ਨੇ ਤੇ ਵੇਲਾ ਹੋ ਗਿਆ ਐਫ ਐਮ ਨਿਊਜ਼ ਹੈਡਲਾਈਨਸ ਦਾ, ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਨਵੀਂ ਦਿੱਲੀ ਵਿਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਡਜ਼ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੱਲ੍ਹ ਨਵੀਂ ਦਿੱਲੀ ਵਿਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਅਮਰੀਕਾ ਲੋੜ ਪੈਣ ਤੇ ਭਾਰਤ ਨੂੰ ਈਂਧਨ ਦੀ ਵਿਕਰੀ ਲਈ ਤਿਆਰ ਏ। ਪੁਲਵਾਮਾ ਦਹਿਸ਼ਤਗਰਦ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਹਮਜ਼ਾ ਬੁਰਹਾਨ ਕੱਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀਓਕੇ ਵਿਚ ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿਚ ਮਾਰਿਆ ਗਿਆ। ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਸਬੰਧ ਵਿਚ ਲਾਤੂਰ ਤੋਂ ਬੱਚਿਆਂ ਦੇ ਇਕ ਡਾਕਟਰ ਮਨੋਜ ਸ਼ਿਰੂਰੇ ਨੂੰ ਹਿਰਾਸਤ ਵਿਚ ਲਿਆਏ। ਰੇਲ ਮੰਤਰਾਲੇ ਨੇ ਮੁਸਾਫਰਾਂ ਨੂੰ ਸਫ਼ਰ ਦੌਰਾਨ ਚੌਕਸ ਰਹਿਣ ਅਤੇ ਰੇਲਵੇ ਸਟੇਸ਼ਨਾਂ ਤੇ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਦੀ ਜਾਣਕਾਰੀ ਤੁਰੰਤ ਹੈਲਪਲਾਈਨ ਨੰਬਰ 139 ਤੇ ਦੇਣ ਲਈ ਕਿਹਾ ਏ।

ਪੰਜਾਬ ਪੁਲਿਸ ਨੇ ਪਠਾਨਕੋਟ ਦੇ ਇੱਕ ਨਿਵਾਸੀ ਨੂੰ ਪਠਾਨਕੋਟ ਜੰਮੂ ਰਾਸ਼ਟਰੀ ਸ਼ਾਹਰਾਹ 44 ਤੇ ਇੰਟਰਨੈੱਟ ਨਾਲ ਜੁੜੇ CCTV ਕੈਮਰਾ ਲਗਾ ਕੇ ਪਾਕਿਸਤਾਨ ਅਧਾਰਤ ਹੈਂਡਲਰਾਂ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਏ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 121ਵੇਂ ਦਿਨ ਕੱਲ੍ਹ ਪੰਜਾਬ ਪੁਲਿਸ ਨੇ ਸੂਬੇ ਭਰ ਵਿਚ 552 ਟਿਕਾਣੇ ਅਤੇ ਛਾਪੇਮਾਰੀ ਦੌਰਾਨ 243 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਏ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946 ਰਾਹੀਂ ਗੁਪਤ ਰੂਪ ਵਿਚ ਲੋੜੀਂਦੇ ਅਪਰਾਧੀਆਂ ਨੂੰ ਅਤੇ ਗੈਂਗਸਟਰਾਂ ਬਾਰੇ ਸੂਹ ਦੇ ਸਕਦੇ ਨੇ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ ਅੱਜ ਲੂ ਦੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਏ। ਇਸ ਦੌਰਾਨ ਜਲੰਧਰ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਅੱਜ ਸਵੇਰੇ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਏ। ਅਤੇ IPL ਕ੍ਰਿਕਟ ਵਿਚ ਅਹਿਮਦਾਬਾਦ ਵਿਚ ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਸ ਨੂੰ 99 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੇ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ।

ਤੇ ਜਲਦੀ ਦੇ ਨਾਲ ਗਾਣਾ ਵੇਟ ਕਰ ਰਿਹਾ ਤੁਹਾਡੀ, ਪਲੇ ਕਰਨ ਜਾ ਰਹੀ ਹਾਂ। ਇਸ ਗਾਣੇ ਨੂੰ ਸੁਣਨ ਤੋਂ ਬਾਅਦ ਮੇਰੇ ਕੋਲ ਘੱਟੋ ਘੱਟ ਜ਼ਿਆਦਾ ਵਾਲੇ ਮੈਸੇਜ ਆ ਜਾਣ, ਘੱਟੋ ਘੱਟ ਜ਼ਿਆਦਾ ਵਾਲੇ, ਹਾਂ ਪਤਾ ਨਹੀਂ ਵੈਸੇ ਮੈਂ ਕਈ ਵਾਰੀ ਕੀ ਬੋਲ ਦਿੰਦੀ ਹਾਂ, ਹੋ ਜਾਂਦਾ ਨਾ ਫੀਲਿੰਗ ਤਾਂ ਸਮਝ ਗਏ ਨਾ, ਘੱਟੋ ਘੱਟ ਜ਼ਿਆਦਾ ਜ਼ਿਆਦਾ ਮੈਸੇਜ ਆਉਣ, ਅਟੈਂਡੈਂਸ ਲੱਗਣੀ ਹੈ ਤੁਹਾਡੀ ਅੱਜ। ਚਲੋ ਚਲੋ ਜਲਦੀ, ਸ਼ਾਬਾਸ਼, ਇੰਜੋਏ।

0: ਗੱਲ ਇੱਦਾਂ ਹੈ ਕਿ ਦਰਸ਼ਨ ਜ਼ਰੂਰੀ ਨਹੀਂ ਹੈ, ਹੋਣ ਕਿ ਨਾ ਹੋਣ, ਲੇਕਿਨ ਗੱਲਬਾਤ ਹੋ ਜਾਵੇ ਦਰਸ਼ਨ ਦੀ ਤਾਂ ਖੈਰ ਕੀ ਲੋੜ ਪੈ ਜਾਂਦੀ ਹੈ, ਦਿਨ ਉੱਦਾਂ ਵੀ ਵਧੀਆ ਲੰਘ ਸਕਦਾ ਜੇ ਹੋਵੇ ਆਪਣੀ ਵਾਈਬ, ਕਿਉਂਕਿ ਸਾਡੀ ਵਾਈਬ ਤਾਂ ਹੈ ਹੀ ਅਲੱਗ। ਹੁਣੇ ਹੁਣੇ ਮੈਨੂੰ ਕੋਈ ਕਹਿ ਕੇ ਗਿਆ ਹੈ ਕਿ ਬਈ ਜੀ ਤੁਹਾਡੀ ਵਾਈਬ ਤਾਂ ਅਲੱਗ ਹੀ ਹੈ। ਬਈ ਇੱਦਾਂ ਹੀ ਹੁੰਦਾ ਹੈ, ਫਿਰ ਉਸਦੇ ਲਈ ਕੀ ਕਰਨਾ ਪੈਂਦਾ ਹੈ, ਬੜਾ ਕੁਛ ਕਰਨਾ ਪੈਂਦਾ ਹੈ। ਸਿਰਫ ਫਿਲਹਾਲ ਤੁਹਾਨੂੰ FM ਰੇਨਬੋ ਟਿਊਨ ਕਰਨਾ ਪਏਗਾ, ਕਿਉਂਕਿ ਮੈਂ ਜੀ ਤੁਹਾਡੀ ਤੂਫਾਨੀ ਜੀ ਦੋਸਤ RJ ਪੂਜਾ ਟਹਾਣੀ ਬਣੀ ਹੋਈ ਹੈ ਤੁਹਾਡੇ ਨਾਲ, ਔਰ ਮੈਂ ਮੇਕ ਸ਼ੋਰ ਕਰਦੀ ਹਾਂ ਕਿ ਜਦੋਂ ਤੁਸੀਂ ਮੈਨੂੰ ਸੁਣੋ ਤੁਹਾਡਾ ਦਿਨ ਪੂਰਾ ਦਿਨ ਹੀ ਬਹੁਤ ਵਧੀਆ ਹਾਈ ਵਾਈਬ ਦੇ ਵਿੱਚ ਔਰ ਮਜ਼ੇਦਾਰ ਮੋਟੀਵੇਸ਼ਨਲ ਅਤੇ ਪੋਜ਼ਿਟਿਵ ਹਾਈ ਵਾਈਬ ਐਨਰਜੀ ਦੇ ਨਾਲ ਬੀਤੇ। ਫਰਾਈਡੇ ਮੋਰਨਿੰਗ ਹੈ, ਮੇਰੇ ਬੈਗ ਪੈਕਸ ਨੇ, ਤੁਹਾਡੇ ਬੈਗ ਪੈਕਸ ਨੇ, ਮੈਨੂੰ ਮਤਲਬ ਦੱਸ ਦਿਓ, ਇਕੱਠੇ ਨਿਕਲ ਸਕਦੇ ਹਾਂ ਵੈਸੇ ਆਪਾਂ, ਕਿਉਂਕਿ ਮੌਸਮ ਮੈਨੂੰ ਕੁਛ ਇਨਵਾਈਟ ਕਰ ਰਿਹਾ। ਉਹ ਇਹ ਕਹਿ ਰਿਹਾ ਕਿ ਬਈ ਜਲਦੀ ਦੇ ਨਾਲ, ਦੇਰ ਨਾ ਕਰ, ਰੈਡੀ ਹੋ ਕੇ ਨਿਕਲੋ। ਸੋ ਮੈਂ ਆਪਣੇ ਬੈਗਸ ਨੂੰ ਇੱਕਦਮ ਕਹਿ ਕੇ ਆਈ ਕਿ ਮੈਨੂੰ ਥੋੜ੍ਹਾ ਜਿਹਾ ਮੌਕਾ ਦਿਉ, ਟਾਈਮ ਦਿਉ, ਔਰ ਜਿੱਦਾਂ ਹੀ ਮੈਂ ਤੋਂ ਫ੍ਰੀ ਹੁੰਦੀ ਹਾਂ ਆਪਾਂ ਨਿਕਲਦੇ ਹਾਂ ਪਹਾੜਾਂ ਵੱਲ ਸੈਰ ਕਰਨ। ਲੇਕਿਨ ਮੇਰੀ ਸ਼ਰਤ ਯਾਦ ਹੈ ਨਾ, ਸ਼ਰਤਾਂ ਮੈਂ ਬਹੁਤ ਰੱਖਦੀ ਹਾਂ ਅਤੇ ਸ਼ਰਤਾਂ ਰੱਖਣੀਆਂ ਜ਼ਰੂਰੀ ਵੀ ਨੇ ਬਈ, ਕਿਉਂਕਿ ਟੇਕਨ ਫੋਰ ਗਰਾਂਟਿਡ ਲੈ ਲੈਂਦੇ ਨੇ ਲੋਕ ਜੇ ਐਵੇਂ ਸੌਖੀ ਮਿਲ ਜਾਏਗੀ ਹੈ ਨਾ ਕਿਸੇ ਨੂੰ, ਅਤੇ ਮੈਂ ਆਉਂਦੀ ਹਾਂ ਬੜੀਆਂ ਸ਼ਰਤਾਂ ਦੇ ਨਾਲ। ਅਤੇ ਪਹਿਲੀ ਸ਼ਰਤ ਇਹੀ ਹੁੰਦੀ ਕਿ ਆਪਣੇ ਨਾਲ ਟਰੈਸ਼ ਬੈਗ ਜ਼ਰੂਰ ਰੱਖੋ, ਔਰ ਜੇ ਨਹੀਂ ਚਾਹੁੰਦੇ ਕਿ ਮੈਂ ਤੁਹਾਡੇ ਨਾਲ ਲੜਾਈ ਕਰਾਂ, ਮਤਲਬ ਮੇਰੇ ਨਾਲ ਲੜਾਈ ਨਹੀਂ ਕਰਨਾ ਚਾਹੁੰਦੇ, ਤਾਂ ਪਲੀਜ਼ ਆਪਣੇ ਜੋ ਵੀ ਖਾਧੇ ਪੀਤੇ ਪੈਕਟ ਆ ਨਾ ਆਪਣੇ ਬੈਗ ਦੇ ਵਿੱਚ ਹੀ ਰੱਖੋ, ਬਾ ਇੱਜ਼ਤ। ਔਰ ਜਿਵੇਂ ਹੀ ਤੁਹਾਨੂੰ ਕੋਈ ਡੰਪ ਮਿਲੇ ਉੱਥੇ ਤੁਸੀਂ ਉਹਨਾਂ ਨੂੰ ਸੁੱਟ ਸਕਦੇ ਹੋ, ਲੇਕਿਨ ਨੋ ਥਰੋਇੰਗ ਔਨ ਹਾਈਵੇ ਔਰ ਰੋਡਸ ਬਿਲਕੁਲ ਅਲਾਊਡ ਨਹੀਂ ਆ ਬਈ ਮੇਰੇ ਨਾਲ ਤੇ। ਵੈਲ, ਦਿਲ ਆਪਣਾ ਪੰਜਾਬੀ ਚੱਲ ਰਿਹਾ ਹੈ ਔਰ ਤੁਸੀਂ ਟਿਊਨ ਕੀਤਾ ਹੈ 102.7 ਤੇ, 103.6 ਤੇ ਐਂਡ ਨਿਊਜ਼ ਔਨ AIR ਐਪ ਤੇ। ਔਰ ਫਿਲਹਾਲ ਆ ਚੁੱਕਾ ਹੈ ਜੀ ਮੇਰੇ ਕੋਲ ਵੋਇਸ ਮੈਸੇਜ ਵੀ, ਸੁਣਦੇ ਹਾਂ ਵੀ ਕਿੱਥੋਂ ਆਇਆ ਹੈ ਸਾਡੇ ਪ੍ਰੋਗਰਾਮ 'ਚ ਪਹਿਲਾ ਵੋਇਸ ਮੈਸੇਜ ਜੋ ਮੇਰੇ ਕੋਲ ਆਇਆ ਹੈ। ਆਪਾਂ ਦੁਬਾਰਾ ਸੁਣਦੇ ਹਾਂ ਜੀ।
1: SBS ਨਗਰ, ਹਾਂਜੀ, ਪਰਲੋਚਨ ਟੇਲਰ,
0: ਠੀਕ ਹੈ ਜੀ,
1: ਪੂਜਾ ਤੁਹਾਨੀ, ਹਾਂਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ, ਵੈਲਕਮ,
1: ਕੀ ਹਾਲ ਚਾਲ ਆ?
0: ਬਹੁਤ ਵਧੀਆ ਜੀ,
1: ਹੋਰ ਤੁਹਾਡਾ ਸ਼ੋਅ ਬਹੁਤ ਹਿੱਟ ਜਾ ਰਿਹਾ,
0: ਥੈਂਕ ਯੂ ਜੀ,
1: ਲੋਕ ਲੈਣਾ ਤੁਹਾਡੇ ਵਾਸਤੇ, ਜਾਂਦਾ ਜਾਂਦਾ ਰਿਡਲ ਪਾਉਂਗਾ, ਇੱਕ ਛੋਟਾ ਜਿਹਾ ਵਿਚਾਰ ਜਿਹੜਾ ਮੈਂ ਮੈਸੇਜ ਕਰਨਾ ਬਸ ਦਾਰੇ ਵਿੱਚ ਰਹਿ ਕੇ ਕਰੂੰਗਾ,
0: ਠੀਕ ਹੈ ਜੀ, ਆਉਣ ਦਿਓ ਆਉਣ ਦਿਓ।
1: ਅੱਤ ਦੀ ਗਰਮੀ ਤੇ, ਅੱਤ ਦੀ ਗਰਮੀ ਤੇ, ਅੱਤ ਦੀ ਲੂ ਤੋਂ ਬਾਅਦ ਆਲੇ ਦੁਆਲੇ ਰੱਬ ਨੇ ਕਲੀਆਂ ਪਾਈਆਂ ਨੇ, ਜਦ FM ਰੇਨਬੋ ਲਾ ਕੇ ਦੇਖਿਆ ਤਾਂ ਪੂਜਾ ਮੈਡਮ ਨੇ ਮਿੱਠੇ ਮਿੱਠੇ ਬੋਲ ਬੋਲ ਕੇ ਖੂਬ ਰੌਣਕ ਲਾਈਆਂ ਨੇ, ਖੂਬ ਰੌਣਕ ਲਾਈਆਂ ਨੇ, ਤੁਹਾਡੀ ਆਵਾਜ਼ ਨੂੰ ਸਲੂਟ, ਇੱਕ ਛੋਟਾ ਜਿਹਾ ਵਿਚਾਰ ਨਾਲੇ ਰਿਡਲ ਪਾ ਕੇ ਅਲਵਿਦਾ ਕਹੂੰਗਾ। ਤੂੰ ਹੱਕ ਦੀ ਬੰਦੇ ਆ, ਖਾ ਰੋਟੀ, ਰੱਬ ਦਾ ਸ਼ੁਕਰਾਨਾ ਕਰਿਆ ਕਰ, ਜੇ ਗਰੀਬ ਨੂੰ ਕੁਝ ਦੇਣ ਜੋਗਾ ਨਹੀਂ ਤਾਂ ਤਰਸ ਥੋੜਾ ਜਿਹਾ ਕਰਿਆ ਕਰ, ਕੀ ਹੋ ਗਿਆ, ਕੀ ਹੋ ਗਿਆ ਜੇ ਆਪ ਇੱਕ ਅੱਧੀ ਰੋਟੀ ਘੱਟ ਖਾ ਲਈ ਤਾਂ ਨਾਲ ਆਉਂਦੇ ਜਾਂਦੇ ਫਕਰ ਫਕੀਰ ਦਾ ਵੀ ਥੋੜਾ ਜਿਹਾ ਢਿੱਡ ਭਰਿਆ ਕਰ। ਛੱਡ ਬੇਜਵਾਨੇ ਪੰਛੀਆਂ ਤੇ ਜਾਲ ਸੁੱਟਣਾ, ਥੋੜਾ ਵਾਹਿਗੁਰੂ ਤੋਂ ਵੀ ਡਰਿਆ ਕਰ, ਥੋੜਾ ਵਾਹਿਗੁਰੂ ਤੋਂ ਵੀ ਡਰਿਆ ਕਰ। ਇੱਕ ਰਿਡਲ ਬਸ ਛੋਟੀ ਜੀ, ਪਹਿਲਾਂ ਮੈਂ ਲਾਲ ਤੇ ਗਲਾਲ ਸੀ ਫਿਰ ਚਾਂਦੀ ਰੰਗਾ, ਪਹਿਲਾਂ ਮੈਂ ਲਾਲ ਤੇ ਗਲਾਲ ਸੀ ਫਿਰ ਚਾਂਦੀ ਰੰਗਾ ਹੋ ਗਿਆ। ਇਹਦਾ ਆਨਸਰ ਮੇਰੇ ਭੈਣ ਭਰਾ ਦੇਣਗੇ, ਥੈਂਕ ਯੂ ਵੈਰੀ ਮੱਚ।
0: ਮੈਨੂੰ ਤਾਂ ਸਿਰਫ ਇਹੀ ਸਮਝ ਆ ਰਹੀ, ਕਿਤੇ ਗਿਰਗਟ ਉੱਤੇ ਮਤਲਬ ਗੁਲਾਬ ਦੇ ਫੁੱਲ ਉੱਤੇ ਬੈਠਾ ਗਿਰਗਟ ਤਾਂ ਨਹੀਂ, ਮਤਲਬ ਉਹਦਾ ਜੀ ਕਰ ਰਿਹਾ ਤੇ ਕਦੀ ਆਪਣਾ ਰੰਗ ਚੇਂਜ, ਸ਼ੇਡ ਚੇਂਜ ਕਰ ਰਿਹਾ, ਜਾਂ ਫਿਰ ਕੋਈ ਇਨਸਾਨ ਤੇ ਨਹੀਂ ਹੈ ਉਹ ਵੀ। ਅੱਜ ਕੱਲ੍ਹ ਵੈਸੇ ਮੈਂ ਦੇਖਿਆ ਕਿ ਮੌਸਮ ਤੋਂ ਪਹਿਲਾਂ ਔਰ ਹਵਾ ਬਦਲਣ ਤੋਂ ਵੀ, ਆਈ ਮੀਨ ਹਵਾ ਚੱਲਣ ਤੋਂ ਪਹਿਲਾਂ ਬਦਲ ਜਾਂਦਾ ਹੈ। ਹਾਂ, ਸਾਡੀ ਤੋਂ ਜ਼ਿਆਦਾ ਤਾਂ ਕੋਈ ਸਮਝ ਗਿਆ ਨਾ, ਸਮਝਦੇ ਬਾਅਦ ਤੁਸੀਂ ਮੇਰੀਆਂ ਗੱਲਾਂ, ਚੰਗੀ ਗੱਲ ਹੈ, ਸਮਝਣੀ ਚਾਹੀਦੀ ਹੈ, ਨਹੀਂ ਤਾਂ ਫਿਰ ਲੜਾਈ ਤਾਂ ਮੇਰੀ ਝੱਟ ਹੋ ਜਾਂਦੀ ਹੈ ਤੁਹਾਡੇ ਨਾਲ। ਜੇ ਨਹੀਂ ਚਾਹੁੰਦੇ ਲੜਾਈ ਹੋਵੇ ਤਾਂ ਚਲੋ 98-55-10-10-27 ਤੇ ਲਗਵਾਓ ਆਪਣੀ ਅਟੈਂਡੈਂਸ, ਇੱਕ ਪਿਆਰਾ ਜਿਹਾ, ਛੋਟਾ ਜਿਹਾ ਅਤੇ ਵਧੀਆ ਜਿਹਾ ਵੋਇਸ ਮੈਸੇਜ ਭੇਜ ਕੇ। ਅੱਛਾ, ਇੱਕ ਚੀਜ਼ ਹੈ, ਮੈਂ ਤੁਹਾਨੂੰ ਦੱਸੀ ਨਹੀਂ ਅੱਜ ਕਿ ਮੈਸੇਜ ਕਰਨਾ ਕਾਹਦੇ 'ਤੇ ਹੈ, ਭੁੱਲ ਜਾਂਦੀ ਹਾਂ ਮੈਂ ਵੀ, ਹੈ ਨਾ, ਅਤੇ ਤੁਸੀਂ

0: याद करवा दिया करो टाइम टू टाइम। भाई देखो याद है एक दिन मैं तुहानू कहा सी कि आप दादा दादी नाना नानी के किस्से याद करया करेंगे, गर्मियां आ गई ने। कुछ एक एक किस्सा तुसी मैनू उदो सुनाया सी ते मैं तुहानू प्रोमिस किया सी कि आप याद करते रहांगे विच विच। मैं तुहानू अपना एक किस्सा सुनाया सी, तुसी भी मैनू अज सुना सकते हो अपना किस्सा। आप हौली हौली गर्मियों दी छुट्टियां हजे शुरू होइया होनिया आ, बहुत टाइम अपने को, पूरा टाइम है, आप वारी वारी एक एक करके। सो एक एक किस्सा आ जाओ फिर लैके अपने बचपन दी यादा सांझियां करो, अगर कोई रेडियो दे नाल जुड़े होए तां वी, अगर नहीं तो दादा दादी नाना नानी दे नाल कोई गर्मियां दी छुट्टियां दे नाल रिलेटेड या जिन्नी एक्साइटमेंट हुंदी सी ते फिर की करदे हुंदे सी, ते नाना नानी खिजदे हुंदे सी तुहाडी शरारतां तों, डांटदे हुंदे सी कि लाड लड़ाउंदे सी, दस सकदे हो मैनूं तुसीं। पूजा टोहानी तुहाडे मैसेजेस दे नाल फिलहाल अगला वॉइस मैसेज सुनदे हां जी।
1: आवाज दी दुनिया दे दोस्तों प्यार भरी सत श्री अकाल
0: जी,
1: मैं सतनाम सिंह रखरा बागा पुराना था जी।
0: जी
1: प्यारी बेटी पूजा टोहानी जी,
0: तुहानू
1: भी प्यार भरी सत श्री अकाल।
0: सत श्री अकाल, नमस्कार जी।
1: बेटी
0: जी
1: गर्मी बहुत पै रही है, अज आपां गर्मी तो बचन दे कुछ उपावां बारे जानकारी सांझी करते हैं
0: जी।
1: गर्मी दा प्रकोप तकरीबन 2 महीने जो होर पैना है, जे बारिशां पैण लग गईआं ਤਾਂ ਹੋ ਸਕਦਾ ਥੋੜੀ ਮੋਟੀ ਰਾਹਤ ਮਿਲ ਜੇ, ਕਿਉਂਕਿ ਅੱਜ ਜਲੰਧਰ ਏਰੀਆ ਦੇ ਵਿੱਚ ਬਾਰਿਸ਼ ਪਈ ਹੈ
0: ਜੀ।
1: ਮਖੂ ਤੱਕ ਪੂਰਾ ਬਾਰਿਸ਼ ਦਾ ਮਾਹੌਲ ਬਣਿਆ ਵਾ ਸੀ
0: ਜੀ,
1: ਪਰ ਇੱਧਰ ਸਾਡੇ ਬਾਗੇ ਪੁਰਾਣੇ ਵਾਲੇ ਪਾਸੇ ਤਾਂ ਠੰਡੀਆਂ ਹਵਾਵਾਂ ਚੱਲ ਰਹੀਆਂ, ਕਿਉਂਕਿ ਸਾਡੀ ਬੇਟੀ ਪੂਜਾ ਜਲੰਧਰ ਵਾਲੇ ਪਾਸੋਂ ਹਵਾ ਇੱਧਰ ਨੂੰ ਭੇਜ ਰਹੀ ਹੈ
0: ਜੀ, ਬਿਲਕੁਲ,
1: ਇਸ ਕਰਕੇ ਅਸੀਂ ਵੀ ਠੰਡ ਤੋਂ ਮਹਿਸੂਸ ਕਰ ਰਹੇ ਹਾਂ ਬੇਟੀ
0: ਜੀ ਜੀ ਜੀ।
1: ਪਰ ਜਿਹੜੇ ਹੁਣ ਆਪਾਂ ਨੂੰ ਗਰਮੀ ਤੋਂ ਬਚਣ ਦੇ ਉਪਾਅ ਹੈਗੇ ਹੈ, ਨਿੰਬੂ ਪਾਣੀ ਸ਼ਰਬਤ ਵਗੈਰਾ ਇਹ ਜ਼ਰੂਰ ਪੀਓ, ਹੋ ਸਕਦਾ ਤਾਂ ਇੱਕ ਗਲਾਸ ਸੱਤੂ ਦਾ ਜ਼ਰੂਰ ਪੀਓ, ਕਿਉਂਕਿ ਇੱਕ ਗਲਾਸ ਸੱਤੂ ਦਾ ਪੀ ਕੇ ਆਪਾਂ ਨੂੰ 6-7 ਘੰਟੇ ਗਰਮੀ ਤੋਂ ਰਾਹਤ ਮਿਲਦੀ ਹੈ, ਜਿਸ ਨਾਲ ਕਾਫੀ ਫਾਇਦੇ ਵੀ ਹੈਗੇ ਇਸ ਚੀਜ਼ ਦੇ, ਕਿਉਂਕਿ ਜਿਹੜਾ ਇਹ ਸੱਤੂ ਦਾ ਸ਼ਰਬਤ ਹੈ ਇਹ ਆਪਣੀ ਐਨਰਜੀ ਵਧਾਉਂਦਾ ਹੈ ਤੇ ਗਰਮੀ ਨਹੀਂ ਲੱਗ ਦਿੰਦਾ।
0: ਬਿਲਕੁਲ,
1: ਬਾਕੀ ਖਾਲੀ ਪੇਟ ਕਦੇ ਵੀ ਘਰੋਂ ਬਾਹਰ ਨਾ ਜਾਓ, ਹਲਕਾ ਫੁਲਕਾ ਖਾ ਪੀ ਕੇ ਘਰੋਂ ਨਿਕਲੋ, ਉਹ ਵੀ ਜੇ ਘਰੋਂ ਜ਼ਰੂਰਤ ਹੈਗੀ ਤਾਂ
0: ਜੀ,
1: ਨਹੀਂ ਤਾਂ ਘਰ ਦੇ ਵਿੱਚ ਹੀ ਰਹੋ, ਤੇ ਬਾਕੀ ਗਿੱਲਾ ਤੌਲੀਆ ਸਿਰ ਦੇ ਉੱਤੇ ਕਰਕੇ ਰੱਖੋ, ਛਤਰੀ ਦਾ ਇੰਤਜ਼ਾਮ ਕਰੋ, ਛਤਰੀ ਰੱਖੋ ਕੋਲੇ, ਛਤਰੀ ਆਪਾਂ ਨੂੰ ਬਾਰਿਸ਼ ਤੋਂ ਵੀ ਬਚਾਉਂਦੀ ਹੈ ਤੇ ਧੁੱਪ ਤੋਂ ਵੀ ਬਚਾਉਂਦੀ ਹੈ
0: ਜੀ।
1: ਅੱਜ ਬੇਟੀ ਇੰਨਾ ਹੀ, ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰਖਰਾ ਬਾਘਾ ਪੁਰਾਣਾ ਤੋਂ ਜੀ, ਸਤਿ ਸ੍ਰੀ ਅਕਾਲ ਦੋਸਤੋ
0: ਜੀ। ਬਹੁਤ ਬਹੁਤ ਵਧੀਆ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਔਰ ਇਹ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਸੱਤੂ ਨੂੰ ਆਪਣੀ ਡਾਇਟ ਦੇ ਵਿੱਚ ਸ਼ਾਮਿਲ ਕਰ ਸਕਦੇ ਹਾਂ ਔਰ ਕਿਉਂ ਜ਼ਰੂਰੀ ਹੈ। ਬਿਲਕੁਲ ਸਹੀ ਕਿਹਾ, ਕਹਿੰਦੇ ਕਿ ਜਿਹੜੀ ਸਾਡੀ ਪ੍ਰੀਖਿਆ ਹੁੰਦੀ ਹੈ ਨਾ, ਅਤੇ ਉਹ ਸਾਡੀ ਇਕੱਲਿਆਂ ਦੀ ਹੁੰਦੀ ਹੈ, ਅਤੇ ਲੇਕਿਨ ਜਿਹੜਾ ਉਹਦਾ ਪਰਿਣਾਮ ਹੁੰਦਾ, ਰਿਜ਼ਲਟ ਆਉਂਦਾ, ਉਹ ਤਾਂ ਸਾਰਿਆਂ ਦੇ ਸਾਹਮਣੇ ਹੁੰਦਾ। ਸੋ ਇਸ ਕਰਕੇ ਕੋਈ ਵੀ ਜਦੋਂ ਤੁਸੀਂ ਆਪਣਾ ਕਰਮ ਕਰਦੇ ਹੋ ਨਾ, ਅਤੇ ਤੁਸੀਂ ਇਹ ਸੋਚ ਲਓ ਕਿ ਉਹਦਾ ਰਿਜ਼ਲਟ ਸਾਰਿਆਂ ਦੇ ਸਾਹਮਣੇ ਆਉਣਾ ਹੈ। ਔਰ ਇਹ ਜਿਹੜੇ ਵਿਚਾਰ ਨੇ ਸਾਡੇ ਨਾਲ ਸਾਂਝੇ ਕੀਤੇ ਨੇ, ਗੁੱਡ ਮਾਰਨਿੰਗ ਲਿਖ ਕੇ ਚਾਹ ਦੇ ਕੱਪ ਦੇ ਨਾਲ ਔਰ ਪਹਾੜਾਂ ਵਾਲੀ ਮਾਰਨਿੰਗ ਦੇ ਨਾਲ, ਸੁਨੀਲ ਕੁਮਾਰ ਹੋਰਾਂ ਨੇ ਜੰਮੂ ਕਸ਼ਮੀਰ ਡਿਸਟ੍ਰਿਕਟ ਸਾਂਭਾ ਤੋਂ, ਸ਼ੁਕਰੀਆ ਜੀ ਬਹੁਤ ਬਹੁਤ। ਔਰ ਅਗਲਾ ਮੈਸੇਜ, ਹਰ ਕੋਈ ਅੰਦਰੋਂ ਖਤਮ ਹੋ ਰਿਹਾ, ਕਿਸੇ ਨੇ ਫੋਟੋ ਖਿੱਚਣੀ ਬੰਦ ਕਰ ਦਿੱਤੀ ਹੈ, ਕਈਆਂ ਨੂੰ ਨਵੇਂ ਕੱਪੜੇ ਪਾਉਣ ਦਾ ਸ਼ੌਕ ਖਤਮ ਹੋ ਗਿਆ, ਕੋਈ ਆਪਣੇ ਰਿਸ਼ਤੇਦਾਰਾਂ ਤੋਂ ਦੂਰ ਹੋ ਗਿਆ, ਤੇ ਕਈਆਂ ਨੇ ਆਪਣੇ ਦੋਸਤਾਂ ਤੋਂ ਉਮੀਦ ਛੱਡ ਦਿੱਤੀ ਹੈ। ਅਮਰਜੀਤ ਜੱਸਲ ਹੋਰਾਂ ਨੇ ਪ੍ਰੇਮ ਮਾਰਕੀਟ ਬਠਿੰਡਾ ਤੋਂ ਮੈਸੇਜ ਕੀਤਾ ਹੈ। ਜਸਵਿੰਦਰ ਸ਼ਰਮਾ ਪਿੰਡ ਜੈ ਸਿੰਘ ਵਾਲਾ ਬਠਿੰਡਾ ਤੋਂ ਹੀ ਮੈਸੇਜ ਕਰ ਰਹੇ ਨੇ, ਕਹਿੰਦੇ ਕਿ ਚਿੜੀਆਂ ਦੇ ਘਰ ਅਸੀਂ ਨੇ ਮਾਰੇ, ਚਿੜੀਆਂ ਆਲਣੇ ਪਾਉਂਦੀਆਂ ਸੀ, ਇਕੱਠੇ ਘਰ ਤੀਲੇ ਲਿਆਉਂਦੀ ਸੀ, ਚਿੜੀ ਦੇ ਇਸ ਘਰ ਚਿੜੀਆਂ ਦੇ ਘਰ ਅਸੀਂ ਨੇ ਮਾਰੇ, ਹੁਣ ਕੱਚੇ ਨਹੀਂ ਚੁਬਾਰੇ, ਦੱਸ ਜਸਵਿੰਦਰ ਜਾਣ ਕਿੱਥੇ ਚਿੜੀਆਂ, ਪੱਕਿਆਂ ਦਰਵਾਜ਼ਿਆਂ ਨਾਲ ਕਿਸਮਤਾਂ ਨੇ ਭਿੜੀਆਂ, ਟਾਵਰਾਂ ਦੇ ਪਾਏ ਨੇ ਖਿਲਾਰੇ, ਚਿੜੀਆਂ ਦੇ ਘਰ ਅਸੀਂ ਨੇ ਮਾਰੇ। ਔਰ ਅੱਗੇ ਲਿਖ ਰਹੇ ਨੇ, ਆਓ ਚਿੜੀਆਂ ਦੇ ਲਈ ਅਸੀਂ ਆਪਣਾ ਪਿਆਰ ਵਾਪਸ ਲਿਆਈਏ, ਰੁੱਖ ਲਗਾਈਏ, ਚਿੜੀਆਂ ਬਚਾਓ ਅਤੇ ਵਾਤਾਵਰਣ ਬਚਾਓ। ਤੁਹਾਨੂੰ ਪਤਾ ਇਹ ਜਿਹੜਾ ਥੋਟ ਹੈ ਨਾ ਤੁਸੀਂ ਸਾਡੇ ਨਾਲ ਅੱਜ ਸ਼ੇਅਰ ਕੀਤਾ ਜਸਵਿੰਦਰ ਸ਼ਰਮਾ ਜੀ, ਕਿਉਂਕਿ ਅੱਜ ਇੰਟਰਨੈਸ਼ਨਲ ਡੇ ਫੋਰ ਬਾਇਓਲੋਜੀਕਲ ਡਾਇਵਰਸਿਟੀ ਹੈ, ਯਾਨੀ ਕਿ ਆਲਮੀ ਜੀਵ ਵਿਭਿੰਨਤਾ ਦਾ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਪੂਰੇ ਵਿਸ਼ਵ ਦੇ ਵਿੱਚ। ਇਹ ਬਹੁਤ ਸਹੀ ਕਿਹਾ ਤੁਸੀਂ ਕਿ ਅਸੀਂ ਆਪਣੀ ਇਹਨਾਂ ਆਦਤਾਂ ਦੇ ਨਾਲ ਜਾਂ ਜਿਹੜੀ ਟੈਕਨੋਲੋਜੀ ਐਡਵਾਂਸ ਹੋ ਗਈ ਉਹਦੇ ਨਾਲ ਕਿਤੇ ਨਾ ਕਿਤੇ ਕੁਦਰਤ ਨੂੰ ਬਹੁਤ ਵੱਡਾ ਅਸੀਂ ਧੱਕਾ

0: ਜਾਇਆ ਹੈ ਔਰ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕਿੱਦਾਂ ਉਹਦੀ ਸੰਭਾਲ ਕਰੀਏ। ਜਲਦੀ ਦੇ ਨਾਲ ਅਗਲਾ ਵੌਇਸ ਮੈਸੇਜ।
1: ਨਮਸਤੇ ਮੈਡਮ ਜੀ, ਐਫਐਮ ਰੇਨਬੋ ਦੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪ ਜੀ ਦੀ ਆਵਾਜ਼ ਬਹੁਤ ਹੀ ਸੁੰਦਰ ਹੈ
0: ਤੇ
1: ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ।
0: ਥੈਂਕ ਯੂ ਜੀ।
1: ਮੈਂ ਜਸਵਿੰਦਰ ਸ਼ਰਮਾ, ਪਿੰਡ ਜੈ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ
0: ਜੀ,
1: ਕਵਿਤਾ ਹਾਜ਼ਰ ਹਾਂ ਲੈ ਕੇ ਤੁਹਾਡੇ ਸਨਮੁਖ।
0: ਜੀ ਜੀ ਜੀ।
1: ਕਰਕੇ ਤਰੱਕੀਆਂ ਬੜੇ ਮਹਿਲ ਉਸਾਰੇ, ਤੂੰ ਕੰਮ ਕੀਤੇ ਬੜੇ ਨਿਆਰੇ, ਚੱਕ ਕੁਹਾੜਾ ਮੋਢੇ ਤੇ ਧਰਿਆ, ਚੱਕ ਕੁਹਾੜਾ ਮੋਢੇ ਤੇ ਧਰਿਆ, ਕੁਦਰਤ ਤੋਂ ਤੂੰ ਬਿਲਕੁਲ ਨਾ ਡਰਿਆ। ਗਰਮੀ ਜਦੋਂ ਮਾਰੇ ਚਪੇੜ, ਗਰਮੀ ਜਦੋਂ ਮਾਰੇ ਚਪੇੜ, ਠੰਡੀਆਂ ਛਾਵਾਂ ਯਾਦ ਆਉਂਦੀਆਂ ਨੇ ਫੇਰ, ਜਸਵਿੰਦਰ ਉੱਠੋ ਜਾਗੋ, ਹੋਈ ਨਹੀਂ ਹਜੇ ਵੀ ਦੇਰ, ਹੋਈ ਨਹੀਂ ਹਜੇ ਵੀ ਦੇਰ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ
0: ਜੀ।
1: ਜਸਵਿੰਦਰ ਸ਼ਰਮਾ, ਪਿੰਡ ਜੈ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਤੋਂ
0: ਜੀ। ਸ਼ੁਕਰੀਆ। ਔਰ ਤੁਹਾਡਾ ਮੈਸੇਜ ਵੀ ਹੁਣੇ ਨਾਲ ਹੀ ਪੜ੍ਹ ਕੇ ਹਟੀ ਹਾਂ ਜੀ। ਕਮਰੇ ਵਿੱਚ ਆਪਣੇ ਆਪ ਨੂੰ ਤਾੜ ਕੇ, ਸਰੀਰ ਗਰਮੀ ਵਿੱਚ ਸਾੜ ਕੇ, ਟੀਵੀ ਪੱਖਾਂ ਅਤੇ ਮੋਬਾਈਲ ਸਾਡੇ ਬਣ ਗਏ ਨੇ ਵੱਡੇ ਵੈਲ, ਰੱਬ ਨੇ ਏਸੀ ਚਲਾਏ ਨੇ, ਸਰਮੇ ਠੰਡੇ ਬੁੱਲੇ ਪਹਾੜਾਂ ਤੋਂ ਆਏ ਨੇ। ਕਿੰਨੇ ਕੁ ਤੁਸੀਂ ਮੈਸੇਜ ਭੇਜਣੇ ਨੇ ਜਸਵਿੰਦਰ ਜੀ, ਇੱਕ ਮੈਸੇਜ ਬਹੁਤ ਹੁੰਦਾ ਹੈ। ਤੁਸੀਂ ਵੋਇਸ ਮੈਸੇਜ ਵੀ ਭੇਜਿਆ ਤੁਸੀਂ, ਚਲੋ ਹੈ ਨਾ ਠੀਕ ਹੈ, ਇੱਕ ਮੈਸੇਜ ਬਹੁਤ ਹੁੰਦਾ ਜੀ, ਤਿੰਨ ਤਿੰਨ ਚਾਰ ਚਾਰ ਪਲੀਜ਼ ਨਾ ਭੇਜਿਆ ਕਰੋ। ਇਹ ਵੀ ਇਹਨਾਂ ਨੇ ਹੀ ਭੇਜਿਆ ਸੀ। ਪੂਜਾ ਜੀ, ਰਿਡਲ ਦਾ ਆਂਸਰ ਹੈ, ਇਹਨਾਂ ਨੇ ਦੇ ਦਿੱਤਾ ਹੈ ਤਰਲੋਚਨ ਜੀ ਨੇ ਰਿਡਲ ਦਾ ਆਂਸਰ, ਔਰ ਉਸਦਾ ਜਵਾਬ ਹੈ ਜੀ ਸੂਰਜ। ਅੱਗੇ ਪ੍ਰੋਗਰਾਮ 'ਚ ਮੈਸੇਜ ਆਇਆ ਹੈ, ਯਸ਼ਪਾਲ ਜੰਮੂ ਕਸ਼ਮੀਰ, ਜ਼ਿਲ੍ਹਾ ਜੰਮੂ ਖੜਾ ਬੱਲੀ ਪਿੰਡ ਸਿਉਣੀ ਤੋਂ ਭੇਜ ਰਹੇ ਨੇ। ਵਿਸ਼ਵ ਜੈਵ ਵਿਵਿਧਤਾ ਦਿਵਸ, ਜੈਵ ਵਿਵਿਧਤਾ ਹਮਾਰੇ ਜੀਵਨ, ਮਤਲਬ ਸਾਡੇ ਜੀਵਨ ਅਤੇ ਪਰਿਆਵਰਣ ਦਾ ਆਧਾਰ ਹੈ। ਕਹਿੰਦੇ ਕਿ ਆਓ ਪ੍ਰਕਿਰਤੀ ਦੀ ਰੱਖਿਆ ਕਰੀਏ, ਸਮਰਿੱਧ ਅਤੇ ਸੁਰੱਖਿਅਤ ਭਵਿੱਖ ਦਾ ਅਸੀਂ ਨਿਰਮਾਣ ਕਰੀਏ ਜੀ। ਔਰ ਇਸ ਤੋਂ ਬਾਅਦ ਸਾਨੂੰ ਮੈਸੇਜ ਆਇਆ ਹੈ, ਸਿਰ ਅਤੇ ਕਿਰਦਾਰ ਹਮੇਸ਼ਾ ਉੱਚਾ ਰੱਖੋ, ਚੰਗੇ ਬੁਰੇ ਦਿਨ ਆਉਂਦੇ ਜਾਂਦੇ ਰਹਿੰਦੇ ਨੇ। ਰਾਮ ਸਰੂਪ ਅਰੋੜਾ ਚੌਂਕ ਚੇਲੀਆਂ ਸੁਲਤਾਨਪੁਰ ਲੋਧੀ ਤੋਂ ਲਿਖ ਰਹੇ ਨੇ, ਇਨਸਾਨ ਜ਼ਿੰਦਗੀ ਦੀ ਉਸਦੀ ਜਿੱਤ ਅਤੇ ਹਾਰ ਦਾ ਫੈਸਲਾ ਉਸਦੀ ਔਲਾਦ ਕਰਦੀ ਹੈ। ਉਸ ਔਲਾਦ ਤੈਅ ਕਰਦੀ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਜਿੱਤੇ ਹੋ ਜਾਂ ਹਾਰੇ ਹੋ। ਗੱਲ ਬਿਲਕੁਲ ਸਹੀ ਕਹੀ ਹੈ ਔਰ ਬਹੁਤ ਡੂੰਘੀ ਵੀ ਹੈ। ਸੋ ਜੀ, ਅਗਲਾ ਵੋਇਸ ਮੈਸੇਜ ਜਲਦੀ ਦੇ ਨਾਲ ਸੁਣਦੇ ਹਾਂ।
2: ਭਾਈ ਔਰ ਬਹਿਨੋ, ਸੁਣੀਏ ਸੁਣੀਏ ਦਿਲ ਆਪਣਾ ਪੰਜਾਬੀ ਪ੍ਰੋਗਰਾਮ, ਔਰ ਆਪਣੀ ਆਪਣੀ ਹਾਜ਼ਰੀ ਲਗਾਈਏ
0: ਜੀ।
2: ਔਰ ਗਰਮੀ ਬਹੁਤ ਹੈ, ਗਰਮੀ ਸੇ ਬਚੀਏ, ਸੁਬਹ ਸੁਬਹ ਸ਼ੱਕਰ ਔਰ ਇਮਲੀ ਕਾ ਸ਼ਰਬਤ ਬਣਾ ਕੇ ਆਪਣੇ ਬੱਚੋ ਕੋ ਔਰ ਆਪਣੇ ਬਜ਼ੁਰਗੋ ਕੋ ਪਿਲਾਈਏ
0: ਜੀ।
2: ਗਰਮੀ ਸੇ ਬਚੀਏ ਔਰ ਦਿਲ ਆਪਣਾ ਪੰਜਾਬੀ ਮੇ ਗਾਣਾ ਗਾਈਏ ਔਰ ਮੈਡਮ ਜੀ ਕਾ ਸ਼ੁਕਰ ਮਨਾਈਏ, ਧੰਨਵਾਦ ਕੀਜੀਏ, ਦਿਲ ਆਪਣਾ ਪੰਜਾਬੀ ਐਫਐਮ ਰੈਂਬੋ ਸੁਣੀਏ ਔਰ ਸਭ ਕੁਛ ਸੁਣਾਈਏ। ਭਾਈ ਔਰ ਬਹਿਨੋ, ਦਿਲ ਆਪਣਾ ਪੰਜਾਬੀ ਮੈਂ ਆਪਣੀ ਆਪਣੀ ਹਾਜ਼ਰੀ ਲਗਾਈਏ। ਮੈਂ ਆਪਕਾ ਡਾਕਟਰ ਹਰ ਭਗਵਾਨ ਹੈਰੀ, ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਧੰਨਵਾਦ।
0: ਬੜਾ ਵਧੀਆ ਜੇ ਤੁਸੀਂ ਮੈਸੇਜ ਕੀਤਾ, ਮੈਨੂੰ ਤਾਂ ਲੱਗਦਾ ਇਹ ਤੁਸੀਂ ਅੱਜ ਪਹਿਲੀ ਵਾਰ ਮੈਸੇਜ ਕੀਤਾ ਪ੍ਰੋਗਰਾਮ ਦੇ ਵਿੱਚ, ਇੱਦਾਂ ਦੱਸਿਆ ਨਹੀਂ ਪਰ ਮੈਨੂੰ ਲੱਗ ਰਿਹਾ ਪੂਰਾ ਪੂਰਾ। ਚਲੋ ਜੀ, ਥੈਂਕ ਯੂ ਤੁਸੀਂ ਮੈਸੇਜ ਕੀਤਾ ਪ੍ਰੋਗਰਾਮ 'ਚ, ਔਰ ਜਲਦੀ ਦੇ ਨਾਲ ਵੱਧਦੇ ਹਾਂ ਅਗਲੇ ਵੋਇਸ ਮੈਸੇਜ ਦੇ ਵੱਲ।
3: ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ, ਸਭ ਤੋਂ ਪਹਿਲਾਂ ਤਾਂ ਆਪਣੇ ਰੱਬ ਦਾ ਸ਼ੁਕਰਾਨਾ ਕਰੀਏ
0: ਜੀ,
3: ਕਿ ਉਸਨੇ ਸਾਡੇ ਤੇ ਕਿਰਪਾ ਕਰਦਿਆਂ ਹੋਇਆ ਸਾਨੂੰ ਬਿਸਤਰੇ ਤੋਂ ਜਿਉਂਦਿਆਂ ਉਠਾਇਆ ਹੈ
0: ਤੇ
3: ਸਾਨੂੰ ਇੱਕ ਨਵਾਂ ਦਿਨ ਹੋਰ ਦਿੱਤਾ ਹੈ
0: ਜੀ।
3: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਵਿਕਟੋਰੀਆ ਗਾਰਡਨ ਜਲੰਧਰ ਤੋਂ ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ, ਰਾਮ ਰਾਮ ਸਤਿ ਸ੍ਰੀ ਅਕਾਲ ਤੇ ਅਦਾਬ ਆਖਦਾ ਏ, ਸਵੀਕਾਰ ਕਰਿਆ ਜੀ। ਅੱਜ ਦਿਲ ਤੋਂ ਦਿਲ ਤੱਕ ਪਹੁੰਚਣ ਵਾਲਾ ਤੇ ਸਾਨੂੰ ਗਿਆਨਵਾਨ ਕਰਦਾ ਹੋਇਆ ਰੇਡੀਓ ਰੇਨਬੋ ਐਫਐਮ, ਇਹ ਚੈਨਲ ਐਸਾ ਹੈ ਜੋ ਸਭ ਦੀ ਪਹਿਲੀ ਪਸੰਦ ਹੈ। ਉਸਦੇ ਮੋਰਚੇ ਤੇ ਸਾਡੀ ਧੀ ਰਾਣੀ ਪੂਜਾ ਟੋਹਾਣੀ ਨੇ ਕਮਾਨ ਸੰਭਾਲੀ ਤੇ ਵੰਦੇ ਮਾਤਰਮ ਬੋਲ ਕੇ ਅੱਜ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਤੇ ਅੱਜ ਦੇ ਪ੍ਰੋਗਰਾਮਾਂ ਤੋਂ ਜਾਣੂ ਵੀ ਕਰਵਾਇਆ ਤੇ ਵੰਦਨਾ ਪ੍ਰੋਗਰਾਮ ਦਾ ਸ਼੍ਰੀ ਗਣੇਸ਼ ਜੈ ਗਣੇਸ਼ ਜੈ ਗਣੇਸ਼ ਦੇਵਾਂ ਨਾਲ ਕਰਕੇ
0: ਤੇ
3: ਭਜਨ ਸ਼ਬਦਾਂ ਦੇ ਨਾਲ ਨਾਲ ਇਸ ਮਨੁੱਖਾ ਜੀਵਨ ਨੂੰ ਕਿਸ ਤਰ੍ਹਾਂ ਰੱਬ ਨਾਲ ਜੋੜਨਾ ਹੈ ਪ੍ਰਵਚਨ ਵੀ ਦਿੱਤੇ। ਇਹ ਵੀ ਆਖਿਆ ਕਿ ਸਾਨੂੰ ਉਸ ਪਰਮਾਤਮਾ ਵਾਹਿਗੁਰੂ ਅੱਲਾ ਤੇ ਗੌਡ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਚਾਹੀਦਾ ਹੈ। ਸਾਨੂੰ ਇਹਦੇ ਨਾਲ ਨਾਲ ਹੋਰ ਵੀ ਬੜੀਆਂ ਮਹਿੰਗੀਆਂ ਮਹਿੰਗੀਆਂ ਜਾਣਕਾਰੀਆਂ ਦਿੱਤੀਆਂ। ਅੱਜ ਗੱਲ ਕਰਾਂਗਾ ਕਿ ਇਹ ਮਨੁੱਖਾ ਜਨਮ 84 ਲੱਖ ਜੋਨੀਆਂ ਵਿੱਚ ਸਭ ਨਾਲੋਂ ਉੱਤਮ ਮੰਨਿਆ ਗਿਆ ਹੈ। ਮਾਂ ਨੂੰ ਜਨਮ ਦੁਰਲਭ ਹੈ, ਹੋਤ ਨਾ ਬਾਰੰਬਾਰ, ਜਿਹੜਾ ਵੀ ਇਸ ਧਰਤੀ ਤੇ ਆਇਆ ਹੈ ਉਸਨੇ ਵਾਪਸ ਜਾਣਾ ਹੀ ਜਾਣਾ ਹੈ।

0: ਸਵਾਸਥੇ ਜੀਵਨ ਯਾਪਨ ਕਰਨ ਵਾਸਤੇ ਕਮਾਈਆਂ ਕਰੀਏ, ਕਿਉਂਕਿ ਨਾਲ ਤੇ ਇੱਕ ਸੂਈ ਬਰਾਬਰ ਵੀ ਸਮਾਨ ਨਹੀਂ ਜਾਣਾ। ਪ੍ਰਭੂ ਦਾ ਸਿਮਰਨ ਜ਼ਿਆਦਾ ਕਰੀਏ ਤੇ ਲੋੜਵੰਦਾਂ ਦੀ ਮਦਦ ਕਰੀਏ। ਇੱਕ ਛੋਟਾ ਜਿਹਾ ਪ੍ਰਸੰਗ ਯਾਦ ਆ ਗਿਆ, ਆਟੋ ਪੜਿਓ ਕੀਚਵੇ ਕਛੂ ਨਾ ਆਇਓ ਹਾਥ, ਪੀਸਤ ਪੀਸਤ ਚਾਬਿਓ ਸੋ ਹੀ ਨਿਭਿਓ ਸਾਥ। ਸਹੇਲੀਆਂ ਇਕੱਠੀਆਂ ਬਹਿ ਕੇ ਚੱਕੀ ਚਲਾ ਕੇ ਕਣਕ ਪੀਸ ਰਹੀਆਂ ਸੀ। ਇੱਕ ਸਹੇਲੀ ਪੀਸਦੇ ਪੀਸਦੇ ਕਣਕ ਦੇ ਦਾਣੇ ਚੁੱਕ ਚੁੱਕ ਕੇ ਖਾਣ ਡਈ ਸੀ। ਦੂਜੀਆਂ ਸਹੇਲੀਆਂ ਨੇ ਉਸਨੂੰ ਰੋਕਿਆ ਤੇ ਖਾਣ ਤੋਂ ਮਨਾ ਕੀਤਾ। ਕੰਮ ਨੂੰ ਖਤਮ ਕਰਕੇ ਆਟਾ ਪੀਸ ਕੇ ਚਾਦਰ ਚ ਬੰਨ ਕੇ ਗੰਢ ਬਣਾਈ ਤੇ ਸਿਰ ਤੇ ਰੱਖ ਕੇ ਘਰ ਆ ਰਹੀਆਂ ਸੀ। ਰਸਤੇ ਚ ਗੰਢ ਖੁੱਲ ਗਈ ਤੇ ਸਾਰਾ ਆਟਾ ਚਿੱਕੜ ਵਿੱਚ ਡਿੱਗ ਪਿਆ। ਇਸ ਉਦਾਹਰਣ ਤੋਂ ਇਹੋ ਹੀ ਸਿੱਖਿਆ ਮਿਲਦੀ ਏ ਕਿ ਪ੍ਰਭੂ ਦਾ ਸਿਮਰਨ ਕਰਨ ਦਾ ਕੋਈ ਵੀ ਸਮਾਂ ਤੈਅ ਨਹੀਂ ਹੁੰਦਾ। ਸਵਾਸਾਂ ਦੀ ਪੂੰਜੀ ਪਤਾ ਨਹੀਂ ਕਦੋਂ ਮੁੱਕ ਜਾਣੀ ਏ। ਇਸ ਵਾਸਤੇ ਹਰ ਸਮੇਂ ਪ੍ਰਭੂ ਦਾ ਨਾਮ ਲੈਂਦੇ ਰਹੋ। ਖਾਇਆ ਪੀਆ ਅੰਗ ਲੱਗੇਗਾ, ਦਾਨ ਕੀਆ ਸੰਗ ਚਲੇਗਾ, ਬਾਕੀ ਪੜਾ ਜੰਗ ਲੱਗੇਗਾ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ
1: ਜੀ। ਸ਼ੁਕਰੀਆ, ਬਹੁਤ ਸੋਹਣਾ ਤੁਸੀਂ ਮੈਸੇਜ ਸਾਨੂੰ ਕੀਤਾ, ਦਿਲ ਤੋਂ ਸ਼ੁਕਰੀਆ ਕਰਦੇ ਹਾਂ ਤੁਹਾਡਾ। ਔਰ ਫਿਲਹਾਲ ਪ੍ਰੋਗਰਾਮ 'ਚ ਟਾਈਮ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਸਟੇ ਟਿਊਨਡ। ਔਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦੀ ਦੇ ਨਾਲ ਵਾਪਸ ਆ ਕੇ ਗੱਲਾਂ ਬਾਤਾਂ ਦਾ ਅਤੇ ਗਾਣੇ ਦਾ ਸਿਲਸਿਲਾ ਐਂਟਰਟੇਨਮੈਂਟ ਦਾ ਜਾਰੀ ਰੱਖਦੇ ਹਾਂ।
2: मोदी हर परिवार को घर में बिजली बनाकर वही बिजली बेचकर कमाई का एक और साधन देना चाहता है।
3: ਭਾਰਤ ਦੇ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਜਿਸ ਸੌਰ ਕ੍ਰਾਂਤੀ ਦਾ ਆਗਾਜ਼ ਕੀਤਾ ਸੀ ਉਸ ਦਾ ਅਸਰ ਹੁਣ ਦਿਖਾਈ ਦੇਣ ਲੱਗਾ ਹੈ। ਭਾਰਤ ਵਿੱਚ ਇੱਕ ਇੱਕ ਕਰਕੇ 30 ਲੱਖ ਤੋਂ ਵੱਧ ਪਰਿਵਾਰਾਂ ਦੀ ਛੱਤ ਤੇ ਸੋਲਰ ਪੈਨਲ ਲੱਗ ਚੁੱਕੇ ਹਨ। ਤੁਸੀਂ ਵੀ ਇਸ ਊਰਜਾ ਕ੍ਰਾਂਤੀ ਦਾ ਹਿੱਸਾ ਬਣੋ। PM ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

0: ਕਿੰਨਾ ਆਰਾਮ ਔਰ ਕਿੰਨੀ ਸੂਦਿੰਗ ਲੱਗਦੀ ਨਾ ਜਦੋਂ ਆਕਾਸ਼ਵਾਣੀ ਐਫ ਐਮ ਰੇਨਬੋ ਆਉਂਦਾ ਹੈ ਔਰ ਮੈਨੂੰ ਪੁੱਛੋ, ਮੈਨੂੰ ਕਿੰਨੀ ਖੁਸ਼ੀ ਹੁੰਦੀ ਹੈ ਇਸ ਸੁਣ ਕੇ ਔਰ ਬੋਲ ਕੇ ਕਿ ਫਿਲਹਾਲ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਦਾ ਐਫ ਐਮ ਰੇਨਬੋ ਚੈਨਲ 102.7 ਅਤੇ ਨਾਲ ਦੀ ਨਾਲ 103.6 ਔਰ ਸਾਡੀ ਐਪ ਨਿਊਜ਼ ਔਨ ਯਾਰ 'ਤੇ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ ਮੇਰੇ ਨਾਲ ਯਾਨੀ ਕਿ ਪੂਜਾ ਟੋਹਾਨੀ ਦੇ ਨਾਲ। ਵੈਲਕਮ ਬੈਕ, ਫਰਾਈਡੇ ਮਾਰਨਿੰਗ ਚੱਲ ਰਿਹਾ ਜੀ ਸ਼ੋ, ਔਰ ਜਲਦੀ ਦੇ ਨਾਲ ਚੱਲਦੇ ਹਾਂ ਪ੍ਰੋਗਰਾਮ 'ਚ, ਸੁਣਦੇ ਹਾਂ ਅਗਲਾ ਵੌਇਸ ਮੈਸੇਜ ਕਿੱਥੋਂ ਆਇਆ ਹੈ।
1: ਦਿਲ ਆਪਣਾ ਪੰਜਾਬੀ ਐਫਐਮ ਰੇਨਬੋ, ਮੈਂ ਗੁਰਾਇਆ ਤੋਂ ਰਵਿੰਦਰ ਕੁਮਾਰ ਕੈਂਬੋ
0: ਜੀ,
1: ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ।
0: ਜੀ
1: ਮੈਡਮ ਪੂਜਾ ਠਵਾਨੀ ਜੀ, ਅੱਜ ਮੈਂ ਗੁਰਬਾਣੀ ਦੀ ਇੱਕ ਪੰਕਤੀ ਬੋਲ ਰਿਹਾ ਕਿ ਜਿਸ ਵਿੱਚ ਲਿਖਿਆ ਹੈ, ਨਾਨਕ ਜਪ ਤੱਕ ਦੁਨੀਆਂ ਰਹੀਏ, ਕੁਝ ਸੁਣੀਏ ਕੁਝ ਕਹੀਏ।
0: ਜੀ
1: ਤੋਂ ਮਤਲਬ ਜੋ ਹੈ ਕਿ ਜ਼ਿੰਦਗੀ ਦੇ ਵਿੱਚ ਬੈਲੈਂਸ ਬਣਾ ਕੇ ਚੱਲਣਾ ਚਾਹੀਦਾ ਹੈ, ਤੇ ਬੋਲਣਾ ਵੀ ਚਾਹੀਦਾ ਹੈ ਤੇ ਸੁਣਨਾ ਵੀ ਚਾਹੀਦਾ।
0: ਬਿਲਕੁਲ,
1: ਜੇ ਹਰ ਵਕਤ ਆਪਾਂ ਬੋਲਦੇ ਹੀ ਰਵਾਂਗੇ ਤੇ ਕਿਸੇ ਦੀ ਸੁਣਾਂਗੇ ਨਹੀਂ ਤਾਂ ਉਹ ਵੀ ਅੱਛੀ ਗੱਲ ਨਹੀਂ। ਮਤਲਬ ਆਪਣੇ ਹਿੱਸੇ ਦਾ ਬੋਲ ਕੇ ਦੂਜੇ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ
0: ਜੀ,
1: ਕਿਉਂਕਿ ਇੱਕ ਜਗ੍ਹਾ ਹੋਰ ਵੀ ਲਿਖਿਆ ਕਿ ਬਹੁਤਾ ਬੋਲਣ ਚੱਖਣ ਹੋਏ। ਮਤਲਬ ਜਿਹੜਾ ਹਰ ਵਕਤ ਬੋਲਦਾ ਹੀ ਰਹਿੰਦਾ ਆ ਤੇ ਉਹ ਮਤਲਬ ਹਰ ਇੱਕ ਨੂੰ ਭੈੜਾ ਲੱਗਦਾ ਆ। ਕੋਇਲ ਕਿਤਨੀ ਵੀ ਖੂਬਸੂਰਤ ਆਵਾਜ਼ ਕਿਉਂ ਨਾ ਨਿਕਾਲੇ, ਲੇਕਿਨ ਜਦ ਉਹ ਸਾਰਾ ਦਿਨ ਬੋਲੀ ਜਾਵੇ ਤਾਂ ਉਹ ਵੀ ਇੱਕ ਵਾਰੀ ਫੇਰ ਬੁਰੀ ਲੱਗਣ ਲੱਗ ਪੈਂਦੀ ਹੈ।
0: ਅੱਛਾ ਜੀ,
1: ਚਾਹੇ ਉਹਦੀ ਆਵਾਜ਼ ਬਹੁਤ ਸੁੰਦਰ ਹੈ।
0: ਅੱਛਾ ਜੀ,
1: ਤਾਂ ਮਤਲਬ ਸਾਨੂੰ ਆਪਣੇ ਬੋਲਾਂ ਤੇ ਵੀ ਕੰਟਰੋਲ ਰੱਖਣਾ ਚਾਹੀਦਾ ਹੈ ਕਿ ਜ਼ਿੰਦਗੀ ਦੇ ਵਿੱਚ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ। ਚੁੱਪ ਵੀ ਇੱਕ ਬਹੁਤ ਵੱਡੀ ਤਾਕਤ ਹੈ, ਜਦੋਂ ਇਨਸਾਨ ਚੁੱਪ ਰਹਿੰਦਾ ਤਾਂ ਉਹਦੇ ਜਿਹੜੇ ਮਤਲਬ ਦਿਮਾਗ ਦੀਆਂ

0: ਦੀਆਂ ਨਾੜੀਆਂ ਆ ਉਹ ਹੋਰ ਜ਼ਿਆਦਾ ਅੱਛੇ ਤਰੀਕੇ ਨਾਲ ਕੰਮ ਕਰਦੀਆਂ, ਉਹਨਾਂ ਨੂੰ ਰੈਸਟ ਮਿਲਦੀ ਹੈ।
1: ਠੀਕ ਹੈ ਜੀ।
0: ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਜ਼ਿੰਦਗੀ 'ਚ ਬੋਲਣਾ ਵੀ ਜ਼ਰੂਰੀ ਆ ਅਤੇ ਸੁਣਨਾ ਵੀ ਜ਼ਰੂਰੀ ਆ। ਸੁਣਨਾ ਇੱਕ ਬਹੁਤ ਵੱਡੀ ਕਲਾ ਹੈ ਅਤੇ ਬੋਲ ਤਾਂ ਹਰ ਕੋਈ ਲੈਂਦਾ ਆ, ਤਾਂ ਸੁਣਨਾ ਵੀ ਦੂਜੇ ਨੂੰ ਮਤਲਬ ਬਹੁਤ ਜ਼ਰੂਰੀ ਹੈ, ਅਤੇ ਇਹੀ ਮੈਂ ਕਹਿ ਰਿਹਾ।
1: ਲਓ ਜੀ, ਆਪਾਂ ਤੁਹਾਡੀ ਗੱਲ ਨੋਟ ਕਰ ਲਈਏ ਅਤੇ ਆਪਾਂ ਤੁਹਾਡੀ ਗੱਲ ਸਾਰਿਆਂ ਨੂੰ ਸੁਣਾ ਦਿੱਤੀ ਹੈ, ਅਤੇ ਹੁਣ ਅਗਲਾ ਮੈਸੇਜ ਕਹਿੰਦੇ ਆਪਣੇ ਉਹ ਨਹੀਂ ਜੋ ਤਸਵੀਰਾਂ ਦੇ ਵਿੱਚ ਨਾਲ ਖੜਨ, ਆਪਣੇ ਉਹ ਹੁੰਦੇ ਨੇ ਜੋ ਮੁਸੀਬਤ ਦੇ ਵਿੱਚ ਨਾਲ ਖੜਨ। ਅਤੇ ਇਹ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਰਿਸਪੈਕਟਡ ਮੈਡਮ ਪੂਜਾ ਜੀ, ਲਿਖ ਕੇ ਯੂਅਰ ਮੋਸਟ ਵੈਲਕਮ ਵਿਦ ਵਨ ਕੱਪ ਟੀ। ਠੀਕ ਹੈ ਜੀ, ਇੱਕ ਗਰਮਾ ਗਰਮ ਚਾਹ ਦਾ ਕੱਪ ਆ ਗਿਆ ਮੇਰੇ ਲਈ। ਤਰਲੋਚਨ ਨਿੱਕੀ SBS ਨਗਰ ਮਹਿਰਮਪੁਰ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ, ਔਰ ਇੱਕ ਹੋਰ ਵਾਇਸ ਮੈਸੇਜ ਹੈ, ਸੁਣਦੇ ਹਾਂ ਜੀ ਕਿੱਥੋਂ।
2: ਹੈਲੋ ਪੂਜਾ ਟੋਹਾਨੀ ਮੈਡਮ ਜੀ, ਵੈਰੀ ਗੁੱਡ ਮਾਰਨਿੰਗ ਸਾਰੇ ਦੋਸਤਾਂ ਨੂੰ, ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਮੈਡਮ ਜੀ। ਅੱਜ ਫਰਾਈਡੇ ਹੈ, ਵਧੀਆ ਜਿਹਾ ਦਿਨ, ਠੰਡਾ ਠੰਡਾ ਮਿੱਠਾ ਮਿੱਠਾ ਮੌਸਮ ਹੋ ਗਿਆ ਹੈ, ਇਸ ਟਾਈਮ ਤੱਕ ਤੇ ਬਹੁਤ ਵਧੀਆ ਮੌਸਮ ਹੈ ਮੈਡਮ ਜੀ, ਤੇ ਰੇਡੀਓ ਦੇ ਵਿੱਚ ਸਾਡੀ ਪਿਆਰੀ ਪੂਜਾ ਟੋਹਾਨੀ ਆਈ ਹੋਈ ਹੈ ਰੌਣਕਾਂ ਲਗਾਉਣ ਤੇ ਵਧੀਆ ਵਧੀਆ ਰੈਸਪੀਆਂ ਦੱਸਣ ਵਾਸਤੇ, ਕਿ ਕਿੰਨੀ ਵਧੀਆ ਰੈਸਪੀ ਦੱਸੀ ਫ੍ਰੀ ਫੰਡ ਦੇ ਵਿੱਚ ਰਾਈਸ ਔਰ ਮੈਂਗੋ ਦੀ। ਮੈਡਮ ਜੀ ਮੈਂ ਬਣਾਉਂਗੀ ਜ਼ਰੂਰ ਔਰ ਤੁਹਾਨੂੰ ਟ੍ਰਾਈ ਵੀ ਕਰਾਉਂਗੀ। ਥੋੜਾ ਸਵੇਰੇ ਲੇਟ ਉੱਠਣ ਕਰਕੇ ਰਾਤੀ ਇਵੈਂਟ ਸੀਗਾ, ਬੱਚਿਆਂ ਨੇ ਸੈਲੀਬ੍ਰੇਸ਼ਨ ਰੱਖ ਦਿੱਤੀ, ਮੰਮੀ ਪਾਪਾ ਦੇ ਐਨਿਵਰਸਰੀ ਦੀ, ਸਾਡੀ ਐਨਿਵਰਸਰੀ ਸੀ ਤੇ ਉਹਦੇ ਕਰਕੇ ਮੈਂ ਥੋੜੀ ਜਿਹੀ ਲੇਟ ਉੱਠੀ ਆ, ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋ ਸਕੀ, ਤੇ ਇਸ ਕਰਕੇ ਮੈਡਮ ਜੀ ਮੈਂ ਟ੍ਰੈਫਿਕ ਦੇ ਵੀ ਰੂਲ ਰੈਗੂਲੇਸ਼ਨ ਸਾਰੇ ਸੁਣ ਲਏ, ਬੱਚਿਆਂ ਨੂੰ ਵਾਕਿਆ ਸਾਰੇ ਰੂਲ ਰੈਗੂਲੇਸ਼ਨ ਵਧੀਆ ਦੱਸਣੇ ਚਾਹੀਦੇ ਨੇ। ਤੇ ਮੈਡਮ ਜੀ ਮੈਂ ਇੱਕ ਤੁਹਾਨੂੰ ਗੱਲ ਦੱਸਦੀ ਹਾਂ, ਜਦੋਂ ਵੀ ਅਸੀਂ ਆਪਣੇ ਘਰੋਂ ਬੱਚਿਆਂ ਨੂੰ ਭੇਜਦੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ, ਤਾਂ ਅਸੀਂ ਭੇਜਦੇ ਹੀ ਭੇਜਦੇ ਹਾਂ, ਪਰ ਮੇਰੀ ਇਹ ਪੱਕੀ ਗੱਲ ਹੈ ਮੈਂ ਪਿੱਛੇ ਕਾਲ ਨਹੀਂ ਕਰਦੀ, ਬਿਲਕੁਲ ਵੀ ਮੈਂ ਆਪਣੇ ਬੱਚਿਆਂ ਨੂੰ ਕਾਲ ਨਹੀਂ ਕਰਦੀ। ਮੈਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਇੱਕ ਪੱਕਾ ਲੈਸਨ ਦਿੱਤਾ ਹੋਇਆ ਬਿਠਾ ਕੇ, ਕਿ ਜਦੋਂ ਤੁਸੀਂ ਪਹੁੰਚ ਕੇ ਤੁਸੀਂ ਕਾਲ ਕਰ ਦੇਣੀ ਹੈ, ਰਸਤੇ ਵਿੱਚ ਕੋਈ ਐਮਰਜੈਂਸੀ ਹੋਏ ਤੁਸੀਂ ਕਾਲ ਕਰਨੀ, ਮੈਂ ਤੁਹਾਨੂੰ ਗੱਡੀ ਚਲਾਉਂਦੇ ਹੋਏ ਬਾਈਕ ਚਲਾਉਂਦੇ ਮੈਂ ਕਾਲ ਨਹੀਂ ਕਰਨੀ, ਠੀਕ ਹੈ। ਔਰ ਜੇ ਮੈਨੂੰ ਜ਼ਰੂਰਤ ਪਵੇ ਤੇ ਮੈਂ ਉਹਨਾਂ ਨੂੰ ਆਡੀਓ ਭੇਜ ਦਿੰਦੀ ਹਾਂ ਕਿ ਜਾਂਦੇ ਮੈਨੂੰ ਕਾਲ ਲਗਾਓ, ਠੀਕ ਹੈ ਮੈਡਮ ਜੀ। ਇਹ ਮੈਂ ਸੇਫਟੀ ਜ਼ਰੂਰ ਰੱਖੀ ਹੋਈ ਹੈ ਆਪਣੇ ਬੱਚਿਆਂ ਵਾਸਤੇ ਮੈਡਮ ਜੀ, ਤੇ ਬਾਕੀ ਸਾਰਾ ਕੁਛ ਵਧੀਆ ਹੈ, ਬੜੀ ਰੌਣਕ ਲਗਾਈ ਹੈ ਤੁਸੀਂ, ਦੋਸਤ ਵੀ ਬੜੀਆਂ ਸੋਹਣੀਆਂ ਗੱਲਾਂ ਕਰਦੇ ਨੇ, ਤੇ ਮੈਡਮ ਜੀ ਮੈਂ ਤੁਹਾਡੀ ਆਪਣੀ ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ।
1: ਪਹਿਲਾਂ ਤੇ ਜਿਹੜੀ ਤੁਸੀਂ ਮੈਨੂੰ ਕਿਹਾ ਨਾ ਕਿ ਐਨੀਵਰਸਰੀ ਹੈ, ਉਹਦੀਆਂ ਮੁਬਾਰਕਾਂ ਬਹੁਤ ਬਹੁਤ, ਤੇ ਠੀਕ ਹੈ ਟਾਈਮ ਸਿਰ ਮੈਂ ਪਹੁੰਚ ਜਾਊਂਗੀ ਅਤੇ ਰੈਸਪੀ ਬਣਾ ਕੇ ਮੈਨੂੰ ਟਰਾਈ ਜ਼ਰੂਰ ਕਰਵਾਈਓ, ਫਿਰ ਮੈਂ ਦੱਸੂੰਗੀ। ਮੇਰੀ ਵਾਲੀ ਰੈਸਪੀ ਜ਼ਿਆਦਾ ਸਵਾਦ ਸੀ, ਮਤਲਬ ਜੋ ਮੈਂ ਬਣਾਇਆ ਜਦੋਂ ਉਦੋਂ ਸਵਾਦ ਬਣਿਆ ਸੀ, ਜਾਂ ਜਿਹੜਾ ਤੁਸੀਂ ਬਣਾਇਆ ਉਹ 'ਚ ਆਪਣਾ ਪਿਆਰ ਪਾਇਆ ਉਹ ਸਵਾਦ ਬਣਿਆ, ਕਿਉਂਕਿ ਮੈਨੂੰ ਲੱਗਦਾ ਕਿ ਗੱਲ ਸਾਰੀ ਪਿਆਰ ਦੀ ਹੁੰਦੀ ਹੈ, ਕਿਉਂਕਿ ਉਹਦਾ ਫਿੱਕਾ ਵੀ ਹੋਵੇ ਨਾ ਕੁਛ ਤਾਂ ਕੋਈ ਪਿਆਰ ਦੇ ਨਾਲ ਖਿਲਾਵੇ, ਬਸ ਉਹ ਮਿੱਠਾ ਹੋ ਹੀ ਜਾਂਦਾ ਹੈ। ਔਰ ਵੈਸੇ ਵੀ ਮੈਨੂੰ ਮੀਨ ਮੇਕ ਕੱਢਣ ਦੀ ਆਦਤ ਨਹੀਂ ਹੈ, ਖਾਣ ਪੀਣ ਦੀਆਂ ਚੀਜ਼ਾਂ 'ਚ ਬਈ ਰੱਬ ਨੂੰ ਜਵਾਬ ਦੇਣਾ ਹੈ, ਮੈਂ ਹੈਗੀ ਇੱਦਾਂ ਦੀ ਆ, ਉੱਦਾਂ ਭਾਵੇਂ ਆਪਣੀ ਲੜਾਈ ਹੋ ਜਾਵੇ ਤੁਹਾਡੀ ਅਤੇ ਮੇਰੀ, ਲੇਕਿਨ ਖਾਣ ਪੀਣ ਦੇ ਮਾਮਲੇ ਵਿੱਚ ਮੈਂ ਬਿਲਕੁਲ ਇੱਦਾਂ ਹੀ ਹਾਂ ਕਿ ਬਸ ਜੋ ਮਿਲ ਗਿਆ ਸ਼ੁਕਰ ਹੈ ਪਰਮਾਤਮਾ ਦਾ। ਚਲੋ ਹੁਣ ਜਲਦੀ ਦੇ ਨਾਲ ਆਪਾਂ ਅਗਲੇ ਵੋਇਸ ਮੈਸੇਜ ਵੱਲ ਵੱਧਦੇ ਹਾਂ।
3: ਦਿਲ ਆਪਣਾ ਪੰਜਾਬੀ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਧੀ ਰਾਣੀ ਪੂਜਾ ਟਹਾਣੀ ਨੂੰ ਇਕਬਾਲ ਸਿੰਘ, ਮੇਨ ਬਾਜ਼ਾਰ ਰੰਗੂਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੀ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਮਿੱਠੀ ਮਿੱਠੀ ਤੇ ਠੰਡੀ ਠੰਡੀ ਜੀ, ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ, ਨਮਸਕਾਰ, ਸਵਾਗਤ ਹੈ ਜੀ।
3: ਕੋਲੋਂ ਪੈਸੇ ਲੈ ਕੇ ਹੱਟੀ ਨੂੰ ਤੁਰ ਜਾਣਾ, ਤੀਜੀ ਲੈਣੀ ਮਿਲਣਾ ਰੂੰਗਾ ਮਰੂੰਡਾ ਜੇਬ ਚ ਹੀ ਪੁਰ ਜਾਣਾ, ਇਕੱਠੇ ਹੋ ਕੇ ਉਦੋਂ ਸਕੂਲੇ ਜਾਂਦੇ ਹੁੰਦੇ ਸੀ, ਇੱਕ ਦੂਜੇ ਦੀ ਰੋਟੀ ਕੱਢ ਕੇ ਖਾਂਦੇ ਹੁੰਦੇ ਸੀ, ਸਕੂਲੋਂ ਆ ਕੇ ਸਾਰਾ ਦਿਨ ਖੇਡਦੇ ਰਹਿਣਾ, ਥੱਕ ਹਾਰ ਸ਼ਾਮੀ ਜਾ ਕਿਸੇ ਦਰਖਤ ਦੇ ਥੱਲੇ ਬਹਿਣਾ, ਉਹ ਦਿਨ ਚੰਗੇ ਸੀ ਅੱਜ ਦੀ ਸਰਦਾਰੀ ਤੋਂ, ਬਚਪਨ ਵਰਗੀ ਮੌਜ ਨੀ ਲੱਭਣੀ ਦੁਨੀਆਂ ਸਾਰੀ ਤੋਂ। ਮੈਡਮ ਜੀ ਯਾਦਾਂ ਜ਼ਰੂਰ ਆ, ਕਿਉਂਕਿ ਯਾਦਾਂ ਜ਼ਿਆਦਾਤਰ ਯਾਦਾਂ ਜਿਹੜੀਆਂ ਉਹ ਭੂਆ ਦੇ ਪਿੰਡ ਨਾਲ ਹੀ ਜੁੜੀਆਂ ਹੋਈਆਂ, ਛੁੱਟੀਆਂ ਦੇ ਵਿੱਚ ਜਦੋਂ ਵੀ ਜਾਂਦੇ ਸੀ ਭੂਆ ਜੀ ਕੋਲੇ ਜਾਂਦੇ ਹੁੰਦੇ ਸੀਗੇ ਨਾਰੰਗ ਵਾਲੇ ਜ਼ਿਲ੍ਹਾ ਲੁਧਿਆਣਾ। ਇੱਕ ਤਾਂ ਮੈਡਮ ਜੀ ਉੱਥੇ ਮੋਰ ਦੇਖਣ ਨੂੰ ਬਹੁਤ ਮਿਲਦੇ ਸੀ, ਮੋਰ ਅੱਜ ਵੀ ਉੱਥੇ ਮੋਰ ਇੰਨੇ ਜ਼ਿਆਦਾ ਮੋਰ ਆ, ਤੇ ਬਾਕੀ ਆਏ ਸੀਗਾ ਉਸ ਵੇਲੇ ਭੂਆ ਜੀ ਨੇ ਕੀ ਕਰਨਾ ਜੀ, ਤੁੱਕਿਆਂ ਦਾ ਬਹੁਤ ਅਚਾਰ ਉਹ ਖਾਂਦੇ ਸੀ, ਉਹਨਾਂ ਨੂੰ ਬਹੁਤ ਸ਼ੌਂਕ ਸੀਗਾ, ਤੇ ਮੈਂ ਫਿਰ ਮੱਝਾਂ ਲੈ ਕੇ ਅਸੀਂ ਨਹਿਰ ਤੇ ਚਲੇ ਜਾਂਦੇ ਸੀ ਜੀ, ਮੈਂ ਮੱਝਾਂ ਚਾਰਨ ਜਾਂਦਾ ਹੁੰਦਾ ਸੀ ਜੀ, ਭੂਆ ਨੇ ਫਿਰ ਮੈਨੂੰ ਝੋਲਾ ਦੇ ਦੇਣਾ ਥੈਲਾ ਦੇ ਦੇਣਾ, ਉਹਨੇ ਕਹਿਣਾ ਵੀ ਉੱਥੇ ਨਹਿਰ ਦੇ ਨਾਲ ਨਾਲ ਕਿੱਕਰਾਂ ਦੇ ਥੱਲੇ ਵੀ ਤੁੱਕੇ ਕੇ ਕਿਰੇ ਪਏ ਹੁੰਦੇ ਆ ਜਿਹਨਾਂ ਦਾ ਅਚਾਰ ਬਣਦਾ, ਫਿਰ ਮੈਂ ਉਹ ਝੋਲਾ

0: ਭਰ ਲਿਆਉਣਾ ਜੀ, ਤੇ ਉਹ ਮੈਂ ਘਰੇ ਲਿਆਉਣੇ ਜੀ, ਤੇ ਉਹਨਾਂ ਵੇਲਿਆਂ ਦੇ ਵਿੱਚ ਮੈਂ ਬਹੁਤ ਆਨੰਦ ਲਿਆ। ਇੱਕ ਮੈਨੂੰ ਹੋਰ ਮੇਰੀ ਯਾਦ ਆ ਜੀ, ਬਹੁਤ ਜ਼ਿਆਦਾ ਉਹ ਯਾਦ ਆ, ਛੁੱਟੀਆਂ ਦੀ ਯਾਦ ਆ। ਉਹਨਾਂ ਦਿਨਾਂ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚ ਚੀਤਾ ਆ ਗਿਆ ਜੀ, ਚੀਤਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਕੋਈ ਜੰਗਲੀ ਚੀਤਾ, ਪਤਾ ਨੀ ਕਿਵੇਂ ਆ ਗਿਆ, ਉਹ ਮਤਲਬ ਲੋਕਾਂ ਤੇ ਹਮਲੇ ਬਹੁਤ ਕਰਦਾ ਸੀ, ਲੋਕ ਉਧਰਲੇ ਡਰੇ ਵੇ ਬਹੁਤ ਸੀ। ਮੈਂ ਛੁੱਟੀਆਂ ਚ ਉੱਥੇ ਗਿਆ ਸੀ, ਮੈਂ ਸੋਚਣਾ ਛੋਟਾ ਹੁੰਦਾ ਸੀ, ਮੈਂ ਮਤਲਬ ਜ਼ਿਆਦਾ ਵੱਡਾ ਵੀ ਨੀ ਸੀਗਾ, ਤੇ ਮੈਂ ਸੋਚਣਾ ਵੀ ਰਾਤ ਨੂੰ ਚੀਤਾ ਜਦੋਂ ਆਊਗਾ, ਮੰਜੇ ਲੈਣ ਵਾਲ ਡਾਹੇ ਵੇ ਹੁੰਦੇ ਸੀ ਸਾਰਿਆਂ ਦੇ ਪੈਣ ਨੂੰ, ਪੱਖਾ ਲਾਇਆ ਵਾ ਹੁੰਦਾ ਸੀ, ਤੇ ਮੈਡਮ ਜੀ ਮੈਂ ਕੀ ਕਰਨਾ ਵੀ ਮੂਹਰੇ ਚਲੋ ਫੁੱਫੜ ਜੀ ਮੰਜਾ ਡਾਹ ਲੈਣ, ਤੇ ਦੂਜੇ ਪਾਸੇ ਭੂਆ ਮੈਂ ਵਿਚਾਲੇ ਮੰਜਾ ਡਾਉਂਦਾ ਸੀ। ਮੈਂ ਇਹ ਸੋਚੀ ਜਾਣਾ ਜੇ ਤਾਂ ਚੀਤਾ ਇੱਧਰੋਂ ਆਇਆ ਪਹਿਲਾਂ ਫੁੱਫੜ ਨੂੰ ਖਾ ਜੂਗਾ, ਜੇ ਚੀਤਾ ਇੱਧਰੋਂ ਆਇਆ ਤਾਂ ਫਿਰ ਭੂਆ ਨੂੰ ਖਾ ਜੂਗਾ, ਵੀ ਉਦੋਂ ਨੂੰ ਮੈਨੂੰ ਪਤਾ ਲੱਗ ਜੂਗਾ। ਮੈਂ ਇਹ ਜਿਹੀਆਂ ਸੋਚਾਂ ਸੋਚਦਾ ਹੁੰਦਾ ਸੀ ਛੋਟਾ ਹੁੰਦਾ ਸੀ, ਤੇ ਉਦੋਂ ਮੈਂ ਚੀਤੇ ਦੀਆਂ ਖਬਰਾਂ ਵੀ ਬਹੁਤ ਪੜੀਆਂ ਜੀ। ਉੱਥੇ ਆਉਂਦਾ ਸੀ ਵੀ ਐਂ ਦਿਨ ਵੇਲੇ ਚੀਤਾ ਲੁਕ ਜਾਂਦਾ, ਰਾਤ ਨੂੰ ਲੋਕਾਂ ਤੇ ਉਹ ਹਮਲਾ ਕਰਦਾ, ਤੇ ਮੈਂ ਜਦੋਂ ਜਿੰਨੀਆਂ ਵੀ ਉੱਥੇ ਛੁੱਟੀਆਂ ਕੱਟੀਆਂ ਬਹੁਤ ਉਦੋਂ ਡਰ ਡਰ ਕੇ ਕੱਟੀਆਂ ਜੀ ਚੀਤੇ ਦੇ ਡਰੋਂ। ਇੱਕ ਵਾਰ ਤੋਂ ਫੇਰ 102.7 ਦੇ ਸਰੋਤਿਆਂ ਨੂੰ ਤੇ ਧੀ ਰਾਣੀ ਪੂਜਾ ਟਹਾਣੀ ਨੂੰ ਇਕਬਾਲ ਸਿੰਘ ਅਠੂਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਇਕਬਾਲ ਜੀ, ਮੈਨੂੰ ਜਿਹੜੀ ਅੱਜ ਗੱਲ ਪਤਾ ਲੱਗ ਗਈ ਹੈ ਨਾ, ਮੈਨੂੰ ਪਤਾ ਲੱਗ ਗਈ ਤੁਸੀਂ ਵੀ ਮੇਰੇ ਵਾਂਗੂ ਬੜੇ ਖਰਾਬ ਹੋ, ਹੈਂ। ਭੂਆ ਦੇ ਵੀ ਮਤਲਬ ਬਲੀ ਦੇਣ ਨੂੰ ਤਿਆਰ ਸੀ, ਤੇ ਫੁੱਫੜ ਜੀ ਨੂੰ ਵੀ ਓਕੇ ਬਾਏ ਬਾਏ ਟਾਟਾ ਕਰਨ ਨੂੰ ਤਿਆਰ ਸੀ, ਆਪੇ ਤੁਸੀਂ ਗੱਬੇ ਮੰਜਾ ਡਾਲ ਲੈਂਦੇ ਸੀ, ਹੈਂ। ਇੰਨੇ ਕਹਿੰਦੇ ਨੇ ਬਚਪਨ, ਬੰਦਾ ਆਪਣੀ ਸੋਚਾਂ ਦੇ ਵਿੱਚ ਹਨਾ ਹੋਰ ਹੀ ਚੀਜ਼ਾਂ ਦੇ ਵਿੱਚ ਦਿਮਾਗ ਲੜਾਉਂਦਾ ਰਹਿੰਦਾ। ਵੈਸੇ ਮੈਨੂੰ ਲੱਗਦਾ ਕਿ ਸ਼ਾਇਦ ਤੁਸੀਂ ਤੇਂਦੂਏ ਦੀ ਗੱਲ ਕਰਦੇ, ਕਿਉਂਕਿ ਚੀਤੇ ਤੇ ਖੈਰ ਕਿੱਥੇ ਹੀ ਆਉਣੇ ਆ, ਹਨਾ, ਉਹ ਤੇਂਦੂਆ ਹੋਏਗਾ। ਚਲੋ ਅੱਗੇ ਆਇਆ ਹੈ ਜੀ ਮੈਸੇਜ, ਜੇ ਲੋਕ ਤੁਹਾਡੇ ਤੋਂ ਖੁਸ਼ ਨਹੀਂ ਨਾ ਆਏ ਤੇ ਤੁਸੀਂ ਪਰਵਾਹ ਨਾ ਕਰੋ, ਆਪਣੀ ਜ਼ਿੰਦਗੀ ਖੁੱਲ੍ਹ ਕੇ ਅਤੇ ਖੁਸ਼ੀ ਦੇ ਨਾਲ ਹੱਸ ਕੇ ਜੀਓ। ਆ ਧਰਤੀ 'ਤੇ ਅਸੀਂ ਚੰਗਾ ਜੀਵਨ ਜੀਣ ਆਏ ਹਾਂ, ਕਿਸੇ ਦਾ ਮਨੋਰੰਜਨ ਕਰਨ ਨਹੀਂ ਆਏ, ਪਰ ਇੰਨਾ ਯਾਦ ਰੱਖੋ ਕਿ ਆਪਣੀ ਜ਼ਿੰਦਗੀ ਉੱਥੇ ਤੱਕ ਹੀ ਰੱਖੋ ਜਿੱਥੋਂ ਤੱਕ ਕਿ ਤੁਹਾਡੀ ਵਜ੍ਹਾ ਨਾਲ ਕਿਸੇ ਦਾ ਦਿਲ ਨਾ ਦੁਖੇ ਅਤੇ ਨਾ ਹੀ ਕਿਸੇ ਨੂੰ ਠੇਸ ਪਹੁੰਚੇ। ਪੂਜਾ ਟੋਹਾਨੀ ਮੈਮ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸ਼ੁਕਰੀਆ ਜੀ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਵਿੱਚ ਤੁਹਾਡਾ ਅਤੇ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਹਾਂ ਜੀ। ਇਹ ਜਿਹੜਾ ਮੈਸੇਜ ਆਇਆ ਹੈ, ਦੇਖਦੇ ਹਾਂ ਕਿ ਕਿੱਥੋਂ ਆਇਆ ਹੈ, ਜਿਹੜਾ ਉੱਪਰ ਮੈਂ ਹੁਣੇ ਥੋਟ ਪੜਿਆ ਹੈ। ਬਹੁਤ ਪਿਆਰੀ ਔਰ ਮਿੱਠੀ ਆਵਾਜ਼ ਨੇ, ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਰਸ ਘੋਲਿਆ ਹੋਇਆ ਹੈ। ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ, ਸਲਾਮਤ ਰੱਖੇ ਵਾਹਿਗੁਰੂ ਤੁਹਾਨੂੰ, ਸ਼ੁਕਰੀਆ ਜੀ। ਸਿਹਤ ਯਾਬੀ ਬਖਸ਼ੇ, ਇਹ ਮੈਸੇਜ ਆਇਆ ਹੈ ਕੁਲਵਿੰਦਰ ਟੇਲਰ ਹੋਰਾਂ ਦਾ, ਪਿੰਡ ਕੰਦੋਲਾ ਆਦਮਪੁਰ ਦੇ ਨੇੜਿਓਂ। ਦਿਲ ਤੋਂ ਸ਼ੁਕਰੀਆ, ਦੋਵੇਂ ਹੱਥ ਜੋੜ ਕੇ ਥੈਂਕ ਯੂ ਕਰ ਰਹੀ ਹਾਂ ਜੀ ਤੁਹਾਡਾ। ਹਰ ਦਿਨ ਦੀਵਾਲੀ ਹੋਵੇ ਤੇਰੀ, ਹਰ ਦਿਨ ਦੀਵਾਲੀ ਹੋਵੇ ਤੇਰੀ, ਖੁਸ਼ੀ ਬੁੱਲਾਂ ਤੋਂ ਨਾ ਦੂਰ ਹੋਵੇ, ਜਿਵੇਂ ਦੀਵਾ ਕਰਦਾ ਚਾਨਣ ਸਭ ਪਾਸੇ, ਤੇਰੇ ਹੋਣ 'ਤੇ ਐਸਾ ਨੂਰ ਹੋਵੇ, ਤੇਰੀ ਜ਼ਿੰਦਗੀ ਮੈਂ ਹੋਵਾਂ ਅਤੇ ਤੂੰ ਮੇਰਾ ਗਰੂਰ ਹੋਵੇਂ, ਤੇਰੀ ਜ਼ਿੰਦਗੀ ਮੈਂ ਹੋਵਾਂ ਅਤੇ ਤੂੰ ਮੇਰਾ ਗਰੂਰ ਹੋਵੇਂ, ਜੋ ਵੀ ਦੁਆ ਕਰਾਂ ਸੱਚੇ ਰੱਬ ਅੱਗੇ, ਤੇਰੀ ਖੁਸ਼ੀਆਂ ਦੀ ਉਹ ਹਰ ਇੱਕ ਦੁਆ ਕਬੂਲ ਹੋਵੇ। ਇਹ ਸੋਹਣੀ ਜੀ ਸ਼ਾਇਰੀ ਮੈਂ ਨਹੀਂ ਲਿਖੀ, ਮੈਂ ਤਾਂ ਸਿਰਫ ਪੜ੍ਹੀ ਹੈ, ਲਿਖ ਕੇ ਭੇਜੀ ਇੰਜੀਨੀਅਰ ਅਮਨਦੀਪ ਸਿੰਘ ਹਠੂਰ ਹੋਰਾਂ ਨੇ। ਮੈਂ ਉਹਨੂੰ ਲਗਾ ਮੇਰੇ ਲਈ ਸੀ, ਵੈਸੇ ਮੈਂ ਸਮਝ ਗਈ ਹਾਂ ਜਿਹਦੇ ਲਈ ਸੀ, ਪਰ ਬਹੁਤ ਸੋਹਣਾ ਲਿਖਿਆ ਹੈ ਅਮਨਦੀਪ ਜੀ। ਮੈਡਮ ਜੀ ਸਤਿ ਸ਼੍ਰੀ ਅਕਾਲ ਜੀ, ਵੈਰੀ ਨਾਈਸ ਪ੍ਰੋਗਰਾਮ ਜੀ। ਗੁੱਡ ਮਾਰਨਿੰਗ ਜਲੰਧਰ ਜੀ, ਮੈਂਗੋ ਸਟਿੱਕੀ ਰਾਈਸ ਆਈਸਕ੍ਰੀਮ ਰੈਸਿਪੀ ਵੈਰੀ ਟੇਸਟੀ ਜੀ, ਵੀ ਵਿਲ ਡੈਫੀਨੇਟਲੀ ਟਰਾਈ। ਠੀਕ ਹੈ ਜੀ, ਇਹ ਕਿੱਥੋਂ ਆਇਆ ਹੈ ਮੈਸੇਜ, ਇਹ ਆਇਆ ਹੈ ਮੈਡਮ ਜੀ ਆਈ ਐਮ ਸ਼ੇਅਰਿੰਗ ਮਾਈ ਟੂਡੇ ਮਾਰਨਿੰਗ ਓਟ ਮਿਲ। ਅੱਛਾ ਜੀ, ਅਮਨਦੀਪ ਸਿੰਘ ਹੋਰਾਂ ਨੇ ਹੀ ਇਹ ਮੈਸੇਜ ਕੀਤਾ ਕਿ ਇਹਨਾਂ ਨੂੰ ਅੱਜ ਮੇਰੀ ਮੈਂਗੋ ਸਟਿੱਕੀ ਰਾਈਸ ਆਈਸਕ੍ਰੀਮ ਚੰਗੀ ਲੱਗੀ ਆ, ਔਰ ਜ਼ਰੂਰ ਟਰਾਈ ਕਰਨਗੇ। ਫਿਲਹਾਲ ਇਹਨਾਂ ਨੇ ਮੈਨੂੰ ਆਪਣਾ ਭੇਜਿਆ ਹੈ ਅੱਜ ਦਾ ਮੀਲ ਓਟ ਮੀਲ, ਜਿਹ 'ਚ ਮੈਨੂੰ ਬਨਾਨਾ ਨਜ਼ਰ ਆ ਰਹੇ ਨੇ, ਬਹੁਤ ਸਾਰੇ ਡਰਾਈ ਫਰੂਟ ਨਜ਼ਰ ਆ ਰਹੇ ਨੇ, ਅਖਰੋਟ ਨਜ਼ਰ ਆ ਰਹੇ ਨੇ, ਸੌਗੀਆਂ ਨਜ਼ਰ ਆ ਰਹੀਆਂ ਨੇ, ਫਲੈਕਸੀਡਸ ਨਜ਼ਰ ਆ ਰਹੇ ਨੇ, ਓਟਸ ਤਾਂ ਹੈਗੇ ਹੀ ਹੈਗੇ ਅਤੇ ਦੁੱਧ ਵੀ ਹੈ, ਯੰਮੀ ਹੈ, ਯਾਨੀ ਕਿ ਬੜਾ ਕੁਛ। ਚਲੋ ਅੱਗੇ ਲਿਖ ਰਹੇ ਨੇ ਕਿ ਇਹ ਪੂਜਾ ਜੀ ਆ ਪ੍ਰੋਗਰਾਮ ਮੈਂ ਬਹੁਤ ਰੰਗ ਬੰਨ ਦਿੱਤੇ ਹੋ, ਹਿੰਦੀ ਅਤੇ ਪੰਜਾਬੀ 'ਚ ਰੰਗ ਮੈਂ ਬੰਨ ਦਿੰਦੀ ਹਾਂ। ਠੀਕ ਹੈ ਜੀ, ਥੈਂਕ ਯੂ ਜੀ, ਔਰ ਜਲਦੀ ਦੇ ਨਾਲ ਲੱਗਦਾ ਵੋਇਸ ਮੈਸੇਜ।
2: ਦਿਲ ਆਪਣਾ ਪੰਜਾਬੀ, ਮੈਂ ਰਾਜੂ ਟਟੇਜਾ ਖੁਸ਼, ਦਿਲ ਪਿੰਡ ਗੋਬਿੰਦਗੜ ਮਾਝੀ ਵਾਲਾ, ਤਹਿਸੀਲ ਸ੍ਰੀ ਕਾਨਪੁਰ, ਜ਼ਿਲ੍ਹਾ ਸ੍ਰੀ ਗੰਗਾਨਗਰ, ਰਾਜਸਥਾਨ ਤੋਂ ਐਫ ਐਮ ਰੈਂਬੋ ਦਾ ਦੀਵਾਨਾ।
1: ਓਕੇ ਜੀ, ਬੰਦ ਹੋ ਗਿਆ, ਦੁਬਾਰਾ ਸੁਣਦੇ ਹਾਂ।
2: ਐਫ ਐਮ ਰੈਂਬੋ ਦਾ ਦੀਵਾਨਾ। ਹਾਂਜੀ ਪੂਜਾ ਟਵਾਨੀ ਜੀ, ਤੁਹਾਨੂੰ ਤੇ ਤਮਾਮ ਇਸ ਪਾਰ ਤੇ ਉਸ ਪਾਰ ਦੇ ਦੋਸਤਾਂ ਨੂੰ ਨਮਸਕਾਰ। ਮਿੱਠੀ ਮਿੱਠੀ ਤਰਬੂਜ ਵਰਗੀ, ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਅਤੇ ਬਹੁਤ ਹੀ ਵਧੀਆ ਲੱਗ ਰਿਹਾ ਪ੍ਰੋਗਰਾਮ ਸੁਣ ਰਹੇ, ਆਨੰਦ ਆ ਰਿਹਾ ਇਸ ਪਾਰ ਅਤੇ ਉਸ ਪਾਰ ਦੇ ਦੋਸਤ ਦੇ ਜੋ ਮੈਸੇਜ ਆ ਰਿਹਾ ਸੁਣ ਕੇ ਬਹੁਤ ਹੀ ਵਧੀਆ ਆਨੰਦ ਆ ਰਿਹਾ ਹੈ
1: ਜੀ।
2: ਅਤੇ ਜਿਵੇਂ ਕਹਿੰਦੇ ਨਾ ਪੂਜਾ ਟਵਾਨੀ ਜੀ,
1: ਹਾਂਜੀ,
2: ਨਫ਼ਰਤ ਕਮਾਨਾ ਵੀ ਇਸ

0: ਜਦੋਂ ਪਤਾ ਐਫ ਐਮ ਬੰਦ ਸੀ ਉਦੋਂ ਮੈਂ ਹਮੇਸ਼ਾ ਇਸ ਸਟੂਡੀਓ ਦੇ ਵਿੱਚ ਆ ਕੇ ਇਹਨੂੰ ਕਹਿੰਦੀ ਹੁੰਦੀ ਸੀ ਕਿ ਤੂੰ ਮੈਨੂੰ ਮਿਸ ਨਹੀਂ ਕਰਦਾ, ਮੈਂ ਤਾਂ ਤੈਨੂੰ ਬਹੁਤ ਮਿਸ ਕਰਦੀ ਹਾਂ, ਤੂੰ ਆਪਣੀਆਂ ਗੱਲਾਂ ਮਿਸ ਨਹੀਂ ਕਰਦਾ, ਆਪਣੀਆਂ ਗੱਲਾਂ ਔਰ ਸਾਰਾ ਕੁਝ ਕਿੰਨਾ ਡਿਵਾਈਨ ਜਿਹਾ ਹੁੰਦਾ ਨਾ, ਜਿਸ ਦੇ ਨਾਲ ਦਿਲ ਦਾ ਕਨੈਕਸ਼ਨ ਹੁੰਦਾ ਹੈ। ਬਸ ਬਸ ਹੁਣ ਮੈਂ ਜ਼ਿਆਦਾ ਇਮੋਸ਼ਨਲ ਨਹੀਂ ਹੋਣਾ, ਮੈਂ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਂਦੀ ਹਾਂ ਔਰ ਫਿਲਹਾਲ ਚੱਲਦੇ ਹਾਂ ਜੀ ਅਗਲਾ ਵੋਇਸ ਮੈਸੇਜ ਸੁਣਦੇ ਹਾਂ ਜੀ ਕਿੱਥੋਂ ਆਇਆ।
1: ਪਸੀਨੇ ਤੇ ਪਸੀਨਾ ਆ ਗਿਆ, ਮਈ ਤੇ ਜੂਨ ਦਾ ਮਹੀਨਾ ਆ ਗਿਆ,
0: ਵਾਹ ਵਾਹ ਵਾਹ ਵਾਹ,
1: ਗਰਮੀ ਦਾ ਮਹੀਨਾ ਆ ਗਿਆ
0: ਜੀ,
1: ਮੇਰੀ ਜਵਾਨੀ ਗਰਮ ਹੈ, ਪਸੀਨਾ ਫਰਮਾ ਗਿਆ, ਗਰਮੀਆਂ ਦੀਆਂ ਛੁੱਟੀਆਂ ਪੈ ਗਈਆਂ, ਗਰਮੀਆਂ ਦੀਆਂ ਛੁੱਟੀਆਂ ਪੈ ਗਈਆਂ, ਸ਼ਿਮਲੇ ਨੂੰ ਲੈ ਚੱਲਣਾ ਅੱਠ ਅੱਠ ਘੰਟੇ ਕੱਟ ਬਿਜਲੀ ਦਾ, ਬੁਰਾ ਹੋ ਗਿਆ ਹਾਲ ਵੇ, ਗਰਮੀ ਦੀਆਂ ਛੁੱਟੀਆਂ ਪੈ ਗਈਆਂ, ਮਈ ਜੂਨ ਦੇ ਦਿਨ ਆ ਗਏ, ਗਰਮੀ ਨੇ ਮਾਰਿਆ ਲੋੜਾ ਵੇ, ਪਿਆਰ ਤੈਨੂੰ ਕਰਦੀਆਂ ਬਾਲਾ, ਤੂੰ ਵੀ ਕਰ ਲੈ ਥੋੜਾ ਵੇ।
0: ਜੀ ਜੀ ਜੀ ਜੀ ਬਹੁਤ ਸ਼ੁਕਰੀਆ ਤੁਸੀਂ ਗਰਮੀ ਦੀਆਂ ਛੁੱਟੀਆਂ 'ਤੇ ਸਾਨੂੰ ਸੁਣਾ ਤਾ, ਸ਼ੁਕਰ ਹੈ ਵੈਸੇ ਗਰਮੀ ਦੀਆਂ ਛੁੱਟੀਆਂ 'ਤੇ ਆਈ ਹਾਂ। ਬੱਚਿਆਂ ਨੂੰ ਪੁੱਛੋ ਨਾ ਜੇ ਇਹਨਾਂ ਨੂੰ ਜਾਣਾ ਪੈਂਦਾ ਇੰਨੀ ਗਰਮੀ ਦੇ ਵਿੱਚ। ਚਲੋ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ, ਅਗਲਾ ਮੈਸੇਜ ਸੁਣਦੇ ਹਾਂ। ਮੈਨੂੰ ਲੱਗਦਾ ਕਿ ਮੇਰੀ ਹੀ ਰਿਕਾਰਡਿੰਗ ਕਿਸੇ ਨੇ ਭੇਜ ਦਿੱਤੀ ਹੈ। ਓਕੇ ਇਹ ਮੈਸੇਜ ਦੁਬਾਰਾ ਸਾਡੇ ਕੋਲ ਆ ਚੁੱਕਾ ਹੈ ਜੀ ਦੋ ਵਾਰੀ, ਆਪਾਂ ਅਗਲੇ ਵੋਇਸ ਮੈਸੇਜ ਦੇ ਵੱਲ ਚੱਲਦੇ ਹਾਂ।
2: ਪੂਜਾ ਟਹਾਣੀ ਜੀ,
0: ਹਾਂਜੀ,
2: ਆਪਕੀ ਮਿੱਠੀ ਆਵਾਜ਼ ਹੈ,
0: ਅੱਛਾ ਜੀ,
2: ਬੋਲਨੇ ਕਾ ਸਲੀਕਾ ਲਾਜਵਾਬ ਹੈ
0: ਜੀ,
2: ਆਪ ਆਤੇ ਹੈ ਐਫ ਐਮ ਰੇਨਬੋ ਮੇ ਬਹਾਰ ਆਤੀ ਹੈ,
0: ਸ਼ੁਕਰੀਆ,
2: ਤੁਮਸੇ ਜਾਣਨੇ ਕੀ ਤਮੰਨਾ ਮਨ ਕੋ ਭਾਤੀ ਹੈ, ਮਨ ਕੋ ਭਾਤੀ ਹੈ
0: ਜੀ।
2: ਮੈਡਮ ਜੀ ਨਮਸਕਾਰ
0: ਜੀ,
2: ਜਤਿੰਦਰ ਭਾਸਕਰ ਬੋਲ ਰਿਹਾ ਪਾਇਲ ਤੋਂ
0: ਜੀ,
2: ਦੋ ਚਾਰ ਲਾਈਨਾਂ ਪੇਸ਼ ਕਰ ਰਿਹਾ ਮੈਂ। ਮਿਟਾਨੇ ਸੇ ਮਿਟਤੇ ਨਹੀਂ ਭਾਗਿਆ ਕੇ ਲੇਖ, ਕਰਮ ਅੱਛੇ ਕਰਤਾ ਚੱਲ ਫਿਰ ਇਸ ਬਰਕੀ ਮਹਿਮਾ ਦੇਖ, ਦਰਦ ਨਾ ਹੋਤਾ ਤੋ ਖੁਸ਼ੀ ਕੀ ਕੀਮਤ ਨਾ ਹੋਤੀ, ਅਗਰ ਮਿਲ ਜਾਤਾ ਸਭ ਕੁਛ ਚਾਹਨੇ ਸੇ ਤੋ ਦੁਨੀਆ ਮੇ ਉੱਪਰ ਵਾਲੇ ਕੀ ਜ਼ਰੂਰਤ ਨਾ ਹੋਤੀ, ਉੱਪਰ ਵਾਲੇ ਕੀ ਜ਼ਰੂਰਤ ਨਾ ਹੋਤੀ। ਜਤਿੰਦਰ ਭਾਸਕਰ ਪਾਇਲ ਡਿਸਟ੍ਰਿਕਟ ਲੁਧਿਆਣਾ
0: ਜੀ। ਅਗਲਾ ਵੋਇਸ ਮੈਸੇਜ ਵੀ ਜਲਦੀ ਦੇ ਨਾਲ ਸੁਣਦੇ ਆ ਜੀ।
3: ਜਲੰਧਰ ਦੀ
4: ਕੀ ਗੱਲ ਕਰਦੇ ਹੋ?
3: ਉਹ ਅੱਜ ਉੱਥੇ ਆਏ ਨੇ ਪੂਜਾ ਤੂਫਾਨੀ ਜੀ, ਉਹਨਾਂ ਨੇ ਪ੍ਰੋਗਰਾਮ ਨਾਮਾਂ ਦੀ ਨਾਲ ਲੈ ਕੇ ਆਂਦੀ ਆ ਤੂਫਾਨੀ ਜੀ। ਵਾਕਈ ਬਹੁਤ ਸੋਹਣਾ ਸਵੇਰ ਤੋਂ, ਮੈਂ ਕਿਹਾ ਜੀ ਪ੍ਰਭੂ ਬੰਦਨਾ ਤੋਂ ਲੈ ਕੇ ਬੜਾ ਹੀ ਸੋਹਣੀਆਂ ਸੋਹਣੀਆਂ ਵਿੱਚ ਗੱਲਾਂ ਬਾਤਾਂ ਕਰਕੇ ਪਰਮਾਤਮਾ ਦੇ ਨਾਲ ਜੋੜਿਆ,
4: ਸੱਚੀ ਬੜਾ ਹੀ ਆਨੰਦ ਆਉਂਦਾ ਪੂਜਾ ਟਹਾਣੀ ਜੀ ਦਾ ਪ੍ਰੋਗਰਾਮ ਸੁਣ ਕੇ।
3: ਮੈਂ ਕਿਹਾ ਜੀ ਪੂਜਾ ਟਹਾਣੀ ਜੀ ਨੇ ਗੁੱਡ ਮਾਰਨਿੰਗ ਪ੍ਰੋਗਰਾਮ ਦੇ ਵਿੱਚ
4: ਆਈਸ ਕ੍ਰੀਮ ਵਾਲੀ,
3: ਓ ਵਾਹ ਵਾਹ ਬਹੁਤ ਸੋਹਣੀ ਗੱਲਬਾਤ, ਮੈਂ ਕਿਹਾ ਜੀ ਰੈਸਪੀ ਦੱਸੀ,
4: ਕਹਿੰਦੇ ਸਾਨੂੰ ਵੀ ਬਣਾ ਕੇ ਖਿਲਾਓ।
3: ਓ ਮੈਂ ਕਿਹਾ ਜੀ ਜਦੋਂ ਬਣਾਵਾਂਗੇ ਤੁਹਾਨੂੰ ਵੀ ਪੂਜਾ ਜੀ ਜ਼ਰੂਰ ਖਿਲਾਵਾਂਗੇ।
4: ਮੈਂ ਕਿਹਾ ਜੀ ਛੋਟੇ ਛੋਟੇ ਬੱਚਿਆਂ ਨੂੰ ਛੁੱਟੀਆਂ ਦਾ ਸਾਨੂੰ ਬੜਾ ਚੜ ਗਿਆ। ਅੱਛਾ
3: ਪੂਜਾ ਟਹਾਣੀ ਜੀ ਤੁਸੀਂ ਤਾਂ ਮੈਡਮ ਜਿੱਦਾਂ ਸਕੂਲ ਦੇ ਵਿੱਚ ਪੜ੍ਹਾਉਂਦੇ ਨੇ ਏਦਾਂ ਹੀ ਤੁਸੀਂ ਟੀਚਰਾਂ ਵਾਲਾ ਰੋਲ ਅਦਾ ਕਰਕੇ ਸਰੋਤਿਆਂ ਨੂੰ ਵੀ, ਮੈਂ ਕਿਹਾ ਜੀ ਚੰਗੀ ਜੀ ਗੱਲਬਾਤ ਦਿੱਤੀ ਸੁਣਾ
0: ਜੀ।
4: ਪੂਜਾ ਜੀ ਜਦੋਂ ਵੀ ਰੇਡੀਓ ਐਫ ਐਮ ਤੇ ਆਉਂਦੇ ਨੇ ਤਾਂ ਛਾ ਜਾਂਦੇ ਨੇ, ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ ਕਰਕੇ ਸਾਰਿਆਂ ਨੂੰ ਖੁਸ਼ ਕਰ ਜਾਂਦੇ ਨੇ।
3: ਹਾਂਜੀ ਪੂਜਾ ਜੀ ਤੁਸੀਂ ਬਹੁਤ ਹੀ ਵਧੀਆ ਅੱਜ ਗੱਲਬਾਤ ਕੀਤੀ ਆ ਤੇ ਸੋਹਣੇ ਸੋਹਣੇ ਟਿਪਸ, ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ, ਮੈਂ ਕਿਹਾ ਜੀ ਜਦੋਂ ਵੀ ਆਉਂਦੇ ਹਾਂ ਤਾਂ ਸਾਰਿਆਂ ਨੂੰ ਖੁਸ਼ ਕਰ ਜਾਂਦੇ ਹਾਂ, ਮੇਰਾ ਤਾਂ ਅੱਜ ਦਿਲ।

0: ਕਰਦਾ ਸੀ, ਸਾਨੂੰ ਮੈਂ ਤਾਂ ਅੱਜ ਕਿਤੇ ਬਿਜੀ ਸੀ, ਪਰ ਮੈਨੂੰ ਫਟਾਫਟ ਆਉਣਾ ਪਿਆ। ਮੈਂ ਕਿਹਾ ਚਲੋ ਪੂਜਾ ਜੀ ਹੈਗੇ ਆ ਤੇ ਅੱਜ ਹਾਜ਼ਰੀ ਲਵਾਈ ਜਾਈਏ, ਕਿਉਂਕਿ ਇੰਨਾ ਸੋਹਣਾ ਪ੍ਰੋਗਰਾਮ ਹੋਵੇ, ਇੰਨਾ ਵਧੀਆ ਟੈਲੈਂਟ ਹੋਵੇ, ਮਿੱਠੀ ਪਿਆਰੀ ਆਵਾਜ਼ ਹੋਵੇ। ਤੇ ਫਿਰ ਜੀ ਗੱਲਬਾਤ ਮੈਂ ਕਿਹਾ ਜੀ ਕਿਆ ਕਰੀਏ, ਤੁਸੀਂ ਅੱਜ ਗੱਲ ਕੀਤੀ ਆ ਕਿ ਪੁਰਾਣੀਆਂ ਗੱਲਾਂ ਨੂੰ ਵੀ ਯਾਦ ਕਰ ਲਿਆ ਕਰੋ। ਬਿਲਕੁਲ ਗੱਲ ਤੁਹਾਡੀ ਠੀਕ ਆ।
1: ਨਾਨੀ ਘਰ ਜਾਂਦੇ ਸੀ, ਨਾਨੀ ਪਿਆਰ ਕਰਦੀ ਸੀ, ਤੇ ਸਾਨੂੰ ਗਿਆਂ ਨੂੰ ਚਾਵਲਾਂ ਦੇ ਵਿੱਚ ਘੇ ਪਾ ਕੇ ਸ਼ੱਕਰ ਪਾ ਕੇ ਖਲਾਉਂਦੀ ਸੀ।
0: ਵਾਕਈ ਪੁਰਾਣਾ ਸਮਾਂ ਯਾਦ ਕਰਾਤਾ ਪੂਜਾ ਜੀ, ਤੁਸੀਂ ਤਾਂ ਮੈਂ ਕਹਿੰਦਾ ਜਿਹੜੀਆਂ ਗੱਲਾਂ ਭੁੰਨੀਆਂ ਹੋਣੀਆਂ ਉਹ ਵੀ ਚੇਤੇ ਕਰਾ ਦਿੰਦੇ ਆ। ਸੋ ਪੂਜਾ ਜੀ ਕਿਆ ਬਾਤ ਹੈ।
1: ਮੈਂ ਕਿਹਾ ਜੀ ਜਦੋਂ ਨਾ ਸਾਨੂੰ ਨਾ ਸ਼ਨੀਵਾਰ ਨੂੰ ਛੁੱਟੀ ਹੁੰਦੀ ਸੀ, ਅਸੀਂ ਅੱਧੀ ਛੁੱਟੀ ਸਾਰੀ ਦਾ ਬੜਾ ਚਾਅ ਹੁੰਦਾ ਸੀ, ਅਸੀਂ ਆਪਣੇ ਨਾਨਕਿਆਂ ਨੂੰ ਚਲ ਜਾਣਾ। ਤੇ ਮੈਂ ਕਿਹਾ ਜੀ ਅਸੀਂ ਫਿਰ ਐਤਵਾਰਾਂ ਨੂੰ ਰਹਿਣਾ, ਐਤਵਾਰ ਸ਼ਾਮ ਨੂੰ ਆਪਣੇ ਘਰਾਂ ਨੂੰ ਵਾਪਸ ਆ ਜਾਣਾ। ਤੇ ਜਦੋਂ ਕਿਤੇ ਮੈਂ ਕਹਿੰਦਾ ਜੀ ਇੱਥੇ ਹੋਣਾ ਤੇ ਸਾਡੀ ਨਾਨੀ ਨੇ ਆਉਣਾ, ਸਾਨੂੰ ਬੜਾ ਹੀ ਚਾਅ ਚੜ੍ਹ ਜਾਣਾ, ਅਸੀਂ ਨੱਠੇ ਭੱਜੇ ਫਿਰਨਾ। ਪੂਜਾ ਟੋਹਾਨੀ ਜੀ, ਮੈਂ ਵਿਨੋਦ ਸੰਧੂ ਜਾੜਲਾ।

0: ਅਸੀਂ ਆਪਣੇ ਨਾਨਕਿਆਂ ਨੂੰ ਚਲ ਜਾਣਾ ਤੇ ਮੈਂ ਕਹਿ ਜੀ ਅਸੀਂ ਫਿਰ ਐਤਵਾਰਾਂ ਨੂੰ ਰਹਿਣਾ, ਐਤਵਾਰ ਸ਼ਾਮ ਨੂੰ ਆਪਣੇ ਘਰਾਂ ਨੂੰ ਵਾਪਸ ਆ ਜਾਣਾ। ਤੇ ਜਦੋਂ ਕਿਤੇ ਮੈਂ ਕਹਿੰਦਾ ਜੀ ਇੱਥੇ ਹੋਣਾ ਤੇ ਸਾਡੀ ਨਾਨੀ ਨੇ ਆਉਣਾ, ਸਾਨੂੰ ਬੜਾ ਹੀ ਚਾਅ ਚੜ੍ਹਿਆ ਨਾ, ਅਸੀਂ ਨੱਠੇ ਭੱਜੇ ਫਿਰਨਾ। ਪੂਜਾ ਟੋਹਾਨੀ ਜੀ, ਮੈਂ ਵਿਨੋਦ ਸੰਧੂ ਜਾੜਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਪੰਜਾਬ ਤੋਂ। ਬਹੁਤ ਸੋਹਣਾ ਪ੍ਰੋਗਰਾਮ, ਤੁਹਾਡਾ ਖੁਸ਼ ਰਹੋ, ਬਾਦ ਰਹੋ। ਮੈਂ ਇੱਕ
1: ਜੀ ਜੀ ਸ਼ੁਕਰੀਆ ਬਹੁਤ ਬਹੁਤ ਦੁਆਵਾਂ ਦੇ ਲਈ। ਅੱਗੇ ਆਇਆ ਜੀ ਮੈਸੇਜ ਸਾਡੇ ਕੋਲ, ਬੜੇ ਗੁਲਾਬ ਦਾ ਫੁੱਲ ਹੈ ਅਤੇ ਬੜੇ ਬਲੂਨ ਜਿਹਦੇ ਨਾਲ, ਵਿਨੋਦ ਸੰਧੂ ਹੋਰਾਂ ਨੇ ਇਹਨਾਂ ਨੇ ਜਿਹਨਾਂ ਦਾ ਮੈਸੇਜ ਸੀ ਉਹਨਾਂ ਨੇ ਭੇਜਿਆ ਹੈ ਜੀ। ਉਸ ਤੋਂ ਬਾਅਦ ਸਤਨਾਮ ਸਿੰਘ ਪਿੰਡ ਜੋੜ ਸਿੰਘ ਵਾਲਾ ਤਰਨ ਤਾਰਨ ਤੋਂ ਲਿਖ ਰਹੇ ਨੇ, ਜਿਸ ਦਿਨ ਦਾ ਤੁਰ ਗਿਆ ਸ਼ੀਸ਼ਾ ਟੁੱਟ ਕੇ ਹੋ ਗਿਆ ਚੂਰ, ਚੰਨ ਵਰਗੇ ਸੱਜਣਾ ਵੇ ਹੋ ਕੇ ਕਿਉਂ ਬੈਠਾ ਹੈ ਦੂਰ, ਇੱਕ ਵਾਰ ਤਾਂ ਦੇਖ ਲੈਂਦਾ ਹੋਇਆ ਹਾਲ ਫਕੀਰਾਂ ਵਾਲਾ, ਕੁਦਰਤ ਦੀਆਂ ਖੇਡਾਂ ਨੇ ਮੱਥੇ ਲੇਖ ਲਕੀਰਾਂ ਵਾਲਾ, ਬਦਲੀ ਬਣ ਵਰਸ ਰਿਹਾ ਸਾਡੀ ਕੁੱਲੀ ਪਾ ਦੇ ਭੂਰ, ਚੰਨ ਵਰਗੇ ਸੱਜਣਾ ਵੇ ਹੋ ਕੇ ਕਿਉਂ ਬੈਠਾ ਹੈ ਦੂਰ, ਹੈ ਕਿਉਂ ਬੈਠਾ ਹੈ ਦੂਰ। ਓਕੇ, ਸਤਨਾਮ ਸਿੰਘ ਹੋਰਾਂ ਨੇ ਭੇਜਿਆ ਸੀ ਮੈਸੇਜ। ਅੱਗੇ ਆਇਆ ਜੀ ਮੈਸੇਜ, ਕੱਪੜੇ ਸੇ ਛਾਣਾ ਹੋਇਆ ਪਾਣੀ ਸਵਾਸਥ ਠੀਕ ਰੱਖਤਾ ਹੈ, ਔਰ ਵਿਵੇਕ ਸੇ ਛਾਨੀ ਹੋਈ ਵਾਣੀ ਸੰਬੰਧ ਕੋ ਠੀਕ ਰੱਖਤੀ ਹੈ, ਭਲੇ ਹੀ ਸ਼ਬਦ ਕੋਈ ਸਪਰਸ਼ ਨਹੀਂ ਕਰ ਸਕਤਾ ਪਰ ਸ਼ਬਦ ਸਭੀ ਕੋ ਸਪਰਸ਼ ਕਰ ਜਾਤੇ ਹੈ ਜੀ। ਔਰ ਡਾਕਟਰ ਮਦਨ ਲਾਲ ਵਰਮਾ, ਦਿਵਿਆਂਸ਼ ਵਰਮਾ, ਅਮਨ ਵਰਮਾ, ਰਮਨ ਵਰਮਾ ਨਜ਼ਦੀਕ ਬੱਸ ਸਟੈਂਡ ਨੇੜੇ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਭੇਜਿਆ ਹੈ ਜੀ ਇਹਨਾਂ ਨੇ ਮੈਸੇਜ। ਅਗਲਾ ਮੈਸੇਜ ਆਇਆ ਹੈ ਬਿੰਦੂ ਬਸਤੀ ਸ਼ੇਖ ਹੋਰਾਂ ਦਾ ਜਲੰਧਰ ਤੋਂ, ਸ਼ੁਕਰੀਆ ਜੀ ਸਾਰਿਆਂ ਦਾ ਬਹੁਤ ਬਹੁਤ। ਔਰ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਬਈ ਅੱਗੇ ਮੇਰੇ ਤੋਂ ਹੈਗੇ ਨੇ ਮੈਸੇਜ, ਇੱਦਾਂ ਦੀ ਕੋਈ ਗੱਲ ਹੀ ਨਹੀਂ ਕਿ ਸਾਡੇ ਕੋਲ ਮੈਸੇਜ ਨਾ ਆਏ ਹੋਣ। ਸਾਰਿਆਂ ਦਾ ਹੀ ਬਹੁਤ ਬਹੁਤ ਸ਼ੁਕਰੀਆ ਜੀ। ਔਰ ਸਾਨੂੰ ਇੱਕ ਮੈਸੇਜ ਆਇਆ ਹੈ, ਪੂਜਾ ਮੈਮ ਜੀ ਗੁੱਡ ਮਾਰਨਿੰਗ, ਬਹੁਤ ਵਧੀਆ ਖਬਰ ਸੁਣਾਈ ਤੁਸੀਂ, ਠੀਕ ਹੈ ਜੀ। ਔਰ ਖਬਰਾਂ ਸਾਡੀਆਂ ਸਾਰੀਆਂ ਵਧੀਆ ਹੁੰਦੀਆਂ। ਰਾਜੂ ਠਾਕੁਰ ਹੋਰਾਂ ਦਾ ਦਸੂਆ ਤੋਂ ਮੈਸੇਜ ਆਇਆ ਹੈ, ਅਤੇ ਬਾਕੀ ਸਾਨੂੰ ਮੈਸੇਜ ਆਇਆ ਹੈ ਜੀ ਬੜੇ ਹੀ ਸਾਰੇ ਲਿਸਨਰਸ ਦਾ। ਸੋ ਇਹ ਪਤਾ ਕੀ ਹੈ, ਜਿਹਨਾਂ ਦੇ ਆਉਂਦੇ ਰਹਿੰਦੇ ਸਾਨੂੰ ਮੈਸੇਜ ਨੋਰਮਲੀ, ਉਹਦੇ ਚਲੋ ਅਸੀਂ ਸ਼ਾਮਿਲ ਕਰ ਹੀ ਲੈਂਦੇ, ਇਸੇ ਕਰਕੇ ਮੈਂ ਕਹਿੰਦੀ ਕਿ ਪ੍ਰੋਗਰਾਮ ਹੈਗਾ ਜੀ ਖਾਸ, ਇਹਦੇ ਵਿੱਚ ਤੁਸੀਂ ਵੋਇਸ ਮੈਸੇਜ ਦੇ ਜ਼ਰੀਏ ਹੀ ਸ਼ਾਮਿਲ ਹੋਇਆ ਕਰੋ ਜੀ। ਜਿਹੜੀ ਸਟੂਡੀਓ ਦੀ ਵਾਈਬ ਹੈ ਨਾ ਉਹ ਬਦਲ ਰਹੀ ਹੈ ਔਰ ਕੰਟੀਨਿਊ ਰਹੇਗੀ ਅੱਗੇ, ਕਿਉਂਕਿ ਬੜੀ ਪਿਆਰੀ ਜੀ ਕੁੜੀ, ਪਿਆਰੀ ਜੀ ਆਰ ਜੇ ਅਤੇ ਪਿਆਰੀ ਜੀ ਆਵਾਜ਼ ਅੱਗੇ ਦਾ ਸਫ਼ਰ ਅੱਗੇ ਲੈ ਕੇ ਜਾਏਗੀ। ਰਿਚਾ ਉੱਪਲ ਦੇ ਨਾਲ ਚੱਲਦਾ ਰਹੇਗਾ ਐਫ ਐਮ ਰੇਨਬੋ 'ਤੇ, ਐਂਟਰਟੇਨਮੈਂਟ ਦਾ ਸਿਲਸਿਲਾ ਫਿਲਹਾਲ ਚੱਲ ਰਿਹਾ ਜੀ ਮੇਰੇ ਨਾਲ। ਔਰ ਇੱਕ ਡਾਕੂਮੈਂਟ ਜਿਹਾ ਆ ਗਿਆ ਜੀ ਮੇਰੇ ਕੋਲ, ਮੈਂ ਕਹਿੰਦੀ ਚੈੱਕ ਕਰ ਹੀ ਲਈਏ ਹੈ ਨਾ ਜੀ, ਅਤੇ ਆਪਾਂ ਸਾਰਾ ਕੁਛ ਚੈੱਕ ਕਰਨਾ ਪੈਂਦਾ ਹੁੰਦਾ ਆ, ਇੱਦਾਂ ਹੀ ਆ ਜੀ, ਅਤੇ ਇਹ ਆਪਾਂ ਖੋਲ੍ਹ ਲੈਂਦੇ ਹਾਂ ਜੀ। ਜੇ ਅਗਰ ਇਹ ਡਾਕੂਮੈਂਟ ਖੋਲ੍ਹ ਗਿਆ ਤਾਂ ਲਓ ਜੀ ਚਿੱਠੀ ਆ ਗਈ ਆਪਣੇ ਕੋਲ, ਅਤੇ ਬਹੁਜਨ ਹਿਤਾਏ ਬਹੁਜਨ ਸੁਖਾਏ, ਆਕਾਸ਼ਵਾਣੀ ਕੇ 90 ਵਰਸ਼ ਪੂਰਨ ਹੋਣੇ ਕੀ ਲੱਖ ਲੱਖ ਬਧਾਈਆਂ। ਰੇਨਬੋ ਚੈਨਲ ਜਲੰਧਰ ਕਾ ਮੈਂ ਨਿਯਮਿਤ ਸ਼੍ਰੋਤਾ ਹੂੰ, ਸਭੀ ਪ੍ਰੋਗਰਾਮ ਦਿਲ ਸੇ ਸੁਣਤਾ ਹੂੰ, ਅੰਮ੍ਰਿਤ ਬੇਲਾ ਦਿਲ ਆਪਣਾ ਪੰਜਾਬੀ, ਮਤਲਬ ਇਹ ਕਹਿਣਾ ਚਾਹੁੰਦੇ ਨੇ ਵੰਦਨਾ ਕੇ ਪੰਜਾਬੀ ਤੜਕਾ ਗੀਤ ਬਹਾਰ, ਦਿਲ ਆਜ ਸ਼ਾਇਰ ਹੈ ਸ਼ਾਮ ਸੁਹਾਨੇ, ਦਿਲ ਚਾਹਤਾ ਹੈ ਸ਼ਾਮੇ ਗਜ਼ਲ, ਸਭੀ ਆਰਜੇ ਰੇਨਬੋ ਕੇ ਕੋਹਿਨੂਰ ਹੈ, ਜ਼ੋਰਾਵਰ ਸਿੰਘ ਜੀ, ਲਲਿਤ ਸੋਨੀ ਜੀ, ਹਰੀਸ਼ ਜੀ, ਕੁਲਦੀਪ ਜੀ, ਮਨੀਸ਼ ਜੀ, ਰਣਦੀਪ ਜੀ, ਨਿਸ਼ਾ ਜੀ, ਪੂਜਾ ਜੀ, ਗਰਿਮਾ ਜੀ, ਆਪ ਸਭੀ ਕੀ, ਰਿਚਾ ਜੀ, ਆਪ ਸਭੀ ਕੀ, ਆਵਾਜ਼ ਕਾ ਕੋਈ ਸਾਨੀ ਨਹੀਂ ਹੈ, ਚਾਰ ਲਾਈਨੇ ਲਿਖ ਕੇ ਮੈਂ ਕੁਛ ਲਿਖ ਰਹੇ ਨੇ ਜਿਹੜਾ ਮੇਰੇ ਤੋਂ ਪੜ੍ਹਿਆ ਨਹੀਂ ਜਾ ਰਿਹਾ। ਓਕੇ, ਤਾਂ ਉਮਰ ਸਾਰੇ ਆਰਜੇ ਚਹਿਕਤੇ ਰਹੇ, ਰੱਬ ਯੂੰ ਕਰੇ ਰੱਬ ਤੋਂ ਕਰਾਂ ਮੈਂ ਅਰਦਾਸ, ਜਿਉਂ ਜੋਤੀ ਨਜ਼ਰਾਂ ਦੀ ਕਮਜ਼ੋਰ ਮੇਰੀ, ਅੱਛਾ ਜੋਤੀ ਨਜ਼ਰਾਂ ਦੀ ਕਮਜ਼ੋਰ ਮੇਰੀ, ਕਰਨਾ ਨਹੀਂ ਮੈਨੂੰ ਨਿਰਾਸ਼। ਅਤੇ ਕਿਸ਼ੋਰ ਕੁਮਾਰ ਅਰੋੜਾ ਹੋਰਾਂ ਨੇ, ਸਾਗਰ ਅਰੋੜਾ, ਪੀਹੂ ਮੁਸਕਾਨ, ਵਿਦਿਕਾ, ਗਾਂਧੀ ਨਗਰ, ਇਹਨਾਂ ਨੇ ਸਾਨੂੰ ਭੇਜਿਆ ਹੈ ਮੱਧ ਪ੍ਰਦੇਸ਼ ਤੋਂ ਇਹ ਚਿੱਠੀ ਲਿਖ ਕੇ। ਲਓ ਜੀ ਚਿੱਠੀ ਅੱਜ ਪੋਸਟ ਹੋਣ ਦੀ ਬਜਾਏ ਸਾਡੇ ਕੋਲ ਸਿੱਧੀ ਪਹੁੰਚ ਗਈ ਹੈ, ਅਤੇ ਆਪਾਂ ਇੱਦਾਂ ਕਰਦੇ ਹਾਂ ਕਿ ਇੱਕ ਹੋਰ ਮੈਸੇਜ ਆਇਆ ਹੈ ਜਲਦੀ ਦੇ ਨਾਲ ਉਹ ਸੁਣ ਲੈਂਦੇ ਕਿਉਂਕਿ ਟਾਈਮ ਥੋੜ੍ਹਾ ਰਹਿ ਗਿਆ।
2: ਪੂਜਾ ਟੋਹਾਨੀ ਜੀ ਨਮਸਕਾਰ ਜੀ, ਮੈਂ ਅੰਮ੍ਰਿਤਸਰ ਤੋਂ ਇਕਬਾਲ ਸਿੰਘ ਚੌਹਾਨ ਬੋਲ ਰਿਹਾ ਹਾਂ
1: ਜੀ।
2: ਆਪ ਜੀ ਨੇ 19 ਮਈ ਤੋਂ ਬਾਅਦ ਅੱਜ ਜਲਦੀ ਆ ਕੇ ਬਹੁਤ ਹੀ ਖੁਸ਼ੀ ਜਿਹੜੀ ਆ ਉਹ ਸਾਰੇ ਸਰੋਤਿਆਂ ਨੂੰ ਦਿੱਤੀ ਹੈ
1: ਜੀ।
2: ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਹੀ ਮੈਡਮ ਜੀ ਖੂਬਸੂਰਤ ਹੈ।
1: ਥੈਂਕ ਯੂ ਜੀ।
2: ਮੈਂ ਹੁਣੇ ਹੁਣੇ ਘਰ ਪਹੁੰਚਿਆ ਸੀਗਾ,
1: ਅੱਛਾ ਜੀ,
2: ਇਸ ਕਰਕੇ ਮੈਸੇਜ ਨਹੀਂ ਕਰ ਸਕਿਆ।
1: ਓਹੋ,
2: ਤੇ ਮੈਂ ਉਹ ਕਹਾਂਗਾ ਵੀ ਤੁਸੀਂ ਵਿਸ਼ੇ ਤੰਦਰੁਸਤ ਰਹੋ, ਖੁਸ਼ ਰਹੋ,
1: ਚੜ੍ਹਦੀ
2: ਕਲਾ ਚ ਰਹੋ ਮੈਡਮ ਜੀ
1: ਜੀ।
2: ਤੇ ਸਾਰੇ ਸਰੋਤਿਆਂ ਕੇ ਮੇਰੀ ਬੇਨਤੀ ਹੈ ਵੀ ਤੁਸੀਂ ਆਪਣੀ ਗਰਮੀ ਜਿਹੜੀ ਨਾ ਇੱਥੋਂ ਜ਼ਰੂਰ ਬਚੋ ਤੇ ਪਾਣੀ ਜਿਹੜਾ ਉਹ ਪੀਂਦੇ ਰਹੋ
1: ਜੀ,
2: ਆਪਣੀ ਸਿਹਤ ਦਾ ਖਿਆਲ ਰੱਖੋ। ਧੰਨਵਾਦ ਜੀ।
1: ਬਹੁਤ

ਬਹੁਤ ਸ਼ੁਕਰੀਆ ਜੀ। ਔਰ ਇਸ ਦੇ ਨਾਲ ਹੀ ਮੈਨੂੰ ਲੱਗਦਾ ਕਿ ਪ੍ਰੋਗਰਾਮ ਆਪਾਂ ਇੱਥੇ ਹੀ ਵਾਇੰਡ ਅਪ ਕਰ ਦਈਏ ਤਾਂ ਚੰਗੀ ਗੱਲ ਹੈ। ਫਰਾਈਡੇ ਮਾਰਨਿੰਗ ਹੈ ਅਤੇ ਬਸ ਆਪਣੇ ਆਪ ਨਾਲ ਜ਼ਰਾ ਧਿਆਨ ਰੱਖੋ। ਅਗਲੇ 6-7 ਦਿਨ ਬਹੁਤ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਹੈ ਅਤੇ ਬਿਨਾਂ ਕਿਸੇ ਕੰਮ ਦੇ ਬਾਹਰ ਨਾ ਘੁੰਮੋ। ਸਿਖਰ ਦੁਪਹਿਰ ਨੂੰ ਬਾਹਰ ਨਿਕਲੋ ਅਤੇ ਆਪਣੇ ਆਪ ਨੂੰ ਕਵਰ ਕਰਕੇ ਬਾਹਰ ਨਿਕਲੋ ਔਰ ਟ੍ਰੈਫਿਕ ਰੂਲਸ ਨੂੰ ਫੋਲੋ ਕਰੋ ਹਮੇਸ਼ਾ। ਐਂਡ ਪਾਣੀ ਆਪਣੇ ਕੋਲ ਰੱਖੋ, ਡੀਹਾਈਡਰੇਸ਼ਨ ਨਾ ਹੋਵੇ ਇਸ ਦੇ ਲਈ ਪਾਣੀ ਪੀਂਦੇ ਰਹੋ ਔਰ ਮੈਨੂੰ ਪੂਜਾ ਟੋਹਾਨੀ ਨੂੰ ਕਰਦੇ ਰਹੋ ਯਾਦ। ਸੋ ਫਿਰ ਹੀ ਜਲਦੀ ਹੀ ਕਿਸੇ ਹੋਰ ਦਿਨ ਮਿਲਣ ਦੀ ਆਸ ਤੇ ਉਮੀਦ ਦੇ ਨਾਲ ਮੈਨੂੰ ਪੂਜਾ ਟੋਹਾਨੀ ਦਿਓ ਇਜਾਜ਼ਤ। ਬਾਏ, ਟੇਕ ਕੇਅਰ ਐਂਡ ਹੈਵ ਅ ਗ੍ਰੇਟ ਡੇ ਐਂਡ ਵੀਕੈਂਡ ਅਹੈਡ। ਔਰ ਲਾਸਟ ਟ੍ਰੈਕ ਤੁਹਾਡੇ ਲਈ, ਸਟੇ ਟਿਊਨ, ਲਵ ਯੂ ਆਲ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਟਸ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੱਲ੍ਹ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਅਮਰੀਕਾ ਲੋੜ ਪੈਣ 'ਤੇ ਭਾਰਤ ਨੂੰ ਈਂਧਨ ਦੀ ਵਿਕਰੀ ਲਈ ਤਿਆਰ ਹੈ। ਪੁਲਵਾਮਾ ਦਹਿਸ਼ਤਗਰਦ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਹਮਜ਼ਾ ਬੁਰਹਾਨ ਕੱਲ੍ਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਸੰਬੰਧ ਵਿੱਚ ਲਾਤੂਰ ਤੋਂ ਬੱਚਿਆਂ ਦੇ ਇੱਕ ਡਾਕਟਰ ਮਨੋਜ ਸ਼ਿਰੂਰੇ ਨੂੰ ਹਿਰਾਸਤ ਵਿੱਚ ਲਿਆ ਹੈ। ਰੇਲ ਮੰਤਰਾਲੇ ਨੇ ਮੁਸਾਫਰਾਂ ਨੂੰ ਸਫ਼ਰ ਦੌਰਾਨ ਚੌਕਸ ਰਹਿਣ ਅਤੇ ਰੇਲਵੇ ਸਟੇਸ਼ਨਾਂ ਦੇ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਦੀ ਜਾਣਕਾਰੀ ਤੁਰੰਤ ਹੈਲਪਲਾਈਨ ਨੰਬਰ 139 'ਤੇ ਦੇਣ ਲਈ ਕਿਹਾ ਹੈ। ਪੰਜਾਬ ਪੁਲਿਸ ਨੇ ਪਠਾਨਕੋਟ ਦੇ ਇੱਕ ਨਿਵਾਸੀ ਨੂੰ ਪਠਾਨਕੋਟ ਜੰਮੂ ਰਾਸ਼ਟਰੀ ਸ਼ਾਹਰਾਹ 44 ਦੇ ਇੰਟਰਨੈੱਟ ਨਾਲ ਜੁੜੇ CCTV ਕੈਮਰਾ ਲਗਾ ਕੇ ਪਾਕਿਸਤਾਨ ਅਧਾਰਤ ਹੈਂਡਲਰਾਂ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਗੈਂਗਸਟਰਾਂ ਦੀ ਵਾਰ ਮੁਹਿੰਮ ਦੇ 121 ਦਿਨ ਕੱਲ੍ਹ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 552 ਟਿਕਾਣਿਆਂ 'ਤੇ ਛਾਪੇਮਾਰੀ ਦੌਰਾਨ 243 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946 93946 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਸੌ ਦੇ ਸਕਦੇ ਨੇ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਅੱਜ ਲੂ ਦੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਜਲੰਧਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਅੱਜ ਸਵੇਰੇ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਅਤੇ IPL ਕ੍ਰਿਕਟ ਵਿੱਚ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਸ ਨੂੰ 99 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

म्यूजिकल इयर्स आकाशवाणी एफएम रेनबो 102.7 एफएम रेनबो रेनबो ट्यून करके देखो जी, बहुत सारी इन्फॉर्मेशन ਤੁਸੀਂ ਆਲਰੇਡੀ ਜਿਹੜੀ ਹਾਸਲ ਕਰ ਚੁੱਕੇ ਹੋ ਔਰ 10:03 ਤੇ 14 ਸੈਕਿੰਡ ਹੋ ਚੁੱਕੇ ਨੇ ਤੇ ਇਹ ਜਿਹੜਾ ਸਫ਼ਰ ਚੱਲ ਰਿਹਾ ਮਿਊਜ਼ੀਕਲੀ ਸਫ਼ਰ, ਇਸ ਨੂੰ ਹੁਣ ਅੱਗੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਮੈਨੂੰ ਮਿਲ ਚੁੱਕੀ ਹੈ। ਸੋ ਸਟੇਸ਼ਨ 'ਤੇ ਡਰਾਈਵਰ ਨਵਾਂ ਆ ਗਿਆ ਹੈ, ਲੇਕਿਨ ਟ੍ਰੇਨ ਜਿਹੜੀ ਹੈ ਉਹ ਚੱਲਦੀ ਰਹੇਗੀ ਐਫਐਮ ਰੇਨਬੋ 'ਤੇ। ਸੋ ਪੁਰਾਣੇ ਡਰਾਈਵਰ ਤੋਂ ਬਾਅਦ ਹੁਣ ਸੀਟੀ ਵੱਜ ਰਹੀ ਹੈ ਟ੍ਰੇਨ ਦੀ ਔਰ ਕਹਿ ਰਹੀ ਹੈ ਜੀ ਚਲੋ ਚਲੋ ਚਲੋ ਸਵਾਰ ਹੋ ਜਾਓ ਸਾਰੇ, ਔਰ ਇਹ ਜਿਹੜਾ ਸਫ਼ਰ ਹੈ ਮਿਊਜ਼ੀਕਲੀ ਸਫ਼ਰ ਤੁਸੀਂ ਹੁਣ ਕਿਹਦੇ ਨਾਲ ਇੰਜੋਏ ਕਰੋਗੇ। ਸੋ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਤੇ ਕੀ ਹਾਲ ਚਾਲ। ਮੈਂ ਕਿਹਾ ਜੀ ਰਿਚਾ ਜੁੜ ਚੁੱਕੀ ਹੈ ਤੁਹਾਡੇ ਨਾਲ 102.7 ਐਫਐਮ ਰੇਨਬੋ 'ਤੇ ਅਤੇ ਰਿਚਾ ਦੇ ਨਾਲ ਤੁਸੀਂ ਇੰਜੋਏ ਕਰੋਗੇ ਅੱਜ ਦਾ ਇਹ ਸਫ਼ਰ, ਠੀਕ ਦੁਪਹਿਰ ਦੇ 2 ਵਜੇ ਤੱਕ ਬਹੁਤ ਸਾਰੇ ਡਿਫਰੈਂਟ ਸਟੇਸ਼ਨਸ ਤੋਂ ਹੋ ਕੇ ਅੱਜ ਸਾਡੀ ਜਿਹੜੀ ਇਹ ਗੱਡੀ ਹੈ ਜਾਣ ਵਾਲੀ ਹੈ। ਔਰ ਮੈਨੂੰ ਪਤਾ ਹੈ ਕਿ ਦੋਸਤ ਹੁਣ ਜੁੜ ਗਏ ਨੇ ਅਤੇ ਹੁਣ ਉਹ ਸਵਾਰ ਰਹਿਣਗੇ। ਹਾਂ, ਇੱਧਰ ਉੱਧਰ ਨਹੀਂ ਹਿਲਣਾ, ਥੋੜ੍ਹੀ ਜਿਹੀ ਤਾਲੀ ਵਜਾਓ, ਵਾਈਬ ਲੈ ਕੇ ਆਓ, ਐਕਸਰਸਾਈਜ਼ ਕਰੋ ਇਸ ਗਾਣੇ ਦੇ ਨਾਲ। ਹਾਂਜੀ ਬਿਲਕੁਲ, ਠੁਮਕੇ ਲਗਾਉਣੇ ਬਹੁਤ ਜ਼ਰੂਰੀ ਹੈ ਸਵੇਰੇ ਸਵੇਰੇ। ਸੋ ਪ੍ਰੋਗਰਾਮ ਗੀਤ ਬਹਾਰ ਦੀ ਮੈਂ ਕਰ ਰਹੀ ਹਾਂ ਸ਼ੁਰੂਆਤ, ਔਰ ਸ਼ੁਰੂਆਤ ਇਸ ਵਾਲੇ ਟਰੈਕ ਤੋਂ ਨਾਲ ਕਰ ਰਹੀ ਹਾਂ। ਉਸ ਤੋਂ ਬਾਅਦ ਮਿਲ ਰਹੀ ਹਾਂ ਤੁਹਾਨੂੰ ਸਿਰਫ ਇਹਦੇ ਹੀ, ਸਟੇ ਟਿਊਨਡ।

ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਜਿਹੜੇ ਗਾਣੇ ਹੁੰਦੇ ਨੇ ਬਾਲੀਵੁੱਡ ਦੇ ਉਹਨਾਂ ਦੇ ਵਿੱਚ ਖਾਣੇ ਦੀ ਗੱਲ ਕਿਉਂ ਕਰਦੇ ਨੇ ਯਾਰ, ਇੱਦਾਂ ਦੀਆਂ ਮਤਲਬ ਸਮਾਨ ਜੋ ਵੀ ਆਪਣੇ ਨੂੰ ਫੇਵਰੇਟ ਹੁੰਦਾ ਹੈ, ਜਲੇਬੀ, ਸਮੋਸੇ, ਅਫਗਾਨ ਜਲੇਬੀ, ਹਾਂਜੀ, ਤਾਂ ਮਤਲਬ ਦਿਲ ਤਾਂ ਕਰਦਾ ਨਾ ਬੰਦੇ ਦਾ ਕਿ ਚੱਲ ਜਾ ਕੇ ਆਪਾਂ ਵੀ ਬਾਜ਼ਾਰ ਤੋਂ 2-4 ਕਿਲੋ ਜਲੇਬੀਆਂ ਲੈ ਕੇ ਆਈਏ ਅਤੇ ਖਾਈਏ, ਹਾਏ ਨਹੀਂ 2-4 ਕਿਲੋ ਖਾ ਸਕਦੇ, ਐਟਲੀਸਟ 2-4 ਤਾਂ ਮਿਲ ਜਾਣ. ਸੋ ਦੇਖੋ ਸਵੇਰੇ ਸਵੇਰੇ ਮਿੱਠਾ ਖਾਈਏ ਆਪਾਂ, ਮਿੱਠਾ ਬੋਲੀਏ, ਔਰ ਕੋਈ ਸਾਡੇ ਸਾਹਮਣੇ ਆਇਆ ਹੈ, ਮੁਲਾਕਾਤ ਕਰ ਰਿਹਾ, ਤਾਂ ਉਹਦੇ ਨਾਲ ਵੀ ਮਿੱਠੀ ਮਿੱਠੀ ਮੁਲਾਕਾਤ ਕਰੀਏ, 2-4 ਮਿੱਠੀਆਂ ਗੱਲਾਂ ਕਰੀਏ, ਹੈ ਨਾ, ਕੀ ਚਲਾ ਜਾਏਗਾ, ਜਾਏਗਾ ਕੁਛ ਨਹੀਂ, ਅਗਲਾ ਖੁਸ਼ ਹੋ ਜਾਏਗਾ, ਹੈ ਨਾ, ਔਰ ਇਹੀ ਤਾਂ ਜੀ ਖੁਸ਼ੀਆਂ ਦਾ ਖਜ਼ਾਨਾ ਬਣਦਾ. ਲਾਈਵ ਰੇਡੀਓ ਸਟੇਸ਼ਨ 102.7 FM ਰੇਨਬੋ, ਔਰ ਇੱਥੇ ਸਿਰਫ ਜਲੇਬੀ ਦੀ ਮਿਠਾਸ ਨਹੀਂ ਹੈ, ਗਾਣਿਆਂ ਦੀ ਵੀ ਮਿਠਾਸ ਹੈ, ਕਿਉਂਕਿ ਆਪਾਂ ਕਹਿੰਦੇ ਹਾਂ ਜੀ ਸਭ ਬੜੀਆ ਹੈ, ਸਭ ਬੜੀਆ.

ਦੇਖੋ ਆਪਣਾ ਮਨਪਸੰਦ ਤੁਸੀਂ ਕੰਮ ਕਰ ਰਹੇ ਹੋ ਹੈ ਨਾ, ਔਰ ਜਦੋਂ ਮਨ ਕਰ ਰਿਹਾ 2-4 ਦਿਨ ਦੀ ਛੁੱਟੀ ਲੈ ਰਹੇ ਹਾਂ, ਆਪਾਂ ਆਰਾਮ ਨਾਲ ਕਿਤੇ ਬਾਹਰ ਜਾ ਰਹੇ ਹਾਂ, ਟਾਈਮ ਸਪੈਂਡ ਕਰਕੇ ਆ ਰਹੇ ਹਾਂ, ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰ ਰਹੇ ਹਾਂ, ਜੋ ਦਿਲ ਕਰ ਰਿਹਾ ਉਹ ਖਾ ਰਹੇ ਹਾਂ, ਔਰ ਜਿੱਦਾਂ ਦੀ ਦਿਲ ਕਰ ਰਿਹਾ ਕੱਪੜੇ ਪਾ ਰਹੇ ਹਾਂ, ਸ਼ੋਪਿੰਗ ਕਰ ਰਹੇ ਹਾਂ, ਜੇ ਇਹ ਸਾਰੀਆਂ ਚੀਜ਼ਾਂ ਅਸੀਂ ਆਪਣੇ ਨਾਲ ਕਰ ਰਹੇ ਹਾਂ ਨਾ, ਤਾਂ ਵਾਕਈ ਸਾਡੀ ਲਾਈਫ ਦੇ ਵਿੱਚ ਸਭ ਕੁਝ ਵਧੀਆ ਹੀ ਹੈ। ਸੋ ਦੇਖੋ ਦੋ ਹੀ

ਠੀਕ ਹੈ ਲਾਈਫ ਦੇ, ਜਾਂ ਤਾਂ ਜੋ ਚੀਜ਼ ਆਪਾਂ ਕਰ ਰਹੇ ਹਾਂ ਹੈ ਨਾ ਉਹ ਸਾਡੀ ਪਸੰਦ ਦੀ ਹੋਣੀ ਚਾਹੀਦੀ ਹੈ, ਬਿਲਕੁਲ ਹੈ ਨਾ। ਜਾਂ ਫਿਰ ਪਸੰਦ ਦੀ ਨਹੀਂ ਹੈ ਤਾਂ ਫਿਰ ਉਹਨੂੰ ਪਸੰਦ ਕਰਨਾ ਸ਼ੁਰੂ ਕਰ ਦਿਉ, ਜਾਂ ਫਿਰ ਆਪਣੇ ਪਸੰਦੀਦਾ ਚੀਜ਼ ਕਰਨਾ ਸ਼ੁਰੂ ਕਰ ਦਿਉ, ਬਸ ਇਹੀ ਆਪਸ਼ਨ ਹੈ। ਸੋ ਆਪਣੇ ਆਪ ਨੂੰ ਦੇਖੋ ਖੁਸ਼ ਰੱਖਣਾ ਔਰ ਆਪਣੇ ਆਪ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ। ਫਿਲਹਾਲ ਟਾਈਮ ਤੋਂ ਮੈਨੂੰ ਯਾਦ ਆਇਆ 10:12 ਤੇ 43 ਸੈਕਿੰਡ ਔਰ ਪ੍ਰੋਗਰਾਮ ਗੀਤ ਬਹਾਰ ਤੁਸੀਂ ਕਰ ਰਹੇ ਹੋ ਮੇਰੇ ਯਾਨੀ ਰਚਾ ਦੇ ਨਾਲ। ਇੰਜੋਏ, ਸਟੇ ਟਿਊਨਡ।

ਵੈਸੇ ਇੱਥੇ ਕੋਈ ਵੈਡਿੰਗ ਤਾਂ ਹੈ ਨਹੀਂ, ਪਰ ਆਪਾਂ ਦੇਖੋ ਚਲੋ ਇਸ ਗਾਣੇ ਦੇ ਜ਼ਰੀਏ ਵੈਡਿੰਗ ਵਾਲੀ ਫੀਲਿੰਗ ਲੈ ਸਕਦੇ ਹਾਂ। ਵਹੀ ਲਾਈਫ ਦੇ ਵਿੱਚ ਕੁਛ ਵਧੀਆ ਹੋ ਰਿਹਾ ਨਾ ਹੋ ਰਿਹਾ, ਆਪਾਂ ਕੁਝ ਨਾ ਕੁਝ ਛੋਟਾ ਮੋਟਾ ਸੈਲੀਬ੍ਰੇਟ ਆਪਣੇ ਆਪ ਲਈ ਕਰ ਸਕਦੇ ਹਾਂ ਔਰ ਖੁਸ਼ੀਆਂ ਨੂੰ ਸੈਲੀਬ੍ਰੇਟ ਕਰ ਸਕਦੇ ਹਾਂ। ਸੋ ਕੋਈ ਨਹੀਂ ਆਏਗਾ ਸਾਨੂੰ ਇਹ ਕਹਿਣ ਲਈ ਕਿ ਚੱਲ ਚੱਲੀਏ ਕਿਤੇ, ਹੈ ਨਾ, ਬਸ ਆਪਣੇ ਆਪ ਨੂੰ ਥੋੜ੍ਹਾ ਜਿਹਾ ਟਾਈਮ ਦੇਈਏ ਔਰ ਛੋਟੇ ਛੋਟੇ ਪਲਸ, ਛੋਟੇ ਛੋਟੇ ਮੂਮੈਂਟਸ ਜਿਹੜੇ ਆ ਉਹਨਾਂ ਨੂੰ ਸੈਲੀਬ੍ਰੇਟ ਕਰੀਏ ਆਪਣਿਆਂ ਨਾਲ।

ਪਰ ਚਲੋ ਠੀਕ ਹੈ, ਕੋਈ ਸਾਥ ਦੇ ਵੀ ਰਿਹਾ ਨਹੀਂ ਦੇ ਰਿਹਾ, ਇਕੱਲੇ ਜਾ ਕੇ ਕਿਤੇ ਖਾ ਪੀ ਕੇ ਆਈਏ, ਹੈ ਨਾ ਜੀ। ਤੋ ਇਹੀ ਤਾਂ ਛੋਟੀ ਜਿਹੀ ਲਾਈਫ ਔਰ ਇੰਜੋਏ ਕਰਨਾ ਤਾਂ ਬਣਦਾ ਹੀ ਆ। ਫਿਲਹਾਲ ਇੰਜੋਏ ਕਰਿਓ ਤੁਸੀਂ ਸ਼ੋ ਗੀਤ ਬਹਾਰ, ਔਰ ਚਲੋ ਫਿਰ ਮੈਂ ਪਹਿਲੀ ਕਹਿ ਰਹੀ ਹਾਂ, ਅੱਜ ਸਟੂਡੀਓ ਦੇ ਵਿੱਚ ਪੂਰੀ ਵਾਈਬ ਸੈੱਟ ਹੈ ਸਵੇਰ ਦੀ ਹੀ, ਹੈ ਨਾ ਜੀ, ਔਰ ਉਸਨੂੰ ਮੈਂ ਕੰਟੀਨਿਊ ਰੱਖ ਰਹੀ ਹਾਂ ਸੂਰਜ ਦੇ ਨਾਲ। ਤੁਸੀਂ ਇੰਜੋਏ ਕਰਿਓ ਗੀਤ ਬਹਾਰ, ਸਟੇ ਟਿਊਨਡ।

ਦੇਖੋ ਜੀ, ਹੋਰ ਚੀਜ਼ਾਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਹਾਂ ਜੋ ਚੀਜ਼ਾਂ ਦੇਖੋ ਲਾਈਫ ਦੇ ਵਿੱਚ ਸਾਨੂੰ ਨਹੀਂ ਵਧੀਆ ਲੱਗ ਰਹੀਆਂ ਨਾ, ਉਹਨਾਂ ਦੇ ਨਾਲ ਸਾਨੂੰ ਬ੍ਰੇਕਅਪ ਟਾਈਮਲੀ ਕਰ ਲੈਣਾ ਚਾਹੀਦਾ ਹੈ। ਹੁਣ ਹਰ ਇੱਕ ਨੂੰ ਖੁਸ਼ ਆਪਾਂ ਰੱਖਾਂਗੇ, ਹੈ ਨਾ, ਬਹੁਤ ਕੋਸ਼ਿਸ਼ ਕਰਦੇ ਹਾਂ ਅਸੀਂ ਸ਼ੁਰੂਆਤ 'ਚ ਕਿ ਦੂਜਿਆਂ ਨੂੰ ਅਸੀਂ ਖੁਸ਼ ਰੱਖੀਏ ਨਾ, ਸਾਡੇ ਕੋਲੋਂ ਕੋਈ ਗਲਤੀ ਨਾ ਹੋ ਜਾਏ, ਕੋਈ ਨਿਰਾਸ਼ ਨਾ ਹੋ, ਕੋਈ ਮਾਯੂਸ ਨਾ ਹੋ, ਕੋਸ਼ਿਸ਼ ਤਾਂ ਅਸੀਂ ਬਹੁਤ ਕਰਦੇ ਹਾਂ, ਲੇਕਿਨ ਫਿਰ ਵੀ ਸਾਹਮਣੇ ਵਾਲਾ ਜਿਹੜਾ ਸ਼ਖਸ ਹੁੰਦਾ ਹੈ ਨਾ, ਬਸ ਆਪਾਂ ਕੁਝ ਨਹੀਂ ਕਹਿ ਸਕਦੇ ਕਿਸੇ ਦੇ ਬਾਰੇ, ਹੈ ਨਾ, ਕੋਸ਼ਿਸ਼ ਕਰ ਲਈ ਹੈ, ਚਲੋ ਠੀਕ ਹੈ। ਹੁਣ ਟਾਈਮ ਹੈ ਕਿ ਆਪਣੇ ਆਪ ਨੂੰ ਤੁਸੀਂ ਟਾਈਮ ਦਿਓ, ਔਰ ਬਹੁਤ ਜ਼ਰੂਰੀ ਹੈ। ਜੋ ਚੀਜ਼ਾਂ ਜਾਂ ਫਿਰ ਜੋ ਟੌਕਸਿਕ ਲੋਕ ਲਾਈਫ ਦੇ ਵਿੱਚ ਹੋ ਜਾਂਦੇ ਨਾ, ਸਾਡੇ ਆਲੇ ਦੁਆਲੇ ਸਾਨੂੰ ਦੇਖਣ ਨੂੰ ਮਿਲਦੇ ਨੇ, ਬਸ ਉਹਨਾਂ ਦੇ ਨਾਲ ਬ੍ਰੇਕਅਪ ਕਰਨਾ ਲਾਈਫ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਲਹਾਲ ਇੱਕ ਬ੍ਰੇਕ ਹੋਰ ਲਵਾਂਗੀ ਮੈਂ, ਕਿਉਂਕਿ ਚੱਲ ਰਿਹਾ ਜੀ ਪ੍ਰੋਗਰਾਮ ਗੀਤ ਬਹਾਰ 102.7 FM ਰੇਨਬੋ 'ਤੇ, ਔਰ ਸਿਧਾਰਥ ਮਹਾਦੇਵਨ ਅਤੇ ਨਿਧੀ ਮੋਹਨ ਦੀ ਆਵਾਜ਼ 'ਚ ਪ੍ਰੋਗਰਾਮ ਦਾ ਅਗਲਾ ਗੀਤ। ਸਟੇ ਟਿਊਨਡ।

ਇਸ ਤੋਂ ਪਹਿਲਾਂ ਕਿ ਆਪਾਂ ਵੀ ਆਫਿਸ 'ਚ ਐਂਟਰੀ ਥੋੜ੍ਹੀ ਜਿਹੀ ਲੇਟ ਲੈ ਲਈਏ, ਹੈ ਨਾ ਜੀ, ਟਾਈਮ ਨਾਲ ਹੀ ਆਪਣੇ ਘਰੋਂ ਬਾਹਰ ਨਿਕਲੀਏ। ਅਤੇ ਮੈਂ ਹਮੇਸ਼ਾ ਦੇਖੋ ਇਹ ਕਹਿੰਦੀ ਹਾਂ ਕਿ 10-15 ਮਿੰਟ ਨਾ, ਐਟਲੀਸਟ 10-15 ਮਿੰਟ ਜਿੱਥੇ ਵੀ ਆਪਾਂ ਪਹੁੰਚਣਾ ਹੈ ਥੋੜ੍ਹਾ ਜਿਹਾ ਅਰਲੀ ਨਿਕਲ ਜਾਈਏ, ਕਿਉਂਕਿ ਠੀਕ ਹੈ ਲੇਟ ਨਹੀਂ ਹੋਵਾਂਗੇ ਇੱਕ ਤਾਂ, ਹੈ ਨਾ, ਔਰ ਦੂਜਾ ਸਾਨੂੰ ਇੰਨੀ ਜਲਦਬਾਜ਼ੀ ਨਹੀਂ ਹੋਊਗੀ ਕਿ ਜਿਹੜੇ ਆਹ ਰਸਤੇ 'ਚ ਲਾਈਟਾਂ ਆ ਰਹੀਆਂ ਨੇ ਨਾ ਇਹਨਾਂ ਨੂੰ ਜੰਪ ਕਰਨ ਦੀ ਕੋਸ਼ਿਸ਼ ਕਰੀਏ। ਬਹੁਤ ਜ਼ਰੂਰੀ ਹੈ ਟਾਈਮ ਮੈਨੇਜਮੈਂਟ ਆਪਣੀ ਲਾਈਫ 'ਚ ਹੋਣਾ, ਔਰ ਇੱਕ ਦਿਨ ਪਹਿਲਾਂ ਹੀ ਥੋੜ੍ਹਾ ਜਿਹਾ ਪਲਾਨ ਬਣਾ ਲਈਏ, ਰਾਤ ਨੂੰ ਥੋੜ੍ਹੀ ਤਿਆਰੀ

ਜ਼ਿੰਦਗੀ ਵੀ ਨਾ ਵੈਸੇ ਸੱਚੀ ਇੱਕ ਰੇਡੀਓ ਦੇ ਵਾਂਗੂ ਹੀ ਹੈ। ਦੇਖੋ ਰੇਡੀਓ 'ਤੇ ਕਦੋਂ ਕੋਈ ਗੀਤ ਕਿਹੜਾ ਪਲੇ ਹੋ ਜਾਏ ਸਾਨੂੰ ਨਹੀਂ ਪਤਾ ਹੁੰਦਾ, ਹੈ ਨਾ, ਔਰ ਜ਼ਿੰਦਗੀ ਦੇ ਵਿੱਚ ਵੀ ਕਦੋਂ ਕਿਹੜਾ ਪਲ ਸਾਨੂੰ ਫੇਸ ਕਰਨਾ ਪੈ ਜਾਏ, ਅਗਲੇ ਪਲ ਕੀ ਹੋਏਗਾ ਇਹ ਵੀ ਸਾਨੂੰ ਨਹੀਂ ਪਤਾ, ਬਟ ਸਟਿਲ ਜੋ ਵੀ ਗੀਤ, ਜੋ ਵੀ ਮਿਊਜ਼ਿਕ, ਜੋ ਵੀ ਸੰਗੀਤ ਰੇਡੀਓ 'ਤੇ ਆਪਾਂ ਸੁਣ ਰਹੇ ਹਾਂ ਜੀ, ਉਹਨੂੰ ਇੰਜੋਏ ਕਰ ਰਹੇ ਹਾਂ, ਹੈ ਨਾ, ਐਕਸੈਪਟ ਕਰ ਰਹੇ ਹਾਂ, ਔਰ ਸਾਨੂੰ ਪਤਾ ਹੈ ਕਿ ਅਗਲਾ ਗੀਤ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਸਾਨੂੰ ਵਧੀਆ ਲੱਗੇ, ਫੇਵਰੇਟ ਆ ਜਾਏ। ਸੋ ਉਸੇ ਤਰ੍ਹਾਂ ਲਾਈਫ 'ਚ ਜੋ ਕੁਝ ਵੀ ਚੱਲ ਰਿਹਾ ਨਾ ਉਹਨੂੰ ਵੀ ਐਕਸੈਪਟ ਕਰਨਾ ਸਿੱਖੀਏ, ਹੈ ਨਾ ਜੀ, ਅੱਗੇ ਵਧੀਏ ਔਰ ਜੋ ਕੁਝ ਵੀ ਹੋ ਰਿਹਾ ਬਸ ਉਹਨੂੰ ਇੰਜੋਏ ਕਰੀਏ। ਫਿਲਹਾਲ ਖੁਸ਼ੀਆਂ ਦਾ ਖਜ਼ਾਨਾ ਵਣ ਦਾ ਲਾਈਵ ਰੇਡੀਓ ਸਟੇਸ਼ਨ, ਤੁਸੀਂ ਇੰਜੋਏ ਕਰ ਰਹੇ ਹੋ ਜੀ, ਸੁਣ ਰਹੇ ਹੋ 102.7 FM ਰੇਨਬੋ। ਔਰ ਥੋੜ੍ਹਾ ਜਿਹਾ ਹੁਣ ਮਾਹੌਲ ਚੇਂਜ ਕਰਦੇ ਹਾਂ ਅਗਲੇ ਗੀਤ ਦੇ ਜ਼ਰੀਏ, ਵਾਈਬ ਜਬੂਰੀ ਸੈੱਟ ਔਰ ਤੁਸੀਂ ਵੀ ਹੋ ਜਾਓ ਸੈਟਮ ਸੈੱਟ। ਸਟੇ ਟਿਊਨਡ।

0: ਮੈਂ ਕਿਹਾ ਜਿਹਨਾਂ ਕੋਲੋਂ ਜਿਮ ਨਹੀਂ ਜਾਇਆ ਜਾ ਰਿਹਾ ਤੇ ਜਿਹਨਾਂ ਕੋਲੋਂ ਐਕਸਰਸਾਈਜ਼ ਨਹੀਂ ਹੁੰਦੀ ਹੈ ਉਹ ਠੁਮਕੇ ਲਗਾ ਲਿਆ ਕਰੋ FM ਰੇਨਬੋ ਟਿਊਨ ਇਨ ਕਰਕੇ ਜਿੱਥੇ ਚੱਲਦੇ ਨੇ ਜੀ ਗਾਣੇ ਔਰ ਤੁਹਾਡੇ ਗਾਣੇ ਮੇਰੀ ਮਨਪਸੰਦ ਗਾਣੇ ਔਰ ਗਾਣੇ ਬਹੁਤ ਵਧੀਆ ਲੱਗਦੇ ਨੇ ਸਾਨੂੰ ਸੰਗੀਤ ਨਾਲ ਸਾਡਾ ਕਨੈਕਸ਼ਨ ਆ ਜੀ ਔਰ ਮਿਊਜ਼ੀਕਲੀ ਜਰਨੀ ਇੰਜੋਏ ਕਰ ਰਹੇ ਹੋ ਤੁਸੀਂ ਮੇਰੀ ਯਾਨੀ ਰਿਚਾ ਦੇ ਨਾਲ ਔਰ ਵਾਕਈ ਦੇਖੋ ਫਿੱਟ ਹੀ ਰਹਿਣਾ ਹਿੱਟ ਰਹਿਣਾ ਹੈ ਨਾ ਕੌਣ ਕਹਿ ਰਿਹਾ ਜਾ ਕੇ ਜਿਮ ਜੁਆਇਨ ਕਰੋ ਇਹ ਕਰੋ ਉਹ ਕਰੋ ਘਰੇ ਬੈਠੇ ਬੈਠੇ ਆਰਾਮ ਨਾਲ ਤੁਸੀਂ ਇਹ ਜਿਹੜਾ ਪ੍ਰੋਗਰਾਮ ਹੈ ਗੀਤ ਬਹਾਰ ਇਸਨੂੰ ਇੰਜੋਏ ਕਰੋ ਅਤੇ ਅਗਲਾ ਗੀਤ ਵੀ ਨਾਲ ਹੀ ਨਾਲ ਸਟੇ ਟਿਊਨਡ
1: ਕੌਣ ਬੋਲਾ ਮੁਝਸੇ ਨਾ ਹੋ ਪਾਏਗਾ।

ਮੈਂ ਕਹਿ ਰਹੀ ਹਾਂ ਜੀ ਟਾਈਮ ਆ ਗਿਆ 10:50 ਤੇ 40 ਸੈਕਿੰਡ ਦੇਖੋ ਦੇਖਦੇ ਦੇਖਦੇ 10 ਵਜੇ ਔਰ 10 ਵਜੇ ਸਟਾਰਟ ਹੋਇਆ ਸੀ ਇਹ ਪ੍ਰੋਗਰਾਮ ਔਰ ਦੇਖੋ ਆਪਾਂ ਇਸ ਟਾਈਮ ਤੱਕ ਆ ਗਏ ਹੈ ਨਾ ਟਾਈਮ ਦਾ ਹੀ ਨਹੀਂ ਪਤਾ ਲੱਗਦਾ ਔਰ ਉਸ ਤੋਂ ਬਾਅਦ ਬਸ ਕੁਝ ਹੀ ਪਲਾਂ ਚ ਯਾਨੀ ਕਿ ਜਿਹੜੇ 11 ਵਜਣਗੇ ਉਸ ਤੋਂ ਆਪਾਂ ਇੰਜੋਏ ਕਰਾਂਗੇ ਅਗਲਾ ਪ੍ਰੋਗਰਾਮ ਪੰਜਾਬੀ ਤੜਕਾ ਅਤੇ ਉਦੋਂ ਮੇਰੇ ਨਾਲ ਬਹੁਤ ਸਾਰੇ ਦੋਸਤ ਅੱਜ ਜੁੜਨਗੇ ਰਿਚਾ ਦੇ ਨਾਲ ਫਿਲਹਾਲ ਗੀਤ ਬਹਾਰ ਪ੍ਰੋਗਰਾਮ ਚੱਲ ਰਿਹਾ ਜੀ ਔਰ ਟਾਈਮ ਇਹ ਕਹਿ ਰਿਹਾ ਚਲੋ ਫਿਰ ਅਗਲੇ ਗੀਤ ਦਾ ਵੀ ਟਾਈਮ ਆ ਗਿਆ ਹੈ ਸੋ ਇੰਜੋਏ ਕਰਦੇ ਹਾਂ ਜੀ ਪ੍ਰੋਗਰਾਮ ਦਾ ਨੈਕਸਟ ਟ੍ਰੈਕ ਵਿਦ ਮੀ ਆਜ ਰਿਚਾ ਸਟੇ ਟਿਊਨ ਦਿਲ ਸੇ ਦਿਲ ਤੱਕ

ਮੈਂ ਕਿਹਾ ਜੀ ਅਸੀਂ ਗਾਣੇ ਦੇ ਵਾਂਗੂ ਨਾ ਕਈ ਲੋਕੀ ਜਿਹੜੇ ਕਿ ਰੋਡ ਤੇ ਨਿਕਲ ਰਹੇ ਗੱਡੀ ਲੈ ਕੇ ਹੈ ਨਾ, ਔਰ ਕਦੇ ਕਾਲ ਆ ਜਾਂਦੀ ਹੈ, ਕੁਝ ਆ ਜਾਂਦਾ, ਅਟੈਂਡ ਕਰਨੀ ਪੈ ਜਾਂਦੀ ਹੈ, ਤਾਂ ਉਹ ਵੀ ਬਾਵਲੇ ਹੋ ਜਾਂਦੇ ਨੇ, ਦੇਖਦੇ ਹੀ ਨਹੀਂ ਹੈ ਕਿ ਸਾਡੇ ਪਿੱਛੇ ਵੀ ਕੋਈ ਹੈ, ਆਲੇ ਦੁਆਲੇ ਵੀ ਕੋਈ ਹੈ, ਥੋੜ੍ਹਾ ਜਿਹਾ ਦੇਖਿਆ ਕਰੀਏ, ਔਰ ਭਾਵੇਂ ਕਿਸੇ ਗਲੀ 'ਚੋਂ ਬਾਹਰ ਆ ਰਿਹਾ ਇੱਕਦਮ ਮੇਨ ਰੋਡ 'ਤੇ, ਤਾਂ ਥੋੜ੍ਹਾ ਜਿਹਾ ਖਿਆਲ ਰੱਖਿਆ ਕਰੀਏ। ਹਾਂ ਠੀਕ ਹੈ, ਕਾਲ ਲੈਣੀ ਬਹੁਤ ਜ਼ਰੂਰੀ ਹੈ, ਅਟੈਂਡ ਕਰਨੀ ਬਹੁਤ ਜ਼ਰੂਰੀ ਹੈ, ਪਰ ਇਸ ਚੀਜ਼ ਦਾ ਵੀ ਖਾਸ ਖਿਆਲ ਰੱਖੀਏ ਕਿ ਜੋ ਸਾਡੇ ਨਾਲ ਚੱਲ ਰਿਹਾ ਜਾਂ ਸਾਡੇ ਪਿੱਛੇ ਚੱਲ ਰਿਹਾ ਉਹਨੂੰ ਨਹੀਂ ਪਤਾ ਕਿ ਸਾਡਾ ਨੈਕਸਟ ਮੂਵ ਕੀ ਹੈ, ਹੈ ਨਾ ਜੀ, ਤਾਂ ਥੋੜ੍ਹਾ ਜਿਹਾ ਉਹਨੂੰ ਪਹਿਲਾਂ ਹੀ ਇਸ਼ਾਰਾ ਕਰ ਦਈਏ ਕਿ ਤੁਸੀਂ ਸਾਈਡ ਹੋਣ ਲੱਗੇ ਹੋ। ਫਿਲਹਾਲ ਮੈਂ ਤੁਹਾਨੂੰ ਇਸ਼ਾਰਾ ਕਰ ਰਹੀ ਹਾਂ, ਕੀ ਇਸ਼ਾਰਾ ਕਰ ਰਹੀ ਹਾਂ, ਉਹ ਇੰਜੋਏ ਕਰਦੇ ਹਾਂ ਜੀ ਨੈਕਸਟ ਟ੍ਰੈਕ।

ਵੈਸੇ ਨਹੀਂ ਰੋਕ ਰਹੀ ਹਾਂ ਜੀ ਮੈਂ ਤੁਹਾਨੂੰ, ਤੁਸੀਂ ਮੇਰੇ ਨਾਲ ਜੁੜੇ ਰਹਿਣਾ ਹੈ ਔਰ ਰੋਕ ਤਾਂ ਮੈਂ ਤੁਹਾਡੀ ਕਾਲ ਨੂੰ ਵੀ ਲਵਾਂਗੀ, ਫਿਲਹਾਲ ਕਾਲ ਨੂੰ ਲਵਾਂਗੀ 11 ਵਜੇ ਅਗਲੇ ਪ੍ਰੋਗਰਾਮ 'ਚ, ਲੇਕਿਨ ਗੀਤ ਬਹਾਰ ਪ੍ਰੋਗਰਾਮ ਨੂੰ ਇਸੀ ਗੀਤ ਦੇ ਨਾਲ ਕਰ ਰਹੇ ਹਾਂ ਜੀ, ਟਾਟਾ ਬਾਏ ਬਾਏ, ਸਟੇ ਟਿਊਨਡ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 11 ਵੱਜ ਚੁੱਕੇ ਨੇ, ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਡਸ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੱਲ੍ਹ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਅਮਰੀਕਾ ਲੋਟ ਪੈਣ 'ਤੇ ਭਾਰਤ ਨੂੰ ਈਧਨ ਦੀ ਵਿਕਰੀ ਲਈ ਤਿਆਰ ਹੈ। ਪੁਲਵਾਮਾ ਦਹਿਸ਼ਤਗਰਦ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਹਮਜ਼ਾ ਬੁਰਹਾਨ ਕੱਲ੍ਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਸੰਬੰਧ ਵਿੱਚ ਲਾਤੂਰ ਤੋਂ ਬੱਚਿਆਂ ਦੇ ਇੱਕ ਡਾਕਟਰ ਮਨੋਜ ਸ਼ਿਰੂਰੇ ਨੂੰ ਹਿਰਾਸਤ ਵਿੱਚ ਲਿਆ। ਰੇਲ ਮੰਤਰਾਲੇ ਨੇ ਮੁਸਾਫਰਾਂ ਨੂੰ ਸਫ਼ਰ ਦੌਰਾਨ ਚੌਕਸ ਰਹਿਣ ਅਤੇ ਰੇਲਵੇ ਸਟੇਸ਼ਨਾਂ 'ਤੇ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਦੀ ਜਾਣਕਾਰੀ ਤੁਰੰਤ ਹੈਲਪਲਾਈਨ ਨੰਬਰ 1139 'ਤੇ ਦੇਣ ਲਈ ਕਿਹਾ। ਪੰਜਾਬ ਪੁਲਿਸ ਨੇ ਪਠਾਨਕੋਟ ਦੇ ਇੱਕ ਨਿਵਾਸੀ ਨੂੰ ਪਠਾਨਕੋਟ ਜੰਮੂ ਰਾਸ਼ਟਰੀ ਸ਼ਾਹਰਾਹ 44 ਦੇ ਇੰਟਰਨੈੱਟ ਨਾਲ ਜੁੜੇ CCTV ਕੈਮਰਾ ਲਗਾ ਕੇ ਪਾਕਿਸਤਾਨ ਅਧਾਰਤ ਹੈਂਡਲਾਂ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਗੈਂਗਸਟਰਾਂ 'ਤੇ ਵਾਰ ਮੁਹਿੰਮ ਦੇ 121ਵੇਂ ਦਿਨ ਕੱਲ੍ਹ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 552 ਟਿਕਾਣਿਆਂ 'ਤੇ ਛਾਪੇਮਾਰੀ ਦੌਰਾਨ 243 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946 93946 ਰਾਏ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਸੌ ਦੇ ਸਕਦੇ ਨੇ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਅੱਜ ਲੂ ਦੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਜਲੰਧਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਅੱਜ ਸਵੇਰੇ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਅਤੇ IPL ਕ੍ਰਿਕਟ ਵਿੱਚ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਸ ਨੂੰ 99 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਮੈਨੂੰ ਪਤਾ ਹੈ ਪਤਾ ਹੈ, ਆਹ ਵਾਲੀ ਜਿਹੜੀ ਆਵਾਜ਼ ਹੈ ਜੀ, ਦੇਖੋ ਢੋਲ ਦੀ ਆਵਾਜ਼ ਸੁਣ ਕੇ ਹਰ ਇੱਕ ਦੀ ਬੋਡੀ ਦੇ ਵਿੱਚ ਥੋੜ੍ਹੀ ਜਿਹੀ ਰਿਦਮ ਵੀ ਆ ਜਾਂਦੀ ਹੈ ਨਾ, ਵਾਈਬ ਵੀ ਆ ਜਾਂਦੀ ਹੈ, ਤਾਂ ਦਿਲ ਕਰਦਾ ਚਲੋ ਪਹਿਲਾਂ ਥੋੜ੍ਹਾ ਨੱਚ ਲਈਏ, ਨੱਚ ਲਓ, ਨਹੀਂ ਰੋਕ ਰਹੀ, ਚਲੋ ਨੱਚੋ, ਆ ਗਈ ਹੈ ਨਾ ਵਾਈਬ, ਚਲੋ ਠੀਕ ਹੈ, ਇੱਕ ਦੋ ਸਟੈਪ ਹੀ ਗਈ ਸੀ ਮੈਂ, ਜ਼ਿਆਦਾ ਨਹੀਂ, ਔਰ ਡਾਂਸ ਕਰ ਸਕਦੇ ਹੋ ਤੁਸੀਂ, ਜੋ ਕਰਨਾ ਕਰ ਸਕਦੇ ਹੋ, ਕਿਉਂਕਿ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ, ਪੰਜਾਬੀ ਤੜਕਾ, ਔਰ ਤੁਹਾਡੀਆਂ ਤੜਕਾ ਜਿਹੜੇ ਤੁਹਾਡੀ ਫਰਮਾਇਸ਼ਾਂ ਦਾ ਤੜਕਾ ਇੱਥੇ ਲੱਗਣਾ ਹੈ, ਔਰ ਫਰਮਾਇਸ਼ਾਂ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਮੈਂ ਤੁਹਾਡੇ ਨਾਲ ਕਰਾਂਗੀ। ਸੋ ਕੌਣ ਹੈ ਇਸ ਸਾਈਡ? ਰਿਚਾ ਹੈ ਜੀ ਇਸ ਸਾਈਡ, ਔਰ ਮੇਰੇ ਨਾਲ ਬਹੁਤ ਸਾਰੇ ਦੋਸਤ ਇਸ ਪ੍ਰੋਗਰਾਮ 'ਚ ਜੁੜਨ ਦੀ ਕੋਸ਼ਿਸ਼ ਕਰਨਗੇ, ਔਰ ਅਗੈਨ ਆਈ ਐਮ ਟਰਾਇੰਗ ਕਿ ਫਿਰ ਇੱਕ ਵਾਰੀ ਨਵੇਂ ਨਵੇਂ ਦੋਸਤਾਂ ਨੂੰ ਆਪਾਂ ਮੌਕਾ ਦਈਏ, ਹੈ ਨਾ, ਉਹਨਾਂ ਨਾਲ ਗੱਲਬਾਤ ਕਰੀਏ, ਔਰ ਜੋ ਕੁਝ ਵੀ ਉਹਨਾਂ ਦੇ ਦਿਲ 'ਚ ਹੈ ਨਾਲੋ ਨਾਲ ਆਪਾਂ ਜਾਣੀਏ। ਸੋ 0181 4142174, ਯਾਨੀ 0181 2342174, ਇਸ ਨੰਬਰ ਨੂੰ ਡਾਇਲ ਕਰਕੇ ਪ੍ਰੋਗਰਾਮ 'ਚ ਮੇਰੇ ਨਾਲ ਤੁਸੀਂ ਜੁੜੋਗੇ ਸਟੂਡੀਓ ਦੇ ਵਿੱਚ ਲਾਈਵ, ਔਰ ਗੱਲਬਾਤ ਅੱਜ ਦੇਖੋ ਬਹੁਤ ਹੀ ਖਾਸ ਚੀਜ਼ 'ਤੇ ਅੱਜ ਮੈਂ ਕਰਨੀ ਹੈ, ਠੀਕ ਹੈ ਜੀ, ਔਰ ਮੈਂ ਹਜੇ ਨਹੀਂ ਉਹਦੇ ਬਾਰੇ ਦੱਸ ਰਹੀ ਹਾਂ, ਜਦੋਂ ਸਾਡੇ ਨਾਲ ਦੋਸਤ ਜੁੜਨਗੇ ਨਾ, ਉਹਨਾਂ ਕੋਲੋਂ ਹੀ ਆਪਾਂ ਜਾਣਾਂਗੇ, ਅਤੇ ਫਿਰ ਤੁਹਾਨੂੰ ਵੀ ਆਈਡੀਆ ਹੋ ਜਾਏਗਾ ਕਿ ਅੱਜ ਅਸੀਂ ਕੀ ਕੁਝ ਖਾਸ ਲੈ ਕੇ ਆਏ ਹਾਂ। ਸੋ ਫਿਲਹਾਲ ਆਪਾਂ ਇੰਜੋਏ ਕਰ ਰਹੇ ਹਾਂ ਜੀ, ਔਰ ਸ਼ੁਰੂਆਤ ਕਰ ਰਹੀ ਹਾਂ ਗੈਰੀ ਸੰਧੂ ਦੀ ਆਵਾਜ਼ 'ਚ ਪ੍ਰੋਗਰਾਮ ਦਾ ਪਹਿਲਾ ਗੀਤ, ਸਟੇ ਟਿਊਨਡ।

ਸੋ ਸਟੂਡੀਓ ਦੇ ਵਿੱਚ ਮੈਂ ਤਾਂ ਜੀ ਨੱਚ ਰਹੀ ਹਾਂ ਔਰ ਬਹੁਤ ਸਾਰੇ ਦੋਸਤ ਸਾਨੂੰ ਕਾਲ ਕਰ ਰਹੇ ਨੇ 01812341744 ਔਰ ਇੱਕ ਦੋਸਤ ਸਾਡੇ ਨਾਲ ਜੁੜੇ ਨੇ ਹੈਲੋ ਪਹਿਲਾਂ ਤਾਂ ਆਪਣੀ ਰੇਡੀਓ ਦੀ ਆਵਾਜ਼ ਘਟਾ ਲੋ ਹਾਂਜੀ ਅੱਛਾ ਜੀ ਅੱਛਾ ਠੀਕ ਹੈ ਠੀਕ ਹੈ।

0: ਆਹੋ ਗੱਲ ਤਾਂ ਵੈਸੇ ਠੀਕ ਹੈ, ਬੰਦੇ ਦਾ ਵਿਆਹ ਕਰਾ ਦੋ, ਉਹਨੂੰ ਕਬੀਲ ਤਾਰੇ ਦਾ ਆਪੇ ਪਤਾ ਲੱਗ ਜਾਣਾ ਹੈ। ਫਿਲਹਾਲ ਸਾਨੂੰ ਪਤਾ ਲੱਗ ਰਿਹਾ ਕਿ ਸਾਡੇ ਅਗਲੇ ਦੋਸਤ ਸਾਡੇ ਨਾਲ ਕੌਣ ਜੁੜੇ ਨੇ। ਹੈਲੋ
1: ਮੈਡਮ ਰਿਚਾ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਹਰਵਿੰਦਰ ਬਿੱਟੂ, ਪਿੰਡ ਗਿੱਲਾਂ, ਜ਼ਿਲ੍ਹਾ ਜਲੰਧਰ।
0: ਜੀ ਹਰਵਿੰਦਰ ਜੀ, ਕੀ ਹਾਲ ਚਾਲ ਹੈ? ਵਧੀਆ
1: ਹਾਲ ਚਾਲ, ਬਹੁਤ ਵਧੀਆ, ਉਸ ਮਾਲਕ ਦੀ ਕਿਰਪਾ, ਮਾਲਕ ਸਭ ਦੇ ਕਿਰਪਾ ਕਰੇ, ਸਭ ਦੇ ਕਾਰ ਚਲਾਵੇ, ਸਭ ਨੂੰ ਖੁਸ਼ ਰੱਖੇ
0: ਜੀ। ਅੱਛਾ ਹਰਵਿੰਦਰ ਜੀ, ਤੁਹਾਡਾ ਕੋਈ ਇਦਾਂ ਦਾ ਸੁਪਨਾ ਹੈਗਾ ਜੋ ਹੁਣ ਤੱਕ ਪੂਰਾ ਨਹੀਂ ਹੋਇਆ ਤੇ ਤੁਹਾਡੇ ਦਿਲ 'ਚ ਇੱਕ ਛੋਟੀ ਜਿਹੀ ਉਮੀਦ ਹੈ ਕਿ ਚਲੋ ਇਹ ਕਿਸੇ ਨਾ ਕਿਸੇ ਦਿਨ ਜ਼ਰੂਰ ਪੂਰਾ ਹੋ ਜਾਏ, ਹੈ ਵਿਸ਼ ਹੈ ਤੁਹਾਡੀ?
1: ਦੇਖੋ ਜੀ, ਸੁਪਨੇ ਲਗਭਗ ਮਾਲਕ ਨੇ ਸਾਰੇ ਪੂਰੇ ਕਰਤੇ ਆ ਜੀ।
0: ਅੱਛਾ ਜੀ,
1: ਤੇ ਆਪਣੇ ਬੱਚਿਆਂ ਦੇ ਮੈਰਿਜ ਵੀ ਹੋ ਗਈ ਆ ਜੀ, ਦੋਤੇ ਪੋਤੀਆਂ ਸਭ ਹੈਗੇ ਆ ਜੀ, ਠੀਕ ਹੈ ਜੀ, ਕੋਈ ਇੱਛਾ ਨਹੀਂ ਹੈਗੀ, ਪਰ ਮਨ ਵਿੱਚ ਇੱਕ ਅਰਦਾਸ ਆ ਜੀ, ਕਦੀ ਜ਼ਰੂਰ ਆਉਂਦੀ ਉਹ ਸਾਰਿਆਂ ਦੇ ਆ ਜਾਂਦੀ ਮੇਰੇ ਹਿਸਾਬ ਨਾਲ ਜੀ।
0: ਅੱਛਾ, ਉਹ ਕੀ
1: ਸੋਚਦਾ ਹਾਂ ਮੈਂ ਕਈ ਵਾਰੀ, ਹਰਵਿੰਦਰ ਬਿੱਟੂ ਜੀ ਇੱਕ ਕਰੋੜੀ ਲਾਟਰੀ ਨਿਕਲ ਲਿਖਿਆ ਫਸਟ ਪ੍ਰਾਈਜ਼ ਹਰਵਿੰਦਰ ਬਿੱਟੂ।
0: ਓਏ ਹਾਏ ਹਾਏ, ਅਰੇ ਕੀ ਕਰੋਗੇ ਇਤਨੇ ਪੈਸੋਂ ਕਾ?
1: ਬੜਾ ਮਨ ਖੁਸ਼ ਹੋਊਗਾ, ਮੈਂ ਉਹ ਅੱਧੇ ਅੱਧੇ ਨੋਟ ਜਿਹੜੇ ਮੈਂ
0: ਸਾਰੇ ਗਰੀਬਾਂ ਨੂੰ ਵੰਡ ਦਿੰਦੇ। ਮੈਂ ਦੁਆ ਕਰਦੀ ਲਾਟਰੀ ਲੱਗੀ ਅੱਧੇ ਪੈਸੇ ਮੇਰੇ, ਠੀਕ ਹੈ? ਮੈਨੂੰ ਲੱਗਦਾ ਕਿ ਜਿਹੜੇ ਦੋਸਤ ਸੁਣੇ ਨਾ ਉਹਨਾਂ 'ਚ ਹੈ ਹੁੰਦਾ ਹੈ ਨਾ ਸਾਰਿਆਂ ਨੂੰ ਕਿ ਕਦੇ ਕਈ ਵਾਰੀ ਆਪਾਂ ਕਹਿੰਦੇ ਕਿ ਹਾਏ ਹਾਏ ਲੋਟਰੀ ਲੱਗ ਜਾਏ, ਕੁਛ ਤਾਂ ਹੋ ਜਾਏ,
1: ਕਿਉਂਕਿ ਅਸੀਂ ਟਰਾਈ ਜ਼ਰੂਰ ਕਰੀਦੀ ਆ, ਬਾਕੀ ਜਦੋਂ ਮਾਲਕ ਕਿਰਪਾ ਹੋਣੀ ਉਦੋਂ ਛੋਟੇ ਮੋਟੇ ਨਾਮ ਲੱਗ ਜਾਂਦੇ ਫਾਈਲ ਕਰੀਗੇ ਦੀ ਅਸਰ।
0: ਵੈਸੇ ਦੇਖੋ ਹਾਂ, ਬਹੁਤ ਦੇਖੋ ਇਦਾਂ ਦੇ ਸੁਪਨੇ ਹੁੰਦੇ ਆ ਨਾ, ਕਦੇ ਦਿਲ ਕਰਦਾ ਕਿ ਆਹ ਚੀਜ਼ ਕਰ ਲਈਏ ਆਪਾਂ, ਉਹ ਚੀਜ਼ ਕਰ ਲਈਏ, ਬਹੁਤ ਚੀਜ਼ਾਂ ਹੁੰਦੀਆਂ ਜ਼ਿੰਦਗੀ ਦੇ ਵਿੱਚ ਕਿ ਆਪਾਂ ਦੇਖੋ ਕਈ ਵਾਰੀ ਹੁੰਦਾ ਕਿ ਆਪਾਂ ਕੁਝ ਸਿੱਖਿਆ ਨਹੀਂ ਹੈ ਨਾ, ਦਿਲ ਕਰਦਾ ਕਿ ਚਲੋ ਆਪਾਂ ਗਿਟਾਰ ਸਿੱਖ ਲਈਏ, ਕੁਝ ਲਿਖਣਾ ਸਿੱਖ ਲਈਏ, ਹੈ ਨਾ, ਸੋ ਬਹੁਤ ਛੋਟੇ ਛੋਟੇ ਸੁਪਨੇ ਹੁੰਦੇ ਨੇ ਸਾਡੇ।
1: ਬਾਕੀ ਮਾਲਕ ਦੀ ਕਿਰਪਾ, ਬਾਕੀ ਮਾਲਕ ਸਭ ਕੁਝ ਦਿੱਤਾ ਜੀ, ਕੁਝ ਤਾਂ ਨਹੀਂ ਕਰਨੀ, ਸਿਰਫ ਮਨ ਦੀ ਲਾਲਸਾ ਜੀ, ਐਵੇਂ ਦੇਖੋ ਪੂਰੀ ਹੁੰਦੀ।
0: ਜੀ ਜੀ ਜੀ ਜੀ, ਚਲੋ ਆਪਾਂ ਵੀ ਹਾਸਾ ਮਜ਼ਾਕ ਹੀ ਕਰ ਰਹੇ ਹਾਂ, ਸੋ ਕਿਹੜਾ ਗੀਤ ਸੁਣਿਆ ਤੁਸੀਂ ਅੱਜ?
1: ਫਿਲਮ 11 ਨਾ 12 ਨਾ ਸੌਂਗ ਹੈ ਜੀ, ਖੇਡਣ ਦਿਨ ਦਿਨ ਚਾਰ, ਮੇਰੀ ਪਸੰਦ ਤੇ ਮੇਰੀ ਪੋਤਰੀ ਸਿੱਧ ਕੌਰ ਦੀ ਪਸੰਦ।
0: ਠੀਕ ਹੈ ਜੀ,
1: ਗਾਣਾ ਚੱਲੇਗਾ ਤਾਂ ਮੇਰੀ ਪੋਤਰੀ ਵੀ ਨਾਲ ਡਾਂਸ ਕਰੂਗੀ।
0: ਚਲੋ ਜੀ ਠੀਕ ਹੈ, ਇੱਕ ਛੋਟਾ ਜਿਹਾ ਬ੍ਰੇਕ ਲਾਉਂਗੇ, ਉਸ ਤੋਂ ਬਾਅਦ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੀ। ਸ਼ੁਕਰੀਆ ਜੀ, ਓਕੇ। ਸੋ ਇਹਨਾਂ ਦੀ ਫਰਮਾਇਸ਼ ਤੇ ਆਪਾਂ ਦੇਖੋ ਇਹ ਵਾਲਾ ਗੀਤ ਸੁਣਾਂਗੇ, ਲੇਕਿਨ ਉਸ ਤੋਂ ਪਹਿਲਾਂ ਲੈ ਰਿਹਾ ਜੀ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਇੱਕ ਛੋਟਾ ਜਿਹਾ ਬ੍ਰੇਕ ਰਹਿਣਾ ਤੁਸੀਂ ਮੇਰੇ ਨਾਲ 01812342174 ਨੰਬਰ ਨੂੰ ਡਾਇਲ ਕਰਕੇ। ਅਜੇ ਵੀ ਬਹੁਤ ਸਾਰੇ ਦੋਸਤ ਮੈਨੂੰ ਪਤਾ ਲਾਈਨ 'ਚ ਲੱਗੇ ਹੋਏ ਨੇ, ਔਰ ਇੱਕ ਇੱਕ ਕਰਕੇ ਉਹਨਾਂ ਦੀ ਕਾਲ ਆਪਾਂ ਅਟੈਂਡ ਕਰਾਂਗੇ। ਸਟੇ ਟਿਊਨਡ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।

0: ਸੋ 11:24 ਔਰ ਇੱਕ ਦੋ ਸਾਡੇ ਨਾਲ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਬਿਲਕੁਲ ਲਾਈਵ ਜੁੜ ਚੁੱਕੇ ਨੇ ਸਟੂਡੀਓ 'ਚ। ਹੈਲੋ,
1: ਨਮਸਕਾਰ ਮੈਡਮ ਜੀ।
0: ਨਮਸਕਾਰ ਜੀ,
1: ਸਤੀਸ਼ ਗੁਲਿਆਨੀ, ਦਿਲਕੁਸ਼ਾ ਮਾਰਕੀਟ, ਜਲੰਧਰ।
0: ਸਤੀਸ਼ ਜੀ, ਆ ਗਏ ਇੱਕ ਵਾਰੀ ਫੇਰ, ਸਵਾਗਤ ਹੈ ਤੁਹਾਡਾ।
1: ਮੈਡਮ ਇਹ ਕੀ ਮਤਲਬ ਹੈ ਆ ਗਏ ਇੱਕ ਵਾਰੀ
0: ਫੇਰ? ਅਰੇ ਕੋਈ ਆਏਗਾ ਤਾਂ ਆਪਾਂ ਇਹਨੂੰ ਇਹ ਕਵਾਂਗੇ ਨਾ, ਜਿਹੜਾ ਰੋਜ਼ ਰੋਜ਼ ਆਏਗਾ ਉਹਨੂੰ ਇਹ ਕਵਾਂਗੇ ਆ ਗਏ ਹੋ ਫੇਰ।
1: ਹਾਂ ਇਹ ਕਹੋ ਵੀ ਆ ਗਏ ਜੀ, ਆ ਗਏ ਇੱਕ ਵਾਰੀ ਫੇਰ।
0: ਅਰੇ
1: ਤੁਹਾਨੂੰ ਕਿਹਾ ਨਹੀਂ ਮੈਡਮ, ਫੇਰ ਆ ਗਏ ਤੁਸੀਂ।
0: ਹੁਣ ਦੇਖੋ ਤੁਸੀਂ ਪਹਿਲੀ ਵਾਰ ਜੁੜਦੇ ਹੋ ਤਾਂ ਮੈਂ ਕਹਿੰਦੀ ਹਾਂਜੀ ਹਾਂਜੀ ਆਇਓ ਇੱਕ ਵਾਰ ਪ੍ਰੋਗਰਾਮ 'ਚ, ਹੈ ਨਾ?
1: ਠੀਕ ਹੈ
0: ਜੀ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਇਹਨਾਂ ਦੀ ਬਸੰਤ ਆਪਾਂ ਲਗਾ ਰਹੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ।

0: सो वंस अगेन वेलकम बैक जी। 11 बज के टाइम इन 39 यानी कि 39 सेकंड और प्रोग्राम पंजाबी तड़का च एक होर दोस्त साढ़े नाल जुड़े ने जी। हेलो
1: हाँ जी मैडम जी, सत श्री अकाल जी।
0: सत श्री अकाल जी, की हाल चाल, कौन दोस्त गल कर रहे ने?
1: मैं जी चरणजीत सिंह चन्ना, आनंद नगर नियर मकसूदा जलंधर तो बोल रहे हैं जी।
0: हाँ जी चरणजीत जी, एक बार फिर थोड़ी हाजिरी लग रही है, की लग रहा है? वधिया लग रहा है रेनबो के नाल जुड़ के।
1: रेडियो तो बगैर तो अहीं रह नहीं सकते जी, कॉल आउंदी है
0: जी। ठीक है,
1: ते लेकिन ਉਦੋਂ ਸਾਨੂੰ ਦੁੱਖ ਹੁੰਦਾ ਜਦੋਂ ਸਾਡੀ ਕਾਲ ਕੱਟਦੇ ਆ ਜੀ ਕਈ ਵਾਰ।
0: ਨਹੀਂ ਨਹੀਂ ਨਹੀਂ, ਕਾਲ ਤਾਂ ਦੇਖੋ ਕੋਈ ਨਹੀਂ ਕੱਟੁੰਦੀ, ਕਈ ਵਾਰੀ ਨੈਟਵਰਕ ਇਸ਼ੂ ਹੋ ਸਕਦਾ ਹੈ, ਕੁਝ ਵੀ ਹੋ ਸਕਦਾ ਹੈ, ਬਟ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਸਾਰੇ ਦੋਸਤਾਂ ਦੇ ਕਾਲ ਲਈਏ।
1: ਫਾਰ ਦੈਟ ਮੈਂ ਲੈਣਾ ਸੁਣਾ ਰਿਹਾ ਸੀ ਤੇ ਤੁਸੀਂ ਮੇਰੀ ਕਾਲ ਵਿੱਚ ਹੀ ਕੱਟ ਦਿੱਤੀ ਸੀ।
0: ਅੱਛਾ, ਪਤਾ ਮੈਂ ਕੱਟੀ ਸੀ। ਚਲੋ ਠੀਕ ਹੈ, ਮੈਂ ਇਹ ਵੀ ਦੱਸਦੀ ਆ ਤੁਹਾਨੂੰ, ਜਦੋਂ ਲਾਈਨਸ ਵਾਲਾ ਸ਼ੋਅ ਹੁੰਦਾ ਨਾ, ਹੁੰਦਾ ਦੁਪਹਿਰ ਨੂੰ 2 ਵਜੇ, ਦਿਲ ਅੱਜ ਸ਼ਾਇਰ ਹੈ, ਉਹਦੇ ਵਿੱਚ ਆਪਣੀਆਂ ਲਾਈਨਸ ਭੇਜੋ।
1: ਪਰ ਮੈਨੂੰ ਕਾਲਰਾਂ ਨੇ ਨਾ ਬਹੁਤ ਫੋਨ ਆਏ ਉਦੋਂ, ਉਹ ਕਹਿੰਦੇ ਜੀ ਤੁਹਾਡੀ ਅੱਜ ਚੰਗੀ ਬੇਇੱਜ਼ਤੀ ਹੋਈ ਆ।
0: ਐ ਤਾਂ ਕੁਛ ਨੀ ਹੁੰਦਾ,
1: ਕਾਲਰ ਜਿਹੜੇ ਆ ਨਾ ਉਹ ਫਿਰ ਮਜ਼ਾਕ ਕਰਦੇ ਆ ਨਾ।
0: ਨਹੀਂ, ਮੈਂ ਤਾਂ ਦੇਖੋ ਹਮੇਸ਼ਾ ਹੀ ਕੋਸ਼ਿਸ਼ ਕਰਦੀ ਹਾਂ, ਦੇਖੋ ਹਰ ਇੱਕ ਚੀਜ਼ ਲਈ ਪ੍ਰੋਗਰਾਮ ਬਣਿਆ। ਹੁਣ ਤੁਸੀਂ ਕਹੋਗੇ ਦੁਪਹਿਰ ਦਾ ਖਾਣਾ, ਆਪਾਂ ਦੁਪਹਿਰ ਨੂੰ ਹੀ ਖਾਣਾ ਨਾ, ਤੇ ਜਿਹੜੀ ਰੋਟੀ ਖਾਣੀ ਹੈ ਸਵੇਰ ਵਾਲੀ ਉਹ ਸਵੇਰ ਨੂੰ ਹੀ ਖਾਣੀ ਹੈ ਨਾ ਜੀ।
1: ਤੁਹਾਨੂੰ ਪੁੱਛ ਕੇ ਇਜਾਜ਼ਤ ਲੈ ਕੇ ਫਿਰ ਮੈਂ ਲੈਣਾ ਬੋਲਦੀਆਂ।
0: ਹਾਂ ਇਹ ਗੱਲ ਠੀਕ ਹੈ, ਤੇ ਜੇ ਮੈਂ ਇਜਾਜ਼ਤ ਨਹੀਂ ਦੇਣੀ ਫਿਰ।
1: ਚਲੋ ਕੋਈ ਗੱਲ ਨਹੀਂ, ਮੈਂ ਮਾੜੀ ਗੱਲ ਕਰਨੀ ਸੀ।
0: ਨਹੀਂ ਨਹੀਂ, ਦੇਖੋ ਚੰਨਾ ਜੀ, ਇਹ ਦੇਖੋ ਆਪਾਂ ਨਾ ਪ੍ਰੋਗਰਾਮ ਬਣਾ ਰੱਖਿਆ ਦੁਪਹਿਰ ਨੂੰ 2 ਵਜੇ, ਦਿਲ ਅੱਜ ਸ਼ਾਇਰ ਹੈ, ਉਹਦੇ ਵਿੱਚ ਤੁਸੀਂ ਜੋ ਮਰਜ਼ੀ ਆਪਣੀ ਸ਼ਾਇਰੀ ਲਿਖਦੇ ਹੋ, ਕਵਿਤਾ ਲਿਖਦੇ ਹੋ, ਜੋ ਕੁਛ ਵੀ ਲਿਖਦੇ ਹੋ ਨਾ, ਉਹ ਟੈਲੈਂਟ ਆਪਣਾ ਉੱਥੇ ਤੁਸੀਂ ਦਿਖਾ ਸਕਦੇ ਹੋ, ਉੱਥੇ ਸਾਨੂੰ ਭੇਜਿਆ ਕਰੋ ਵਟਸਐਪ ਨੰਬਰ ਤੇ ਸਾਡੇ 9855-10-10-27 ਤੇ। ਠੀਕ ਹੈ ਜੀ,
1: ਚਲੋ ਠੀਕ ਹੈ।
0: ਹਾਂਜੀ, ਹੁਣ ਗੀਤ ਕਿਹੜਾ ਸੁਣਨਾ ਹੈ?
1: ਗਾਣਾ ਹੰਸ ਰਾਜ ਹੰਸ ਦਾ ਲਾ ਦਿਓ ਜੀ, ਪਿਆਰ ਭਰੇ ਖੱਤ ਤੇਰੇ।
0: ਠੀਕ ਹੈ ਜੀ, ਠੀਕ ਹੈ,
1: ਕਾਲ ਸਤੀਸ਼ ਗਲਾਨੀ ਨੂੰ ਸੁਣਾ ਰਿਹਾ
0: ਜੀ। ਜੀ ਜੀ, ਠੀਕ ਹੈ, ਕਾਲ ਕਰਨ ਦੇ ਲਈ ਸ਼ੁਕਰੀਆ। ਹੁਣ ਦੇਖੋ ਦੋਸਤ ਆਪਣੇ ਆਪ ਤਾਂ ਇੱਦਾਂ ਕਰਦੇ ਆ, ਹੁਣ ਆਪਾਂ ਕਿੰਨੀ ਵਾਰੀ ਕਹਿੰਦੇ ਹਾਂ ਕਿ ਜਦੋਂ ਤੁਹਾਡੀ ਕਾਲ ਲੱਗੀ ਹੈ ਤੁਸੀਂ ਆਪਣੀ ਗੱਲ ਕਰੋ, ਹੈ ਨਾ ਜੀ, ਔਰ ਉਹਨਾਂ ਦੇ ਦੋਸਤ ਜੋ ਵੀ ਸੁਣ ਰਹੇ ਨੇ ਉਹਨਾਂ ਦੀ ਕਾਲ ਵੀ ਲੱਗ ਚੁੱਕੀ ਹੈ ਇਸ ਪ੍ਰੋਗਰਾਮ 'ਚ, ਅਤੇ ਕੋਸ਼ਿਸ਼ ਕਰਿਆ ਕਰੀਏ ਕਿ ਆਪਾਂ ਆਪਣੀ ਗੱਲ ਰੱਖੀਏ, ਹੈ ਨਾ ਜੀ। ਔਰ ਬਕਾਇਦਾ ਮੈਂ ਹਰ ਇੱਕ ਨੂੰ ਦੱਸਦੀ ਹਾਂ ਕਿ ਜੇਕਰ ਤੁਸੀਂ, ਤੁਹਾਨੂੰ ਲਿਖਣ ਦਾ ਸ਼ੌਂਕ ਹੈ ਨਾ, ਤਾਂ ਉਸ ਲਈ ਸਾਡਾ ਇੱਕ ਪ੍ਰੋਗਰਾਮ ਆਉਂਦਾ ਜੀ ਦੁਪਹਿਰ 2 ਵਜੇ FM ਰੇਨਬੋ ਦੇ, ਦਿਲ ਅੱਜ ਸ਼ਾਇਰ ਹੈ, ਉਹਦੇ ਵਿੱਚ ਤੁਸੀਂ ਆਪਣੀ ਸ਼ਾਇਰੀ, ਜੋ ਕੁਝ ਵੀ ਤੁਸੀਂ ਕਵਿਤਾ ਲਿਖਦੇ ਹੋ, ਆਪਣੇ ਵਿਚਾਰ ਸਾਨੂੰ 2 ਵਜੇ ਤੋਂ ਲੈ ਕੇ 3 ਵਜੇ ਤੱਕ 9855-10-10-27 ਯਾਨੀ 9855-10-10-27 ਇਸ ਨੰਬਰ 'ਤੇ ਵਟਸਐਪ ਦੇ ਜ਼ਰੀਏ ਭੇਜ ਸਕਦੇ ਹੋ। ਅਤੇ ਇਹ ਪ੍ਰੋਗਰਾਮ ਹੈ ਜੀ ਫਰਮਾਇਸ਼ਾਂ ਦਾ, ਇੱਥੇ ਤੁਸੀਂ ਆਓ ਅਤੇ ਆਪਣੀ ਗੱਲਬਾਤ ਕਰੋ, ਆਪਣੀ ਫਰਮਾਇਸ਼ ਪੂਰੀ ਕਰੋ, ਹੈ ਨਾ ਜੀ, ਤਾਂ ਵਧੀਆ ਲੱਗਦਾ। ਹੁਣ ਸਾਥ ਦਊਗੇ ਤਾਂ ਫਿਰ ਤੁਹਾਨੂੰ ਸਾਥ ਮਿਲੇਗਾ, ਗੱਲ ਤਾਂ ਦੇਖੋ ਇਹੀ ਹੈ। ਫਿਲਹਾਲ ਅਸੀਂ ਚੱਲ ਰਹੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਵੱਲ, ਅਤੇ ਉਹਦੇ ਬਾਅਦ ਇਹਨਾਂ ਦੀ ਫਰਮਾਇਸ਼ ਜਿਹੜੀ ਹੈ ਪੂਰੀ ਕਰਾਂਗੇ। ਸਟੇ ਟਿਊਨਡ।
2: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ 0 ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ 0 ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹੇ ਠੀਕ ਹੈ ਪੁੱਤਰ। PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

0: ਫਿਲਹਾਲ ਲੱਗ ਰਿਹਾ ਜੀ ਟਾਈਮ, ਮੈਨੂੰ ਪਤਾ ਲੱਗ ਰਿਹਾ 11:35 ਤੇ 50 ਸੈਕਿੰਡ, ਔਰ ਇੱਕ ਦੋਸਤ ਸਾਡੇ ਨਾਲ ਜੁੜੇ ਨੇ ਜੀ। ਹੈਲੋ
1: ਹੈਲੋ,
0: ਹਾਂਜੀ
1: ਹਾਂਜੀ, ਸਤਿ ਸ਼੍ਰੀ ਅਕਾਲ, ਮੈਂ ਸੰਦੀਪ ਸਿੰਘ ਬੋਲ ਰਿਹਾ
0: ਜੀ। ਸੰਦੀਪ ਸਿੰਘ ਜੀ, ਕੀ ਹਾਲ ਚਾਲ ਹੈ?
1: ਠੀਕ ਠਾਕ ਸਭ।
0: ਹਾਂਜੀ, ਤਾਂ ਗੀਤ ਕਿਹੜਾ ਸੁਣਨਾ ਅੱਜ, ਦੱਸੋ।
1: ਗੀਤ ਪ੍ਰਭ ਗੀਤ ਦਾ ਸੁਣਾ ਦੇ,
0: ਕੋਈ ਵੀ ਚਲਾ ਦਈਏ। ਠੀਕ ਹੈ ਠੀਕ ਹੈ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਇਹਨਾਂ ਦੀ ਕਾਲ ਤੋਂ ਬਾਅਦ ਕੋਸ਼ਿਸ਼ ਕਰ ਰਹੀ ਹਾਂ, ਦੇਖੋ ਮੈਂ ਤਾਂ ਬਹੁਤ ਕੋਸ਼ਿਸ਼ ਕਰਦੀ ਹਾਂ ਕਿ ਨਵੇਂ ਨਵੇਂ ਦੋਸਤਾਂ ਨੂੰ ਮੌਕਾ ਮਿਲੇ, ਕਿਉਂਕਿ ਕੰਪਲੇਂਟਸ ਹੁੰਦੀ ਹੈ ਦੇਖੋ ਕਿ ਸਾਡੀ ਕਾਲ ਤਾਂ ਲੱਗਦੀ ਨਹੀਂ, ਹੈ ਨਾ ਜੀ। ਸੋ ਆਪਾਂ ਤਾਂ ਬਹੁਤ ਟਰਾਈ ਕਰਦੇ ਹਾਂ, ਬਹੁਤ ਟਾਈਮ ਬਾਅਦ ਸਾਡੀ ਕਾਲ ਲੱਗਦੀ ਹੈ। ਸੋ ਇੰਤਜ਼ਾਰ ਕਰ ਰਹੇ ਹਾਂ ਕਿ ਆਪਾਂ ਨਵੇਂ ਕਾਲਰ ਨਾਲ ਗੱਲਬਾਤ ਕਰਾਂਗੇ, ਔਰ 01812342174 ਨੰਬਰ ਡਾਇਲ ਕਰਕੇ ਤੁਸੀਂ ਵੀ ਇਸ ਪ੍ਰੋਗਰਾਮ 'ਚ ਮੇਰੀ ਯਾਨੀ ਰਿਚਾ ਦੇ ਨਾਲ ਜੁੜ ਸਕਦੇ ਹੋ। ਸਟੇ ਟਿਊਨਡ।

0: ਔਰ ਪਿਆਰ ਹੈ ਐਫ ਐਮ ਰੇਨਬੋ ਦੇ ਨਾਲ 102.7 ਐਫ ਐਮ ਰੇਨਬੋ ਟਿਊਨ ਇਨ ਕੀਤਾ ਹੋਇਆ ਤੁਸੀਂ ਪੰਜਾਬੀ ਤੜਕਾ ਪ੍ਰੋਗਰਾਮ ਕਰ ਰਹੇ ਹੋ ਜੀ ਇੰਜੋਏ ਹੈਲੋ
1: ਪਸੀਨੇ ਤੇ ਪਸੀਨਾ ਆ ਰਿਹਾ ਹੈ ਗਰਮੀ ਦਾ ਮਹੀਨਾ ਆ ਗਿਆ ਮੇਰੀ ਜਵਾਨੀ ਵੀ ਗਰਮੀ ਹੈ ਗਰਮ ਗਰਮ ਹੈ ਪਸੀਨੇ ਨੇ ਮੈਨੂੰ ਇਹ ਫਰਮਾ ਦਿਆ ਹੈ
0: ਇਹ ਸਾਨੂੰ ਭੇਜ ਦਿਆ ਕਰੋ ਕਿੰਨੀ ਵਾਰੀ ਕਿਹਾ ਫਿਰ ਮੈਂ ਤੁਹਾਨੂੰ ਕੱਢ ਦਵਾਂ ਤੁਹਾਡੀ ਕਾਲ ਦੇਖੋ ਦਿਲ ਆ ਸ਼ਾਇਰ ਪ੍ਰੋਗਰਾਮ 'ਚ ਤੁਸੀਂ ਆਪਣੀ ਲਿਖੀ ਹੋਈ ਸ਼ਾਇਰੀ ਭੇਜ ਸਕਦੇ ਹੋ ਕੌਣ ਦੋਸਤ ਗੱਲ ਕਰ ਰਹੇ ਨੇ
1: ਮੈਂ ਜੇਐਸ ਮੁਲਤਾਨੀ ਜਲੰਧਰ ਤੋਂ ਜੀ ਸੌਰੀ ਮੈਮ ਸੌਰੀ
0: ਹਾਂ
1: ਸੁਣਿਆ ਨਹੀਂ ਜੀ ਪ੍ਰੋਗਰਾਮ
0: ਠੀਕ ਹੈ ਮੁਲਤਾਨੀ ਜੀ ਕਿਹੜਾ ਗੀਤ ਸੁਣਿਆ ਦੱਸੋ
1: ਮੈਮ ਗੀਤ ਮੈਂ ਸੁਣਨਾ ਹੈਪੀ ਰਾਏ ਕੋਡੀ ਜੀ ਦਾ
0: ਠੀਕ ਹੈ ਜੀ ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਔਰ ਹੈਪੀ ਰਾਏ ਕੋਡੀ ਦੀ ਫਰਮਾਇਸ਼ ਤੇ ਆ ਗਈ ਹੈ ਇਹਨਾਂ ਦਾ ਦੇਖੋ ਗੀਤ ਔਰ ਕਿੰਨੀ ਵਾਰੀ ਕਹੀ ਜਾ ਰਹੀ ਹਾਂ ਦੇਖੋ ਹੈ ਨਾ ਜੀ ਚਲੋ ਠੀਕ ਹੈ ਪਿਆਰ ਹੁੰਦਾ ਮੈਂ ਕਦੋਂ ਕਹਿ ਰਹੀ ਹਾਂ ਪਿਆਰ ਨਹੀਂ ਹੈ ਨਾ ਇਹ ਤਾਂ ਪਿਆਰ ਹੈ ਦੋਸਤਾਂ ਦਾ ਸਾਡੇ ਨਾਲ ਜੁੜਦੇ ਨੇ ਇਸ ਪ੍ਰੋਗਰਾਮ 'ਚ 11 ਤੋਂ 12 ਪੰਜਾਬੀ ਤੜਕਾ 'ਚ ਆਪਣੀ ਆਵਾਜ਼ ਸੁਣਦੇ ਨੇ ਔਰ ਆਪਣੀ ਫਰਮਾਇਸ਼ ਲੈ ਕੇ ਸਾਡੇ ਤੱਕ ਪਹੁੰਚਦੇ ਨੇ ਅਤੇ ਇਹ ਅੱਜ ਦਾ ਪਿਆਰ ਨਹੀਂ ਇਹ ਕਿੰਨੀ ਸਾਲਾਂ ਦਾ ਪਿਆਰ ਹੈ ਇਹ ਪਿਆਰ ਬਰਕਰਾਰ ਹੈ ਇਸ ਦਾ ਇਹੀ ਦੁਆ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਪਰ ਤੁਸੀਂ ਵੀ ਛੋਟੀ ਜਿਹੀ ਸਾਡੀ ਨਿੱਕੀ ਜਿਹੀ ਗੱਲ ਸੁਣ ਲਿਆ ਕਰੋ ਨਾ ਜੋ ਕੁਝ ਵੀ ਲਿਖਦੇ ਹੋ ਉਸ ਭੇਜ ਦਿਆ ਕਰੋ ਸਾਨੂੰ 2 ਵਜੇ ਦੇ ਲਾਲ ਸ਼ਾਇਰ ਹੈ ਜੋ ਫਿਲਹਾਲ ਪੰਜਾਬੀ ਤੜਕਾ ਹੈ ਔਰ ਤੜਕਾ ਤੁਹਾਡੀਆਂ ਫਰਮਾਇਸ਼ਾਂ ਦਾ ਹੈ ਨਾ ਜੀ ਗੱਲਾਂ ਬਾਤਾਂ ਦਾ ਹੈ ਸੋ ਇੰਜੋਏ ਕਰਦੇ ਹਾਂ ਅਗਲਾ ਗੀਤ

0: हाय, मैं क्या गर्मी च इतना बुरा हाल होना है, सारे मर ही रहे हैं इन्हें, मतलब थोड़ी सी चलो राहत मिल गई, मौसम ठीक हो गया है, पर अगे आने वाले दिनों च बहुत गर्मी है। बच के रहो, बच के रहना है, और छोटे छोटे बच्चों तो खास कर बचा के रखना ऐसी है ना, और जरूरी ना हो तो फिर आराम नाल बैठो अपने घर के विच, जिवें मैं बैठी हाँ जी स्टूडियो च, और प्रोग्राम चल रहा है पंजाबी तड़का। हैलो
1: हेलो, सत श्री अकाल मैडम जी।
0: सत श्री अकाल जी,
1: ਹੋਰ ਕੀ ਆ ਜੀ?
0: ਅਰੇ ਬਹੁਤ ਵਧੀਆ, ਦੇਖੋ ਬਹੁਤ ਵਧੀਆ, ਰੇਨਬੋ ਦੇ ਨਾਲ ਜੁੜੇ ਹੋਏ ਆ, ਖੁਸ਼ੀਆਂ ਦਾ ਖਜ਼ਾਨਾ ਆਪਾਂ ਵੰਡ ਰਹੇ ਆ, ਤਾਂ ਹਾਲ ਚਾਲ ਤਾਂ ਵਧੀਆ ਹੀ ਹੋਣੇ ਆ ਜੀ।
1: ਬਿਲਕੁਲ ਮੈਮ, ਇੱਕ ਤੇ ਮੌਸਮ ਸੁਹਾਵਣਾ ਹੋ ਗਿਆ ਤੁਹਾਡੀ ਗੱਲ ਸੁਣੋ ਦੇ, ਇੱਕ ਜੋ ਤੁਸੀਂ ਪ੍ਰੋਗਰਾਮ ਪੇਸ਼ ਕਰਦੇ ਹੋ ਬਹੁਤ ਵਧੀਆ ਹੁੰਦਾ, ਹੋਰ ਸੁਹਾਵਣਾ ਹੋ ਜਾਂਦਾ ਜੀ।
0: ਚਲੋ ਜੀ, ਬਹੁਤ ਬਹੁਤ ਸ਼ੁਕਰੀਆ। ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਂ ਹਰਜੀਤ ਸਿੰਘ, ਪਿੰਡ ਦਕੋਆ, ਜ਼ਿਲ੍ਹਾ ਗੁਰਦਾਸਪੁਰ ਤੋਂ ਬੋਲਦਾ।
0: ਓ ਕਾਲ ਆਈ ਹੈ ਗੁਰਦਾਸਪੁਰ ਤੋਂ, ਕੀ ਹਾਲ ਚਾਲ ਗੁਰਦਾਸਪੁਰ ਵਾਲੇ, ਉੱਥੇ ਵੀ ਮੌਸਮ ਵਧੀਆ ਹੋ ਗਿਆ ਅੱਜ?
1: ਹਾਂਜੀ, ਬਹੁਤ ਵਧੀਆ, ਅੱਜ ਸੁਬਹ ਸੁਬਹ ਮੀਂਹ ਪੈ ਗਿਆ ਕਾਫੀ, ਪਿਆ ਤੇ ਥੋੜਾ ਜਿਹਾ, ਮਤਲਬ ਚੱਲ ਗਿਆ, ਪਰ ਮੌਸਮ ਸਹੀ ਹੋ ਗਿਆ ਏ।
0: ਥੋੜੀ ਜਿਹੀ ਰਾਹਤ ਜੀ ਮਿਲੀ ਹੈ ਨਾ, ਕਿੰਨੀ ਜ਼ਿਆਦਾ ਇੱਕਦਮ ਹੀ ਗਰਮੀ ਹੋ ਗਈ ਸੀ,
1: ਅੱਜ ਦੀ ਦਿਹਾੜੀ ਸੌਖੀ ਲੰਘ ਗਈ, ਮਾਲਕ ਦੀ ਜੋ ਮਾਲਕ ਨੂੰ ਮਨਜ਼ੂਰ।
0: ਪਰ ਦੇਖੋ ਆਉਣ ਵਾਲੇ ਦਿਨਾਂ ਚ ਕਹਿ ਰਹੇ ਆ ਗਰਮੀ ਜਿਹੜੀ ਹੈ ਨਾ ਉਹ ਸਤਾਏਗੀ ਬਹੁਤ ਜ਼ਿਆਦਾ, ਆਪਣਾ ਜਿਹੜਾ ਲੈਵਲ ਹੈ ਉਹਦਾ ਬਹੁਤ ਹਾਈ ਹੋ ਜਾਣਾ ਹੈ ਨਾ, ਤਾਂ ਬਚ ਕੇ ਰਹਿਣਾ ਹੈ, ਖਾਸ ਕਰ ਛੋਟੇ ਬੱਚਿਆਂ ਨੂੰ
1: ਨਾ, ਪਾਣੀ ਦਾ ਖਾਸ ਕਰਕੇ ਨਿੰਬੂ ਪਾਣੀ ਵਗੈਰਾ ਠੰਡੀਆਂ ਚੀਜ਼ਾਂ ਆਪਣੇ ਬੱਚਿਆਂ ਨੂੰ ਬਚਾ ਕੇ ਧੁੱਪ ਦੇ ਵਿੱਚੋਂ, ਮਤਲਬ ਕੋਸ਼ਿਸ਼ ਕਰੀਏ ਕਿ ਜ਼ਿਆਦਾ ਧੁੱਪ ਦੇ ਵਿੱਚ ਅੰਦਰ ਹੀ ਰਹੀਏ।
0: ਹਾਏ ਹਾਏ, ਮੈਨੂੰ ਲੱਗ ਰਿਹਾ ਇੱਕ ਮਿੰਟ ਲਈ ਮੈਂ ਡਾਕਟਰ ਸਾਹਿਬ ਨਾਲ ਤਾਂ ਨਹੀਂ ਜੁੜ ਗਈ ਕਿਤੇ। ਗੀਤ ਕਿਹੜਾ ਸੁਣਨਾ ਤੁਸੀਂ?
1: ਮੈਮ ਥੋੜਾ ਜਾਨਵਰਾਂ ਦਾ ਧਿਆਨ ਰੱਖਣਾ ਮੈਂ ਚਾਹੀਦਾ, ਮੈਂ ਤੁਹਾਡੇ ਜ਼ਰੀਏ ਦੱਸਣਾ ਚਾਹੀਦਾ, ਪਾਣੀ ਜ਼ਰੂਰ ਰੱਖੋ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਦੇਖੋ ਉਹ ਤਾਂ ਬੋਲ ਨਹੀਂ ਸਕਦੇ ਨਾ, ਲੇਕਿਨ ਹਰ ਇੱਕ ਦੀ ਜ਼ਿੰਮੇਵਾਰੀ, ਹੁਣ ਅਸੀਂ ਇਨਸਾਨ ਹਾਂ ਤਾਂ ਦੇਖੋ ਸਮਝਣੀ ਹੈ, ਭਾਵੇਂ ਦੇਖੋ ਆਪਣੇ ਜਾਨਵਰ ਹੈ ਨਾ, ਜਾਂ ਫਿਰ ਆਪਣੇ ਆਲੇ ਦੁਆਲੇ ਜਿੰਨੇ ਵੀ ਆਪਾਂ ਪੇੜ ਪੌਦੇ ਦੇਖ ਰਹੇ ਹਾਂ, ਬੂਟੇ ਦੇਖ ਰਹੇ ਹਾਂ, ਕਿਉਂਕਿ ਉਹਨਾਂ ਨੂੰ ਵੀ ਇਸ ਟਾਈਮ ਬਹੁਤ ਪਾਣੀ ਦੀ ਲੋੜ ਹੁੰਦੀ ਹੈ ਨਾ, ਸਵੇਰੇ ਸ਼ਾਮ ਐਟਲੀਸਟ 2 ਵਾਰੀ ਤਾਂ ਅਸੀਂ ਜ਼ਰੂਰ ਦੇਈਏ।
1: ਮੈਮ ਘਰ ਦੇ ਵਿੱਚ ਅਸੀਂ ਬਗੀਚੇ ਤੇ ਨਿੰਬੂ ਵਗੈਰਾ, ਅਮਰੂਦ ਵਗੈਰਾ ਲਾਏ ਆ, 2-3 ਦਿਨ ਪਾਣੀ ਨਾ ਪਾਈਏ ਤੇ ਉਹ ਸੁੱਕ ਜਾਂਦੇ ਆ।
0: ਮੈਂ ਕਹਿ ਰਹੀ ਹਾਂ 2-3 ਦਿਨ ਨਹੀਂ, ਤੁਸੀਂ 1 ਦਿਨ ਪਹਿਲਾਂ ਪਾਓ ਹੈ ਨਾ, ਸਿਰਫ 1 ਦਿਨ ਦਾ ਹੀ ਫਰਕ ਦੇਖ ਕੇ ਦੇਖ ਲਿਓ, ਉਹ ਬਿਲਕੁਲ ਐ ਮੁਰਝਾ ਜਾਂਦੇ ਨੇ, ਜ਼ਰੂਰੀ ਹੈ। ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਔਰ ਗੀਤ ਕਿਹੜਾ ਸੁਣਨਾ ਹੈ ਅੱਜ ਫਿਰ?
1: ਮੈਮ ਫਰਮਾਇਸ਼ ਹੈਗੀ ਸੁਰਿੰਦਰ ਕੌਰ ਦੀ, ਬਾਕੀ ਤੁਹਾਡੀ ਚਲੂਗਾ ਜੋ ਮਰਜ਼ੀ ਸੁਣਾ।
0: ਅੱਛਾ ਜੀ, ਚਲੋ ਠੀਕ ਹੈ, ਸ਼ੁਕਰੀਆ ਬਹੁਤ ਬਹੁਤ ਕਾਲ ਕਰਨ ਦੇ ਲਈ, ਔਰ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਜ਼ਰੂਰ ਮੈਂ ਤੁਹਾਨੂੰ ਗੀਤ ਸੁਣਾਵਾਂਗੀ। ਚਲੋ ਜੀ, ਔਰ ਅੱਗੇ ਚੱਲ ਰਹੀ ਹਾਂ ਮੈਂ, ਔਰ ਇਹਨਾਂ ਦੀ ਫਰਮਾਇਸ਼ ਮੇਰੇ ਤੱਕ ਪਹੁੰਚ ਗਈ ਹੈ, ਹੋਰ ਵੀ ਬਹੁਤ ਸਾਰੇ ਦੋਸਤ ਇੰਤਜ਼ਾਰ ਕਰ ਰਹੇ ਕਿ ਰਿਚਾ ਜਾ ਜਲਦੀ ਜਾ, ਔਰ ਸਾਡੀ ਕਾਲ ਵੀ ਪ੍ਰੋਗਰਾਮ 'ਚ ਸ਼ਾਮਿਲ ਕਰ। 11:47 ਸਟੇਡੀਅਮ।

0: ਓਏ ਹੋਏ ਬੈਣਾ ਜੀ, ਆ ਗਈ ਨਾ ਪੂਰੀ ਇੱਕਦਮ ਵੈਡਿੰਗ ਵਾਲੀ ਵਾਈਬ ਲੱਗ ਰਿਹਾ ਸੀ, ਐਵੇਂ ਜਿਵੇਂ ਸਟੂਡੀਓ 'ਚ ਨਾ ਮਾਹੌਲ ਬਣਿਆ ਪਿਆ ਕਿ ਲੇਡੀ ਸੰਗੀਤ ਅੱਜ ਇੱਥੇ ਹੀ ਚੱਲਦਾ ਪਿਆ। ਸੋ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ ਮੇਰੇ ਯਾਨੀ ਰਿਚਾ ਦੇ ਨਾਲ, ਔਰ ਇੱਕ ਦੋਸਤ ਸਾਡੇ ਨਾਲ ਜੁੜੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਕਮਲ ਬੋਲ ਰਿਹਾ ਜੀ ਨਕੋਦਰ ਤੋਂ।
0: ਜੀ ਕਮਲ ਜੀ, ਤਲਾਬ ਤੋਂ ਆ ਰਹੇ ਹੋ ਸਿੱਧਾ, ਕੀ ਹਾਲ ਚਾਲ ਹੈ?
1: ਬਸ ਠੀਕ ਹੈ ਜੀ,
0: ਠੀਕ ਹੈ,
1: ਵਧੀਆ ਜੀ। ਕਾਲ ਲੱਗੀ ਹੋਰ ਵੀ ਵਧੀਆ ਹੋ ਗਿਆ ਜੀ।
0: ਕਾਲ ਲੱਗੀ ਹੋਰ ਵੀ ਵਧੀਆ ਹੋ ਗਿਆ। ਮੈਨੂੰ ਲੱਗ ਰਿਹਾ ਅੱਜ ਮੈਂ ਜੋ ਪੁੱਛ ਰਹੀ ਹਾਂ ਦੋਸਤਾਂ ਦਾ, ਹੈ ਨਾ, ਕਿ ਤੁਹਾਡੇ ਕੋਈ ਸੁਪਨਾ ਕੋਈ ਤਮੰਨਾ ਜੋ ਰਹਿ ਗਈ ਹੋ, ਮੈਨੂੰ ਲੱਗ ਰਿਹਾ ਕਈ ਦੋਸਤ ਐਂ ਖੁਸ਼ ਹੋਣਗੇ ਕਿ ਉਹਨਾਂ ਦੀ ਅੱਜ ਕਾਲ ਲੱਗੀ ਪ੍ਰੋਗਰਾਮ 'ਚ।
1: ਮੇਰੀ ਅੱਜ ਪਹਿਲੀ ਵਾਰੀ ਕਾਲ ਲੱਗੀ ਜੀ ਪ੍ਰੋਗਰਾਮ ਦੇ ਵਿੱਚ।
0: ਅੱਛਾ, ਤੁਹਾਡੀ ਪਹਿਲੀ ਵਾਰੀ ਲੱਗੀ ਹੈ?
1: ਹਾਂਜੀ ਹਾਂਜੀ।
0: ਥੋੜ੍ਹਾ ਜਿਹਾ ਨੱਚ ਲਓ ਫਿਰ, ਤੁਹਾਡੇ ਲਈ ਮੈਂ ਢੋਲ ਦੀ ਜਿਹੜੀ ਆਵਾਜ਼ ਹੈ ਨਾ ਚਲਾ ਰਹੀ ਹਾਂ, ਬਹੁਤ ਖੁਸ਼ੀ ਹੋ ਰਹੀ ਹੈ। ਤੋ ਚਲੋ ਠੀਕ ਹੈ, ਹੋਰ ਕੀ ਹਾਲ ਚਾਲ ਹੈ?
1: ਕਰੀਦਾ ਜੀ, ਪਰ ਫੇਰ ਵੀ ਨਹੀਂ, ਚਲੋ ਬਿਜ਼ੀ ਹੁੰਦਾ ਹੈ। ਸਾਡੇ ਵਰਗੇ ਮਿੱਤਰ ਸਿਰੇ ਫੋਨ ਕਰਦੇ ਆ। ਚਲੋ ਸਾਡੀ ਲੱਗੀ, ਸਾਨੂੰ ਬੜੀ ਖੁਸ਼ੀ ਹੋਈ ਹੈ।
0: ਹਾਂ, ਅੱਛਾ ਕਮਲ ਜੀ, ਤੁਹਾਡਾ ਕੋਈ ਇਦਾਂ ਦਾ ਹੋਰ ਸੁਪਨਾ ਹੈਗਾ ਜੋ ਅਜੇ ਤੱਕ ਕੋਈ ਵਿਸ਼ ਹੈਗੀ ਕਿ ਮੈਂ ਕੁਝ ਚੀਜ਼ ਸਿੱਖਣੀ ਸੀ ਜਾਂ ਕੋਈ ਚੀਜ਼ ਮੇਰੀ ਰਹਿ ਗਈ ਹੈ ਦੂਰੀ, ਮੈਂ ਇੱਕ ਵਾਰੀ ਤਾਂ ਜ਼ਿੰਦਗੀ 'ਚ ਇਹ ਚੀਜ਼ ਮੈਂ ਜ਼ਰੂਰ ਕਰਨੀ ਆ?
1: ਨਹੀਂ ਜੀ, ਸੁਪਨੇ ਸਭ ਬੁਰੇ ਹੀ ਹੈ ਜੀ, ਲਗਭਗ
0: ਸਭ ਬੁਰੇ ਹੈ। ਅਰੇ ਵਾਹ,
1: ਹਾਂਜੀ ਹਾਂਜੀ,
0: ਚਲੋ ਠੀਕ ਹੈ ਠੀਕ ਹੈ,
1: ਸੁਣੀਦਾ ਜੀ। ਇੰਜੋਏ ਕਰੀਏ ਜੀ, ਠੀਕ ਠਾਕ ਹੈ ਜੀ।
0: ਚਲੋ ਬਹੁਤ ਵਧੀਆ ਕਮਲ ਜੀ, ਗੱਲ ਕਰਕੇ ਤੁਹਾਡੇ ਨਾਲ ਵਧੀਆ ਲੱਗ ਰਿਹਾ, ਔਰ ਇਸੇ ਤਰ੍ਹਾਂ ਤੁਸੀਂ ਜੁੜਦੇ ਰਹੋ ਐਫ ਐਮ ਰੇਨਬੋ ਦੇ ਨਾਲ, ਹੈ ਨਾ ਜੀ। ਕਾਲ ਲੱਗਦੀ ਹੈ ਨਵੇਂ ਨਵੇਂ ਦੋਸਤਾਂ ਦੀ ਤਾਂ ਸਾਨੂੰ ਵੀ ਬਹੁਤ ਵਧੀਆ ਲੱਗਦਾ ਹੈ। ਕਿਹੜਾ ਗੀਤ ਸੁਣਨਾ ਹੈ? ਠੀਕ ਹੈ ਜੀ, ਠੀਕ ਹੈ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਇਹਨਾਂ ਦੀ ਫਰਮਾਇਸ਼ 'ਤੇ ਆਪਾਂ ਚੱਲ ਰਹੇ ਹਾਂ ਜੀ ਅਗਲੇ ਗੀਤ ਵੱਲ, ਔਰ ਕੋਸ਼ਿਸ਼ ਕਰਾਂਗੇ ਕਿ ਇਸ ਗੀਤ ਦੇ ਦੌਰਾਨ ਆਪਾਂ ਇੱਕ ਹੋਰ ਦੋਸਤ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰੀਏ। ਸਟੇ ਟਿਊਨਡ।

0: ਕਿਆ ਜੀ ਆਸ਼ਕੇ ਔਰ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ ਔਰ ਇੱਕ ਦੋਸਤ ਚੱਲ ਜਾਂਦੇ ਸੀ ਮੈਂ ਪਹਿਲੀ ਕਿਹਾ ਸੀ ਪ੍ਰੋਗਰਾਮ ਚ ਕਿ ਇੱਕ ਦੋਸਤ ਨੂੰ ਆਪਾਂ ਮੌਕਾ ਜ਼ਰੂਰ ਦੇਣਾ ਹੈ। ਹੈਲੋ ਜੀ।
1: ਹੈਲੋ ਬੇਟਾ ਨਮਸਕਾਰ ਜੀ।
0: ਨਮਸਕਾਰ ਜੀ।
1: ਪ੍ਰਵੀਨ ਬੋਲਦਾ ਗੋਪਾਲ ਨਗਰ ਜਲੰਧਰ ਤੋਂ ਜੀ।
0: ਜੀ ਪ੍ਰਵੀਨ ਜੀ ਕੀ ਹਾਲ ਚਾਲ ਹੈ?
1: ਹਾਲ ਚਾਲ ਅੱਛਾ ਹੈ, ਕਰਦਾ ਪਿਆ ਸੀ ਦੁਕਾਨ ਤੇ ਉਂਗਲਾਂ ਦੀ ਤੇ ਨਾਲ ਹੀ ਤੁਹਾਡੀ ਕਾਲ ਲੱਗ ਗਈ।
0: ਅਰੇ ਵਾਹ ਅਰੇ ਵਾਹ, ਚਲੋ ਬਹੁਤ ਵਧੀਆ। ਪਰਵੀਰ ਜੀ ਤੁਸੀਂ ਸਾਡੇ ਨਾਲ ਜੁੜਦੇ ਹੋ, ਹੈ ਨਾ, ਦੋਸਤਾਂ ਦਾ ਪਿਆਰ ਹੁੰਦਾ ਹੈ ਔਰ ਜਦੋਂ ਬਾਰ ਬਾਰ ਸਾਡੇ ਨਾਲ ਜੁੜਨੇ ਤਾਂ ਖੁਸ਼ੀ ਹੁੰਦੀ ਹੈ ਕਿ ਇਹ ਪਿਆਰ ਹੈ ਕਿ ਉਹ ਜੁੜੇ ਰਹਿੰਦੇ ਨੇ ਰੇਨਬੋ ਦੇ ਨਾਲ, ਕਾਲ ਲਗਾਉਂਦੇ ਰਹਿੰਦੇ ਨੇ, ਹੈ ਨਾ ਜੀ ਪ੍ਰਵੀਨ ਜੀ?
1: ਬਿਲਕੁਲ ਬਿਲਕੁਲ, ਮੇਰਾ ਇੱਕ ਸੁਪਨਾ ਸੀ ਉਹ ਬਸ ਥੋੜੀ ਦੇਰ ਤੱਕ 2 ਮਹੀਨੇ ਤੱਕ ਹੋ ਰਿਹਾ ਵਾ।
0: ਅੱਛਾ,
1: ਕਿਉਂਕਿ ਅਸੀਂ ਫਿਲਮ ਬਣਾਉਣ ਦਾ, ਮੇਰਾ ਦੋਸਤ ਉਹ ਚ ਮੇਰਾ ਰੋਲ ਹੈ ਇੰਸਪੈਕਟਰ ਦਾ।
0: ਅੱਛਾ,
1: ਹਾਂਜੀ।
0: ਚਲੋ ਇਹ ਤਾਂ ਮੈਂ ਇਹ ਨਹੀਂ ਪੁੱਛਾਂ ਕਿ ਕਿਹੜੀ ਫਿਲਮ ਹੈ, ਇੰਸਪੈਕਟਰ ਦਾ ਰੋਲ ਤਾਂ ਤੁਸੀਂ ਦੱਸ ਦਿੱਤਾ ਹੈ ਤੇ ਜਦੋਂ ਆਓਗੇ ਉਦੋਂ ਸਾਨੂੰ ਪਤਾ ਲੱਗ ਜਾਊਗਾ, ਹੈ ਨਾ ਜੀ?
1: ਤੁਹਾਨੂੰ ਆਪੇ ਪਤਾ ਲੱਗ ਜਾਵੇ ਤੇ ਤੁਸੀਂ ਥੀਏਟਰ 'ਚ ਦੇਖਣ ਜਾਣੀ।
0: ਠੀਕ ਹੈ ਜੀ, ਠੀਕ ਹੈ ਪਰਵੀਨ ਜੀ, ਤੇ ਮੈਂ ਦੁਆ ਕਰਦੀ ਹਾਂ ਕਿ ਬਹੁਤ ਵਧੀਆ ਜਾਏ, ਹੈ ਨਾ, ਤੁਸੀਂ ਮਿਹਨਤ ਕਰ ਰਹੇ ਹੋ ਤੇ ਤੁਹਾਨੂੰ ਉਹ ਸਫਲਤਾ ਮਿਲੇ ਔਰ ਛਾ ਜਾਓ ਤੁਸੀਂ, ਸੁਪਰ ਡੂਪਰ ਹਿੱਟ ਹੋ ਜਾਓ, ਹੈ ਨਾ ਜੀ ਪਰਵੀਨ ਜੀ?
1: ਤੁਸੀਂ ਆਪਾਂ ਹੀ ਕਹਿਣਾ ਤਾਂ ਉਹੀ ਪਰਵੀਨ ਹੈ ਜਿਹਦੇ ਨਾਲ ਮੈਂ ਗੱਲ ਕਰਦਾ ਹਾਂ।
0: ਠੀਕ ਹੈ ਪਰਵੀਨ ਜੀ, ਗੀਤ ਕਿਹੜਾ ਸੁਣਨਾ ਹੈ ਸਾਨੂੰ ਦੱਸ ਦਿਓ ਫਟਾਫਟ।
1: ਗੀਤ ਗੁਰਦਾਸ ਮਾਨ ਦਾ ਸੁਣਾਵੇ, ਕੀ ਬਣੂ ਦੁਨੀਆ ਦਾ।
0: ਠੀਕ ਹੈ ਜੀ, ਠੀਕ ਹੈ, ਕਾਲ ਕਰਨ ਦੇ ਲਈ ਸ਼ੁਕਰੀਆ ਔਰ ਇਹਨਾਂ ਦੀ ਫਰਮਾਇਸ਼ ਤੇ ਆਪਾਂ ਜਾਂਦੇ ਜਾਂਦੇ ਪ੍ਰੋਗਰਾਮ ਪੰਜਾਬੀ ਤੜਕਾ ਦਾ ਇਹ ਅਖੀਰਲਾ ਗੀਤ, ਹੈ ਨਾ, ਲਾਸਟ ਵਾਲਾ ਗੀਤ, ਮੈਂ ਇਹਨੂੰ ਜ਼ਰੂਰ ਕਵਾਂਗੀ ਕਿਉਂਕਿ ਇਸ ਤੋਂ ਬਾਅਦ ਅਗਲੇ ਪ੍ਰੋਗਰਾਮ 'ਚ ਹਾਜ਼ਰੀ ਲਗਵਾ ਰਹੀ ਹਾਂ ਮੈਂ ਆਪਣੀ ਔਰ ਤੁਸੀਂ ਵੀ ਲਗਵਾ ਸਕਦੇ ਹੋ ਕਿਉਂਕਿ ਹੋਮ ਸਵੀਟ ਹੋਮ ਪ੍ਰੋਗਰਾਮ ਰਹੇਗਾ 12 to 1 PM ਤੱਕ ਔਰ ਉਹਦੇ ਵਿੱਚ ਤੁਸੀਂ ਕਿਵੇਂ ਹਾਜ਼ਰੀ ਲਗਵਾਓਗੇ ਮੈਂ ਤੁਹਾਨੂੰ ਦੱਸਾਂਗੀ। ਮੇਰੇ ਨਾਲ ਟਿਊਨ ਇਨ ਰਹਿਣਾ ਹੈ ਔਰ ਤੁਸੀਂ ਵੀ FM ਰੇਨਬੋ ਦੇ ਨਾਲ ਜੁੜੋਗੇ ਉਸ ਪ੍ਰੋਗਰਾਮ 'ਚ ਮੇਰੇ ਨਾਲ। ਫਿਲਹਾਲ ਪੰਜਾਬੀ ਤੜਕਾ ਨੂੰ ਆਪਾਂ ਇੱਥੇ ਹੀ ਟਾਟਾ ਬਾਏ ਬਾਏ ਕਰ ਰਹੇ ਹਾਂ ਔਰ ਵਾਕਈ ਅੱਜ ਮੈਂ ਦੇਖੋ ਕੋਸ਼ਿਸ਼ ਕੀਤੀ ਹੈ ਕਿ ਜੋ ਜਿੰਨੇ ਵੀ ਦੋਸਤ ਨੇ ਆਪਾਂ ਕਿਸੇ ਨੂੰ ਨਿਰਾਸ਼ ਨਹੀਂ ਕਰਦੇ, ਆਪਾਂ ਕਿਸੇ ਨੂੰ ਉਦਾਸ ਜਾਂ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਦੈਟ ਇਜ਼ ਦਾ ਵਰਡ, ਨਾਰਾਜ਼। ਓਕੇ, ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜੁੜੀਏ ਸਾਡੇ ਨਾਲ ਬਟ ਆਪਣੀ ਜਿਹੜੀ, ਹੈ ਨਾ, ਵਿਸ਼ ਹੁੰਦੀ ਹੈ ਔਰ ਆਪਣੀ ਜਿਹੜੀ ਫਰਮਾਇਸ਼ ਹੁੰਦੀ ਹੈ ਉਹ ਲੈ ਕੇ ਜੁੜੀਏ ਸਾਡੇ ਨਾਲ ਔਰ ਬਾਕੀ ਹੋਰ ਚੀਜ਼ਾਂ ਲਈ ਬਹੁਤ ਸਾਰੇ ਪ੍ਰੋਗਰਾਮ FM ਰੇਨਬੋ ਦੇ ਬਣੇ ਹੋਏ ਨੇ, ਉਹਨਾਂ ਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਸੋ ਫਿਲਹਾਲ ਇਸ ਗੀਤ ਨੂੰ ਜਾਂਦੇ ਜਾਂਦੇ ਕਰੋ ਜੀ ਇੰਜੋਏ ਔਰ ਮਿਲ ਰਹੀਆਂ ਤੁਹਾਨੂੰ ਬਸ ਕੁਝ ਹੀ ਪਲਾਂ 'ਚ, ਸਟੇ ਟਿਊਨਡ।

ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 12 ਵੱਜ ਚੁੱਕੇ ਨੇ। ਪੇਸ਼ ਨੇ ਐਫ ਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਟਸ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੱਲ੍ਹ ਨਵੀਂ ਦਿੱਲੀ 'ਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕਾ ਲੋੜ ਪੈਣ 'ਤੇ ਭਾਰਤ ਨੂੰ ਈਂਧਨ ਦੀ ਵਿਕਰੀ ਲਈ ਤਿਆਰ ਹੈ। ਪੁਲਵਾਮਾ ਦਹਿਸ਼ਤਗਰਦ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਹਮਜ਼ਾ ਬੁਰਹਾਨ ਕੱਲ੍ਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਸੰਬੰਧ ਵਿੱਚ ਲਾਤੂਰ ਤੋਂ ਬੱਚਿਆਂ ਦੇ ਇੱਕ ਡਾਕਟਰ ਮਨੋਜ ਸ਼ਿਰੂਰੇ ਨੂੰ ਹਿਰਾਸਤ ਵਿੱਚ ਲਿਆ। ਰੇਲ ਮੰਤਰਾਲੇ ਨੇ ਮੁਸਾਫਰਾਂ ਨੂੰ ਸਫ਼ਰ ਦੌਰਾਨ ਚੌਕਸ ਰਹਿਣ ਅਤੇ ਰੇਲਵੇ ਸਟੇਸ਼ਨਾਂ ਦੇ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਦੀ ਜਾਣਕਾਰੀ ਤੁਰੰਤ ਹੈਲਪਲਾਈਨ ਨੰਬਰ 139 'ਤੇ ਦੇਣ ਲਈ ਕਿਹਾ। ਪੰਜਾਬ ਪੁਲਿਸ ਨੇ ਪਠਾਨਕੋਟ ਦੇ ਇੱਕ ਨਿਵਾਸੀ ਨੂੰ ਪਠਾਨਕੋਟ ਜੰਮੂ ਰਾਸ਼ਟਰੀ ਸ਼ਾਹਰਾਹ 44 ਦੇ ਇੰਟਰਨੈੱਟ ਨਾਲ ਜੁੜੇ CCTV ਕੈਮਰਾ ਲਗਾ ਕੇ ਪਾਕਿਸਤਾਨ ਅਧਾਰਤ ਹੈਂਡਲਰਾਂ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਗੈਂਗਸਟਰਾਂ ਦੇ ਵਾਰ ਮੁਹਿੰਮ ਦੇ 121 ਦਿਨ ਕੱਲ੍ਹ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 552 ਟਿਕਾਣਿਆਂ ਦੇ ਛਾਪੇਮਾਰੀ ਦੌਰਾਨ 243 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93-946-93-946 ਰਾਏ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਸੋ ਦੇ ਸਕਦੇ ਨੇ। ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਦਿੱਲੀ ਵਿੱਚ ਅੱਜ ਲੂ ਦੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਜਲੰਧਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਅੱਜ ਸਵੇਰੇ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਅਤੇ IPL ਕ੍ਰਿਕਟ ਵਿੱਚ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਸ ਨੂੰ 99 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਔਰ ਮੈਂ ਹੀ ਅੱਜ ਰੇਡੀਓ ਦੇ ਸਾਈਡ ਸਟੂਡੀਓ ਦੇ ਵਿੱਚ ਜੋ ਤੁਹਾਨੂੰ ਕਹਿ ਰਹੀ ਹਾਂ ਅਵੇਅਰ ਕਰ ਰਹੀ ਹਾਂ ਕਿ ਵਾਕਈ ਗਰਮੀ ਸਤਾ ਰਹੀ ਹੈ, ਔਰ ਜਿਵੇਂ ਕਿ ਮੈਂ ਪਹਿਲਾਂ ਹੀ ਗੱਲ ਕੀਤੀ ਸੌਂਗ ਦੀ ਕਿ ਜੋ ਵੀ ਸਾਡੇ ਨਾਲ ਇਹ ਮੂਡ ਸਵਿੰਗਸ, ਥਕਾਨ ਔਰ ਐਂਗਜ਼ਾਇਟੀ ਔਰ ਬਹੁਤ ਜ਼ਿਆਦਾ ਗੁੱਸਾ, ਐਕਚੁਲੀ ਗੁੱਸਾ ਇਜ਼ ਦਾ ਵਨ ਆਫ ਦਾ ਜੋ ਅੱਜ ਕੱਲ੍ਹ ਮੈਂ ਦੇਖ ਰਹੀ ਹਾਂ ਬਹੁਤ ਜ਼ਿਆਦਾ ਆ ਜਾਂਦਾ ਹੈ, ਕਿਸੇ ਨੂੰ ਵੀ ਆ ਜਾਂਦਾ, ਤੁਹਾਨੂੰ ਵੀ ਆ ਰਿਹਾ ਹੋਗਾ. ਸੋ ਇਸਦੇ ਪਿੱਛੇ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ, ਰਿਸਪੋਂਸੀਬਲ ਹੈ ਜੀ ਇਹ ਗਰਮੀ. ਔਰ ਰਿਸਰਚ ਵੀ ਹੋ ਚੁੱਕੀ ਹੈ ਕਿ ਗਰਮੀ ਦੇ ਵਿੱਚ ਇਹ ਜਿਹੜੇ ਸਾਰਾ ਕੁਝ ਅਸੀਂ ਫੇਸ ਕਰ ਰਹੇ ਹਾਂ ਨਾ, ਸੋ ਦੇਖੋ ਬਚੀਏ ਕਿਵੇਂ. ਕੁਝ ਛੋਟੀ ਛੋਟੀ ਚੀਜ਼ਾਂ ਆਪਣੇ ਲਾਈਫ ਸਟਾਈਲ ਦੇ ਵਿੱਚ ਆਪਾਂ ਚੇਂਜ ਕਰੀਏ ਨਾ, ਤਾਂ ਮੈਂਟਲ ਬੈਲੈਂਸ ਜਿਹੜਾ ਨਾ ਅਸੀਂ ਮਤਲਬ ਆਪਣੇ ਆਪ ਦਾ ਇੱਕ ਬਣਾ ਸਕਦੇ ਹਾਂ. ਐਂਡ ਬਹੁਤ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਤਾਂ ਕੋਸ਼ਿਸ਼ ਕਰੀਏ ਕਿ ਅਰਲੀ ਵਾਲੀ ਮੋਰਨਿੰਗ ਜਿਹੜੀ ਹੁੰਦੀ ਨਾ, ਅਰਲੀ ਤੋਂ ਵੀ ਅਰਲੀ ਮੋਰਨਿੰਗ ਉਹ ਉੱਠੀਏ, ਥੋੜ੍ਹੀ ਜਿਹੀ ਸੈਰ ਕਰੀਏ, ਹੈ ਨਾ. ਠੰਡੀ ਠੰਡੀ ਜਦੋਂ ਮੌਸਮ ਵਧੀਆ ਲੱਗਦਾ, ਖਾਸ ਕਰ ਚਲੋ ਸ਼ਾਮ ਨੂੰ ਟਾਈਮ ਨਹੀਂ ਮਿਲ ਪਾਉਂਦਾ, ਐਟਲੀਸਟ ਸਵੇਰੇ 5 ਮਿੰਟ 10 ਮਿੰਟ ਇਹਨਾਂ ਤਾਂ ਆਪਣੇ ਲਈ ਕੱਢ ਹੀ ਸਕਦੇ ਹਾਂ, ਹੈ ਨਾ ਜੀ. ਉਸਨੂੰ ਇੰਜੋਏ ਕਰੀਏ, ਵਾਕ ਕਰੀਏ, ਔਰ ਨਾਲੇ ਨਾਲ ਆਪਣਾ ਜਿਹੜਾ ਇੱਕ ਸਲੀਪਿੰਗ ਰੂਟੀਨ ਹੈ ਨਾ ਉਹ ਥੋੜ੍ਹਾ ਇੰਪਰੂਵ ਕਰੀਏ. ਗਰਮੀ ਦੇ ਦਿਨਾਂ ਦੇ ਵਿੱਚ ਦੇਖੋ ਗਰਮੀ ਰਾਤ ਨੂੰ ਵੀ ਬਹੁਤ ਜ਼ਿਆਦਾ ਹੈ, ਸੋ ਕੋਸ਼ਿਸ਼ ਕਰੀਏ ਕਿ ਗਰਮੀ ਨਹੀਂ ਆ ਰਹੀ ਤਾਂ ਕੁਝ ਇੱਦਾਂ ਦਾ ਚੀਜ਼ ਕਰੀਏ ਜਿਹਦੇ ਨਾਲ ਸਾਨੂੰ ਨੀਂਦ ਆਉਣੀ ਸ਼ੁਰੂ ਹੋਈ, ਸਾਡਾ ਸਲੀਪਿੰਗ ਰੂਟੀਨ ਜਿਹੜਾ ਹੈ ਨਾ, ਕਮਰੇ ਦਾ ਟੈਂਪਰੇਚਰ ਆਪਾਂ ਦੇਖ ਸਕਦੇ ਹਾਂ, ਜਾਂ ਫਿਰ ਲਾਈਟਨਿੰਗ ਜੇਕਰ ਸਾਨੂੰ ਲਾਈਟ ਤੰਗ ਕਰ ਰਹੀ ਹੈ, ਕੁਝ ਵੀ ਹੈ ਨਾ, ਉਸ ਚੀਜ਼ ਨੂੰ ਇੰਪਰੂਵ ਕਰੀਏ. ਛੋਟੇ ਛੋਟੇ ਬ੍ਰੇਕ ਆਪਣੀ ਦਿਨ ਦੇ ਵਿੱਚ ਜੋ ਵੀ ਰੂਟੀਨ ਸਾਡੀ ਚੱਲ ਰਹੀ ਉਹਦੇ ਵਿੱਚ ਲਈਏ, ਹੈ ਨਾ ਜੀ. ਔਰ ਖਾਸ ਕਰ ਆਪਣਾ ਜਿਹੜਾ ਡਾਇਟ ਹੈ ਉਹਦਾ ਬਹੁਤ ਖਿਆਲ ਰੱਖੀਏ, ਜੋ ਵੀ ਤਾਜ਼ੇ ਫਲ ਸੀਜ਼ਨਲ ਫਰੂਟਸ ਇਸ ਟਾਈਮ ਚੱਲਦੇ ਪਏ ਆ, ਔਰ ਉਹਨਾਂ ਨੂੰ ਆਪਣੀ ਡਾਇਟ ਦੇ ਵਿੱਚ ਸ਼ਾਮਿਲ ਕਰੀਏ. ਮੂਡ ਸਵਿੰਗ ਹੋ ਰਹੇ ਨੇ, ਹੈ ਨਾ ਜੀ, ਤਾਂ ਉਹਦੇ ਲਈ ਕੀ ਆਪਾਂ ਕਰ ਸਕਦੇ ਹਾਂ, ਵਧੀਆ ਵਧੀਆ ਚੀਜ਼ਾਂ ਆਪਣੀ ਬ੍ਰੇਕਫਾਸਟ ਦੇ ਵਿੱਚ, ਲੰਚ ਦੇ ਵਿੱਚ, ਡਿਨਰ ਦੇ ਵਿੱਚ ਸ਼ਾਮਿਲ ਕਰ ਸਕਦੇ ਹਾਂ. ਔਰ ਜਿਵੇਂ ਕਿ ਹਲਕੀ ਹਲਕੀ ਲਾਈਟ ਵਾਲੇ ਆਈਟਮਸ ਵੀ ਖਾ ਸਕਦੇ ਹੋ. ਗਰਮੀ ਦੇ ਵਿੱਚ ਦੇਖੋ ਸਾਨੂੰ ਭੁੱਖ ਨਹੀਂ ਲੱਗਦੀ, ਰੋਟੀ ਖਾਣ ਦਾ ਨਾ ਇੱਛਾ ਹੀ ਨਹੀਂ ਕਰਦੀ ਆ, ਬਸ ਦਿਲ ਕਰਦਾ ਹੈ ਕਿ ਡਰਿੰਕਸ ਜਿਵੇਂ ਕਿ ਆਪਣਾ ਨਿੰਬੂ ਪਾਣੀ ਬਣਾ ਸਕਦੇ ਹਾਂ ਅਸੀਂ, ਕੋਕੋਨਟ ਵਾਟਰ ਲੈ ਸਕਦੇ ਹਾਂ. ਸੋ ਇੱਦਾਂ ਦੀਆਂ ਚੀਜ਼ਾਂ ਲਈਏ, ਥੋੜ੍ਹਾ ਜਿਹਾ ਬਚ ਕੇ ਵੀ ਰਵਾਂਗੇ, ਔਰ ਕੋਸ਼ਿਸ਼ ਇਹੀ ਹੈ ਸਾਡੀ ਕਿ ਗਰਮੀ ਤੋਂ ਆਪਣੇ ਆਪ ਨੂੰ ਬਚਾਈਏ, ਹੈ ਨਾ ਜੀ. ਆਪਣੇ ਆਲੇ ਦੁਆਲੇ ਆਪਾਂ ਛੋਟੇ ਬੱਚੇ ਦੇਖ ਰਹੇ ਹਾਂ, ਆਪਣੇ ਘਰ ਦੇ ਵਿੱਚ ਆਪਣੇ ਪੇਰੈਂਟਸ ਨੇ, ਹੈ ਨਾ, ਉਹਨਾਂ ਨੂੰ ਵੀ ਇਸ ਟਾਈਮ ਜ਼ਿਆਦਾ ਲੋਡ ਹੈ. ਸੋ ਥੋੜ੍ਹਾ ਜਿਹਾ ਅਹਿਤਿਆਤ ਰੱਖਾਂਗੇ, ਥੋੜ੍ਹੀ ਜਿਹੀ ਸਾਵਧਾਨੀ ਰੱਖਾਂਗੇ, ਤਾਂ ਦੇਖੋ ਹਰ ਇੱਕ ਚੀਜ਼ ਦਾ ਆਪਾਂ ਸਾਹਮਣਾ ਕਰ ਸਕਦੇ ਹਾਂ. ਔਰ ਸਾਹਮਣਾ ਫਿਲਹਾਲ ਮੈਂ ਟਾਈਮ ਦਾ ਕਰ ਰਹੀ ਹਾਂ, ਦੇਖ ਰਹੀ ਹਾਂ ਮੈਨੂੰ ਘੜੀ ਦੀਆਂ ਸੂਈਆਂ 12:16 ਹੋ ਚੁੱਕੇ ਨੇ, ਕਹਿ ਰਹੀ ਅਗਲਾ ਗੀਤ ਚਲਾ ਦੇ ਰਿਹਾ, ਚਾਹ ਮੈਂ ਇੰਤਜ਼ਾਰ ਕਰ ਰਹੀ ਹਾਂ. ਚਲੋ ਫਿਰ ਚੱਲਦੇ ਹਾਂ ਨੈਕਸਟ ਟਰੈਕ ਵੱਲ. ਔਰ ਬਹੁਤ ਸਾਰੇ ਦੋਸਤ ਮੈਨੂੰ ਲੱਗ ਰਿਹਾ ਮੈਨੂੰ ਵਟਸਐਪ ਦੇ ਜ਼ਰੀਏ ਮੈਸੇਜ ਕਰ ਰਹੇ ਨੇ. ਸੋ ਜੇਕਰ ਤੁਸੀਂ ਇਸ ਪ੍ਰੋਗਰਾਮ 'ਚ ਮੇਰੇ ਨਾਲ ਜੁੜਨਾ ਤਾਂ ਕੋਈ ਰੈਸਿਪੀ ਜਾਂ ਕੋਈ ਖਾਸ ਘਰ ਦਾ ਕੋਈ ਸੋਹਣਾ ਜਿਹਾ, ਹੈ ਨਾ, ਕੋਰਨਰ ਹੋ ਸਕਦਾ, ਉਹਦੀ ਫੋਟੋ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ, ਜਾਂ ਫਿਰ ਕੋਈ ਵੀ ਨੁਸਖਾ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਇਸ ਪ੍ਰੋਗਰਾਮ 'ਚ 98 55 10 10 23 ਵਟਸਐਪ ਨੰਬਰ 'ਤੇ. ਸਟੇ ਟਿਊਨਡ.

ਯਾਦ ਐਫਐਮ ਰੇਨਬੋ ਦੀ ਦੋਸਤਾਂ ਨੂੰ ਦੇਖੋ ਹਰ ਟਾਈਮ ਹੀ ਆਉਂਦੀ ਹੈ, ਤਾਂ ਹੀ ਤਾਂ ਸਾਡੇ ਨਾਲ ਜੁੜ ਜਾਂਦੇ ਨੇ। ਔਰ ਇਸ ਪ੍ਰੋਗਰਾਮ 'ਚ ਮੈਨੂੰ ਲੱਗਦਾ ਬਹੁਤ ਸਾਰੇ ਦੋਸਤ ਮੈਸੇਜ ਕਰ ਰਹੇ ਨੇ ਆਪਣੀਆਂ, ਜੋ ਵੀ ਮੈਨੂੰ ਲੱਗਦਾ ਦੇਖਦੀ ਹਾਂ ਕਿ ਕਿਹੜੀ ਕੁਛ ਰੈਸਿਪੀ ਹੈ ਜਾਂ ਕੁਝ ਜਾਣਕਾਰੀ ਜੇਕਰ ਉਹਨਾਂ ਨੇ ਸ਼ੇਅਰ ਕੀਤੀ ਹੈ, ਮੈਂ ਉਹਨਾਂ ਨੂੰ ਪ੍ਰੋਗਰਾਮ 'ਚ ਜ਼ਰੂਰ ਸ਼ਾਮਿਲ ਕਰਾਂਗੀ। ਫਿਲਹਾਲ ਅਗਲੀ ਜਾਣਕਾਰੀ ਮੈਂ ਤੁਹਾਡੇ ਲਈ ਇਸ ਪ੍ਰੋਗਰਾਮ 'ਚ ਲੈ ਕੇ ਆਈ ਹਾਂ ਕਿ ਦੇਖੋ ਆਪਣੇ ਘਰ ਦੇ ਵਿੱਚ ਸਾਫ਼ ਸਫਾਈ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਕਿਚਨ ਦੇ ਵੱਲ ਜਾਈਏ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਨਾਂ ਨੂੰ ਟਾਈਮ ਟੂ ਟਾਈਮ ਸਫਾਈ ਦੀ ਨੀਡ ਹੁੰਦੀ ਹੈ ਨਾ, ਲੋੜ ਹੁੰਦੀ ਹੈ। ਔਰ ਉਹਨਾਂ ਦੇ ਵਿੱਚ ਆਪਾਂ ਹਰ ਇੱਕ ਚੀਜ਼ ਨੂੰ ਆਪਾਂ ਜੇਕਰ ਗੱਲ ਕਰਾਂਗੇ ਤਾਂ ਬਹੁਤ ਹੀ ਜ਼ਿਆਦਾ ਉਹ ਲੰਬਾ ਹੋ ਜਾਏਗਾ। ਸੋ ਇੱਕ ਪਰਟੀਕੁਲਰ ਚੀਜ਼ ਨੂੰ ਮੈਂ ਲੈ ਲੈਂਦੀ ਹਾਂ, ਔਰ ਅੱਜ ਮੈਂ ਬੋਤਲਾਂ ਦੀ ਗੱਲ ਕਰਾਂਗੀ। ਦੇਖੋ ਪਲਾਸਟਿਕ ਦੀ ਬੋਟਲ ਹੋ, ਕਿਉਂਕਿ ਯੂਜ਼ ਤਾਂ ਕਰਦੇ ਹੀ ਆ ਨਾ ਆਪਾਂ, ਹੁਣ ਇਹਦੇ ਵਿੱਚ ਜਿੱਦਾਂ ਮਰਜ਼ੀ ਕਹਿ ਲਈਏ ਕਿ ਪਲਾਸਟਿਕ ਨੂੰ ਆਪਾਂ ਨਾ ਕਹੀਏ, ਸਿੰਗਲ ਯੂਜ਼ ਪਲਾਸਟਿਕ ਨੂੰ ਆਪਾਂ ਹੈ ਨਾ ਵਰਤੋਂ ਨੂੰ ਉਹਨੂੰ ਮਨਾ ਕਰੀਏ, ਪਰ ਫਿਰ ਵੀ ਹੈ। ਔਰ ਭਾਵੇਂ ਕੱਚ ਦੀ ਬੋਤਲ ਹੈ ਜਾਂ ਸਟੀਲ ਦੀ ਬੋਟਲਸ ਹੈ, ਤਾਂ ਬੋਟਲਸ ਨੂੰ ਨਾ ਕਈ ਵਾਰੀ ਕੀ ਹੁੰਦਾ ਕਿ ਸਾਫ਼ ਕਰਨ ਦੇ ਵਿੱਚ ਆਪਾਂ ਨੋਰਮਲੀ ਵਾਟਰ ਦੇ ਨਾਲ ਉਹਨੂੰ ਵਾਸ਼ ਕੀਤਾ ਔਰ ਬਸ ਹੋ ਗਿਆ ਕੰਮ, ਬਟ ਗਰਮੀ ਦੇ ਦਿਨਾਂ ਦੇ ਵਿੱਚ ਆ ਜਿੰਨੀਆਂ ਵੀ ਬੋਟਲਸ ਨੇ ਨਾ ਬਹੁਤ ਜ਼ਿਆਦਾ ਇਹਨਾਂ ਦੀ ਵਰਤੋਂ ਹੈ, ਕਿਉਂਕਿ ਪਾਣੀ ਅਸੀਂ ਬਹੁਤ ਪੀਂਦੇ ਹਾਂ ਹੈ ਨਾ ਜੀ। ਥੋੜ੍ਹੀ ਥੋੜ੍ਹੀ ਦੇਰ ਬਾਅਦ ਬਸ ਫਰਿੱਜ ਦਾ ਢੱਕਣ ਖੋਲ੍ਹਿਆ, ਚਲੋ ਜੀ ਪਾਣੀ, ਚਲੋ ਜੀ ਪਾਣੀ, ਹੈ ਨਾ ਜੀ। ਸੋ ਇਹਨਾਂ ਨੂੰ ਵੀ ਲੋੜ ਹੁੰਦੀ ਹੈ ਕਿ ਸਾਫ਼ ਇਹਨਾਂ ਨੂੰ ਰੱਖੀਏ। ਸੋ ਇੱਕ ਛੋਟਾ ਜਿਹਾ ਨੁਸਖਾ ਕਹਿ ਲਓ, ਤਰੀਕਾ ਕਹਿ ਲਓ ਗਰਮੀਆਂ ਦੇ ਵਿੱਚ ਖਾਸ ਕਰ, ਹੈ ਨਾ ਜੀ, ਬੋਟਲਸ ਨੂੰ ਸਾਫ਼ ਕਰਨ ਦਾ ਕਰਨਾ ਕੀ ਹੈ ਕਿ ਬੋਟਲ ਦੇ ਵਿੱਚ ਥੋੜ੍ਹਾ ਜਿਹਾ ਗੁਣਗੁਣਾ ਜਿਹਾ ਕੋਸਾ ਜਿਹਾ ਪਾਣੀ ਪਾਉਣਾ, ਔਰ ਪਾਣੀ ਪਾ ਕੇ ਨਾ ਉਹਦੇ ਵਿੱਚ ਕਰਨਾ ਕੀ ਹੈ, ਵਿਨੇਗਰ ਯਾਨੀ ਕਿ ਜੋ ਸਿਰਕਾ ਹੁੰਦਾ ਨਾ ਉਹ ਥੋੜ੍ਹਾ ਜਿਹਾ ਬਸ ਉਹਦੇ ਵਿੱਚ ਪਾਉਣਾ, ਔਰ ਉਹਦੇ ਵਿੱਚ ਪਾ ਦੇਣਾ ਆਪਾਂ ਜਿਹੜੇ ਕਿ ਰਾਈਸ ਹੁੰਦੇ ਨੇ ਚਾਵਲ, ਹੈ ਨਾ ਜੀ, ਕੱਚੇ ਚਾਵਲ ਕਹਿ ਰਹੀ ਹਾਂ, ਹੁਣ ਨਾ ਉਬਾਲ ਕੇ ਕਹੋ ਕਿ ਮੰਮੀ ਚਾਵਲ ਬਣਾ ਦਿਓ, ਬੋਤਲ ਦੇ ਵਿੱਚ ਪਾਉਣੇ ਆ, ਰਿਚਾ ਨੇ ਦੱਸਿਆ ਰਹੇ ਨਹੀਂ ਰੇ ਨਹੀਂ, ਜਿਹੜੇ ਕੱਚੇ ਚਾਵਲ ਨੇ ਰਾਈਸ ਨੇ ਨਾ ਉਹਨਾਂ ਨੂੰ ਵਿਨੇਗਰ ਦੇ ਨਾਲ ਪਾਣੀ ਦੇ ਵਿੱਚ ਪਾ ਕੇ ਬੋਤਲ ਨੂੰ ਚੰਗੀ ਤਰ੍ਹਾਂ ਹਿਲਾ ਦੇਣਾ। ਬਸ ਜਦੋਂ ਆਪਾਂ ਸ਼ੇਕ ਸ਼ੇਕ ਸ਼ੇਕ ਕੇ ਬੋਡੀ ਬੋਡੀ ਨਹੀਂ ਜੀ ਬੋਟਲ ਨੂੰ ਸ਼ੇਕ ਕਰਨਾ ਹੈ, ਕੁਝ ਵੀ ਸੁਣ ਲੈਂਦੇ ਹੋ, ਸੋ ਬੋਟਲ ਨੂੰ ਸ਼ੇਕ ਕਰਨਾ ਇਹਨਾਂ ਚੀਜ਼ਾਂ ਦੇ ਨਾਲ, ਔਰ ਬਸ ਉਸ ਤੋਂ ਬਾਅਦ ਵਾਸ਼ ਕਰ ਦੇਣੀ ਹੈ। ਬਸ ਇਹ ਤਰੀਕਾ ਥੋੜ੍ਹਾ ਜਿਹਾ ਆਪਾਂ ਅਪਣਾ ਕੇ ਦੇਖ ਸਕਦੇ ਹਾਂ, ਔਰ ਬੋਟਲਸ 'ਚੋਂ ਸਮੈਲ ਵੀ ਚਲੀ ਜਾਏਗੀ ਔਰ ਸਾਫ਼ ਵੀ ਹੋ ਜਾਣਗੀਆਂ। ਫਿਲਹਾਲ ਕੁਝ ਸਾਫ਼ ਨਹੀਂ ਹੋ ਰਿਹਾ ਹੈ, ਗੀਤ ਆ ਰਿਹਾ, ਅਗਲਾ ਰੇਡੀਓ ਦੇ ਇੰਜੋਏ ਕਰੋ। ਔਰ ਬਹੁਤ ਸਾਰੇ ਦੋਸਤ ਮੈਨੂੰ ਲਗਾਤਾਰ ਮੈਸੇਜ ਕਰੇ ਨੇ, ਅਗਲੇ ਗਾਣੇ ਤੋਂ ਬਾਅਦ ਮੈਂ ਉਹਨਾਂ ਦੇ ਮੈਸੇਜ ਨੂੰ ਸ਼ਾਮਿਲ ਕਰਾਂਗੀ। ਠੀਕ ਹੈ ਜੀ, ਸਟੇ ਟਿਊਨਡ।

0: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
1: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
0: ਤੇ ਬਿਜਲੀ ਦੇ ਬਿੱਲ ਦੇ
1: ਹੁਣ 0 ਰੁਪਏ ਕਿਵੇਂ ਦਵਾਂ?
0: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫੇਰ ਜੋ ਬਾਕੀ ਬਚੇ ਹੋਏ 4,000 ਨੇ ਉਸਦੀ ਸ਼ੋਪਿੰਗ ਕਰਨ ਚਲੀਏ।
1: ਜ਼ਰੂਰ, ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

ਫੇਸ ਨੂੰ ਵਾਸ਼ ਕਰ ਰਹੇ ਹਾਂ? ਨਹੀਂ, ਦੇਖੋ ਐਕਸਪਰਟਸ ਕੀ ਕਹਿੰਦੇ ਨੇ, ਜਦੋਂ ਆਪਾਂ ਮੁਲਤਾਨੀ ਮਿੱਟੀ ਦਾ ਪੇਸਟ ਬਣਾ ਰਹੇ ਹਾਂ ਨਾ ਜੀ ਆਪਣੇ ਫੇਸ 'ਤੇ ਲਗਾਉਣ ਲਈ, ਤਾਂ ਕੁਛ ਖਿਆਲ ਰੱਖਣਾ ਚਾਹੀਦਾ, ਜਿਵੇਂ ਕਿ ਓਇਲੀ ਸਕਿਨ, ਜਿਹਨਾਂ ਨੂੰ ਪਤਾ ਕਿ ਉਹਨਾਂ ਦੀ ਸਕਿਨ ਓਇਲੀ ਹੈ ਬਹੁਤ ਜ਼ਿਆਦਾ, ਤਾਂ ਉਹਨਾਂ ਨੂੰ ਗੁਲਾਬ ਜਲ ਹੈ ਨਾ ਮਿਲਾ ਲੈਣਾ ਚਾਹੀਦਾ ਉਹਦੇ ਵਿੱਚ, ਜਾਂ ਟਮਾਟਰ ਦਾ ਰਸ ਵੀ ਮਿਲਾ ਸਕਦੇ ਹਾਂ ਆਪਾਂ। ਔਰ ਡਰਾਈ ਸਕਿਨ ਵਾਲੇ ਨੂੰ ਜਿਹੜਾ ਕਿ ਮੁਲਤਾਨੀ ਮਿੱਟੀ ਦਾ ਪੈਕ ਹੈ ਉਹਦੇ ਵਿੱਚ ਕੱਚਾ ਦੁੱਧ ਮਿਲਾ ਸਕਦੇ ਹਾਂ, ਥੋੜ੍ਹੀ ਜਿਹੀ ਜਾਂ ਤਾਂ ਦਹੀਂ ਮਿਲਾ ਸਕਦੇ ਹਾਂ, ਸ਼ਹਿਦ ਵੀ ਮਿਲਾ ਸਕਦੇ ਹਾਂ ਨਾ ਜੀ। ਸੋ ਆਪਣੇ ਸਕਿਨ ਦੇ ਅਕੋਰਡਿੰਗ ਪਹਿਲਾਂ ਤਾਂ ਆਪਾਂ ਜਦੋਂ ਪੈਕ ਬਣਾ ਰਹੇ ਹਾਂ ਮੁਲਤਾਨੀ ਮਿੱਟੀ ਦਾ, ਉਸ ਤੋਂ ਬਾਅਦ ਜਦੋਂ ਆਪਾਂ ਫੇਸ ਵਾਸ਼ ਕਰ ਲਿਆ ਇੱਕ ਵਾਰੀ ਔਰ ਉਹਨੂੰ ਤੌਲੀਏ ਨਾਲ ਜਾਂ ਕਿਸੇ ਸਾਫ਼ ਕੱਪੜੇ ਦੇ ਨਾਲ ਬਿਲਕੁਲ ਚੰਗੀ ਤਰ੍ਹਾਂ ਵਾਸ਼ ਕਰਕੇ ਸੁਕਾ ਲਿਆ, ਤਾਂ ਫਿਰ ਆਪਾਂ ਜਿਹੜਾ ਮੁਲਤਾਨੀ ਮਿੱਟੀ ਦਾ ਪੈਕ ਹੈ ਨਾ ਉਹ ਲਗਾ ਲੈਣਾ। ਔਰ ਲਗਾਉਣ ਦਾ ਵੀ ਦੇਖੋ ਇੱਕ ਟਾਈਮ ਹੈ, ਜਦੋਂ ਇੱਕ ਲੈਵਲ 'ਤੇ ਲਗਾਉਣਾ ਸਭ ਤੋਂ ਪਹਿਲਾਂ, ਤਾਂ ਇਹ ਨਹੀਂ ਕਿ ਕਿਤੇ ਮੋਟਾ ਹੋ ਰਿਹਾ ਕਿਵੇਂ ਕਿੱਥੇ ਮਤਲਬ ਪਤਲਾ ਲਗਾ ਰੱਖਿਆ, ਇੱਕ ਬਰਾਬਰ ਨਾਲ ਜਿਵੇਂ ਪੈਕ ਬਣਾ ਕੇ ਚੰਗੀ ਤਰ੍ਹਾਂ ਨਾਲ ਜਿਹੜੀ ਮੁਲਤਾਨੀ ਮਿੱਟੀ ਦਾ ਪੈਕ ਹੈ ਉਹ ਫੇਸ 'ਤੇ ਲਗਾਈਏ, ਅਤੇ ਉਸ ਤੋਂ ਬਾਅਦ ਕੇਵਲ 10-12 ਮਿੰਟ ਹੀ ਉਹਨੂੰ ਰੱਖੀਏ। ਇਹ ਨਹੀਂ ਕਿ ਬਹੁਤ ਜ਼ਿਆਦਾ ਡਰਾਈ ਇੱਕਦਮ ਸੁੱਕ ਜਾਏ ਉਹ, ਨਹੀਂ। ਐਕਸਪਰਟਸ ਕਹਿੰਦੇ ਨੇ ਕਿ ਜਦੋਂ ਸਾਨੂੰ ਫੀਲ ਹੋਣ ਲੱਗਿਆ ਨਾ ਕਿ ਹਲਕਾ ਹਲਕਾ ਉਹ ਡਰਾਈ ਹੋਣਾ ਸ਼ੁਰੂ ਹੋ ਰਿਹਾ ਹੈ, ਬਸ ਉਦੋਂ ਹੀ ਟਾਈਮ ਹੁੰਦਾ ਹੈ ਕਿ ਜਦੋਂ ਇਸ ਨੂੰ ਆਪਾਂ ਵਾਸ਼ ਕਰ ਲਈਏ ਫੇਸ ਨੂੰ। ਔਰ ਵਾਸ਼ ਵੀ ਇੱਦਾਂ ਨਹੀਂ ਕਰਨਾ ਕਿ ਬਸ ਜਾਈਏ ਵਾਸ਼ਰੂਮ 'ਚ ਔਰ ਪਾਣੀ ਨਾਲ ਜਿਹੜਾ ਕਿ ਆਪਣਾ ਫੇਸ ਲਾੜ ਧੋਣਾ ਸ਼ੁਰੂ ਕਰਤਾ ਹੈ, ਨਹੀਂ ਨਹੀਂ ਨਹੀਂ। ਕਰਨਾ ਕੀ ਹੈ ਕਿ ਪਹਿਲਾਂ ਥੋੜ੍ਹੀ ਜਿਹੀ ਮੁਲਤਾਨੀ ਮਿੱਟੀ ਮਤਲਬ ਜਿਹੜਾ ਆਪਾਂ ਪੈਕ ਲਗਾ ਰਹੇ ਹਾਂ ਨਾ, ਉਸਦੇ ਉੱਤੇ ਥੋੜ੍ਹੀ ਜਿਹੀ ਇੱਕ ਪਹਿਲਾਂ ਬੂੰਦਾ ਪਾਣੀ ਦੀ ਜਿਹੜੀਆਂ ਡਰੋਪਸ ਨੇ ਉਹ ਪਾਈਏ, ਹਲਕਾ ਜਿਹਾ ਜਿਵੇਂ ਸਪਰੇਅ ਜਾ ਕਰੀਏ, ਅਤੇ ਉਹ ਜਦੋਂ ਗਿੱਲੀ ਹੋ ਜਾਏਗੀ ਨਾ ਮਿੱਟੀ ਹਲਕੀ ਹਲਕੀ ਜੀ, ਬਸ ਮਸਾਜ ਕਰਨੀ ਹੈ ਉਹਦੇ ਨਾਲ ਹੀ, ਔਰ ਉਸ ਤੋਂ ਬਾਅਦ ਫੇਸ ਜਿਹੜਾ ਹੈ ਆਪਣਾ ਵਾਸ਼ ਕਰ ਲੈਣਾ ਹੈ। ਔਰ ਵਾਸ਼ ਕਰਨ ਤੋਂ ਬਾਅਦ ਇਹ ਯਾਦ ਰੱਖਣਾ ਹੈ ਕਿ ਕੋਈ ਵੀ ਵਧੀਆ ਟੋਨਰ ਹੈ ਜਾਂ ਮੋਇਸਚਰਾਈਜ਼ਰ ਹੈ ਜਾਂ ਕੋਈ ਕਰੀਮ ਜੋ ਆਪਾਂ ਯੂਜ਼ ਕਰਦੇ ਹਾਂ ਆਪਣੇ ਚਿਹਰੇ ਲਈ, ਉਹ ਜ਼ਰੂਰ ਲਗਾਈਏ। ਕੱਲਾ ਵਾਸ਼ ਕਰਨ ਤੋਂ ਬਾਅਦ ਸਿਰਫ ਇਹ ਨਹੀਂ ਕਿ ਬਸ ਹੋ ਗਿਆ ਕੰਮ, ਠੀਕ ਹੈ। ਸੋ ਛੋਟੇ ਛੋਟੇ ਕੁਛ ਤਰੀਕੇ ਨੇ ਜਿਨ੍ਹਾਂ ਦੇ ਨਾਲ ਅਸੀਂ ਸੋਹਣੇ ਸੋਹਣੇ ਲੱਗ ਸਕਦੇ ਹਾਂ। ਔਰ ਅਗਲਾ ਗੀਤ ਵੀ ਬਹੁਤ ਸੋਹਣਾ ਹੈ, ਯਾਦ ਆ ਗਿਆ ਮੈਨੂੰ। ਸਟੇ ਟਿਊਨਡ।

ਹੋ ਇੱਕ ਮਤਲਬ ਇੱਕ ਮਿੰਟ ਤਾਂ ਮੈਨੂੰ ਐਂ ਲੱਗਿਆ ਕਿ ਮੈਂ ਮਹਾਰਾਸ਼ਟਰ ਜਾ ਕੇ ਬੰਬੇ ਜਾ ਕੇ ਕਿਤੇ ਦੇਖੋ ਦਹੀਂ ਹਾਂਡੀ ਜਿਹੜਾ ਚੱਲਦਾ ਪਿਆ ਨਾ ਉੱਥੇ ਪ੍ਰੋਗਰਾਮ ਉਹਦੇ ਵਿੱਚ ਤਾਂ ਨਹੀਂ ਚਲੀ ਗਈਆਂ, ਗਾਣੇ ਦੇ ਵਿੱਚ ਵਾਈਬ ਵੀ ਦੇਖੋ ਅਜਿਹੀ ਸੀ। ਸੋ ਇੰਜੋਏ ਕਰਿਓ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਮੇਰੇ ਯਾਨੀ ਰਿਚਾ ਦੇ ਨਾਲ। ਅਤੇ ਹੁਣ ਥੋੜ੍ਹੀ ਜਿਹੀ ਭੁੱਖ ਮੈਨੂੰ ਲੱਗਣੀ ਸ਼ੁਰੂ ਹੋ ਗਈ ਹੈ, ਅਤੇ ਆਈ ਹੋਪ ਕਿ ਜਿੰਨੇ ਵੀ ਦੋਸਤ ਮੈਨੂੰ ਇਸ ਟਾਈਮ ਸੁਣ ਰਹੇ ਨੇ ਉਹਨਾਂ ਦਾ ਵੀ ਟਾਈਮ ਹੋ ਰਿਹਾ ਕਿ ਚਲੋ ਚਲੋ ਚਲੋ ਡੱਬੇ ਵੱਲ ਚਲੋ, ਖੁਸ਼ਬੂ ਆਉਣੀ ਸ਼ੁਰੂ ਹੋ ਗਈ ਹੈ। ਅੱਜ ਕੀ ਕੁਝ ਖਾਸ ਲੈ ਕੇ ਆਇਓ ਔਰ ਤੁਸੀਂ ਕੀ ਕੁਝ ਖਾਸ ਲੈ ਕੇ ਆਇਓ ਮੈਨੂੰ ਕੀ ਬਤਾਇਆ, ਦੇਖੋ ਜਾ ਕੇ ਆਪਣੇ ਡੱਬੇ 'ਚ ਔਰ ਆਪਣੇ ਕਿਚਨ ਦੇ ਵੱਲ ਮੈਂ ਚੱਲਾਂ, ਹੈ ਨਾ। ਸਟੂਡੀਓ ਦੇ ਬੈਠੇ ਬੈਠੇ ਮੈਨੂੰ ਆ ਰਿਹਾ ਉਹ ਸੁਪਨਾ ਕਿ ਜਦੋਂ ਮੈਂ ਇਹ ਚੀਜ਼ ਟਰਾਈ ਕੀਤੀ ਸੀ ਤਾਂ ਵਾਕਈ ਬਹੁਤ ਸਵਾਦ ਬਣੀ ਸੀ, ਅਤੇ ਮੈਂ ਕਿਹਾ ਚਲੋ ਦੋਸਤਾਂ ਦੇ ਨਾਲ ਵੀ ਉਹ ਚੀਜ਼ ਉਹਦੀ ਜਿਹੜੀ ਰੈਸਿਪੀ ਹੈ ਸ਼ੇਅਰ ਕਰ ਲਈਏ। ਐਂਡ ਦੈਟ ਇਜ਼ ਜੀ ਆਪਾਂ ਇੱਕ ਮਿਊਨੀਜ਼ ਬਣਾ ਰਹੇ ਹਾਂ ਅੱਜ, ਹੋਮ ਮੇਡ ਮਿਊਨੀਜ਼ ਹੈ ਨਾ ਜੀ, ਐਗਲੈਸ ਮਿਊਨੀਜ਼ ਹੈ, ਕਿਉਂਕਿ ਕੀ ਹੁੰਦਾ ਕਈ ਵਾਰੀ ਬਾਜ਼ਾਰ ਤੋਂ ਆਪਾਂ ਨਹੀਂ ਲੈ ਕੇ ਆਉਂਦੇ ਬੱਚਿਆਂ ਲਈ। ਬਹੁਤ ਬੱਚੇ ਜ਼ਿੱਦ ਕਰਦੇ ਨੇ ਕਿ ਸਾਨੂੰ ਪੀਜ਼ਾ ਜਾਂ ਫਿਰ ਸਾਨੂੰ ਬਰਗਰ ਜਾਂ ਸੈਂਡਵਿਚਸ ਬਣਾ ਕੇ ਦਿਉ ਜਾਂ ਫਿਰ ਫਰੈਂਚ ਫਰਾਈਜ਼, ਹੈ ਨਾ, ਕੁਝ ਵੀ ਚੀਜ਼ ਜੋ ਕਿ ਆਪਾਂ ਮਿਊਨੀਜ਼ ਦੇ ਨਾਲ ਮਾਇਓ ਦੇ ਨਾਲ ਆਪਾਂ ਖਾ ਸਕਦੇ ਹਾਂ, ਜਿਹੜੀ ਕਿ ਕਰੀਮ ਹੈ ਨਾ ਉਹ ਬਹੁਤ ਸਵਾਦ ਵੀ ਲੱਗਦੀ ਹੈ ਔਰ ਸੈਲਡ ਦੇ ਵਿੱਚ ਵੀ ਆਪਾਂ ਇਹਨੂੰ ਪਾਉਂਦੇ ਹਾਂ। ਤਾਂ ਲੇਕਿਨ ਬਾਜ਼ਾਰ ਤੋਂ ਆਪਾਂ ਕਈ ਵਾਰੀ ਨਹੀਂ ਲਾਉਂਦੇ, ਕਹਿੰਦੇ ਕਿ ਨਹੀਂ ਖਾਣੀ ਬਾਹਰ ਦੀ। ਸੋ ਘਰ ਦੇ ਵਿੱਚ ਆਪਾਂ ਕਿਵੇਂ ਉਹ ਮਿਊਨੀਜ਼ ਜਿਹੜੀ ਹੈ ਉਹ ਬਣਾ ਸਕਦੇ ਹਾਂ, ਤਾਂ ਸਮਾਨ ਕੀ ਇਹਦੇ ਲਈ ਤੁਸੀਂ ਨੋਟ ਕਰ ਲਓ, ਕਿਉਂਕਿ ਇਹਨੂੰ ਆਪਾਂ ਘਰ ਦੇ ਵਿੱਚ ਹੀ ਬਣਾਉਣਾ ਹੈ ਔਰ ਬਿਲਕੁਲ ਸਾਫ਼ ਹੈ ਔਰ ਸਭ ਤੋਂ ਵਧੀਆ ਗੱਲ ਹੈ ਹੈਲਦੀ ਹੈ, ਟੇਸਟੀ ਹੈ, ਹੈ ਨਾ ਜੀ। ਔਰ ਹਰ ਇੱਕ ਚੀਜ਼ ਜੋ ਵੀ ਆਪਾਂ ਆਪਣੇ ਬੱਚਿਆਂ ਲਈ ਬਣਾ ਰਹੇ ਹਾਂ, ਭਾਵੇਂ ਉਹ ਸੈਂਡਵਿਚਿਜ਼ ਹੋ, ਕੋਈ ਸੈਲਡ ਹੋ ਜਾਂ ਫਿਰ ਕੋਈ ਬਰਗਰ ਘਰ ਹੀ ਬਣਾ ਰਹੇ ਹਾਂ, ਕੁਛ ਵੀ ਕਟਲੇਟਸ ਬਣਾ ਰਹੇ ਹਾਂ ਆਲੂ ਦੇ, ਤਾਂ ਇਹ ਜਿਹੜੀ ਮਿਊਨੀਜ਼ ਹੈ ਨਾ ਬਹੁਤ ਸਵਾਦ ਲੱਗਦੀ ਹੈ। ਸੋ ਇਹਦੇ ਵਿੱਚ ਸਮਾਨ ਕੀ ਚਾਹੀਦਾ, ਫਟਾਫਟ ਸਾਨੂੰ ਨੋਟ ਕਰ ਲੈਣਾ ਚਾਹੀਦਾ। ਪਹਿਲਾਂ ਤਾਂ ਸਾਨੂੰ ਚਾਹੀਦੇ ਹੈ ਕਾਜੂ, ਕਿਉਂਕਿ ਕਾਜੂ ਦੇ ਨਾਲ ਹੀ ਅਸੀਂ ਇਹ ਜਿਹੜੀ ਮਿਊਨੀਜ਼ ਹੈ ਬਣਾਉਣੀ ਹੈ ਔਰ ਇੱਕ ਕੱਪ ਕਾਜੂ ਮਤਲਬ ਹੋਣੇ ਚਾਹੀਦੇ ਨੇ ਔਰ ਉਹਨੂੰ ਕਾਜੂ ਨੂੰ ਸਿਰਫ ਇੱਦਾਂ ਹੀ ਨਹੀਂ ਲੈਣਾ, ਉਹਨੂੰ ਪਹਿਲਾਂ 2-3 ਘੰਟੇ ਹੈ ਨਾ ਜੀ ਪਾਣੀ 'ਚ ਪੀ ਕੇ ਰੱਖ ਦੇਣੇ। ਸੋ ਕਾਜੂ ਹੋ ਗਏ, ਉਸ ਤੋਂ ਬਾਅਦ ਸੇਂਦਾ ਨਮਕ ਲੈ ਸਕਦੇ ਹਾਂ ਆਪਾਂ ਜਾਂ ਨੋਰਮਲ ਸੋਲਟ, ਕੋਈ ਵੀ ਆਪਾਂ ਜੋ ਨਮਕ ਇਸਤੇਮਾਲ ਕਰਦੇ ਹਾਂ ਆਪਣੀ ਕਿਚਨ 'ਚ ਉਹ ਲੈ ਸਕਦੇ ਹਾਂ ਔਰ ਅੱਧਾ ਛੋਟਾ ਚਮਚਾ ਲੈਣਾ ਹੈ, ਬਸ ਵੱਧ ਨਹੀਂ ਲੈਣਾ। ਉਸ ਤੋਂ ਬਾਅਦ ਪੀਲੀ ਸਰੋਂ ਲੈਣੀ ਹੈ ਜੀ ਅੱਧਾ ਛੋਟਾ ਚਮਚਾ ਔਰ ਓਲਿਵ ਓਇਲ ਜੇਕਰ ਹੈ ਆਪਣੇ ਕੋਲ ਤਾਂ ਉਹ ਵੀ ਉਹਦੇ ਵਿੱਚ ਪਾਉਣਾ, 2-3 ਛੋਟੇ ਚਮਚੇ ਲੈਣੇ ਆ, ਠੀਕ ਹੈ ਜੀ। ਔਰ ਵਿਨੇਗਰ ਯਾਨੀ ਕਿ ਜਿਹੜਾ ਸਿਰਕਾ ਹੈਗਾ ਆਪਣੇ ਘਰ 'ਚ, ਆਪਾਂ ਸਫੇਦ ਸਿਰਕਾ ਇਸਤੇਮਾਲ ਕਰਦੇ ਹਾਂ ਨੋਰਮਲ ਸਿਰਕਾ, ਹੈ ਨਾ ਜੀ, ਉਹ ਲੈਣਾ ਜੀ 2 ਛੋਟੇ ਚਮਚ। ਔਰ ਨਿੰਬੂ ਦਾ ਰਸ, ਨਿੰਬੂ ਆ ਗਏ ਫਿਰ ਹਰ ਇੱਕ ਚੀਜ਼ 'ਚ, ਗਰਮੀਆਂ 'ਚ ਨਾ ਨਿੰਬੂ ਦਾ ਬੋਲ ਬਾਲਾ ਤਾਂ ਰਹਿੰਦਾ ਹੀ ਹੈ, ਸੋ 1 ਛੋਟਾ ਚਮਚਾ ਨਿੰਬੂ ਦਾ ਰਸ ਵੀ ਲੈਣਾ ਔਰ ਪਾਣੀ ਤਾਂ ਹੈਗਾ ਹੀ ਹੈ। ਸੋ ਇੱਕ ਵਾਰੀ ਫਿਰ ਜਿਹੜੇ ਇਨਗਰੀਡੀਐਂਟਸ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਕਾਜੂ ਹੋ ਗਏ, ਠੀਕ ਹੈ, ਜਿਹੜੇ ਆਪਾਂ 1 ਕੱਪ ਲਿੱਤੇ ਆ, ਨਮਕ ਹੋ ਗਿਆ, ਪੀਲੀ ਸਰੋਂ ਹੋ ਗਈ ਔਰ ਪੀਲੀ ਸਰੋਂ ਦਾ ਪਾਊਡਰ ਲੈਣਾ ਐਕਚੁਅਲੀ, ਔਰ ਓਲਿਵ ਓਇਲ ਹੋ ਗਿਆ, ਠੀਕ ਹੈ ਜੀ, ਔਰ ਆਪਣਾ ਸਿਰਕਾ ਹੋ ਗਿਆ ਔਰ ਉਸ ਤੋਂ ਬਾਅਦ ਨਿੰਬੂ ਦਾ ਰਸ। ਬਸ ਇਹਨਾਂ ਚੀਜ਼ਾਂ ਦੇ ਨਾਲ ਅੱਜ ਆਪਾਂ ਹੋਮ ਮੇਡ ਮਿਊਨੀਜ਼ ਜਿਹੜੀ ਹੈ ਉਹ ਬਣਾਵਾਂਗੇ, ਅਤੇ ਬਣਾਉਣੀ ਕਿਵੇਂ ਦੱਸਾਂਗੇ ਤੁਹਾਨੂੰ, ਲੇਕਿਨ ਇਸ ਗੀਤ ਤੋਂ ਬਾਅਦ ਸਟੇ ਟਿਊਨਡ।

ਸੋ ਵਾਂਸ ਅਗੇਨ ਵੈਲਕਮ ਬੈਕ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ। ਹੁਣ ਬਹੁਤ ਥੋੜਾ ਟਾਈਮ ਰਹਿ ਗਿਆ, ਮੈਂ ਕਿਹਾ ਚਲੋ ਇੱਕ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਟਿਪਸ ਨਾ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਤਾਂ ਬਣਦਾ, ਕਿਉਂਕਿ ਆਪਾਂ ਦੇਖੋ ਬਹੁਤ ਸਾਰੀਆਂ ਅੱਜ ਗੱਲਾਂ ਪਤਾ ਕਰ ਲਈਆਂ, ਰੈਸਿਪੀ ਵੀ ਤੁਹਾਨੂੰ ਦੱਸੀ ਅੱਜ ਮਿਊਨਿਸ ਦੀ ਜੋ ਤੁਸੀਂ ਹੋਮਮੇਡ ਬਣਾ ਸਕਦੇ ਹੋ, ਹੋਰ ਆਪਾਂ ਕੀ ਕੁਝ ਕਰ ਸਕਦੇ ਹਾਂ ਮੁਲਤਾਨੀ ਮਿੱਟੀ ਦੇ ਫਾਇਦੇ ਵੀ ਆਪਾਂ ਜਾਣ ਲਏ, ਔਰ ਫੇਸ ਪੈਕ ਕਿਵੇਂ ਬਣਾਉਣਾ ਔਰ ਕਿਵੇਂ ਲਗਾਉਣਾ ਇਹ ਵੀ ਆਪਾਂ ਪਤਾ ਕਰ ਲਿਆ, ਹੈ ਨਾ ਜੀ। ਔਰ ਅਗਲੀ ਚੀਜ਼ ਵੱਲ ਵਧ ਰਹੀ ਹਾਂ, ਔਰ ਇਹ ਆਈ ਥਿੰਕ ਨਾ ਮੈਂ ਹਮੇਸ਼ਾ ਇੱਕ ਕੁਝ ਨਾ ਕੁਝ ਤੁਹਾਡੇ ਲਈ ਕੁਝ ਕਹਿ ਲਓ ਕਿ ਬੈਸਟ ਆਊਟ ਆਫ ਵੇਸਟ ਵਾਲੀ ਜਿਹੜੀ ਚੀਜ਼ ਹੈ, ਜਿਵੇਂ ਕਿ ਪਿਛਲੀ ਵਾਰ ਆਪਾਂ ਹੋਮ ਮੇਡ ਫੇਸ ਵਾਸ਼ ਨਹੀਂ ਹੋਮ ਮੇਡ ਹੈਂਡ ਵਾਸ਼ ਬਣਾਉਣਾ ਸਿੱਖਿਆ ਸੀ, ਔਰ ਮੈਂ ਕਿਹਾ ਵੀ ਸੀ ਕਿ ਛੁੱਟੀਆਂ ਆ ਰਹੀਆਂ ਤਾਂ ਬੱਚਿਆਂ ਨੂੰ ਨਾ ਮੌਕਾ ਦਈਏ ਕਿ ਕੁਝ ਨਾ ਕੁਝ ਕਰੇ, ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਕਰੀਏ ਕਿ ਉਹਦੇ ਵਿੱਚ ਬਿਜ਼ੀ ਰਹੀਏ, ਸਕਰੀਨ ਤੋਂ ਦੂਰ ਰੱਖੀ ਉਹਨਾਂ ਨੂੰ, ਹੈ ਨਾ। ਸੋ ਆਪਾਂ ਕੀ ਕਰ ਸਕਦੇ ਹਾਂ ਹੁਣ, ਅਗਲੀ ਜਿਹੜੀ ਚੀਜ਼ ਅੱਜ ਦੇ ਦਿਨ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ, ਉਹ ਆਪਾਂ ਉਹਨੂੰ ਬਿਲਕੁਲ ਹੀ ਕਹਿ ਲਓ ਕਿ ਵੇਸਟ ਸਮਝ ਲੈਂਦੇ ਹਾਂ, ਹੈ ਨਾ, ਔਰ ਲਾਸਟ ਦੀ ਜਿਹੜੀ ਚੀਜ਼ ਹੈ, ਔਰ ਮੈਂ ਗੱਲ ਕਰ ਰਹੀ ਹਾਂ ਬ੍ਰੈਡ ਦੀ। ਜਦੋਂ ਆਪਾਂ ਬ੍ਰੈਡ ਖਾ ਰਹੇ ਹਾਂ, ਔਰ ਕਈ ਵਾਰੀ ਕੀ ਹੁੰਦਾ ਨਾ ਬਿਲਕੁਲ ਲਾਸਟ ਵਾਲਾ ਪੀਸ ਜਿਹੜਾ ਹੁੰਦਾ ਬ੍ਰੈਡ ਦਾ ਰਹਿ ਜਾਂਦਾ ਹੈ, ਜਾਂ ਫਿਰ ਇੱਕ ਦੋ ਪੀਸਿਸ ਰਹਿ ਗਏ, ਤਾਂ ਆਪਾਂ ਕਹਿ ਰਹੇ ਕਿ ਹੁਣ ਇਹਦਾ ਵਾਸਤੇ ਕੀ ਇਸਤੇਮਾਲ ਕਰਨਾ, ਸਾਨੂੰ ਪਤਾ ਨਹੀਂ ਲੱਗਦਾ, ਔਰ ਉਹ ਐਕਸਪਾਇਰੀ ਡੇਟ ਮਤਲਬ ਲੱਗ ਜਾਂਦੀ ਹੈ, ਉਹ ਬ੍ਰੈਡ ਦੇ ਜਿਹੜੇ ਪੀਸਿਸ ਹੁੰਦੇ ਨਾ ਇਹੀ ਪਏ ਰਹਿ ਜਾਂਦੇ ਆ। ਸੋ ਬਜਾਏ ਆਪਾਂ ਉਹਨਾਂ ਨੂੰ ਸੁੱਟੀਏ ਜਾਂ ਫਿਰ ਉਹਨਾਂ ਨੂੰ ਵੇਸਟ ਸਮਝੀਏ, ਔਰ ਬਿਫੋਰ ਐਕਸਪਾਇਰੀ ਡੇਟ ਕੀ ਯੂਜ਼ ਕਰ ਸਕਦੇ ਹਾਂ, ਆਪਾਂ ਕੀ ਕਰੀਏ ਕਿ ਨਾ ਉਹਨਾਂ ਨੂੰ ਬਹੁਤ ਛੋਟੇ ਛੋਟੇ ਪੀਸਿਸ ਦੇ ਵਿੱਚ ਨਾ ਬ੍ਰੈਡ ਪੀਸਿਸ ਨੂੰ ਕੱਟ ਕਰ ਰਹੀ ਹੈ, ਔਰ ਥੋੜ੍ਹਾ ਜਿਹਾ ਉਹਨਾਂ ਦੇ ਉੱਤੇ ਨਾ ਬਸ ਪਾਣੀ ਦੀਆਂ ਥੋੜ੍ਹਾ ਜਿਹਾ ਜਿਵੇਂ ਡ੍ਰੌਪਸ ਪਾਈ, ਹਲਕਾ ਜਿਹਾ ਪਾਣੀ ਪਾਈ, ਹਲਕਾ ਹਲਕਾ ਜਿਹਾ, ਬਿਲਕੁਲ ਬੂੰਦਾ, ਠੀਕ ਹੈ ਜੀ। ਔਰ ਪਾਣੀ ਪਾ ਕੇ ਨਾ ਉਹਨਾਂ ਨੂੰ ਕਰਨਾ ਕੀ ਹੈ ਕਿ ਜੇਕਰ ਆਪਣੇ ਕੋਲ ਮਾਈਕ੍ਰੋਵੇਵ ਹੈ ਤਾਂ ਪ੍ਰੀ ਹੀਟ ਮਾਈਕ੍ਰੋਵੇਵ ਦੇ ਵਿੱਚ ਉਹਨਾਂ ਨੂੰ ਰੱਖ ਦੇਣਾ ਥੋੜ੍ਹੀ ਦੇਰ, ਉਹ ਤਾਂ ਥੋੜ੍ਹੀ ਜਿਹੀ ਕਰੰਚੀ ਜਿਹੀ ਕ੍ਰਿਸਪ ਜਿਹੀ ਹੋ ਜਾਏਗੀ ਉਹਨਾਂ ਦੇ ਬ੍ਰੈਡ ਦੇ ਵਿੱਚ ਆ ਜਾਏਗੀ, ਅਤੇ ਜਦੋਂ ਆਪਾਂ ਕੁਝ ਵੀ ਬਣਾ ਰਹੇ ਹਾਂ ਜਿਵੇਂ ਸੂਪ ਬਣਾਇਆ ਜਾਂ ਪੋਹਾ ਬਣਾਇਆ ਜਾਂ ਫਿਰ ਕੁਝ ਵੀ ਇੱਦਾਂ ਦੀ ਚੀਜ਼ ਜਿਹਦੇ ਵਿੱਚ ਉਹ ਬ੍ਰੈਡ ਕ੍ਰਮਸ ਆਪਾਂ ਯੂਜ਼ ਕਰ ਸਕਦੇ ਹਾਂ, ਪੀਸਿਸ ਯੂਜ਼ ਕਰ ਸਕਦੇ ਹਾਂ, ਉਹਦਾ ਇਸਤੇਮਾਲ ਕਰ ਲਈਏ। ਸੋ ਕੁਝ ਚੀਜ਼ਾਂ ਹੁੰਦੀਆਂ ਜੋ ਵੇਸਟ ਨਹੀਂ ਹੁੰਦੀਆਂ, ਬਸ ਉਹਨਾਂ ਤੋਂ ਵੀ ਕੁਝ ਨਾ ਕੁਝ ਬੈਸਟ ਲਿੱਤਾ ਜਾ ਸਕਦਾ ਹੈ, ਤੁਸੀਂ ਵੀ ਇੱਦਾਂ ਤਾਂ ਜ਼ਰੂਰ ਕੁਝ ਕਰਦੇ ਹੋਵੋਗੇ, ਹੈ ਨਾ। ਚਲੋ ਫਿਰ ਉਸਨੂੰ ਯਾਦ ਕਰੋ, ਔਰ ਮੈਂ ਅਗਲਾ ਗੀਤ ਯਾਦ ਕਰ ਰਹੀ ਹਾਂ ਬੀ ਪ੍ਰਾਗ ਦੀ ਆਵਾਜ਼ 'ਚ, ਸਟੇ ਟਿਊਨਡ।

ਜੋ ਕੁਛ ਵੀ ਵਧੀਆ ਹੋ ਰਿਹਾ ਆਪਣੀ ਲਾਈਫ ਦੇ ਵਿੱਚ, ਉਹਦੇ ਲਈ ਵਾਕਈ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ, ਸ਼ੁਕਰੀਆ ਕਰਨਾ ਚਾਹੀਦਾ, ਹੈ ਨਾ, ਉਹਨਾਂ ਤਮਾਮ ਚੀਜ਼ਾਂ ਦਾ। ਫਿਲਹਾਲ ਮੈਨੂੰ ਥੈਂਕ ਯੂ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੀ ਜਾਣਕਾਰੀ ਇਨਫੋਰਮੇਸ਼ਨ ਅੱਜ ਦੇ ਪਟਾਰੇ 'ਚੋਂ ਨਿਕਲੀ ਹੈ ਔਰ ਮੈਂ ਤੁਹਾਡੇ ਨਾਲ ਆਲਰੇਡੀ ਸ਼ੇਅਰ ਕਰ ਚੁੱਕੀ ਹਾਂ ਜੀ। ਫਿਲਹਾਲ ਟਾਈਮ ਹੈ ਜੀ ਇਸ ਪ੍ਰੋਗਰਾਮ ਯਾਨੀ ਹੋਮ ਸਵੀਟ ਹੋਮ ਨੂੰ ਟਾਟਾ ਬਾਏ ਬਾਏ ਕਰਨ ਦਾ, ਲੇਕਿਨ ਰਿਚਾ ਕਿਤੇ ਨਹੀਂ ਜਾ ਰਹੀ ਹੈ ਮੇਰੇ ਨਾਲ, ਤੁਸੀਂ ਰਹਿਣਾ ਠੀਕ ਦੁਪਹਿਰ ਦੇ 2 ਵਜੇ ਤੱਕ, ਅਤੇ ਉਸ ਤੋਂ ਬਾਅਦ ਡਰਾਈਵਰ ਚੇਂਜ ਹੋ ਜਾਏਗਾ ਲੇਕਿਨ ਸਟੇਸ਼ਨ ਨਹੀਂ ਬਦਲਣਾ ਜੀ। ਸਟੇਸ਼ਨ ਰਹੇਗਾ 102.7 FM ਰੇਨਬੋ ਦਿਲ ਸੇ ਦਿਲ ਤੱਕ, ਅਤੇ ਇਸ ਪ੍ਰੋਗਰਾਮ ਦਾ ਬਿਲਕੁਲ ਲਾਸਟ ਵਾਲਾ ਗੀਤ ਆਪਾਂ ਸੁਣ ਰਹੇ ਹਾਂ ਅਤੇ 1 ਵਜੇ ਮਿਲ ਰਹੀ ਹਾਂ ਤੁਹਾਨੂੰ, ਬਹੁਤ ਜਲਦੀ ਮਿਲ ਰਹੀ ਹਾਂ ਅਗਲੇ ਪ੍ਰੋਗਰਾਮ ਦੇ ਨਾਲ। ਸਟੇ ਟਿਊਨਡ।

ਮਿਊਜ਼ੀਕਲੀ ਔਰ ਆਕਾਸ਼ਵਾਣੀ ਐਫ ਐਮ ਰੇਨਬੋ 102.7 ਮੈਗਾਹਰਟਜ਼ ਤੇ ਜਲੰਧਰ ਦੇ ਦੋਸਤਾਂ ਦੇ ਨਾਲ ਨਾਲ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਦੋਸਤ ਵੀ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ, ਜੋ ਸਾਡੇ ਨਾਲ ਦੁਪਹਿਰ ਦੇ 3 ਵਜੇ ਤੱਕ ਜੁੜੇ ਰਹਿਣਗੇ। ਸੋ ਹੁਣ ਮੈਨੂੰ ਪਤਾ ਹੈ ਕੁਛ ਦੋਸਤਾਂ ਨੂੰ ਨਾ ਇਹ ਵਾਲਾ ਟਾਈਮ ਬਹੁਤ ਪਸੰਦ ਹੈ, ਕਿਉਂਕਿ ਜਦੋਂ ਆਪਾਂ ਉਸ ਸੁਨਹਿਰੇ ਦੌਰ ਵੱਲ ਚੱਲਦੇ ਹਾਂ, ਹੈ ਨਾ ਜੀ, ਉਹ ਸਦਾ ਬਹਾਰ ਗੀਤ ਔਰ ਮੈਲੋਡੀਅਸ ਗੀਤ ਇੰਜੋਏ ਕਰਦੇ ਹਾਂ, ਤਾਂ ਯਾਦ ਆ ਜਾਂਦਾ ਹੈ ਉਹ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਔਰ ਮਿਡ ਡੇ ਮੈਲੋਡੀਜ਼ ਪ੍ਰੋਗਰਾਮ ਦੀ ਸ਼ੁਰੂਆਤ ਰਿਚਾ ਕਰ ਰਹੀ ਹੈ ਔਰ ਇਸ ਗੀਤ ਦੇ ਨਾਲ ਚਲੋ ਜੀ, ਮੰਨਾ ਡੇ ਅਤੇ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਆਪਾਂ ਪ੍ਰੋਗਰਾਮ ਦਾ ਪਹਿਲਾ ਗੀਤ ਸੁਣੀਏ, ਅਤੇ ਉਸ ਤੋਂ ਬਾਅਦ ਜਿਹੜਾ ਸਿਲਸਿਲਾ ਹੈ ਨਾ ਤੁਹਾਡਾ ਤਾਂ ਮੇਰਾ ਗੱਲਾਂ ਬਾਤਾਂ ਦਾ ਚੱਲਦਾ ਰਹੇਗਾ। ਸਟੇ ਟਿਊਨਡ।

ਗਾਣਾ ਜੀ ਕਿੰਨਾ ਸੋਹਣਾ ਗਾਣਾ ਸੀਗਾ ਨਾ ਕਿ ਚੱਲ ਚੱਲ ਪਾਣੀ। ਔਰ ਦੇਖੋ ਜ਼ਿੰਦਗੀ ਗਾਣੇ ਵੀ ਸਾਡੀ ਇਹੀ ਹੈ ਕਿ ਆਪਾਂ ਵੀ ਚੱਲਦੇ ਹੀ ਰਹਿੰਦੇ ਹਾਂ, ਚੱਲਦੇ ਚੱਲਦੇ ਕਦੇ ਇੱਕ ਮੋੜ ਕਦੇ ਦੂਜਾ ਮੋੜ, ਔਰ ਇਹ ਜਿਹੜੇ ਮੋੜ ਇਹਨਾਂ ਖੂਬਸੂਰਤ ਬਣ ਜਾਂਦੇ ਨੇ ਜਦੋਂ ਇੱਕ ਸੋਹਣੇ ਜਿਹੇ ਸਫ਼ਰ ਦੇ ਵਿੱਚ ਹਮ ਸਫ਼ਰ ਹੋ ਸਾਡਾ ਜਾਂ ਫਿਰ ਕੋਈ ਵੀ ਸਾਡੇ ਨਾਲ ਜੁੜ ਜਾਏ, ਹੈ ਨਾ, ਫਿਰ ਸਫ਼ਰ ਸਫ਼ਰ ਨਹੀਂ ਲੱਗਦਾ, ਸਫ਼ਰ ਨਹੀਂ ਬਣਦਾ ਅੰਗਰੇਜ਼ੀ ਵਾਲਾ ਸਫ਼ਰ, ਪਰ ਹਿੰਦੀ ਵਾਲਾ ਸਫ਼ਰ ਤਾਂ ਚੱਲ ਰਿਹਾ ਨਾ। FM ਰੇਨਬੋ ਦੇ ਮੈਲੋਡੀਅਸ ਗੀਤਾਂ ਦਾ ਸਫ਼ਰ ਜੀ, ਮਿਡ ਡੇ ਮੈਲੋਡੀਜ਼ ਪ੍ਰੋਗਰਾਮ, ਔਰ ਅਗਲਾ ਗੀਤ ਕਿਸ਼ੋਰ ਕੁਮਾਰ ਆ ਗਏ ਨੇ ਜੀ, ਸਟੇ ਟਿਊਨਡ।

ਲਾਲਾ ਲਾਲਾ ਦੇਖੋ ਹਰ ਇੱਕ ਗੀਤ ਦੇ ਨਾਲ ਇਹ ਜਿਹੜੇ ਲਾ ਸਾ ਰੇ ਗਾ ਮਾ ਇਹ ਜਿਹੜੇ ਸਵਰ ਹੁੰਦੇ ਨੇ ਨਾ ਹਰ ਇੱਕ ਦਿਲ ਜਦੋਂ ਮੈਂ ਸੁਣ ਰਹੀ ਹਾਂ ਨਾ ਤਾਂ ਮੇਰੇ ਅੰਦਰੋਂ ਇਹ ਆਵਾਜ਼ ਆ ਹੀ ਜਾਂਦੀ ਹੈ ਔਰ ਇਸ ਗੀਤ ਨੂੰ ਦੇਖੋ ਮੈਂ ਵੀ ਇੰਜੋਏ ਕਰ ਰਹੀ ਸੀ ਔਰ ਜਦੋਂ ਕਿਸੇ ਵੀ ਗੀਤ 'ਚ ਲਾਲਾ ਲਾਲਾ ਸ਼ੁਰੂ ਹੋ ਜਾਂਦੀ ਹੈ ਤਾਂ ਅੱਛਾ ਲੱਗਦਾ ਕਿ ਚਲੋ ਹਾਂ ਹੁਣ ਇਸ ਗੀਤ ਨੂੰ ਸੁਣੀਏ ਔਰ ਥੋੜ੍ਹੀ ਦੇਰ ਲਈ ਸਹੀ ਸਾਰਾ ਕੁਝ ਬੁਲਾ ਕੇ ਨਾ ਬਸ ਉਸ ਜਿਹੜਾ ਇੱਕ ਮੂਮੈਂਟ ਚੱਲ ਰਿਹਾ ਹੈ ਜਿਹੜਾ ਪਲ ਚੱਲ ਰਿਹਾ ਔਰ ਇਹ ਜਿਹੜਾ ਗੀਤ ਰੇਡੀਓ 'ਤੇ ਚੱਲ ਰਿਹਾ ਬਸ ਇਸ ਨੂੰ ਸੁਣੀਏ ਇੰਜੋਏ ਕਰੀਏ ਦਿਲ ਨੂੰ ਬਹੁਤ ਸਕੂਨ ਮਿਲੇਗਾ ਹੈ ਨਾ ਸ਼ਾਂਤੀ ਵੀ ਮਿਲੇਗੀ ਰਿਲੈਕਸ ਹੋ ਜਾਵਾਂਗੇ ਆਪਾਂ ਔਰ ਰਿਲੈਕਸ ਹੋ ਹੀ ਰਹੇ ਹਾਂ ਕਿਉਂਕਿ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਚੱਲ ਰਿਹਾ ਔਰ ਅਗਲਾ ਗੀਤ ਵੀ ਅਜੇ ਮੁਹੰਮਦ ਰਫੀ ਦੀ ਆਵਾਜ਼ 'ਚ ਸਟੇ ਟਿਊਨਡ

ਹੁਣ ਜਿਹੜੀ ਚੀਜ਼ ਸੋਹਣੀ ਲੱਗਦੀ ਹੈ, ਹੈ ਨਾ ਜੀ, ਜਿਹੜੀ ਚੀਜ਼ ਦਿਲ ਨੂੰ ਪਸੰਦ ਆ ਰਹੀ ਹੈ ਉਸਨੂੰ ਤਾਂ ਆਪਾਂ ਬਾਰ ਬਾਰ ਦੇਖਾਂਗੇ, ਔਰ ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ, ਫਿਰ ਨਜ਼ਰ ਜਿਹੜੀ ਹੈ ਨਾ ਉਹ ਉਹਦੇ ਤੋਂ ਹਟਦੀ ਹੀ ਨਹੀਂ ਹੈ। ਔਰ ਉਹ ਕੁਛ ਵੀ ਹੋ ਸਕਦਾ ਹੈ, ਹੁਣ ਆਪਾਂ ਸੜਕ 'ਤੇ ਜਾ ਰਹੇ ਹਾਂ, ਹੋ ਸਕਦਾ ਹੈ ਰੇੜੀ ਦਿਖ ਰਹੀ ਹੈ ਸਾਨੂੰ, ਭੁੱਖ ਲੱਗ ਰਹੀ ਹੈ, ਟਾਈਮ ਹੋ ਰਿਹਾ ਹੈ, ਹੈ ਨਾ ਜੀ। ਚਲੋ ਚਲੋ ਚਲੋ, ਦੇਖੋ ਤੁਸੀਂ ਕੀ ਕੁਛ ਦੇਖ ਰਹੇ ਹੋ, ਔਰ ਖੁਸ਼ਬੂ ਮੇਰੇ ਤੱਕ ਵੀ ਆ ਰਹੀ ਹੈ। ਚਲੋ ਮੈਂ ਵੀ ਇੱਕ ਛੋਟਾ ਜਿਹਾ ਬ੍ਰੇਕ, ਮੇਰਾ ਮਤਲਬ ਹੈ ਗਾਣਾ ਇੰਜੋਏ ਕਰਦੇ ਹਾਂ ਅਗਲਾ, ਔਰ ਉਸ ਤੋਂ ਬਾਅਦ ਮਿਲਾਂਗੇ ਤੁਹਾਨੂੰ ਸਿਰਫ ਇੱਥੇ ਹੀ। ਸਟੇ ਟਿਊਨਡ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਹਿਲਾਂ ਜੇ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ 'ਚ ਖਬਰਾਂ ਸੁਣੋਗੇ।

0: नमस्कार, ई आकाशवाणी है। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਅਤੇ ਸਾਈਪ੍ਰਸ ਨੇ ਅੱਜ ਨਵੀਂ ਦਿੱਲੀ ਵਿੱਚ ਦਹਿਸ਼ਤਗਰਦੀ ਵਿਰੋਧੀ ਉੱਚ ਸਿੱਖਿਆ ਅਤੇ ਖੋਜ ਅਤੇ ਸੱਭਿਆਚਾਰ ਸਹਿਯੋਗ ਦੇ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਸਮੇਤ ਵੱਖ ਵੱਖ ਖੇਤਰਾਂ ਵਿੱਚ ਕਈ ਸਮਝੌਤਿਆਂ ਦਾ ਵਟਾਂਦਰਾ ਕੀਤਾ ਹੈ। ਚੋਣ ਕਮਿਸ਼ਨ ਨੇ ਅੱਜ 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ 'ਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ BSF ਨੇ ਲਗਾਤਾਰ ਦੇਸ਼ ਦੇ ਮਾਣ ਨੂੰ ਬਰਕਰਾਰ ਰੱਖਿਆ ਹੈ। ਪੰਜਾਬ ਪੁਲਿਸ ਨੇ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿੱਚ ਸ਼ਾਮਿਲ ਨੈੱਟਵਰਕ ਦਾ ਪਰਦਾ ਫਾਸ਼ ਕੀਤਾ ਹੈ। ਅਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਰਾਜਸਥਾਨ ਦੇ ਜੋਧਪੁਰ ਰੇਲਵੇ ਸਟੇਸ਼ਨ ਤੋਂ ਦਿੱਲੀ ਛਾਉਣੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਭਾਰਤ ਅਤੇ ਸਾਈਪ੍ਰਸ ਨੇ ਅੱਜ ਨਵੀਂ ਦਿੱਲੀ ਵਿੱਚ ਦਹਿਸ਼ਤਗਰਦੀ ਵਿਰੋਧੀ ਨਵੀਨਤਾ ਅਤੇ ਤਕਨਾਲੋਜੀ ਉੱਚ ਸਿੱਖਿਆ ਅਤੇ ਖੋਜ ਅਤੇ ਸੱਭਿਆਚਾਰਕ ਸਹਿਯੋਗ ਦੇ ਇੱਕ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਸਮੇਤ ਵੱਖ ਵੱਖ ਖੇਤਰਾਂ ਵਿੱਚ ਕਈ ਸਮਝੌਤਿਆਂ ਦਾ ਵਟਾਂਦਰਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋ ਡੋਲਾਇਡਸ ਨਾਲ ਵੱਖ ਵੱਖ ਖੇਤਰਾਂ ਵਿੱਚ ਦਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ। ਉਹਨਾਂ ਨੇ ਬਹੁਪੱਖੀ ਮੰਚਾਂ 'ਤੇ ਸਹਿਯੋਗ ਸਮੇਤ ਖੇਤਰੀ ਅਤੇ ਆਲਮੀ ਮਹੱਤਵ ਦੇ ਮੁੱਦਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਆਪਣੇ ਸਾਂਝੇ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਸਾਈਪ੍ਰਸ ਵਿਚਕਾਰ ਮਿੱਤਰਤਾ ਨਾ ਸਿਰਫ਼ ਮਜ਼ਬੂਤ ਹੈ ਸਗੋਂ ਭਵਿੱਖ ਮੁਖੀ ਵੀ ਹੈ। ਉਹਨਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਸਾਈਪ੍ਰਸ ਤੋਂ ਭਾਰਤ ਵਿੱਚ ਨਿਵੇਸ਼ ਲਗਭਗ ਦੁੱਗਣਾ ਹੋ ਗਿਆ। ਉਹਨਾਂ ਇਹ ਵੀ ਕਿਹਾ ਕਿ ਭਾਰਤ ਯੂਰਪੀਨ ਯੂਨੀਅਨ ਮੁਕਤ ਵਪਾਰ ਸਮਝੌਤੇ ਨਾਲ ਕਈ ਨਵੀਆਂ ਸੰਭਾਵਨਾਵਾਂ ਉਭਰ ਕੇ ਸਾਹਮਣੇ ਆਈਆਂ ਨੇ ਅਤੇ ਦੋਵਾਂ ਦੇਸ਼ਾਂ ਵਿਚਕਾਰ ਵਿਸ਼ਵਾਸ ਵਧਿਆ ਹੈ।
1: ਭਾਰਤ ਔਰ ਸਾਈਪ੍ਰਸ ਦੀ ਮਿੱਤਰਤਾ ਮਜ਼ਬੂਤ ਵੀ ਹੈ ਔਰ ਫਿਊਚਰਿਸਟਿਕ ਵੀ ਹੈ। ਲੋਕਤੰਤਰ ਔਰ ਰੂਲ ਆਫ ਲਾਅ ਜੈਸੇ ਮੂਲਿਓ ਮੈਂ ਸਾਝਾ ਵਿਸ਼ਵਾਸ ਹਮਾਰੀ ਸਾਝੇਦਾਰੀ ਕੇ ਆਧਾਰ ਹੈ। ਹਮ ਸਭੀ ਦੇਸ਼ੋ ਕੀ ਸੰਪ੍ਰਭੂਤਾ ਔਰ ਖੇਤਰੀ ਅਖੰਡਤਾ ਕਾ ਸਮਾਨ ਕਰਤੇ ਹੈ। ਭਾਰਤ ਇਨ ਸਿਧਾਂਤੋ ਕੇ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਔਰ ਆਗੇ ਵੀ ਰਹੇਗਾ।
0: ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਸਾਈਪ੍ਰਸ ਅਗਲੇ 5 ਸਾਲਾਂ ਵਿੱਚ ਨਿਵੇਸ਼ ਪ੍ਰਵਾਹ ਨੂੰ ਦੁਬਾਰਾ ਦੁੱਗਣਾ ਕਰਨ ਦਾ ਟੀਚਾ ਰੱਖਦੇ ਨੇ। ਉਹਨਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਈਪ੍ਰਸ ਨਾਲ ਰੱਖਿਆ ਸਹਿਯੋਗ ਵੀ ਵਧਿਆ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਸਾਈਬਰ ਸੁਰੱਖਿਆ, ਸਮੁੰਦਰੀ ਸੁਰੱਖਿਆ ਅਤੇ ਦਹਿਸ਼ਤਗਰਦੀ ਵਿਰੋਧੀ ਖੇਤਰਾਂ ਵਿੱਚ ਸਹਿਯੋਗ ਵਧਾਉਣ ਦਾ ਵੀ ਫੈਸਲਾ ਕੀਤਾ ਹੈ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ 26 ਮਈ ਨੂੰ ਨਵੀਂ ਦਿੱਲੀ 'ਚ ਹੋਏਗੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੇ ਸਦੇ 'ਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵਾਂਗ, ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀ ਮਿਤਸੋ ਮੋਟੋਗੀ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਮੀਟਿੰਗ ਵਿੱਚ ਸ਼ਾਮਲ ਹੋਣਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇੱਕ ਸੁਤੰਤਰ ਅਤੇ ਖੁੱਲ੍ਹੇ ਹਿੰਦ ਪ੍ਰਸ਼ਾਂਤ ਖੇਤਰ ਲਈ ਕੁਆਡ ਦੇ ਦ੍ਰਿਸ਼ਟੀਕੋਣ ਮੁਤਾਬਕ ਕੁਆਡ ਵਿਦੇਸ਼ ਮੰਤਰੀ ਤਰਜੀਹੀ ਖੇਤਰਾਂ ਵਿੱਚ ਸਹਿਯੋਗ ਵਧਾਉਣ ਅਤੇ ਕੁਆਡ ਪਹਿਲਕਦਮੀਆਂ 'ਤੇ ਪ੍ਰਗਤੀ ਦਾ ਜਾਇਜ਼ਾ ਲੈਣ 'ਤੇ ਚਰਚਾ ਕਰਨਗੇ। ਹਿੰਦ ਪ੍ਰਸ਼ਾਂਤ ਖੇਤਰ ਵਿੱਚ ਹਾਲੀਆ ਗਤੀਵਿਧੀਆਂ ਅਤੇ ਹੋਰ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਚਰਚਾ ਕੀਤੀ ਜਾਏਗੀ। ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਦੇ ਦੁਵੱਲੇ ਮੀਟਿੰਗਾਂ ਕਰਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਦੀ ਵੀ ਉਮੀਦ ਏ। ਚੋਣ ਕਮਿਸ਼ਨ ਨੇ ਅੱਜ 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ 'ਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਸਾਬਕਾ ਪ੍ਰਧਾਨ ਮੰਤਰੀ ਐਸ਼ਟੀ ਦੇਵੀ ਗੌੜਾ, ਕੇਂਦਰੀ ਮੰਤਰੀ ਜਾਰਜ ਕੁਰੀਅਨ ਅਤੇ ਰਵਨੀਤ ਸਿੰਘ ਅਗਲੇ ਮਹੀਨੇ ਆਪਣਾ ਕਾਰਜਕਾਲ ਪੂਰਾ ਕਰ ਰਹੇ ਮੈਂਬਰਾਂ ਵਿੱਚ ਸ਼ਾਮਲ ਨੇ। ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕਾ ਵਿੱਚ

0: ਚਾਰ ਚਾਰ ਸੀਟਾਂ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ ਤਿੰਨ ਤਿੰਨ ਸੀਟਾਂ, ਝਾਰਖੰਡ ਵਿਚ ਦੋ ਸੀਟਾਂ ਅਤੇ ਮਣੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਤੇ ਮਿਜ਼ੋਰਮ ਵਿਚ ਇਕ ਇਕ ਸੀਟ ਖਾਲੀ ਹੋ ਜਾਏਗੀ। ਕਮਿਸ਼ਨ ਮੁਤਾਬਿਕ ਨੋਟੀਫਿਕੇਸ਼ਨ ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਜਾਰੀ ਕੀਤਾ ਜਾਏਗਾ ਤੇ 18 ਜੂਨ ਨੂੰ ਵੋਟਿੰਗ ਹੋਏਗੀ। ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਏਗੀ। ਕਮਿਸ਼ਨ ਨੇ ਮਹਾਰਾਸ਼ਟਰ ਅਤੇ ਤਮਿਲਨਾਡੂ ਵਿਚ ਇਕ ਇਕ ਸੀਟ ਲਈ ਰਾਜ ਸਭਾ ਜ਼ਿਮਨੀ ਚੋਣਾਂ ਦਾ ਵੀ ਐਲਾਨ ਕੀਤਾ। ਇਹ ਸੀਟਾਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸੁਨੀਤਰਾ ਅਜੀਤ ਪਵਾਰ ਅਤੇ AIADMK ਦੇ ਸੰਸਦ ਮੈਂਬਰ ਸੀ.ਵੀ. ਸ਼ਨਮੁਗਮ ਵੱਲੋਂ ਖਾਲੀ ਕੀਤੀਆਂ ਗਈਆਂ ਨੇ, ਜੋ ਹਾਲ ਹੀ ਵਿਚ ਰਾਜ ਵਿਧਾਨ ਸਭਾ ਲਈ ਚੁਣੇ ਗਏ ਨੇ। ਜ਼ਿਮਨੀ ਚੋਣ ਵੀ ਅਗਲੇ ਮਹੀਨੇ ਦੀ 18 ਤਰੀਕ ਨੂੰ ਹੋਏਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦਾਂ ਦੀ ਸੁਰੱਖਿਆ ਨੂੰ ਚੁਣੌਤੀਆਂ ਨਾਲ ਨਜਿੱਠਣ ਲਈ ਇਕ ਵਿਆਪਕ ਖੇਤਰੀ ਜ਼ਿੰਮੇਵਾਰੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਅੱਜ ਨਵੀਂ ਦਿੱਲੀ ਵਿਚ ਸਰਹੱਦੀ ਸੁਰੱਖਿਆ ਬਲ BSF ਦੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਕਈ ਕਮਜ਼ੋਰੀਆਂ ਅਤੇ ਚੁਣੌਤੀਆਂ ਦੇ ਬਾਵਜੂਦ ਬਲ ਨੇ ਦੇਸ਼ ਦੇ ਮਾਣ ਨੂੰ ਲਗਾਤਾਰ ਬਣਾਈ ਰੱਖਿਆ ਹੈ। ਸ੍ਰੀ ਸ਼ਾਹ ਨੇ ਉਭਰ ਰਹੇ ਸੁਰੱਖਿਆ ਖਤਰਾ ਦਾ ਹਵਾਲਾ ਦਿੱਤਾ, ਜਿਨ੍ਹਾਂ ਵਿਚ ਗੈਰ ਕਾਨੂੰਨੀ ਘੁਸਪੈਠ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਨਕਲੀ ਕਰੰਸੀ ਦਾ ਚਲਨ ਅਤੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸ਼ਾਮਿਲ ਏ। ਗ੍ਰਹਿ ਮੰਤਰੀ ਨੇ ਵਧੇਰੇ ਏਕੀਕ੍ਰਿਤ ਅਤੇ ਵਿਆਪਕ ਸੁਰੱਖਿਆ ਢਾਂਚੇ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਾਜ ਪੁਲਿਸ, ਕੇਂਦਰੀ ਹਥਿਆਰਬੰਦ ਬਲਾਂ, ਖੁਫੀਆ ਏਜੰਸੀਆਂ ਅਤੇ ਸਥਾਨਕ ਪ੍ਰਸ਼ਾਸਨ ਦਰਮਿਆਨ ਬਿਹਤਰ ਤਾਲਮੇਲ ਲਈ ਕਿਹਾ।
1: ਪਦਮ ਵਿਭੂਸ਼ਣ KF ਰੁਸਤਮ ਜੀ ਕੇ ਨੇਤ੍ਰਤਵ ਮੇ BSF ਕੀ ਸਥਾਪਨਾ ਹੋਈ। और जब से BSF की स्थापना हुई है, सैन्य सैन्य BSF ने पूरे देश को सीमाओं की सुरक्षा के बारे में सुनिश्चित सुरक्षा कर निश्चिंत करने का काम सीमा सुरक्षा बल के जवानों ने किया है, इसकी भूरी भूरी प्रशंसा करता है।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNews ਜਲੰਧਰ। ਪੰਜਾਬ ਪੁਲਿਸ ਨੇ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲਸ ਭੇਜਣ ਵਿੱਚ ਸ਼ਾਮਿਲ ਇੱਕ ਨੈੱਟਵਰਕ ਦਾ ਪਰਦਾਫਾਸ਼ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਏ। ਬਾਂਗਲਾਦੇਸ਼ ਅਤੇ ਪਾਕਿਸਤਾਨ ਸਥਿਤ ਵਿਅਕਤੀ ਇਸ ਨੈੱਟਵਰਕ ਦਾ ਹਿੱਸਾ ਸਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਏ ਕਿ ਮੁੱਖ ਮੁਲਜ਼ਮ ਸੌਰਵ ਵਿਸ਼ਵਾਸ ਉਫ ਮਾਰਕਲ, ਜੋ ਕਿ ਬਾਂਗਲਾਦੇਸ਼ ਤੋਂ ਆਇਆ ਸੀ, ਨੂੰ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸ਼੍ਰੀ ਭੁੱਲਰ ਨੇ ਕਿਹਾ ਕਿ ਕਿਉਂਕਿ ਅੰਤਰਰਾਸ਼ਟਰੀ ਸੰਬੰਧ ਨੇ, ਇਸ ਲਈ ਇੰਟਰਪੋਲ ਤੋਂ ਵੀ ਮਦਦ ਮੰਗੀ ਗਈ ਏ। ਸਾਈਬਰ ਕ੍ਰਾਈਮ ਵਿਰੋਧੀ ਟੀਮ ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਵੱਖ ਵੱਖ ਫੇਸਬੁੱਕ ਗਰੁੱਪਸ ਰਾਹੀਂ ਈਮੇਲ ਖਾਤਿਆਂ ਦੀ ਖਰੀਦੋ ਫਰੋਖਤ ਕਰਦਾ ਸੀ। ਕਰੀਬ 300 ਜੀਮੇਲ ਖਾਤੇ ਹਾਸਲ ਕੀਤੇ ਗਏ ਨੇ, ਜਿਨ੍ਹਾਂ ਵਿਚੋਂ 219 ਖਾਤੇ ਬਾਂਗਲਾਦੇਸ਼ ਸਥਿਤ ਇਕ ਵਿਅਕਤੀ ਨੂੰ ਵੇਚੇ ਗਏ ਸਨ। ਇਹ ਖਾਤੇ ਬਾਅਦ ਵਿਚ ਪਾਕਿਸਤਾਨ ਆਧਾਰਿਤ ਅਣਪਛਾਤੇ ਵਿਅਕਤੀਆਂ ਨੂੰ ਸਪਲਾਈ ਕੀਤੇ ਗਏ ਸਨ, ਜਿਨ੍ਹਾਂ ਨੇ ਕਥਿਤ ਤੌਰ 'ਤੇ ਉਨ੍ਹਾਂ ਦੀ ਵਰਤੋਂ ਬੰਬ ਦੀ ਧਮਕੀ ਵਾਲੇ ਈਮੇਲਸ ਭੇਜਣ ਅਤੇ ਹੋਰ ਗੈਰ ਕਾਨੂੰਨੀ ਸਾਈਬਰ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤੀ।
2: ਬੌਮਬ ਥਰੈਟ ਦੀਆਂ ਈਮੇਲਸ ਆ ਰਹੀਆਂ ਸੀ ਕੁਛ ਇੰਸਟੀਟਿਊਸ਼ਨਸ ਨੂੰ, ਇਹਨੂੰ ਟਰੈਕ ਕਰਦੇ ਕਰਦੇ ਵੈਸਟ ਬੰਗਾਲ ਸਾਡੀ ਟੀਮ ਪਹੁੰਚੀ। ਜਿਹੜਾ ਬੰਦਾ ਅਸੀਂ ਆਈਡੈਂਟੀਫਾਈ ਕੀਤਾ, ਉਹ ਉਹਦਾ ਨਾਮ ਹੈਗਾ ਸੌਰਵ ਵਿਸ਼ਵਾਸ ਏਲੀਅਸ ਮਾਈਕਲ, ਤੇ ਅਰੈਸਟ ਇਹਦੀ ਪਾਈ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵਿੱਚ। ਈਮੇਲ ਬਾਇੰਗ ਤੇ ਜਿਹੜਾ ਖਰੀਦੋ ਫੋਕਤ ਦਾ ਕੰਮ ਕਰਦਾ ਸੀਗਾ। ਫੇਸਬੁੱਕ ਗਰੁੱਪਸ ਯੂਜ਼ ਕੀਤੇ ਗਏ ਇਹਨਾਂ ਵੱਲੋਂ, 300 ਜੀਮੇਲ ਅਕਾਊਂਟਸ ਜਿਹੜੇ ਪਰਚੇਜ਼ ਕੀਤੇ ਗਏ ਔਨਲਾਈਨ ਪਲੈਟਫਾਰਮਸ ਤੋਂ, ਤੇ 219 ਜੀਮੇਲ ਅਕਾਊਂਟਸ ਜਿਹੜੇ ਆ ਉਹ ਇਕੱਲੇ ਨੂੰ ਬੰਗਲਾਦੇਸ਼ ਦੇ ਵਿੱਚ ਥਰੂ ਵਟਸਐਪ ਨੇ ਉਹ ਵੇਚੇ। ਜਿਹੜੇ ਪੈਸੇ ਲੈਣ ਦਾ ਤਰੀਕਾ ਇਹਨਾਂ ਦਾ ਕ੍ਰਿਪਟੋ ਕਰੰਸੀ USDT ਦੇ ਥਰੂ ਸੀਗਾ। ਇਹ ਜਿਹੜੀਆਂ ਈਮੇਲ ਅਕਾਊਂਟਸ ਨੇ ਇੱਕ ਪਾਕਿਸਤਾਨ ਬੇਸਡ ਬੰਦੇ ਨੂੰ ਦਿੱਤੇ ਗਏ ਸੀਗੇ, ਤੇ ਉਹ ਆਪਣੀਆਂ ਅਨਲੋਫਲ ਜਿਹੜੀਆਂ ਸਾਈਬਰ ਐਕਟੀਵਿਟੀਜ਼ ਇਹਦੇ ਨਾਲ ਕਰਦਾ ਸੀਗਾ। ਇਹਦੇ ਤੋਂ ਕਾਫੀ ਸਾਨੂੰ ਲੀਡਸ ਮਿਲੀਆਂ, ਕਾਫੀ ਕਲੈਰੀਫਾਈ ਹੋਈਆਂ ਚੀਜ਼ਾਂ ਕਿ ਕਿਸ ਤਰ੍ਹਾਂ ਇਹ ਸਾਰਾ ਓਪਰੇਸ਼ਨ ਚੱਲ ਰਿਹਾ ਸੀਗਾ।
0: ਕਈ CPU, ਕੰਪਿਊਟਰ ਹਾਰਡ ਡਿਸਕ, ਮੋਬਾਈਲ ਫੋਨ, 302 ਜੀਮੇਲ ID ਦੇ ਵੇਰਵੇ, ਪਾਸਵਰਡ ਅਤੇ 15 ਹੌਟਮੇਲ ਖਾਤੇ ਬਰਾਮਦ ਕੀਤੇ ਗਏ ਨੇ। ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੇਗਾਵਾਲੀਨ ਦਵਾਈ ਨੂੰ ਦਵਾਈਆਂ ਬਾਰੇ ਨਿਯਮਾਂ ਦੇ ਸ਼ਡਿਊਲ H1 ਵਿਚ ਸ਼ਾਮਿਲ ਕਰਨ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਨਿਯਮਾਂ ਨੂੰ ਮਜ਼ਬੂਤ ਕਰੇਗਾ ਅਤੇ ਨੌਜਵਾਨਾਂ ਵਿਚ ਇਸ ਦੀ ਦੁਰਵਰਤੋਂ ਨੂੰ ਰੋਕੇਗਾ। ਕੇਂਦਰੀ ਰੇਲ, ਸੂਚਨਾ ਤਕਨਾਲੋਜੀ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਤੋਂ ਰਾਜਸਥਾਨ ਦੇ 2 ਦਿਨਾਂ ਦੌਰੇ 'ਤੇ ਨੇ। ਜੋਧਪੁਰ ਰੇਲਵੇ ਸਟੇਸ਼ਨ ਤੋਂ ਦਿੱਲੀ ਛਾਉਣੀ ਲਈ 20 ਡੱਬਿਆਂ ਵਾਲੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਨਾਲ ਯਾਤਰੀਆਂ ਨੂੰ ਹੁਣ ਬਿਹਤਰ ਯਾਤਰਾ ਸਹੂਲਤ ਅਤੇ ਵਧੀ ਹੋਈ ਬੈਠਣ ਦੀ ਸਮਰੱਥਾ ਮਿਲੇਗੀ। ਇਸ ਮੌਕੇ 'ਤੇ ਸ਼੍ਰੀ ਵੈਸ਼ਨੋ ਨੇ ਭਗਤ ਕੀ ਕੋਠੀ ਵਿਖੇ ਵੰਦੇ ਭਾਰਤ ਸਲੀਪਰ ਕੋਚ ਵਰਕਸ਼ਾਪ ਦੇ ਦੂਜੇ ਪੜਾਅ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਜੈਸਲਮੇਰ ਸਟੇਸ਼ਨ 'ਤੇ ਨਵੇਂ ਬਣੇ ਕੋਚ ਕੇਅਰ ਕੰਪਲੈਕਸ ਦਾ ਵਰਚੁਅਲੀ ਉਦਘਾਟਨ ਵੀ ਕੀਤਾ। IPL ਕ੍ਰਿਕਟ ਵਿਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਹੈਦਰਾਬਾਦ ਵਿਚ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਏਗਾ। ਆਖਿਰ 'ਚ ਖਾਸ

ਸਭਰਾਲ ਭਾਰਤ ਤੇ ਸਾਈਪ੍ਰਸ ਨੇ ਅੱਜ ਨਵੀਂ ਦਿੱਲੀ ਵਿੱਚ ਦਹਿਸ਼ਤਗਰਦੀ ਵਿਰੋਧੀ ਉੱਚ ਸਿੱਖਿਆ ਤੇ ਖੋਜ ਤੇ ਸੱਭਿਆਚਾਰਕ ਸਹਿਯੋਗ ਤੇ ਇੱਕ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਸਮੇਤ ਵੱਖ ਵੱਖ ਖੇਤਰਾਂ ਵਿੱਚ ਕਈ ਸਮਝੌਤਿਆਂ ਦਾ ਵਟਾਂਦਰਾ ਕੀਤਾ। ਚੋਣ ਕਮਿਸ਼ਨ ਨੇ ਅੱਜ 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ 'ਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ BSF ਨੇ ਲਗਾਤਾਰ ਦੇਸ਼ ਦੇ ਮਾਣ ਨੂੰ ਬਰਕਰਾਰ ਰੱਖਿਆ ਹੈ। ਪੰਜਾਬ ਪੁਲਿਸ ਨੇ ਦੇਸ਼ ਭਰ ਦੇ ਸਕੂਲਾਂ ਤੇ ਹੋਰ ਸੰਵੇਦਨਸ਼ੀਲ ਸਥਾਨਾਂ ਤੇ ਬੰਬ ਦੇ ਝੂਠੇ ਈਮੇਲਸ ਭੇਜਣ ਵਿੱਚ ਸ਼ਾਮਿਲ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਰਾਜਸਥਾਨ ਦੇ ਜੋਧਪੁਰ ਰੇਲਵੇ ਸਟੇਸ਼ਨ ਤੋਂ ਦਿੱਲੀ ਛਾਉਣੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7-7 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ, ਇਸ ਵਾਰ ਮੈਂ ਲਗਾ ਹੀ ਦਿੰਦਾ। ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹੇ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM Surya Ghar.gov.in।

ਦਿਲ ਤਾਂ ਵੈਸੇ ਬਸਾਇਆ ਹੀ ਹੋਇਆ ਹੈ, ਲਗਾਇਆ ਹੀ ਹੋਇਆ ਜਨਾਬ FM ਰੇਨਬੋ ਦੇ ਨਾਲ, ਤਾਂ ਹੀ ਤਾਂ ਪ੍ਰੋਗਰਾਮ ਵਿਦ ਮੈਲੋਡੀਜ਼ ਇਸ ਟਾਈਮ ਤੁਸੀਂ ਕਰ ਰਹੇ ਸੀ ਇੰਜੋਏ ਮੇਰੀ ਯਾਨੀ ਰਿਚਾ ਦੇ ਨਾਲ। ਔਰ ਰਿਚਾ ਨੂੰ ਫਿਲਹਾਲ ਅੱਜ ਦੇ ਦਿਨ ਦਿਓ ਇਜਾਜ਼ਤ, ਮਿਲਾਂਗੀ ਬਹੁਤ ਜਲਦੀ ਤੁਹਾਡੇ ਨਾਲ ਬਹੁਤ ਸਾਰੀ ਇਨਫੋਰਮੇਸ਼ਨ ਅਤੇ ਜਾਣਕਾਰੀ ਲੈ ਕੇ ਇੱਕ ਵਾਰੀ ਫਿਰ ਆਪਣਾ ਪਿਟਾਰਾ ਚੱਕ ਕੇ ਆ ਜਾਊਂਗੀ। ਲੇਕਿਨ ਅੱਜ ਦੇ ਦਿਨ ਫਿਲਹਾਲ ਮੈਨੂੰ ਦਿਓ ਇਜਾਜ਼ਤ, ਅਤੇ ਜਾਂਦੇ ਜਾਂਦੇ ਪ੍ਰੋਗਰਾਮ ਵਿਦ ਮੈਲੋਡੀਜ਼ ਦਾ ਬਿਲਕੁਲ ਲਾਸਟ ਵਾਲਾ ਗੀਤ ਕਿਸ਼ੋਰ ਕੁਮਾਰ ਦੀ ਆਵਾਜ਼ 'ਚ, ਸਟੇ ਟਿਊਨਡ।

ਸਤਿ ਸ਼੍ਰੀ ਅਕਾਲ, ਨਮਸਕਾਰ, ਵੈਰੀ ਗੁੱਡ ਆਫਟਰਨੂਨ। ਮੈਂ ਹਾਂ ਜੀ ਤੁਹਾਡੀ ਆਰ ਜੀ ਦੋਸਤ ਸੁਰਬੀ, ਅਤੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਹਦਾ ਨਾਮ ਹੈ ਦਿਲ ਅੱਜ ਸ਼ਾਇਰ ਹੈ। ਇਸ ਪ੍ਰੋਗਰਾਮ ਵਿੱਚ ਜਿੱਥੇ ਗੱਲਾਂ ਵੀ ਦਿਲ ਦੀਆਂ ਹੁੰਦੀਆਂ ਨੇ ਅਤੇ ਜਜ਼ਬਾਤ ਵੀ ਰੂਹ ਤੱਕ ਉਤਰ ਜਾਂਦੇ ਨੇ। ਅੱਜ ਦਾ ਸਾਡਾ ਖਾਸ ਇੱਕ ਟੋਪਿਕ ਵੀ ਹੈ ਜੋ ਮੈਂ ਹਮੇਸ਼ਾ ਲੈ ਕੇ ਆਉਂਦੀ ਹਾਂ। ਅੱਜ ਵੀ ਬੜਾ ਖਾਸ ਟੋਪਿਕ ਮੈਂ ਲੈ ਕੇ ਆਈ ਹਾਂ ਜਿਹਦੇ 'ਤੇ ਅਸੀਂ ਗੱਲਬਾਤ ਕਰਾਂਗੇ। ਇਹ ਟੋਪਿਕ ਹੋਏਗਾ ਸ਼ਿਕਾਇਤ। ਜੀ ਹਾਂ, ਉਹ ਸ਼ਿਕਾਇਤ ਜੋ ਅਸੀਂ ਦੁਨੀਆ ਤੋਂ ਕਰਦੇ ਹਾਂ, ਕਿਸੇ ਆਪਣੇ ਤੋਂ ਕਰਦੇ ਹਾਂ ਅਤੇ ਕਈ ਵਾਰ ਰੱਬ ਤੋਂ ਵੀ। ਪਰ ਸਭ ਤੋਂ ਵੱਡੀ ਗੱਲ, ਅਸੀਂ ਆਪਣੇ ਆਪ ਤੋਂ ਵੀ ਕਿੰਨੇ ਸ਼ਿਕਵੇ ਰੱਖਦੇ ਹਾਂ। ਸੋ ਦੋਸਤੋ, ਸ਼ਿਕਾਇਤ ਦਾ ਮਤਲਬ ਸਿਰਫ ਗੁੱਸਾ ਨਹੀਂ ਹੁੰਦਾ। ਕਈ ਵਾਰ ਸ਼ਿਕਾਇਤ ਪਿਆਰ ਦੀ ਦੂਸਰੀ ਸਾਈਡ ਹੁੰਦੀ ਹੈ। ਜਿੱਥੇ ਉਮੀਦਾਂ ਹੁੰਦੀਆਂ ਨੇ ਉੱਥੇ ਸ਼ਿਕਵੇ ਵੀ ਜਨਮ ਲੈਂਦੇ ਨੇ। ਕਹਿੰਦੇ ਨਾ ਕਿ ਜਿਨ੍ਹਾਂ ਦੇ ਨਾਲ ਦਿਲ ਜੁੜ ਜਾਵੇ, ਸ਼ਿਕਾਇਤ ਵੀ ਉਹਨਾਂ ਦੇ ਨਾਲ ਹੀ ਹੁੰਦੀ ਹੈ। ਬੇਗਾਨੇ ਤਾਂ ਸਿਰਫ ਹਾਲ ਪੁੱਛਦੇ ਨੇ, ਦਰਦ ਨਹੀਂ ਸਮਝਦੇ। ਸੁਲੋ ਜੀ, ਸ਼ਿਕਾਇਤ ਮੈਨੂੰ ਤੁਹਾਡੇ ਤੋਂ ਬਿਲਕੁਲ ਵੀ ਨਹੀਂ ਹੋਏਗੀ ਜੇ ਤੁਸੀਂ ਮੈਨੂੰ ਮੇਰੇ ਦਿੱਤੇ ਗਏ ਟੋਪਿਕ ਦੇ ਉੱਤੇ ਕੋਈ ਵੀ ਸ਼ਾਇਰੀ ਨਹੀਂ ਭੇਜੋਗੇ। ਸੋ ਪ੍ਰੋਗਰਾਮ ਵਿੱਚ ਅਸੀਂ ਸ਼ੇਰੋ ਸ਼ਾਇਰੀ ਦੀਆਂ ਸਿਲਸਿਲਾ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਤੁਸੀਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੈ। ਜਿਵੇਂ ਕਿ ਅਗਰ ਤੁਸੀਂ ਆਪਣੀ ਲਿਖੀ ਹੋਈ ਸ਼ਾਇਰੀ ਮੈਨੂੰ ਭੇਜ ਰਹੇ ਹੋ ਤਾਂ ਬਹੁਤ ਵਧੀਆ ਗੱਲ ਹੈ, ਅਤੇ ਜੇ ਤੁਸੀਂ ਕਿਸੇ ਹੋਰ ਦੀ ਸ਼ਾਇਰੀ ਭੇਜ ਰਹੇ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਉਹਨਾਂ ਦਾ ਨਾਮ ਵੀ ਸਾਨੂੰ ਜ਼ਰੂਰ ਲਿਖ ਕੇ ਭੇਜਣਾ ਹੈ। ਅਗਰ ਤੁਸੀਂ ਉਹਨਾਂ ਦਾ ਨਾਮ ਲਿਖ ਕੇ ਸਾਨੂੰ ਭੇਜੋਗੇ ਤਾਂ ਬਹੁਤ ਵਧੀਆ ਲੱਗੇਗਾ। ਅਗਰ ਤੁਸੀਂ ਕਿਸੇ ਹੋਰ ਦੀ ਭੇਜ ਰਹੇ ਹੋ ਅਤੇ ਆਪਣੀ ਲਿਖ ਰਹੇ ਹੋ, ਉਹ ਵੀ ਸਹੀ ਹੈ। ਬਟ ਇੱਕ ਹੋਰ ਖਾਸ ਗੱਲ ਇੱਥੇ ਮੈਂ ਦੱਸਦਾ ਤੁਹਾਨੂੰ ਕਿ ਤੁਸੀਂ ਕੋਈ ਵੀ ਮਿਊਜ਼ਿਕ, ਮਤਲਬ ਕੋਈ ਵੀ ਗਾਣੇ ਦੀ ਗਜ਼ਲ ਲਿਖ ਕੇ ਸਾਨੂੰ ਨਹੀਂ ਭੇਜਣੀ ਹੈ। ਇਹ ਖਾਸ ਗੱਲ ਰੱਖਿਓ, ਕਿਉਂਕਿ ਬਹੁਤ ਸਾਰੇ ਸਾਡੇ ਲਿਸਨਰਸ ਜਿਹੜੇ ਨੇ ਉਹ ਸਾਨੂੰ ਗਾਣੇ ਲਿਖ ਕੇ ਭੇਜ ਦਿੰਦੇ, ਫਿਲਮੀ ਸੌਂਗ ਲਿਖ ਕੇ ਭੇਜ ਦਿੰਦੇ ਨੇ। ਸੋ ਪਲੀਜ਼, ਫਿਲਮੀ ਸੌਂਗ ਵੀ ਨਹੀਂ ਲਿਖ ਕੇ ਭੇਜਣੀ ਹੈ, ਤੁਸੀਂ ਸਾਨੂੰ ਸਿਰਫ ਸ਼ਾਇਰੀ ਭੇਜਣੀ ਹੈ। ਤੁਸੀਂ ਆਪਣੀ ਦਿਲ ਦੇ ਜਜ਼ਬਾਤ ਮੇਰੇ ਨਾਲ ਸ਼ੇਅਰ ਕਰਨੇ ਨੇ ਆਪਣੀ ਸ਼ਾਇਰੀ ਦੇ ਰੂਪ ਦੇ ਵਿੱਚ। ਆਪਣਾ ਨਾਮ ਲਿਖਣਾ ਬਿਲਕੁਲ ਨਾ ਭੁੱਲਣਾ, ਉਹ ਤਾਂ ਤੁਸੀਂ ਬਿਲਕੁਲ ਵੀ ਨਹੀਂ ਭੁੱਲ ਦੇਣਾ। ਸੋ ਇਸ ਲਈ ਕਰਨਾ ਕੀ ਹੈ ਜੀ, ਇਸ ਲਈ ਸਾਡਾ ਮੋਬਾਈਲ ਨੰਬਰ ਹੈ ਜੀ ਵਟਸਐਪ ਨੰਬਰ 9855101027 9855101027 ਇਸ ਨੰਬਰ 'ਤੇ ਤੁਸੀਂ ਸਾਨੂੰ ਕਰਨੀ ਹੈ ਜੀ ਮੈਸੇਜ। ਇਸ ਨੰਬਰ 'ਤੇ ਸਾਨੂੰ ਆਪਣੀ ਸ਼ਾਇਰੀ ਭੇਜਣੀ ਹੈ, ਔਰ ਉਸ ਤੋਂ ਬਾਅਦ ਦੇਖਦੀ ਹਾਂ, ਉਡੀਕ ਕਰਦੀ ਹਾਂ ਸਾਰਿਆਂ ਦੀ ਕਿ ਕਿਹੜੇ ਸਾਡੇ ਲਿਸਨਰ ਸਾਨੂੰ ਸ਼ਾਇਰੀ ਭੇਜਦੇ ਨੇ। ਅਤੇ ਇਸ ਦੇ ਨਾਲ ਤੁਹਾਨੂੰ ਦੱਸਦਾ ਕਿ ਅੱਜ ਦਾ ਖਾਸ ਟੋਪਿਕ ਸਾਡਾ ਹੈ ਸ਼ਿਕਾਇਤ, ਜਿਸ ਨੂੰ ਅਸੀਂ ਗਿਲਾ ਸ਼ਿਕਵਾ ਵੀ ਕਹਿ ਦਿੰਦੇ ਹਾਂ, ਇਸ ਦੇ ਨਾਲ ਨਾਰਾਜ਼ਗੀ ਕਹਿ ਦਿੰਦੇ ਹਾਂ, ਗੁੱਸਾ ਵੀ ਕਹਿ ਦਿੰਦੇ ਹਾਂ, ਹੋਰ ਵੀ ਬਹੁਤ ਸਾਰੇ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ। ਪਰ ਇਹਨਾਂ ਸਾਰੇ ਲਫ਼ਜ਼ਾਂ ਨੂੰ ਜੋੜ ਕੇ ਅਸੀਂ ਅੱਜ ਫਿਰ ਇੱਕ ਪਿਆਰੀ ਜਿਹੀ ਸ਼ਾਇਰੀ ਪੇਸ਼ ਕਰਾਂਗੇ ਜੀ। ਸੋ ਜਲਦੀ ਜਲਦੀ ਮੈਨੂੰ ਇਸ ਨੰਬਰ 'ਤੇ ਸ਼ਾਇਰੀ ਭੇਜ ਦਿਓ, ਅਤੇ ਨਾਲ ਦੀ ਨਾਲ ਮੈਂ ਫਿਰ ਪਿਆਰੀ ਪਿਆਰੀ ਗਜ਼ਲਾਂ ਵੀ ਤੁਹਾਡੇ ਲਈ ਪਲੇ ਕਰਦੀ ਹਾਂ।

चांद को देखकर तुझे हर रोज़ याद करते हैं, चांद को देखकर तुझे हर रोज़ याद करते हैं, तेरी अहमियत को अपने जज्बातों में बयां करते हैं। तारों से पूछो मोहब्बत आखिर क्या होती है, तारों से पूछो मोहब्बत आखिर क्या होती है, जो खुद टूटकर भी दूसरों की ख्वाहिशें मुकम्मल करते हैं। जी हाँ, इस अनुपेजी से गगनप्रीत कौर होना ने टांडा तो। सो इसी दे नाल सानू होर भी बहुत सारियां शायरी जिहड़ियां पहुँच चुकियां होईयां ने। कहंदे ने मंजिल की तलाश में सफ़र में हम सफ़र मिल जाते हैं, मंजिल की तलाश में सफ़र में हम सफ़र मिल जाते हैं, और फिर वही हम सब पर मंजिल बन जाते हैं। इस अनुपेजी से अर्जन सिंह, हरविंदर सिंह, रूप राय पिंड माले वाला फिरोजपुर दो। एक होर सानू शायर भेजते ने, देखो मैं तो सारे नू शायरी कहनी हाँ, जेडे भी साडे लिसनर सानू शायरी लिख के भेजते ने वो साडे इस प्रोग्राम दे शायर ही होंदे है। सो अगले जेडे साडे लिसनर ने मतलब कि शायर वो लिखते ने कि जिंदगी दे विच बार बार सहारा नहीं मिलता, ज़िंदगी दे विच बार बार सहारा नहीं मिलता, बार बार प्यार च प्यारा नहीं मिलता, जे कोल है उनू संभाल के रखो, कोई एक खो जावे तां दोबारा नहीं मिलता। ਇਹ ਭੇਜੀ ਸੀ ਸਾਨੂੰ ਲੋਹਾ ਬਾਜ਼ਾਰ ਮਲੇਰਕੋਟਲਾ ਰਾਕੇਸ਼ ਕੁਮਾਰ ਹੋਣਾ ਨੇ। ਸਿਸੀ ਦੇ ਨਾਲ ਇੱਕ ਹੋਰ ਸਾਨੂੰ ਪਹੁੰਚ ਚੁੱਕੀ ਹੈ ਸ਼ਾਇਰੀ। ਕਹਿੰਦੇ ਨੇ ਸ਼ਿਕਾਇਤ ਵੀ ਉਨਸੇ ਹੈ, ਸ਼ਿਕਾਇਤ ਵੀ ਉਨਸੇ ਹੈ, ਮੁਹੱਬਤ ਵੀ ਉਨਸੇ ਹੈ, ਦਿਲ ਕੀ ਰਾਹਤ ਵੀ ਵਹੀ, ਤਕਲੀਫ਼ ਵੀ ਉਨੀ ਸੇ, ਹਮ ਪੁੱਛਦੇ ਰਹੇ ਵਜੇ ਉਨਕੀ ਬੇਰੁਖੀ ਕੀ, ਔਰ ਵੋ ਮੁਸਕਰਾ ਕਰ ਕਹਿਤੇ ਰਹੇ फुर्सत नहीं। वाह जी वाह, क्या बात है, सही गल है ना। शिकायत भी सानू एक कोल है, मुहब्बत भी, देखो शिकायत सानू ओदे कोल ही होवेगी जिहदे कोल सानू मुहब्बत होंदी है ना, आपां किसे उहनां दा शिकायत नहीं कर सकते। ये गल असीं ये भी कहने कि अपने दे नाल ही सानू गिले शिकवे होंदे है, बेगाने दे नाल की गिले शिकवे करने। ये सानू सोहनी जी शायरी भेजी सी किरण नरूला होना ने ग्रीन पार्क कपूरथला तो। सो देखो ਇੱਥੇ ਨਾ ਲਾਸਟ ਟਾਈਮ ਲਿਖੀ ਸੀ ਕਿ ਉਹਨਾਂ ਨੇ ਹੱਸ ਕੇ ਕਹਿ ਤਾ ਕਿ ਫੁਰਸਤ ਨਹੀਂ ਹੈ, ਮਤਲਬ ਕਿ ਜਦੋਂ ਅਸੀਂ ਕਿਸੇ ਨੂੰ ਉਹਨਾਂ ਦੀ ਬੇਰੁਖੀ ਦੀ ਵਜ੍ਹਾ ਵੀ ਪੁੱਛੀਏ, ਯਾਨੀ ਕਿ ਜਿਹਦੇ ਕੋਲ ਸ਼ਿਕਾਇਤ ਹੈ ਉਹਨੂੰ ਉਹਦੀ ਸ਼ਿਕਾਇਤ ਦੱਸੀਏ, ਉਹਦੇ ਕੋਲ ਆਪਣੀ ਸ਼ਿਕਾਇਤ ਸੁਣਨ ਦਾ ਟਾਈਮ ਵੀ ਨਹੀਂ ਹੈ। ਇਹ ਸ਼ਿਕਾਇਤ ਵੀ ਸਾਡੀ ਜ਼ਿੰਦਗੀ ਵਿੱਚ ਬੜਾ ਅਹਿਮ ਰੋਲ ਨਿਭਾਉਂਦੀ ਹੈ, ਸਾਨੂੰ ਰੋਜ਼ਾਨਾ ਕਿਸੇ ਨਾ ਕਿਸੇ ਤੋਂ ਸ਼ਿਕਾਇਤ, ਗਿਲਾ, ਸ਼ਿਕਵਾ, ਨਾਰਾਜ਼ਗੀ ਰਹਿੰਦੀ ਹੈ, ਪਰ ਇਹ ਸ਼ਿਕਾਇਤਾਂ ਜ਼ਿਆਦਾ ਲੰਬੀ ਨਹੀਂ ਹੋਣੀ ਚਾਹੀਦੀਆਂ, ਇਹ ਕੁਝ ਸਮੇਂ ਲਈ ਹੋਣੀਆਂ ਚਾਹੀਦੀਆਂ ਅਤੇ ਬਹੁਤ ਵਧੀਆ, ਤਾਂ ਕਿ ਇਹ ਸ਼ਿਕਾਇਤਾਂ ਸਮੇਂ ਦੇ ਨਾਲ ਖਤਮ ਹੋ ਜਾਣ, ਉਸ ਬਾਅਦ ਨਵੀਆਂ ਸ਼ਿਕਾਇਤਾਂ ਬਣ ਜਾਣ, ਹੈ ਨਾ। ਪਰ ਉਹ ਨਵੀਆਂ ਸ਼ਿਕਾਇਤਾਂ ਵੀ ਜ਼ਿਆਦਾ ਲੰਬੀਆਂ ਨਹੀਂ ਖਿੱਚਣੀਆਂ ਚਾਹੀਦੀਆਂ। ਪ੍ਰੋਗਰਾਮ ਚੱਲ ਰਿਹਾ ਦਿਲ ਅੱਜ ਸ਼ਾਇਰ ਹੈ, ਮੈਂ ਹਾਂ ਤੁਹਾਡੀ ਆਰਜੇ ਦੋਸਤ ਸੁਰਬੀ, ਔਰ ਇਸ ਪ੍ਰੋਗਰਾਮ ਵਿੱਚ ਅੱਜ ਦਾ ਖਾਸ ਵਿਸ਼ਾ ਸੀ ਰੱਖਿਆ ਹੋਇਆ ਸ਼ਿਕਾਇਤ, ਨਾਰਾਜ਼ਗੀ, ਗੁੱਸਾ, ਗਿਲਾ, ਹੋਰ ਵੀ ਬਹੁਤ ਕੁਝ, ਖਫਾ ਕਹਿ ਦਈਏ ਸੀ, ਇਹ ਸਭ ਲਫ਼ਜ਼ ਆਪਾਂ ਇਸਤੇਮਾਲ ਕਰਦੇ ਹਾਂ ਇਸ ਨਾਰਾਜ਼ਗੀ ਨੂੰ ਲੈ ਕੇ। ਔਰ ਇਹਦੇ 'ਤੇ ਸਾਨੂੰ ਸਾਡੇ ਬਹੁਤ ਸਾਰੇ ਸ਼ਾਇਰ ਆਪਣੀਆਂ ਸ਼ਾਇਰੀਆਂ ਭੇਜ ਰਹੇ ਨੇ, ਮੈਂ ਉਡੀਕ ਕਰਾਂਗੀ, ਹੋਰ ਵੀ ਬਹੁਤ ਸਾਰੇ ਸਾਨੂੰ ਭੇਜਣਗੇ, ਅਤੇ ਨੰਬਰ ਮੈਂ ਇੱਕ ਵਾਰ ਫਿਰ ਤੋਂ ਅਨਾਊਂਸ ਕਰ ਦਿੰਦੀ ਹਾਂ 9855 10 10 ਦਾ ਇਸ ਨੰਬਰ।

ਤੇ ਤੁਸੀਂ ਸਾਨੂੰ ਆਪਣੀ ਸ਼ਾਇਰੀ ਭੇਜ ਸਕਦੇ ਹੋ। ਔਰ ਇੱਕ ਵਾਰ ਫਿਰ ਤੋਂ ਮੈਂ ਅਨਾਊਂਸ ਕਰ ਦਿੰਦੀ ਹਾਂ ਕਿ ਕੋਈ ਵੀ ਫਿਲਮੀ ਗੀਤ ਨਾ ਭੇਜਿਓ, ਇਸ ਦੇ ਨਾਲ ਆਪਣੇ ਦਿਲ ਦੇ ਜਜ਼ਬਾਤ, ਕੋਈ ਗੱਲ ਕਹਿਣਾ ਚਾਹੁੰਦੇ ਹੋ ਵੀ ਤੁਸੀਂ ਭੇਜ ਸਕਦੇ ਹੋ। ਜ਼ਰੂਰੀ ਨਹੀਂ ਮੈਂ ਸ਼ਿਕਾਇਤ ਕਿਹਾ ਤਾਂ ਤੁਸੀਂ ਸ਼ਿਕਾਇਤ ਭੇਜੋ। ਅਗਰ ਤੁਹਾਡਾ ਵੈਸੇ ਕੋਈ ਦਿਲ ਹੈ ਜੋ ਤੁਸੀਂ ਖੁਦ ਲਿਖੀ ਕੋਈ ਸ਼ਾਇਰੀ ਭੇਜਣਾ ਚਾਹੁੰਦੇ ਹੋ, ਪੇਸ਼ ਕਰਨਾ ਚਾਹੁੰਦੇ ਹੋ, ਉਹ ਵੀ ਤੁਸੀਂ ਕਰ ਸਕਦੇ ਹੋ। ਖੁੱਲ੍ਹਾ ਤੁਹਾਨੂੰ ਨਿਯੋਤਾ ਹੈ ਜੀ ਇਸ ਪ੍ਰੋਗਰਾਮ ਵਿੱਚ, ਕਿਉਂਕਿ ਇਹ ਪ੍ਰੋਗਰਾਮ ਸਾਡਾ ਦਿਲਾਂ ਦੇ ਨਾਲ ਜੁੜਿਆ ਹੈ। ਸਾਡੀ ਦਿਲ ਦੀਆਂ ਗੱਲਾਂ ਇੱਥੇ ਨਿਕਲ ਕੇ ਬਾਹਰ ਆਉਂਦੀਆਂ ਨੇ ਅਲੱਗ ਅਲੱਗ ਤਰੀਕੇ ਦੇ ਨਾਲ, ਖਾਸ ਤੌਰ 'ਤੇ ਸ਼ਾਇਰੀ ਦੇ ਰੂਪ ਦੇ ਵਿੱਚ। ਸੋ ਇਸੇ ਕਰਕੇ ਆਪਣਾ ਜਿਹੜਾ ਵਕਤ ਬਹੁਤ ਕੀਮਤੀ ਹੁੰਦਾ, ਇਹਨੂੰ ਅਸੀਂ ਗਿਲੇ ਸ਼ਿਕਵਿਆਂ ਦੇ ਵਿੱਚ ਨਹੀਂ ਗਵਾਉਣਾ। ਅਤੇ ਨਾਲ ਦੀ ਨਾਲ ਪਲੇਅ ਮੈਂ ਕਰਦੀ ਰਹੂੰਗੀ ਸੌਂਗ, ਔਰ ਤੁਹਾਡੀ ਉਡੀਕ ਮੈਂ ਕਰਦੀ ਰਹੂੰਗੀ। ਉਮੀਦ ਕਰਦੀ ਹਾਂ ਕਿ ਪਲੇਅ ਕਰਕੇ ਸੌਂਗ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਲਿਸਨਰਸ ਮੈਨੂੰ ਆਪਣੀਆਂ ਸ਼ਾਇਰੀਆਂ ਭੇਜਣਗੇ।

कि जिनसे शिकायत, जिनसे माफ़ कीजिएगा, जिन्हें एहसास ना हो उनसे शिकायत करना बेकार है, जिन्हें एहसास ना हो उनसे शिकायत करना बेकार है, हमें उनसे शिकायत है, उन्हें हमसे शिकायत है, अब तो ऐसा लगता है कि शिकायत को भी शिकायत है। वाह जी वाह, क्या खूब खूब लिखा है जी। ईसन पीजी से शायरी बलविंदर सरा पिंड मोरटन सिखा हनुमानगढ़ तो बहुत खूबसूरत एहसास ने कि एक नू साढ़े तो शिकायत है, सानू उन्हां ते शिकायत है, ते हुण इदां ही लगदा है कि शिकायत तू भी साढ़े तो शिकायत हो चुकी है। ਹੋਰ ਵੀ ਸਾਨੂੰ ਭੇਜੀ ਅਸੀਂ ਬਹੁਤ ਸਾਰੀ ਸ਼ਾਇਰੀ। ਕਹਿੰਦੇ ਨੇ ਜਿੱਥੇ ਦਿਲ ਦਾ ਰੌਲਾ ਹੋਵੇ ਉੱਥੇ ਬੰਦਾ ਨਾ ਭੋਲਾ ਹੋਵੇ, ਜਿੱਥੇ ਦਿਲ ਦਾ ਰੌਲਾ ਹੋਵੇ ਉੱਥੇ ਬੰਦਾ ਨਾ ਭੋਲਾ ਹੋਵੇ, ਲੋਕ ਵੇਚ ਕੇ ਖਾ ਜਾਂਦੇ ਨੇ ਭਾਵੇਂ ਮਾਸਾ ਜਾਂ ਫਿਰ ਤੋਲਾ ਹੋਵੇ, ਜਿੱਥੇ ਮਤਲਬ ਭਾਰੀ ਹੋਵੇ ਉਸ ਸੱਜਣ ਨਾਲ ਨਾ ਯਾਰੀ ਹੋਵੇ, ਪਲ ਵਿੱਚ ਰਿਸ਼ਤੇ ਤੋੜ ਜਾਂਦੇ ਨੇ ਭਾਵੇਂ ਸਾਂਝ ਸਾਲਾਂ ਪੁਰਾਣੀ ਹੋਵੇ। ਬਿਲਕੁਲ ਸਹੀ ਕਿਹਾ, ਇਹ ਦੁਨੀਆ ਮਤਲਬ ਦੀ ਤਾਂ ਹੀ ਕਹਿੰਦੇ ਨੇ ਕਿਉਂਕਿ ਰਿਸ਼ਤੇ ਉਦੋਂ ਨਹੀਂ ਦੇਖੇ ਜਾਂਦੇ ਜਦੋਂ ਕਿਸੇ ਨੇ ਰਿਸ਼ਤਾ ਤੋੜਨਾ ਹੁੰਦਾ, ਉਦੋਂ ਸਾਲਾਂ ਪੁਰਾਣੇ ਰਿਸ਼ਤੇ ਵੀ ਝੱਟ ਟੁੱਟ ਜਾਂਦੇ ਨੇ। ਇਹ ਸਾਨੂੰ ਭੇਜੀ ਸੀ ਗੁਰਵਿੰਦਰ ਜੋਰਾ, ਪਰਮਜੀਤ ਜੋਰਾ, ਡਾਕਟਰ ਰਣਜੀਤ ਜੋਰਾ, ਉਹਨਾਂ ਨੇ ਤਰਨ ਤਾਰਨ ਤੋਂ। ਇਸਦੇ ਨਾਲ ਇਸ

ਸਿਲਸਿਲਾ ਲਗਾਤਾਰ ਜਾਰੀ ਹੈ, ਹੋਰ ਵੀ ਪਰ ਸਾਨੂੰ ਬਹੁਤ ਸਾਰੀਆਂ ਸ਼ਾਇਰੀ ਜਿਹੜੀਆਂ ਨੇ ਪਹੁੰਚ ਰਹੀਆਂ ਨੇ। ਕਹਿੰਦੇ ਨੇ, ਇੱਥੇ ਕੋਈ ਕਿਸੇ ਦਾ ਬਣਦਾ ਨਹੀਂ, ਤੂੰ ਬਣਾ ਕੇ ਦੇਖ ਲੈ। ਇੱਥੇ ਕੋਈ ਕਿਸੇ ਦਾ ਬਣਦਾ ਨਹੀਂ, ਤੂੰ ਬਣਾ ਕੇ ਦੇਖ ਲੈ। ਅਖੀਰ ਨੂੰ ਪਾਗਲ ਕਹਿ ਤੁਰ ਜਾਣਗੇ, ਤੂੰ ਕਿਸੇ ਦੀ ਖਾਤਿਰ ਭਾਵੇਂ ਖੁਦ ਨੂੰ ਸੂਲੀ ਚੜ੍ਹਾ ਕੇ ਦੇਖ ਲੈ। ਕਿਆ ਬਾਤ ਹੈ ਜੀ, ਬਿਲਕੁਲ ਸਹੀ ਕਿਹਾ। ਇਹ ਸਾਨੂੰ ਭੇਜੀ ਸੀ ਪਾਲੀ ਹੋਣਾ ਨੇ, ਲਿਖੀ ਹੈ ਰਾਜ ਨਸਰਾਲਾ ਹੋਣਾ ਨੇ। ਸਾਨੂੰ ਲਗਾਤਾਰ ਇਹ ਸਿਲਸਿਲਾ ਚੱਲ ਰਿਹਾ ਜੀ, ਲਗਾਤਾਰ ਸਾਨੂੰ ਸ਼ਾਇਰੀ ਪਹੁੰਚ ਰਹੀ ਹੈ। ਮੈਂ ਸਭ ਦੀ ਸ਼ਾਇਰੀ ਵਾਰੀ ਵਾਰੀ ਸਿਰ ਪੜ੍ਹਾਂਗੀ ਜੀ, ਕਿਤੇ ਨਹੀਂ ਜਾਂਦੀ ਮੈਂ ਅੱਜ ਤੁਹਾਡੀ ਸ਼ਾਇਰੀ ਪੜ੍ਹੇ ਬਿਨਾਂ। ਸਭ ਦੀਆਂ ਸ਼ਾਇਰੀ ਪੜ੍ਹ ਕੇ ਜਾਊਂਗੀ ਜੀ, ਆਪਣੀਆਂ ਵੀ ਹਾਜ਼ਰ ਕਰਾਂਗੀ, ਅਤੇ ਨਾਲ ਦੇ ਨਾਲ ਕੁਝ ਜੋ ਕਵੀ ਨੇ, ਕਵਿਤਰੀਆਂ ਨੇ, ਜਾਂ ਜੋ ਸਾਡੇ ਸ਼ਾਇਰ ਨੇ, ਉਹਨਾਂ ਦੀ ਵੀ ਸ਼ਾਇਰੀ ਪੇਸ਼ ਕਰੂੰਗੀ। ਜਿਵੇਂ ਕਿ ਜੌਨ ਐਲੀਆ ਹੋਣਾ ਕਹਿੰਦੇ ਨੇ, ਖਾਮੋਸ਼ੀ ਸੇ ਅਦਾ ਹੋ ਰਹੀ ਹੈ ਰਸਮੇ ਮੁਹੱਬਤ, ਖਾਮੋਸ਼ੀ ਸੇ ਅਦਾ ਹੋ ਰਹੀ ਹੈ ਰਸਮੇ ਮੁਹੱਬਤ, ਨਾ ਉਸਨੇ ਸ਼ਿਕਵਾ ਕੀਆ ਨਾ ਹਮਨੇ ਕਿਲਾ ਕੀਆ। ਮਤਲਬ ਇਹ ਹੈ ਕਿ ਸਾਡੇ ਵਿੱਚ ਮੁਹੱਬਤ ਦਾ ਰਿਸ਼ਤਾ ਨਾ ਹੁਣ ਪੂਰੀ ਤਰ੍ਹਾਂ ਖਾਮੋਸ਼ ਹੋ ਗਿਆ, ਨਾ ਉਹਨੂੰ ਕੋਈ ਸ਼ਿਕਾਇਤ ਰਹੀ ਹੈ ਸਾਡੇ ਤੋਂ, ਨਾ ਹੀ ਸਾਨੂੰ ਉਹਨਾਂ ਤੋਂ ਕੋਈ ਸ਼ਿਕਾਇਤ ਹੈ। ਅਤੇ ਹੁਣ ਦੋਨਾਂ ਦੇ ਵਿੱਚ ਇੱਕ ਦੂਸਰੇ ਦੇ ਵਿੱਚ ਦੂਰੀ ਤੋਂ ਸਿਵਾ ਹੁਣ ਕੁਝ ਵੀ ਨਹੀਂ ਹੈ, ਇਸ ਸ਼ਾਇਰੀ ਦਾ ਮਤਲਬ ਸੀਗਾ। ਸੋ ਸ਼ਿਕਾਇਤਾਂ ਦੇਖੋ ਬਹੁਤ ਸਾਰੀਆਂ ਚੱਲਦੀਆਂ ਰਹਿੰਦੀਆਂ ਜ਼ਿੰਦਗੀ 'ਚ, ਅਤੇ ਮੈਨੂੰ ਤੁਹਾਡੇ ਤੋਂ ਕੋਈ ਸ਼ਿਕਾਇਤ ਨਹੀਂ ਹੋਏਗੀ, ਪਰ ਇੱਕ ਸ਼ਿਕਾਇਤ ਜ਼ਰੂਰ ਹੋ ਸਕਦੀ ਹੈ ਜੇ ਤੁਸੀਂ ਮੈਨੂੰ ਸ਼ਾਇਰੀ ਨਹੀਂ ਭੇਜੀ। ਤਾਂ ਪ੍ਰੋਗਰਾਮ ਚੱਲ ਰਿਹਾ ਦਿਲ ਅੱਜ ਸ਼ਾਇਰ ਹੈ, ਮੈਂ ਹਾਂ ਤੁਹਾਡੀ ਆਰ ਜੇ ਦੋ ਸੁਰਬੀ। ਨੰਬਰ ਮੈਂ ਅਨਾਊਂਸ ਕਰ ਦਿੰਦੀ ਹਾਂ ਵਟਸਐਪ ਵਾਲਾ, 9855 1010027 ਇਹ ਸਾਡਾ ਵਟਸਐਪ ਨੰਬਰ ਹੈ। ਇਸ ਵਟਸਐਪ ਨੰਬਰ 'ਤੇ ਜਲਦੀ ਜਲਦੀ ਮੈਨੂੰ ਸ਼ਾਇਰੀ ਭੇਜ ਦਿਓ ਜੀ। ਨਾਲ ਦੀ ਨਾਲ ਮੈਂ ਪਲੇ ਕਰ ਰਹੀ ਹਾਂ ਜੀ ਬਹੁਤ ਬਿਊਟੀਫੁਲ ਜੇ ਟਰੈਕ, ਖਾਸ ਤੌਰ 'ਤੇ ਪਿਆਰੀਆਂ ਪਿਆਰੀਆਂ ਗਜ਼ਲਾਂ। ਇਹ ਸਿਲਸਿਲਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ, ਤੁਸੀਂ ਕਿਤੇ ਨਹੀਂ ਜਾਣਾ, ਬਸ ਤੁਸੀਂ ਸਾਡੇ ਨਾਲ ਜੁੜੇ ਰਹਿਣਾ, ਔਰ ਅੱਜ ਤੁਸੀਂ ਸ਼ਾਇਰ ਬਣ ਕੇ ਆਪਣੇ ਦਿਲ ਦੇ ਜਜ਼ਬਾਤ ਸਾਡੇ ਨਾਲ ਸ਼ੇਅਰ ਕਰਦੇ ਰਹਿਣੇ, ਗਜ਼ਲਾਂ ਸਾਨੂੰ ਭੇਜਦੇ, ਸੋਰੀ ਗਜ਼ਲਾਂ ਕਹਿਤਾ, ਸਾਨੂੰ ਆਪਣੀ ਸ਼ਾਇਰੀ ਭੇਜਦੇ ਰਹਿਣਾ ਜੀ। ਬਸ ਇਸ ਗਜ਼ਲ ਨੂੰ ਪਲੇ ਕਰਕੇ ਮੁੜ ਕੇ ਆਉਂਦੇ ਹਾਂ ਜੀ, ਮੁੜ ਕੇ ਆ ਕੇ ਦੇਖਦੇ ਹਾਂ ਕਿ ਕਿੰਨੇ ਹੋਰ ਸ਼ਾਇਰ ਮੇਰੇ ਨਾਲ ਜੁੜੇ ਨੇ।

0: ਅਰਦਾਸ ਬੁਲਾਉਂਦੇ ਸਨ ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਣ ਲੱਗਦੇ ਸਨ।
1: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
0: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ। ਅਤੇ ਹੁਕਮ ਸਿੰਘ ਵੀ, ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਅੱਜ ਹੀ ਰਜਿਸਟਰ ਕਰੋ ਪੀਐਮ ਸੂਰਿਆ ਘਰ .gov.in ਤੇ।

आज़ाद करते हैं। जो टूट गया उसे किस्मत मान लेते हैं, अब खुद से फिर एक बार मुलाकात करते हैं। थोड़ी मुस्कान थोड़े सपने सजाएंगे, गिरे थे जहां वहीं से उठ जाएंगे। जिंदगी ने बहुत कुछ सिखाया है हमें, अब थोड़ा तुम मुझे समझाना और धीरे धीरे हम तुम्हें समझा जाएंगे। ਇਸਨ ਪੀਜੀ ਸੀ ਸੋਨੂ ਮਲੇਰਕੋਟ ਨਾਲ ਤੋਂ। ਸੋਨੂ ਹੋਣਾ ਨੇ ਬਹੁਤ ਵਧੀਆ ਸਾਨੂੰ ਇੱਕ ਸ਼ਾਇਰੀ ਭੇਜੀ। ਇਸਦੇ ਨਾਲ ਇਹ ਸਿਲਸਿਲਾ ਚੱਲਦਾ ਰਹੇਗਾ ਅਤੇ ਸਾਨੂੰ ਇੱਕ ਹੋਰ ਜਿਹੜੀ ਸ਼ਾਇਰੀ ਆ ਚੁੱਕੀ ਹੈ। ਇਹ ਕਹਿੰਦੇ ਨੇ ਕਿ ਕਭੀ ਬੈਠ ਕਰ ਖੁਦ ਸੇ ਯੇ ਸਵਾਲ ਜ਼ਰੂਰ ਕਰਨਾ, ਕਭੀ ਬੈਠ ਕਰ ਖੁਦ ਸੇ ਯੇ ਸਵਾਲ ਜ਼ਰੂਰ ਕਰਨਾ ਕਿ ਜੋ ਜ਼ਿੰਦਗੀ ਤੁਮ ਹਰ ਰੋਜ਼ ਜੀ ਰਹੇ ਹੋ, ਕਿਆ ਵੋ ਸੱਚ ਮੇਂ ਤੁਮਾਰੀ ਆਪਣੀ ਪਸੰਦ ਕੀ ਹੈ, या फिर तुम सिर्फ उन लोगों की उम्मीदों का बोझ उठा रहे हो जिन्हें कभी तुम्हारे दर्द से फ़र्क ही नहीं पड़ा। क्योंकि सच तो ये है कि हम में से ज़्यादातर लोग अपनी खुशी के लिए नहीं जीते, बल्कि दूसरों को खुश रखने के लिए धीरे धीरे खुद को ख़त्म करते रहते हैं। और सबसे दुख की बात ये है कि एक दिन ऐसा आता है जब इंसान आईने में खुद को देख कर भी खुद की पहचान नहीं कर पाता। इसलिए दुनिया की सोच बदलने से पहले खुद को बचाना बहुत ज़्यादा ज़रूरी है। बचाना सीख लीजिए, क्योंकि अगर तुम अंदर से टूट गए ना तो कोई तुम्हें संभालने नहीं आएगा। ये गल तो बिल्कुल सही की है जी, क्योंकि कई बार असी दूसरियां दे लई अपना सब कुछ कुर्बान कर देने हैं ते अपने आप नूं भुल जाने पूरे तरीके दे नाल। इस करके कई बार फिर अपने आप नूं भुलन तो बाद बड़ी देर बाद एहसास हुंदा कि जो असी कर रहे सी किसे लई, ਉਹਨਾਂ ਨੂੰ ਤਾਂ ਜ਼ਿਆਦਾ ਕੋਈ ਫਰਕ ਹੀ ਨਹੀਂ ਪਿਆ। ਇਹ ਸਾਨੂੰ ਭੇਜੀ ਸੀ ਮੁਹੰਮਦ ਮੁਸੱਫਰ ਮੁਹੰਮਦ ਅਰਮਾਨ, ਪੇਂਟ ਖੁਰਦ, ਜ਼ਿਲ੍ਹਾ ਮਲੇਰਕੋਟਲਾ ਤੋਂ। ਸੋ ਜੀ, ਇਹ ਸਿਲਸਿਲਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਅਤੇ ਸਾਨੂੰ ਹੁਣ ਪਿੰਡ ਕੰਦੋਲਾ ਤੋਂ ਨੇੜੇ ਆਦਮਪੁਰ ਹੋਣਾ ਆਦਮਪੁਰ ਤੋਂ ਕੁਲਵਿੰਦਰ ਟੇਲਰ ਹੋਣਾ ਨੇ ਵੀ ਸਾਨੂੰ ਸ਼ਾਇਰੀ ਭੇਜੀ ਹੈ। ਕਹਿੰਦੇ ਨੇ, ਮੈਂ ਜਿੱਧਰ ਦੇਖੂੰ ਉਧਰ ਮੁਝੇ ਤੂੰ ਚਾਹੀਏ, मैं जिधर देखूं उधर मुझे तू चाहिए, हर तरफ फक्त तेरी जस्तजू चाहिए। खुदा से परे अगर कुछ है तो वो तुम हो, तू नहीं जिसमें फिर ना वो आरजू चाहिए। क्या बात है जी, बस एको एक चीज़ चाहिए और उन्होंने कुछ नहीं चाहिए। बहुत वधिया लिखा, बहुत खूब है। ਅਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਅੱਜ ਸ਼ਾਇਰ ਹੈ, ਮੈਂ ਹਾਂ ਤੁਹਾਡੀ ਅੱਜ ਤੋਂ ਸੁਰ ਵੀ ਹੈ ਨਾ, ਤੁਹਾਨੂੰ ਸਭ ਨੂੰ ਪਤਾ ਚੱਲ ਗਿਆ ਹੋਏਗਾ ਚੰਗੀ ਤਰੀਕੇ ਦੇ ਨਾਲ। ਇਸ ਦੇ ਨਾਲ ਨੰਬਰ ਵੀ ਮੈਂ ਅਨਾਊਂਸ ਕਰ ਦਿੰਦੀ ਹਾਂ, ਜਿਹੜੇ ਸਾਡੇ ਨਾਲ ਨਵੇਂ ਲਿਸਨਰ ਜੁੜੇ ਉਹਨਾਂ ਨੂੰ ਵੀ ਪਤਾ ਲੱਗ ਜਾਏ। 9855-10-1027 9855-10-1027 ਦੋ ਵਾਰ ਇੰਗਲਿਸ਼ 'ਚ ਬੋਲਿਆ ਜੀ ਮੈਂ ਅਤੇ ਹੁਣ ਪੰਜਾਬੀ 'ਚ ਬੋਲ ਦਿੰਦੀ ਹਾਂ। 9855-10-1027 ਇਹ ਸਾਡਾ ਵਟਸਐਪ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਸਾਨੂੰ ਆਪਣੀ ਸ਼ਾਇਰੀ ਲਿਖ ਕੇ ਭੇਜਣੀ ਹੈ। ਅਤੇ ਅੱਜ ਦਾ ਬੜਾ ਖਾਸ ਵਿਸ਼ਾ ਮੈਂ ਚੁਣਿਆ ਹੋਇਆ, ਸ਼ਿਕਾਇਤ, ਗਿਲਾ, ਸ਼ਿਕਵਾ ਅਤੇ ਖਫਾ ਵੀ ਕਹਿੰਦੇ ਹਾਂ ਆਪਾਂ ਨੂੰ, ਅਤੇ ਨਾਰਾਜ਼ਗੀ ਵੀ ਕਹਿ ਦਿੰਦੇ ਹਾਂ, ਗੁੱਸਾ ਵੀ ਕਹਿ ਦਿੰਦੇ ਹਾਂ। ਔਰ ਹਰ ਰਿਸ਼ਤੇ ਵਿੱਚ ਇਹ ਚੀਜ਼ ਲਾਜ਼ਮੀ ਹੈ, ਗੁੱਸਾ ਨਾਰਾਜ਼ਗੀ ਚੱਲਦਾ ਰਹਿੰਦਾ। ਕਹਿੰਦੇ ਨਾ ਉਹ ਰਿਸ਼ਤਾ ਰਿਸ਼ਤਾ ਨਹੀਂ ਹੁੰਦਾ ਜਿੱਥੇ ਨਾਰਾਜ਼ਗੀ ਨਾ ਹੋਵੇ। ਇਸ ਕਰਕੇ ਇਹ ਰਿਸ਼ਤੇ ਇਸੇ ਤਰੀਕੇ ਨਾਲ ਕਾਇਮ ਰਹਿੰਦੇ ਨੇ ਅਤੇ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਵੀ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ, ਕਿਉਂਕਿ ਤੁਸੀਂ ਸਾਰੇ ਮੇਰਾ ਸਾਥ ਦੇ ਰਹੇ ਹੋ। ਔਰ ਹੁਣ ਮੈਂ ਉਡੀਕ ਕਰਾਂਗੀ ਸਾਡੇ ਨਾਲ ਹੋਰ ਵੀ ਲਿਸਨਰਸ ਜੁੜਨ ਅਤੇ ਆਪਣੀ ਆਪਣੀ ਅਲੱਗ ਅਲੱਗ ਸ਼ਾਇਰੀ ਸਾਨੂੰ ਭੇਜਣ। ਅਤੇ ਫਿਰ ਤੋਂ ਅਨਾਊਂਸ ਕਰ ਦਿੰਦੀ ਹਾਂ ਕਿ ਨੰਬਰ ਜਿਸ ਨੰਬਰ ਸਾਨੂੰ ਸ਼ਾਇਰੀ ਭੇਜ ਰਹੇ ਹੋ ਉੱਥੇ ਤੁਸੀਂ ਆਪਣਾ ਨਾਮ ਤਾਂ ਮੈਨਸ਼ਨ ਕਰਨਾ ਹੀ ਹੈ, ਪਰ ਜੇ ਤੁਸੀਂ ਕਿਸੇ ਹੋਰ ਦੀ ਸ਼ਾਇਰੀ ਭੇਜ ਰਹੇ ਹੋ ਉਹਨਾਂ ਦਾ ਨਾਮ ਵੀ ਜ਼ਰੂਰ ਸਾਨੂੰ ਮੈਨਸ਼ਨ ਕਰਕੇ ਭੇਜੋ। ਅਤੇ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਚੱਲਦਾ ਪਿਆ ਹੈ ਜੀ। ਹੁਣ ਅਗਲੀ ਜਿਹੜੀ ਮੈਂ ਗਜ਼ਲ ਪਲੇ ਕਰਨ ਜਾ ਰਹੀ ਹਾਂ ਉਸ ਤੋਂ ਬਾਅਦ ਮੁੜ ਕੇ ਆਉਂਦੇ ਹਾਂ ਜੀ ਨਵੀਂ ਸ਼ਾਇਰੀ ਦੇ ਨਾਲ।

कभी कभी गुस्सा मुस्कुराहट से ज़्यादा खास होता है। कभी कभी गुस्सा मुस्कुराहट से ज़्यादा खास होता है, क्योंकि मुस्कुराहट तो सबके लिए होती है, मगर गुस्सा सिर्फ उनके लिए होता है जिन्हें हम कभी खोना नहीं चाहते। जी हाँ, सानू पीजी सी इकबाल सिंह चौहान होना ने अमृतसर तो इस नाल होर बहुत सारियाँ सानू प्यारी प्यारी शायरी पहुँच रही है जी। प्रोग्राम चल रहा दिल आज शायर है, मैं हाँ थोड़ी आज ये दोस्त सुरभी, और प्रोग्राम विच अगली शायरी सानू जिन्होंने भेजी है वो कह रहे ने कि जिंदा रहे बापू जो पगौंदा हर हिंड नू, पोरा ना फिकर इस निकी जही चिंद नू। सही गल है, बापू साढ़े जिंदगी च बहुत कुछ करता है, तो साढ़े लिए सारी जान वार देता है, तो सानू कई बार पता ही नहीं चलता कि साढ़े माँ बाप साढ़े की कुछ कर जाते हैं। ये सानू भेजी सी दिलप्रीत सिंह इटली तो, उन्होंने सानू ये लिख के भेजी है। उन्होंने नाल ये भी लिख दिता कि सानू ये पंक्तियाँ याद सीगिया, किसी ने बहुत वधिया लिखिया सी पर सानू शायर साहब का नाम याद नहीं है। चलो कोई गल नहीं जी, बट ये पंक्तियाँ जिन्हें भी शायर ने लिखिया ने बहुत सोहनिया लिखिया ने। लो जी, अगले भी शायर साढ़े नाल जुड़ चुके ने, यानी कि साढ़े लिसनर कहते ने जिंदगी ते मौत भी है पर आखिरी लड़ाई है, अज मैनू फिर तेरी याद आई है। ये सानू भेजी है सुखदीप सिंह तिमान, पिंड बडाली नेड़े कुराली शहर जिला रोपड़ तो। जदों शिकायतां याद आउंदियां ने ते उदों ਉਹ ਵੀ ਯਾਦ ਆਉਣ ਲੱਗ ਜਾਂਦੇ ਨੇ ਜਿਨ੍ਹਾਂ ਦੇ ਨਾਲ ਸ਼ਿਕਾਇਤਾਂ ਹੁੰਦੀਆਂ ਨੇ, ਚਾਹੇ ਉਹ ਸਾਡੇ ਕੋਲ ਹੋਣ ਚਾਹੇ ਨਾ ਹੋਣ। ਸੋ ਦੋ ਲਾਈਨਾਂ ਮੈਨੂੰ ਵੀ ਪੇਸ਼ ਕਰਨ ਦਾ ਮੌਕਾ ਦਿਓ ਜੀ। ਕਹਿੰਦੇ ਨੇ ਗਿਲਾ ਵੀ ਤੁਝਸੇ ਬਹੁਤ ਹੈ ਮਗਰ ਮੁਹੱਬਤ ਵੀ, ਗਿਲਾ ਵੀ ਤੁਝਸੇ ਬਹੁਤ ਹੈ ਮਗਰ ਮੁਹੱਬਤ ਵੀ, ਇਹ ਬਾਤ ਆਪਣੀ ਜਗ੍ਹਾ ਹੈ, ਇਹ ਬਾਤ ਆਪਣੀ ਜਗ੍ਹਾ ਹੈ, ਉਹ ਬਾਤ ਆਪਣੀ ਜਗ੍ਹਾ ਹੈ, ਇਹ ਬਾਤ ਆਪਣੀ ਜਗ੍ਹਾ ਹੈ। ਬਾਸੀਰ ਸੁਲਤਾਨ ਕਾਜ਼ਮੀ ਹੋਣਾ ਨੇ ਇਹ ਲਿਖੀਆਂ ਸੀ ਸਤਨਾ, ਬਹੁਤ ਵਧੀਆ ਲਿਖਿਆ ਉਹਨਾਂ ਨੇ ਕਿ ਦੇਖੋ ਪਹਿਲਾਂ ਵੀ ਮੈਂ ਕਿਹਾ ਕਿ ਜਿਹੜੀ ਮੁਹੱਬਤ ਹੈ ਸਾਨੂੰ ਜਿਹਦੇ ਨਾਲ ਮੁਹੱਬਤ ਹੁੰਦੀ ਹੈ ਗਿਲਾ ਸ਼ਿਕਵਾ ਉਹਦੇ ਨਾਲ ਹੁੰਦੀ ਹੈ, ਪਰ ਅਸੀਂ ਹਰ ਇੱਕ ਚੀਜ਼ ਨੂੰ ਮਿਕਸ ਨਹੀਂ ਕਰ ਸਕਦੇ ਨਾ, ਇਸੇ ਕਰਕੇ ਉਹ ਬਾਤ ਅਲੱਗ ਹੈ ਔਰ ਇਹ ਬਾਤ ਅਲੱਗ ਹੈ। ਮਿਰਜ਼ਾ ਗਾਲਿਬ ਹੋਣਾ ਵੀ ਕਹਿੰਦੇ ਨੇ ਕਿ ਹਮਕੋ ਉਨਸੇ ਵਫਾ ਕੀ ਹੈ ਉਮੀਦ, ਹਮਕੋ ਉਨਸੇ ਵਫਾ ਕੀ ਹੈ ਉਮੀਦ, ਜੋ ਨਹੀਂ ਜਾਣਦੇ ਵਫਾ ਗਿਆ ਹੈ। ਸੋ ਇਹ ਸਿਲਸਿਲਾ ਜਿਹੜਾ ਲਗਾਤਾਰ ਚੱਲਦਾ ਰਹੇਗਾ ਜੀ ਪ੍ਰੋਗਰਾਮ ਵਿੱਚ। ਅੱਜ ਅਸੀਂ ਸ਼ਿਕਾਇਤ ਦੀ ਗੱਲ ਕਰ ਰਹੇ ਸੀ, ਅਤੇ ਸ਼ਿਕਾਇਤ ਤੋਂ ਮੈਨੂੰ ਇਹ ਵੀ ਯਾਦ ਆਇਆ ਕਿ ਅੱਜ ਕੱਲ੍ਹ ਨਾ ਲੋਕ ਇਹ ਕਹਿੰਦੇ ਨੇ ਬਿਜ਼ੀ ਹਾਂ, ਪਰ ਸੱਚ ਦੱਸਾਂ ਕਈ ਵਾਰ ਟਾਈਮ ਨਹੀਂ ਦਿਲ ਨਹੀਂ ਰਹਿੰਦਾ। ਬਹੁਤ ਸਾਰੇ ਲੋਕਾਂ ਨੂੰ ਤੁਸੀਂ ਫੋਨ ਕਰਦੇ ਹੋਗੇ ਅਕਸਰ, ਉਹ ਤੁਹਾਨੂੰ ਕਹਿ ਦਿੰਦੇ ਹੋਣਗੇ ਕਿ ਨਹੀਂ ਜੀ ਮੈਂ ਬਿਜ਼ੀ ਸੀ, ਟਾਈਮ ਨਹੀਂ ਲੱਗਾ, ਗੱਲ ਨਹੀਂ ਕਰ ਪਾਇਆ। ਇਹ ਨਾ ਆਪਣੀਆਂ ਤੋਂ ਸ਼ਿਕਾਇਤਾਂ ਹੁੰਦੀਆਂ ਸਾਡੀਆਂ, ਪਹਿਲਾਂ ਇੱਕ ਮੈਸੇਜ ਨਾ ਆਏ ਤਾਂ ਫਿਕਰ ਹੁੰਦੀ ਸੀ, ਅੱਜ ਕਿੰਨੇ ਦਿਨ ਗੱਲ ਨਾ ਹੋਵੇ ਫਿਰ ਵੀ ਲੋਕ ਇਹ ਕਹਿ ਦਿੰਦੇ ਨੇ ਕਿ ਨੋਰਮਲ ਗੱਲ ਹੈ। ਸੋ ਰਿਸ਼ਤਾ ਉਹ ਨਹੀਂ ਜੋ ਦੁਨੀਆ ਨੂੰ ਦਿਖ ਜਾਵੇ, ਰਿਸ਼ਤਾ ਉਹ ਹੈ ਜੋ ਖਾਮੋਸ਼ੀ ਵਿੱਚ ਵੀ ਮਹਿਸੂਸ ਹੋਵੇ। ਸੋ ਤੁਹਾਨੂੰ ਵੀ ਕਿਸੇ ਤੋਂ ਕੋਈ ਸ਼ਿਕਾਇਤ ਹੁੰਦੀ ਹੋਏਗੀ ਜਾਂ ਹੋਏਗੀ, ਅਤੇ ਕਈ ਵਾਰ ਉਹ ਸ਼ਿਕਾਇਤਾਂ ਖਤਮ ਹੀ ਨਹੀਂ ਹੁੰਦੀਆਂ, ਅਤੇ ਕੁਝ ਸ਼ਿਕਾਇਤਾਂ ਨਾਲ ਸਾਨੂੰ ਆਪਣੇ ਆਪ ਨਾਲ ਵੀ ਹੁੰਦੀਆਂ। ਚਲੋ ਰਿਸ਼ਤਿਆਂ ਦੇ ਵਿੱਚ ਤਾਂ ਹੁੰਦੀਆਂ ਹੀ ਨੇ, ਪਰ ਆਪਣੇ ਆਪ ਨਾਲ ਵੀ ਸ਼ਿਕਾਇਤਾਂ ਹੁੰਦੀਆਂ, ਅਤੇ ਜਿਹੜੀ ਆਪਣੇ ਆਪ 'ਤੇ ਸ਼ਿਕਾਇਤ ਹੁੰਦੀ ਨਾ ਬੜੀ ਗਹਿਰੀ ਸ਼ਿਕਾਇਤ।

ਹੁੰਦੀ ਹੈ ਕਿ ਕਈ ਵਾਰ ਆਪਾਂ ਕਹਿੰਦੇ ਹਾਂ ਕਿ ਕਾਸ਼ ਉਹ ਡਿਸੀਜਨ ਨਾ ਲਿਆ ਹੁੰਦਾ, ਕਾਸ਼ ਅਸੀਂ ਕਿਸੇ ਲਈ ਇੰਨਾ ਨਾ ਸੋਚਿਆ ਹੁੰਦਾ, ਕਿ ਕਾਸ਼ ਅਸੀਂ ਆਪਣੀ ਵੈਲਿਊ ਸਮਝ ਲੈਂਦੇ। ਪਰ ਦੋਸਤੋ, ਲਾਈਫ ਵਿੱਚ ਹਰ ਗਲਤੀ ਇੱਕ ਲੈਸਨ ਵੀ ਹੁੰਦੀ ਹੈ। ਖੁਦ ਨੂੰ ਮਾਫ਼ ਕਰਨਾ ਵੀ ਜ਼ਰੂਰੀ ਹੁੰਦਾ ਹੈ। ਹਰ ਵਾਰ ਦਿਲ ਟੁੱਟਣ ਵਾਲਾ ਕਮਜ਼ੋਰ ਨਹੀਂ ਹੁੰਦਾ। ਇਹ ਗੱਲ ਹਮੇਸ਼ਾ ਯਾਦ ਰੱਖੋ, ਅਗਰ ਤੁਹਾਡਾ ਦਿਲ ਟੁੱਟਿਆ ਹੈ ਤੁਸੀਂ ਕਮਜ਼ੋਰ ਨਹੀਂ ਹੋ। ਇਹਦਾ ਮਤਲਬ ਬਿਲਕੁਲ ਨਹੀਂ ਹੈ ਕਿ ਤੁਸੀਂ ਹੁਣ ਅੱਗੇ ਨਹੀਂ ਵੱਧ ਸਕਦੇ ਜਾਂ ਇਸੀ ਸ਼ਿਕਾਇਤ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਜਿਉਂਦੇ ਰਹੋਗੇ। ਸੋ ਪ੍ਰੋਗਰਾਮ ਦਿਲ ਅੱਜ ਸ਼ਹਿਰ ਚੱਲ ਰਿਹਾ, ਮੈਂ ਤੁਹਾਡੀ ਆਰ ਜੇ ਦੋਸਤ ਸੁਰਭੀ। ਨੰਬਰ ਹੈ ਜੀ 9855101027। ਇਹ ਸਾਡਾ ਵਟਸਐਪ ਨੰਬਰ ਹੈ ਜੀ, ਇੱਥੇ ਸਾਨੂੰ ਆਪਣੀ ਸ਼ਾਇਰੀ ਜਲਦੀ ਜਲਦੀ ਭੇਜ ਦਿਉ ਜੀ। ਉਸ ਤੋਂ ਬਾਅਦ ਦੇਖਦੀ ਹਾਂ ਕਿੰਨੇ ਹੋਰ ਸਾਡੇ ਨਾਲ ਲਿਸਨਰਸ ਜੁੜਦੇ ਨੇ। ਜਿਹੜੇ ਨਵੇਂ ਲਿਸਨਰਸ ਜੁੜੇ ਨੇ ਉਹਨਾਂ ਨੂੰ ਮੈਂ ਖਾਸ ਕਹਿ ਦਾਂ ਕਿ ਆਪਣੀ ਜੋ ਸ਼ਾਇਰੀ ਲਿਖ ਰਹੇ ਹੋ ਭੇਜ ਰਹੇ ਹੋ ਅਤੇ ਆਪਣਾ ਨਾਮ ਜ਼ਰੂਰ ਮੈਨਸ਼ਨ ਕਰਨਾ। ਮੈਂ ਅਨਾਊਂਸਮੈਂਟ ਤਾਂ ਵਾਰ ਵਾਰ ਕਰ ਰਹੀ ਹਾਂ ਕਿਉਂਕਿ ਕਈ ਵਾਰ ਬਹੁਤ ਸਾਰੇ ਲਿਸਨਰਸ ਜਿਹੜੇ ਨਾ ਆਪਣਾ ਨਾਮ ਵੀ ਨਹੀਂ ਲਿਖਦੇ, ਕਈ ਆਲਮੋਸਟ ਤਾਂ ਲਿਖਦੇ ਨੇ ਪਰ ਕਈ ਵਾਰ ਭੁੱਲ ਜਾਂਦੇ ਨੇ, ਪਰ ਜਿਨ੍ਹਾਂ ਦੀ ਉਹ ਭੇਜਦੇ ਉਹਨਾਂ ਦਾ ਨਾਮ ਨਹੀਂ ਲਿਖ ਪਾਉਂਦੇ। ਅਤੇ ਕੁਝ ਲਿਸਨਰਸ ਜਿਹੜੇ ਨੇ ਸਾਨੂੰ ਫਿਲਮੀ ਸੌਂਗ ਭੇਜ ਦਿੰਦੇ ਨੇ, ਸਾਡੇ ਨਾਲ ਚਲਾਕੀਆਂ ਕਰਦੇ ਤੁਸੀਂ ਜੀ। ਹਾਂ, ਸੋ ਇਹ ਸਿਲਸਿਲਾ ਚੱਲਦਾ ਰਹੇਗਾ ਜੀ, ਅਤੇ ਇਸ ਸੌਂਗ ਤੋਂ ਬਾਅਦ ਮੈਂ ਫਿਰ ਤੋਂ ਬਣਦੀ ਹਾਂ ਜੀ।

ਜੀ ਹਾਂ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸੀ ਦਿਲ ਅੱਜ ਸ਼ਹਿਰ ਹੈ, ਔਰ ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਉਹ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ, ਆਲਮੋਸਟ ਖਤਮ ਹੋ ਚੁੱਕਿਆ। ਔਰ ਬੜਾ ਚੰਗਾ ਲੱਗਿਆ ਅੱਜ ਮੇਰੇ ਨਾਲ ਬਹੁਤ ਸਾਰੇ

ਜੀ ਹਾਂ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸੀ ਦਿਲ ਅੱਜ ਸ਼ਹਿਰ ਹੈ, ਔਰ ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਉਹ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ, ਆਲਮੋਸਟ ਖਤਮ ਹੋ ਚੁੱਕੀ ਹੈ। ਔਰ ਬੜਾ ਚੰਗਾ ਲੱਗਿਆ ਅੱਜ ਮੇਰੇ ਨਾਲ ਬਹੁਤ ਸਾਰੇ ਨਵੇਂ ਲਿਸਨਰ ਵੀ ਜੁੜੇ, ਉਹਨਾਂ ਨੇ ਆਪਣੀਆਂ ਸ਼ਾਇਰੀ ਮੈਨੂੰ ਭੇਜੀਆਂ, ਦਿਲ ਦੇ ਜਜ਼ਬਾਤ ਮੇਰੇ ਨਾਲ ਸ਼ੇਅਰ ਕੀਤੇ। ਇਸ ਦੇ ਨਾਲ ਆਖਰੀ ਜੋ ਸ਼ਾਇਰੀ ਪੇਸ਼ ਕਰਨ ਜਾ ਰਹੀ ਹਾਂ ਮੈਂ, ਸਾਡੇ ਲਿਸਨਰ ਨੇ ਸਾਨੂੰ ਭੇਜੀ ਹੈ ਕਿ ਜ਼ਿੰਦਗੀ ਆਰਾਮ ਸੇ ਫੁੱਟਪਾਥ ਪਰ ਸੋਤੀ ਰਹੀ, ਜ਼ਿੰਦਗੀ ਆਰਾਮ ਸੇ ਫੁੱਟਪਾਥ ਪਰ ਸੋਤੀ ਰਹੀ, ਇੱਕ ਗੁੜੀਆ ਕੁਛ ਖਿਲੌਣੋ ਕੇ ਲਈ ਰੋਤੀ ਰਹੀ। ਸਾਨੂੰ ਭੇਜੀ ਸੀ ਸੁਭਾਸ਼ ਚੰਦਰ ਵਤਸ ਗਿੱਦੜਬਾਹਾ ਨੇ ਇਹ ਬਿਊਟੀਫੁਲ ਜੀ ਸ਼ਾਇਰੀ। ਸੋ ਜ਼ਿੰਦਗੀ ਇਸੀ ਦਾ ਨਾਮ ਹੈ ਜੀ, ਕਿਤੇ ਇੱਕ ਪਾਸੇ ਲੋਕ ਸ਼ਿਕਾਇਤਾਂ ਕਰਦੇ ਨੇ ਅਤੇ ਦੂਸਰੇ ਪਾਸੇ ਲੋਕ ਬਿਨਾਂ ਸ਼ਿਕਾਇਤਾਂ ਤੋਂ ਬਹੁਤ ਖੁਸ਼ ਰਹਿੰਦੇ ਨੇ। ਜਾਂਦੇ ਜਾਂਦੇ ਦੋ ਲਾਈਨਾਂ ਮੈਂ ਵੀ ਕਹਿਣਾ ਚਾਹੂੰਗੀ ਕਿ ਦਿਲ ਸਾਫ਼ ਹੋਵੇ ਤਾਂ ਨਾਰਾਜ਼ਗੀ ਵੀ ਪਿਆਰੀ ਲੱਗਦੀ ਹੈ, ਦਿਲ ਸਾਫ਼ ਹੋਵੇ ਤਾਂ ਨਾਰਾਜ਼ਗੀ ਵੀ ਪਿਆਰੀ ਲੱਗਦੀ ਹੈ, ਪਰ ਜਿੱਥੇ ਮਤਲਬ ਆ ਜਾਵੇ ਨਾ ਉੱਥੇ ਸ਼ਿਕਾਇਤ ਵੀ ਫਿਰ ਬੇਕਾਰ ਲੱਗਦੀ ਹੈ। ਇਸ ਦੇ ਨਾਲ ਤੁਹਾਨੂੰ ਪਤਾ ਹੋਏਗਾ ਕਿ ਕੁਝ ਗੱਲਾਂ ਦਾ ਜਵਾਬ ਨਾ ਸਿਰਫ ਖਾਮੋਸ਼ੀ ਹੁੰਦੀ ਹੈ, ਅਤੇ ਕੁਝ ਸ਼ਿਕਵੇ ਜਿਹੜੇ ਹੁੰਦੇ ਨਾ ਉਮਰ ਭਰ ਦਿਲ ਵਿੱਚ ਹੀ ਰਹਿ ਜਾਂਦੇ ਨੇ, ਅਤੇ ਇਹਨਾਂ ਸ਼ਿਕਵੇ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਉਹ ਕਈ ਵਾਰ ਕੱਢ ਦਿੰਦੇ ਨੇ। ਕਈ ਵਾਰ ਸਾਡੀ ਸ਼ਿਕਾਇਤਾਂ ਇੰਨੀਆਂ ਲੰਬੀਆਂ ਹੋ ਜਾਂਦੀਆਂ ਨੇ ਕਿ ਆਪਾਂ ਕਹਿੰਦੇ ਕਦੀ ਮੁੱਕ ਨਹੀਂ ਸਕਦੀਆਂ। ਦੋਸਤੋ, ਸ਼ਿਕਾਇਤ ਰੱਖਣੀ ਬੁਰੀ ਗੱਲ ਨਹੀਂ ਹੈ, ਪਰ ਦਿਲ ਵਿੱਚ ਬੋਝ ਰੱਖਣਾ ਜ਼ਰੂਰ ਬੁਰੀ ਗੱਲ ਹੈ। ਕੋਸ਼ਿਸ਼ ਕਰੋ ਗੱਲ ਕਰਨ ਦੀ, ਸਮਝਣ ਦੀ, ਅਤੇ ਕਈ ਵਾਰ ਛੱਡ ਦੇਣ ਦੀ ਵੀ। ਮੈਂ ਹਾਂ ਤੁਹਾਡੇ ਨਾਲ, ਅਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ। ਮੈਂ ਹਾਂ ਜੀ ਤੁਹਾਡੀ ਦੋਸਤ ਅੱਜ ਸੁਰਬੀ, ਮਿਲਾਂਗੇ ਫਿਰ ਇੱਕ ਨਵੇਂ ਜਜ਼ਬਾਤ ਦੇ ਨਾਲ। ਉਨੀ ਦੇਰ ਤੁਸੀਂ ਆਪਣਾ ਧਿਆਨ ਰੱਖਣਾ ਹੈ ਜੀ, ਜਾਣਾ ਕਿਤੇ ਨਹੀਂ ਹੈ ਜੀ, ਪੂਰੇ 3 ਵਜੇ ਪ੍ਰੋਗਰਾਮ ਆਉਣਾ ਹੈ ਜੀ ਰੇਡੀਓ ਡਾਕਟਰ, ਤੁਹਾਡੀ ਸਿਹਤ ਨਾਲ ਜੁੜਿਆ ਹੋਇਆ ਇੱਕ ਖਾਸ ਪ੍ਰੋਗਰਾਮ ਜੋ ਤੁਹਾਨੂੰ ਹਮੇਸ਼ਾ ਹੈਲਥੀ ਰਹਿਣ ਦੇ ਟਿਪਸ ਦਿੰਦਾ ਰਹਿੰਦਾ। ਇਹਨੂੰ ਵੀ ਜ਼ਰੂਰ ਸੁਣ ਕੇ ਜਾਣਾ, ਅਤੇ ਉਸ ਤੋਂ ਬਾਅਦ ਪੂਰੇ 4 ਵਜੇ ਤੁਹਾਡੀ ਦੋਸਤ ਫਿਰ ਤੋਂ ਆਏਗੀ ਜੀ ਲੈ ਕੇ ਪ੍ਰੋਗਰਾਮ ਹੈਲੋ ਜਲੰਧਰ। ਫਿਲਹਾਲ ਦਿਲ ਅੱਜ ਸ਼ਾਇਰ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੋ ਚੁੱਕਿਆ ਹੈ। ਹੁਣ ਦੇ ਲਈ ਮੈਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੀ ਹਾਂ। ਉਹਨਾਂ ਦਿਨ ਨੂੰ ਆਪਣਾ ਧਿਆਨ ਰੱਖਿਓ, ਅਤੇ ਹੱਸਦੇ ਮੁਸਕਰਾਉਂਦੇ ਰਹੋ, ਅਤੇ ਜ਼ਿਆਦਾ ਸ਼ਿਕਾਇਤਾਂ ਦਿਲ 'ਚ ਨਹੀਂ ਰੱਖਣੀਆਂ, ਅਤੇ ਜਾਂਦੇ ਜਾਂਦੇ ਹਾਂ ਮੇਰੇ ਨਾਲ ਵੀ ਇੱਕੋ ਹੀ ਸ਼ਿਕਾਇਤ ਨਹੀਂ ਰੱਖਿਓ, ਠੀਕ ਹੈ ਜੀ? ਮੈਂ ਤਾਂ ਤੁਹਾਡੀ ਦੋਸਤ ਹਾਂ ਨਾ, ਮੈਂ ਤਾਂ ਆਪਣੀ ਹਾਂ। ਚਲੋ ਜੀ, ਹੁਣ ਪੇਸ਼ ਕਰਨ ਜਾ ਰਹੀ ਹਾਂ ਇਸ ਪ੍ਰੋਗਰਾਮ ਦਾ ਲਾਸਟ ਟਰੈਕ, ਮਿਲਾਂਗੇ ਜੀ ਪੂਰੇ 4 ਵਜੇ।

ਜਲੰਧਰ ਦਾ ਇਹ ਰੇਨਬੋ ਚੈਨਲ ਹੈ ਅਤੇ ਇਸ ਰੇਨਬੋ ਚੈਨਲ 'ਤੇ ਤੁਹਾਡੀ ਦੋਸਤ ਸੁਰਬੀ ਜਿਹੜੀ ਪਹੁੰਚ ਗਈ ਹੈ ਔਰ ਲੈ ਕੇ ਆਈ ਹੈ ਬੜੇ ਖਾਸ ਵਿਸ਼ਾ ਜਿਹੜਾ ਕਿ ਧਿਆਨ ਦੇਣ ਯੋਗ ਵੀ ਹੈ ਅਤੇ ਕਿਤੇ ਨਾ ਕਿਤੇ ਥੋੜ੍ਹਾ ਫਨੀ ਵੀ ਹੈ। ਚਲੋ ਜੀ, ਜੇ ਤੁਸੀਂ ਸਮਝ ਗਏ ਹੋ ਨਾ ਤਾਂ ਫਿਰ ਮੈਨੂੰ ਕੁਝ ਜ਼ਿਆਦਾ ਕਹਿਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਂ ਐਸੀ ਸੈਲੀਬ੍ਰਿਟੀ ਦੀ ਗੱਲ ਕਰਨ ਜਾ ਰਹੀ ਹਾਂ ਜੋ ਸਾਡੀਆਂ ਸੜਕਾਂ 'ਤੇ ਰੋਜ਼ ਸਾਨੂੰ ਮਿਲਦੇ ਨੇ ਅਤੇ ਇਹ ਉਹ ਨੇ ਜਿਹੜੇ ਸਾਡੀ ਕਈ ਵਾਰ ਨੀਂਦ ਵੀ ਖਰਾਬ ਕਰ ਦਿੰਦੇ ਨੇ, ਕਈ ਵਾਰ ਸਾਡੀ ਰਾਖੀ ਵੀ ਕਰਦੇ ਨੇ ਅਤੇ ਕਈ ਵਾਰ ਪਿੱਛੇ ਪੈ ਜਾਣ 'ਤੇ ਸਾਡੀ ਜਾਨ ਵੀ ਕੱਢ ਦਿੰਦੇ ਨੇ, ਹੈ ਨਾ, ਹੋ ਜਾਂਦਾ ਨਾ। ਸੋ ਲਓ ਜੀ, ਅਸੀਂ ਕਿਸੇ ਕਹਾਣੀਆਂ ਨੂੰ ਅਸੀਂ ਅੱਜ ਸ਼ੇਅਰ ਕਰਾਂਗੇ, ਗੱਲਬਾਤ ਕਰਾਂਗੇ ਅਸੀਂ ਕੁੱਤਿਆਂ 'ਤੇ, ਯਾਨੀ ਕਿ ਡੋਗਸ 'ਤੇ। ਅਤੇ ਮੈਨੂੰ ਦੱਸੋ ਕਿ ਕਿੰਨਾ ਕੁ ਤੁਸੀਂ ਪਿਆਰ ਕਰਦੇ ਹੋ, ਕਿ ਤੁਹਾਡੇ ਕੋਲ ਕਿਹੜਾ ਕਿਹੜਾ ਪੈਟ ਹੈ ਜਾਂ ਤੁਸੀਂ ਘਰ 'ਚ ਡੋਗ ਰੱਖਿਆ ਹੈ ਕਿ ਨਹੀਂ ਰੱਖਿਆ, ਇਸ ਸਾਰੇ ਬਾਰੇ ਅਸੀਂ ਗੱਲਬਾਤ ਕਰਨੀ ਹੈ ਅੱਜ। ਅਤੇ ਤਿਆਰ ਹੋ ਬਿਲਕੁਲ ਫਿਰ ਮੇਰੇ ਸਵਾਲਾਂ ਦਾ ਜਵਾਬ ਦੇਣ ਵਾਸਤੇ। ਅਤੇ ਅਸੀਂ ਬੜਾ ਖਾਸ ਮੁੱਦਾ ਵੀ ਹੈ, ਥੋੜ੍ਹਾ ਖਾਸ ਧਿਆਨ ਵੀ ਰੱਖਾਂਗੇ ਕਿ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਡੋਗਸ ਦੇ ਬਾਰੇ, ਤਾਂ ਕਿ ਕੁਛ ਲੋਕਾਂ ਨੂੰ ਇਨਫੋਰਮੇਸ਼ਨ ਵੀ ਮਿਲ ਸਕੇ। ਇਸ ਦੇ ਨਾਲ ਕੁਝ ਫਨੀ ਗੱਲਾਂ ਵੀ ਕਰਾਂਗੇ ਕਿ ਤੁਹਾਡਾ ਡੋਗ ਅਗਰ ਤੁਹਾਡੇ ਘਰ ਵਿੱਚ ਹੈ ਤਾਂ ਉਹ ਕੀ ਕੁਝ ਕਰਦਾ, ਤਾਂ ਐਟੀਟਿਊਡ ਕਿਸ ਤਰੀਕੇ ਦਾ ਹੈ। ਸੋ ਇਹ ਸਾਰੀ ਗੱਲਬਾਤ ਡੋਗਸ 'ਤੇ ਹੋਣ ਵਾਲੀ ਹੈ ਕਿਉਂਕਿ ਡੋਗਸ ਦੇ ਨਾਲ ਰਿਲੇਟਿਡ ਬੜੀਆਂ ਸਾਰੀਆਂ ਨਿਊਜ਼ ਵੀ ਆ ਰਹੀਆਂ ਨੇ। ਜਿਵੇਂ ਤੁਹਾਨੂੰ ਪਤਾ ਹੈ ਕਿ ਸਟਰੀਟ ਡੋਗਸ ਅੱਜ ਕੱਲ੍ਹ ਬੜੇ ਖਤਰਨਾਕ ਵੀ ਹੋ ਚੁੱਕੇ ਨੇ ਅਤੇ ਖਤਰਨਾਕ ਹੁੰਦੇ ਹੁੰਦੇ ਉਹ ਬਹੁਤ ਸਾਰੇ ਹਮਲੇ ਕਰ ਰਹੇ, ਅਟੈਕ ਵੀ ਕਰ ਰਹੇ ਨੇ। ਇਹ ਮੁੱਦਾ ਬਹੁਤ ਜ਼ਿਆਦਾ ਖਾਸ ਹੈ, ਇੱਥੇ ਵੀ ਗੱਲਬਾਤ ਕਰਾਂਗੇ। ਗੱਲਬਾਤ ਕਰਨ ਲਈ ਕਰਨਾ ਕੀ ਹੈ ਇਹ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਨੰਬਰ ਹੈ 0181-23-4174। ਇਸ ਨੰਬਰ 'ਤੇ ਤੁਸੀਂ ਮੈਨੂੰ ਕਰਨਾ ਹੈ ਫੋਨ, 0181-23-4-2-174 ਇਹ ਹੈ ਜੀ ਸਾਡਾ ਨੰਬਰ। ਔਰ ਇਸ ਨੰਬਰ 'ਤੇ ਮੈਨੂੰ ਕਾਲ ਕਰੋ ਅਤੇ ਅੱਜ ਗੱਲਬਾਤ ਮੇਰੇ ਨਾਲ ਕਰੋ ਆਪਣੇ ਡੋਗਸ ਬਾਰੇ, ਜੋ ਤੁਹਾਡੇ ਕੋਲ ਡੋਗਸ ਹੈ, ਨਹੀਂ ਤਾਂ ਫਿਰ ਗਲੀ ਦੇ ਕੁੱਤੇ ਤਾਂ ਸਾਰਿਆਂ ਦੇ ਸਾਂਝੇ ਕੁੱਤੇ ਹੀ ਹੁੰਦੇ ਆ, ਹੈ ਨਾ। ਸੋ ਜੀ, ਇਹ ਮੈਂ ਕੁਛ ਜ਼ਿਆਦਾ ਤਾਂ ਨਹੀਂ ਕਹਿਤਾ, ਨਹੀਂ ਨਹੀਂ, ਵੈਸੇ ਗਲੀ ਦੇ ਕੁੱਤੇ ਸਾਡੇ ਘਰ ਦੇ ਸਿਕਿਉਰਿਟੀ ਗਾਰਡ ਹੁੰਦੇ, ਕਹਿੰਦੇ ਚੌਂਕੀਦਾਰ ਰੱਖਣ ਦੀ ਲੋੜ ਨਹੀਂ ਪੈਂਦੀ, ਗਲੀ ਦਾ ਕੁੱਤਾ ਹੀ ਬਹੁਤ ਹੁੰਦਾ। ਇਸੇ ਬਾਰੇ ਅਸੀਂ ਗੱਲਬਾਤ ਕਰਦੇ ਰਹਾਂਗੇ। ਟਰੈਕ ਪਲੇ ਕਰਨ ਜਾ ਰਹੀ ਹਾਂ ਮੈਂ ਦਿਲਜੀਤ ਦੋਸਾਂ ਦੀ ਵਾਹ ਦੇ ਵਿੱਚ, ਬੜਾ ਬਿਊਟੀਫੁਲ ਜਿਹਾ। ਆਉਂਦੇ ਹਾਂ ਜੀ ਮੁੜ ਕੇ ਫਿਰ ਨਵੇਂ ਕਾਲਰ ਦੇ ਨਾਲ ਜੁੜਾਂਗੇ ਅਤੇ ਜਾਣਾਂਗੇ ਉਹਨਾਂ ਦੇ ਕੋਲੋਂ ਕਿ ਬਸ ਤੁਹਾਨੂੰ ਪਤਾ ਹੈ ਨਾ, ਬਾਕੀ ਗੱਲਾਂ ਬਾਅਦ 'ਚ।

ਮੈਂ ਕਿਹਾ ਜੀ ਡਰੋ ਨਾ ਡਰੋ ਨਾ। ਹਾਂ ਇਹ ਤਾਂ ਬਸ ਛੋਟਾ ਜਿਹਾ ਡੈਮੋ ਸੀ, ਟ੍ਰੇਲਰ ਸੀ ਜੀ ਇਸ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਪਹਿਲੇ ਦਾ। ਜੀ ਹਾਂ ਦੋਸਤੋ, ਮੈਂ ਹਾਂ ਜੀ ਤੁਹਾਡੀ ਆਰ ਜੇ ਦੋਸਤ ਸੁਰਬੀ, ਅਤੇ ਇਸ ਆਵਾਜ਼ ਤੋਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅੱਜ ਤੁਹਾਡੀ ਦੋਸਤ ਕਿਹੜਾ ਖਾਸ ਟੋਪਿਕ ਲੈ ਕੇ ਆਈ ਹੈ। ਲਓ ਜੀ ਪਹਿਲਾਂ ਤੁਹਾਡੇ ਸਾਰਿਆਂ ਦਾ ਪਹਿਲਾਂ ਸਵਾਗਤ ਕਰ ਦੇਣ ਜੀ, ਮੇਰੇ ਵੱਲੋਂ ਨਮਸਕਾਰ ਹੈ ਜੀ, ਸਤਿ ਸ਼੍ਰੀ ਅਕਾਲ ਅਤੇ ਵੈਰੀ ਗੁੱਡ ਈਵਨਿੰਗ। ਵੱਜ ਗਏ ਨੇ ਪੂਰੇ 4 ਦੇ FM band 102.7 MHz ਦੇ ਆਕਾਸ਼ਵਾਣੀ

0: ਜੀ ਹਾਂ, ਇਹ ਸੱਟ ਬੜੀ ਜ਼ੋਰ ਨਾਲ ਲੱਗ ਜਾਂਦੀ ਹੈ ਜਦੋਂ ਕੁੱਤਾ ਪਿੱਛੇ ਪੈ ਜਾਂਦਾ ਹੈ। ਬਸ ਬਸ ਬਸ ਬਸ ਭਰਾਵਾ, ਸ਼ਾਂਤ ਹੋ ਜਾ। ਇੱਕ ਵਾਰ ਸ਼ਾਂਤ ਵੀ ਨਹੀਂ ਹੁੰਦੇ, ਕੁੱਤੇ ਬੜੇ ਪਿੱਛੇ ਪੈ ਜਾਂਦੇ ਨੇ, ਸੱਟ ਬੜੀ ਭਾਰੀ ਲੱਗ ਜਾਂਦੀ ਹੈ। ਬਾਕੀ ਤਾਂ ਬਚਾਅ ਹੋ ਹੀ ਜਾਂਦਾ, ਬਸ ਛੋਟੇ ਮੋਟੇ ਕੋਹਣੀ ਕੋਹਣੀ ਜਿਹਦੇ ਕੋਹਣੀਆਂ ਹੋ ਗਈਆਂ, ਗੋਡੇ ਗੋਡੇ ਛਿਲ ਜਾਂਦੇ, ਬਾਕੀ ਸਭ ਠੀਕ ਹੈ। ਲਓ ਜੀ ਅਗਲੇ ਕਾਲਰ ਨਾਲ ਗੱਲਬਾਤ ਕਰ ਲੈਂਦੇ ਹਾਂ, ਉਹਨਾਂ ਕੋਲ ਕਿਹੜੇ ਕਿਹੜੇ ਪੈਟ ਨੇ ਅਤੇ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਹੈ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ ਹੈ?
1: ਪਿੰਡ ਕੰਦੋਲਾ ਨੇੜੇ ਆਨੰਦਪੁਰ ਤੋਂ ਕੁਲਵਿੰਦਰ ਟੇਲਰ ਬਾਤ ਕਰ
0: ਰਹੀ ਜੀ। ਕੁਲਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ।
1: ਜੀ
0: ਮੈਮ ਜੀ, ਅਸੀਂ ਅੱਜ ਬੜਾ ਖਾਸ ਟੌਪਿਕ ਤੇ ਗੱਲ ਕਰ ਰਹੇ ਹਾਂ, ਤੁਹਾਨੂੰ ਪਤਾ ਲੱਗ ਗਿਆ ਹੋਣਾ ਡੌਗਸ ਤੇ। ਤੇ ਤੁਹਾਡੇ ਕੋਲ ਹੈ ਕੋਈ ਪੈਟ?
1: ਕਰਦੇ ਤਾਂ ਮਤਲਬ ਕਰਦੇ ਹੋ ਜਾਂਦੇ ਜਿਹੜੇ ਕੇਜ ਡੌਗਸ ਹੁੰਦੇ ਹੈਗੇ ਆ, ਉਹ ਇੱਥੇ ਗਲੀ 'ਚ ਬੈਠੇ ਰਹਿੰਦੇ ਸਾਡੇ ਘਰਾਂ ਦੇ ਮੋਢੇ ਆ ਨਾ।
0: ਹਾਂਜੀ ਹਾਂਜੀ,
1: ਸਾਰਾ ਉਹਨਾਂ ਨੇ ਇੱਥੇ ਖਾਣਾ ਸੀ, ਪਾਣੀ ਬਾਹਰ ਰੱਖ ਦਿੰਦਾ ਆ, ਸ਼ਾਮ ਦਿੰਦੇ ਆ, ਇਸ ਟਾਈਮ ਮੇਰੇ ਕੋਲ ਲੰਮੀ ਪਈ ਉਹ ਆਉਣਾ ਦੇ ਵਿੱਚ, ਹਨਾ ਜੀ।
0: ਹਾਂਜੀ ਹਾਂਜੀ
1: ਹਾਂਜੀ, ਉਹ ਆ ਜਾਂਦੀਆਂ ਸ਼ਾਮ ਨੂੰ, ਉਹਨੇ ਆਉਣਾ ਲਿਆ ਕੇ ਰੋਟੀ ਖਾਣੀ ਆ, ਉਹਨੂੰ ਦੁੱਧ ਪਾਉਣਾ ਹੈਗਾ ਆ
0: ਜੀ। ਕੁਲਵਿੰਦਰ ਜੀ ਇੱਕ ਮਿੰਟ, ਉਹਨਾਂ ਨੇ ਤੁਹਾਡੀ ਆਵਾਜ਼ ਥੋੜੀ ਥੋੜੀ ਕੱਟ ਰਹੀ ਹੈ ਜੀ, ਥੋੜਾ ਜਿਹਾ ਨੈਟਵਰਕ 'ਚ ਤੁਸੀਂ ਆ ਜਾਓਗੇ ਜ਼ਰਾ?
1: ਹੁਣ ਠੀਕ ਹੈ ਜੀ?
0: ਹਾਂਜੀ, ਹੁਣ ਥੋੜੀ ਠੀਕ ਹੈ।
1: ਅੱਛਾ ਜੀ
0: ਜੀ,
1: ਤੇ ਉਹਨਾਂ ਨੂੰ ਮਤਲਬ ਪ੍ਰੋਪਰ ਸਾਰਾ ਰੱਖੀਦਾ ਸਾਰਾ ਹੀ ਨਾ, ਬਾਹਰ ਜਿਹੜਾ ਕੁੱਤੇ ਹੋਰ ਇਕੱਠੇ ਹੋ ਕੇ ਆ ਜਾਂਦੇ ਜਾਂ ਕਿੱਦਾਂ ਵੀ ਆ
0: ਜੀ ਜੀ,
1: ਆਪਾਂ ਵੀ ਪੂਰਾ ਸਹਿਯੋਗ ਦੇਈਦਾ, ਢੰਗ ਲੈ ਕੇ ਉਹਨਾਂ ਨੂੰ ਬਚਾਈਦਾ ਸਾਰੇ ਨਾ
0: ਜੀ ਜੀ। ਪਰ ਉਹ ਤਾਂ ਪੈ ਵੀ ਜਾਂਦੇ ਨਾ ਬੜੇ, ਆਪਣੇ ਬੰਦੇ ਨੇ ਤਾਂ ਪੈਂਦੇ ਨਹੀਂ,
1: ਕੋਈ ਗੱਲ ਨਹੀਂ ਪੈਂਦੇ ਬੰਦੇ ਤੋਂ, ਕਦਾ ਨਾ ਚੀਜ਼ ਹੈ ਨੀ ਕੋਈ ਵੀ
0: ਬੰਦੇ। ਲਓ ਜੀ, ਇਹ ਤਾਂ ਕੁਝ ਜ਼ਿਆਦਾ ਤੁਸੀਂ ਖਤਰਨਾਕ ਗੱਲ ਕਰਤੀ ਵੈਸੇ, ਪਰ ਨਹੀਂ ਦੇਖੋ ਗਲੀ ਦੇ ਕੁੱਤੇ ਜਿਹੜੇ ਨਾ ਵਫ਼ਾਦਾਰ ਤਾਂ ਚਲੋ ਬਹੁਤ ਹੁੰਦੇ ਆ, ਪਰ ਨਾ ਜਦੋਂ ਵੀ ਮੋਟਰਸਾਈਕਲ ਵਾਲੇ ਲੰਘਦੇ ਉਹਨਾਂ ਦੇ ਪਿੱਛੇ ਕਿਉਂ ਪੈ ਜਾਂਦੇ ਇੰਨਾ ਜ਼ਿਆਦਾ?
1: ਸਰ ਉਹਨਾਂ ਨੇ ਉਹਨੂੰ ਕਿਸੇ ਨਾ ਕਿਸੇ ਦੇ ਜਾਣੀ ਕਿ ਉਹਦਾ ਜਾਂ ਬੱਚਾ ਉਹਦਾ ਪੈਟ ਕੋਈ ਥੱਲੇ ਆ ਗਿਆ ਹੁੰਦਾ ਹਨਾ, ਉਹ ਫਿਰ ਜਦ ਉਹ ਰੱਖਦੇ ਆ ਕਿ ਮਤਲਬ ਇਹਨੇ ਮੈਨੂੰ ਮੇਰੇ ਬੱਚੇ ਨੂੰ ਮਾਰਿਆ ਜਾਂ ਕਿੱਦਾਂ ਵੀ ਹਨਾ, ਜਾਂ ਉਹਦੇ ਸਾਥੀ ਨੂੰ ਜਾਂ ਕਿਸੇ ਸਾਥਣ ਨੂੰ ਕਿਸੇ ਨੂੰ ਵੀ
0: ਹਨਾ
1: ਥੱਲੇ ਦਿੱਤਾ ਹੈ, ਉਹ ਜਿਹੜਾ ਗੁੱਸਾ ਹੁੰਦਾ ਨਾ ਜੀ, ਉਹ ਸਰ ਉਹ ਮਤਲਬ ਮੈਡਮ ਉਹ ਪਿੱਛੇ
0: ਬਾਈਕ ਵਾਲੇ ਦੇ ਕੱਢ ਦਿੰਦੇ, ਬੇਚਾਰੇ ਦਾ ਕਸੂਰ ਹੋਵੇ ਨਾ ਹੋਵੇ
1: ਵੀ ਹਾਂਜੀ, ਕਿਉਂ ਕਿਉਂਕਿ ਉਹ ਮਾਰ ਕੇ ਨੱਠ ਗਿਆ ਹੁੰਦਾ ਹਨਾ।
0: ਹਾਂਜੀ ਹਾਂਜੀ,
1: ਇੱਦਾਂ ਜਦੋਂ ਬਾਈਕ ਲੈ ਕੇ ਕੋਈ ਨੱਠਦਾ ਉਹਨੂੰ ਲੱਗਦਾ ਵੀ ਇਹੀ ਆ ਹਨਾ
0: ਜੀ। ਤੇ ਫਿਰ ਜਿੱਦਾਂ ਬਾਈ ਚਾਂਸ, ਹੁਣ ਇੱਕ ਸਲਾਹ ਵੀ ਦਿਓ ਕਿ ਜਿੱਦਾਂ ਕੁੱਤਾ ਬਾਈ ਚਾਂਸ ਪੈ ਜਾਏ ਕਿਸੇ ਨੂੰ, ਤੇ ਕਿੱਦਾਂ ਮਤਲਬ ਬਚਾਅ ਕਰਨਾ ਚਾਹੀਦਾ ਹੈ ਸਾਨੂੰ, ਕਿੱਦਾਂ ਰੱਖਣਾ ਚਾਹੀਦਾ ਹੈ?
1: ਮਤਲਬ ਧੋਣਾ ਤਾਂ ਨਹੀਂ ਚਾਹੀਦਾ ਮੈਮ, ਜਿੱਦਾਂ ਹਨਾ ਕੁੱਤਾ ਏਡਾ ਕੋਈ ਪੈਂਦਾ ਨਹੀਂ ਹੁੰਦਾ ਜ਼ਿਆਦਾ, ਜਦਾ ਜਿੱਦਾਂ ਉਹਨੂੰ ਆਭਾਸ ਹੁੰਦਾ ਜਾਂ ਕਿੱਦਾਂ ਮੈਨੂੰ ਮਾਣ ਲੱਗਾ ਜਾਂ ਕੁਛ ਵੀ ਆ, ਧੋਣਾ ਨਹੀਂ ਚਾਹੀਦਾ, ਖੜੇ ਹੋ ਜਾਓ ਆਰਾਮ ਦੇ ਨਾਲ
0: ਜੀ,
1: ਉਹ ਕਹਿੰਦਾ ਨੀ ਤਕਰੀਬਨ ਕੁਛ ਵੀ ਹਨਾ।
0: ਜਦੋਂ
1: ਦੌੜਦੇ ਆ ਨਾ ਉਦੋਂ ਉਹ ਪੈਂਦਾ ਹੈ ਕੁੱਤਾ ਜੀ, ਪਤਾ ਨੀ ਕਹਿੰਦੇ ਕਾਹਦੇ ਦੌੜਦਾ ਇਹ।
0: ਹਾਂਜੀ, ਇਹ ਤਾਂ ਹੈ, ਫਿਰ
1: ਆਪਾਂ ਖੜੇ ਜਾਂਦੇ ਹਾਂ ਜਾਂ ਥੋੜਾ ਜਿਹਾ ਉਹਨੂੰ ਦਬਕਾ ਦਈਏ ਜਾਂ ਥੋੜਾ ਜਿਹਾ ਡਰ ਜਾਂਦਾ ਹੈਗੇ ਆ, ਸਾਰੇ ਇੱਦਾਂ ਹੀ ਪੈਂਦੇ ਆ। ਮੈਂ ਵੀ ਸਵੇਰ ਨੂੰ ਜਦੋਂ ਬਾਈਕ ਤੇ ਜਾਵਾਂ ਹਨਾ
0: ਜੀ,
1: ਸਵੇਰੇ ਤਾਂ ਉਹ ਕਈ ਵਾਰੀ ਪੈ ਜਾਂਦੇ, ਮੈਂ ਬਾਈਕ ਨੂੰ ਉੱਥੇ ਖੜੀ ਕਰ ਦਿੰਦਾ, ਰੋਕ ਦਿੰਦਾ,
0: ਹੌਲੀ ਕਰ ਲੈਣੀ ਚਾਹੀਦੀ,
1: 2 ਮਿੰਟ ਮੈਂ ਦੇਖਣਾ ਉਹਨੂੰ ਹਨਾ, ਦੇਖ ਕੇ ਉਹ ਆਪਣੇ ਆਪ ਹੀ ਪਿੱਛੇ ਨੂੰ ਹੋ ਜਾਂਦੇ, ਕਿਉਂਕਿ ਜਦ ਆਪਾਂ ਕੁਛ ਕਰਾਂਗੇ ਨੀ ਕਿਸੇ ਨੂੰ ਕਿੱਦਾਂ ਕੋਈ ਕਹਿ ਦੂਗਾ।
0: ਇਹ ਤਾਂ ਹੈ, ਇੱਕ ਬੜਾ ਆਮ ਜੀ ਕੁਐਸਚਨ ਹੈ ਮੇਰਾ, ਆਮ ਨਹੀਂ ਬੜਾ ਖਾਸ ਕੁਐਸਚਨ ਹੈ, ਮਤਲਬ ਆਮ ਜੀ ਗੱਲ ਵਿੱਚ ਕਿ ਜਿੱਦਾਂ ਤੁਸੀਂ ਕਿਹਾ ਕਿੰਨੇ ਕੁ ਕੁੱਤੇ ਹੋਣਗੇ ਟੋਟਲ ਤੁਹਾਡੇ ਏਰੀਆ 'ਚ ਜਾਂ ਗਲੀ 'ਚ?
1: ਹਾਂਜੀ ਹੈ,
0: ਕਿੰਨੇ ਕੁ ਹੋਣਗੇ ਟੋਟਲ?
1: ਬਥੇਰੇ ਹੋ ਜਾਂਦੇ ਜੀ,
0: ਫਿਰ ਉਹਨਾਂ ਦੇ ਨਾਮ ਵੀ ਰੱਖੇ ਹੋਏ ਤੁਸੀਂ ਕਿ ਨਹੀਂ?
1: ਕਿੰਨੇ ਕੀ ਕੀ ਮੈਂ ਤਾਂ 10-15 ਨਹੀਂ, ਨਾਂ ਤਾਂ ਨਹੀਂ ਰੱਖੇ ਜੀ।
0: ਨਹੀਂ, ਇੱਕ ਨਾਮ ਤਾਂ ਕਾਮਨ ਹੈ ਨਾ, ਕਾਲੂ, ਕਾਲੂ ਕੋਈ ਵੀ ਨਹੀਂ ਹੈਗਾ ਤੁਹਾਡੀ ਗਲੀ 'ਚ?
1: ਕਾਲੂ ਤਾਂ ਹੈਗਾ ਹੀ ਆ ਜੀ, ਕਾਲੂ ਤਾਂ ਹੈਗਾ ਹੀ ਆ, ਇੱਕ ਇੱਕ ਡੱਬੂ ਵੀ ਹੈਗਾ ਜੀ, ਇੱਕ
0: ਅੱਛਾ ਡੱਬੂ ਵੀ ਹੈਗਾ, ਬਸ ਬਸ ਪਤਾ ਹੀ ਸੀ ਮੈਨੂੰ, ਉਹਦੇ ਡੱਬ ਖੜੱਬੇ ਪਏ ਹੋਣੇ, ਨਾਮ ਡੱਬੂ ਜਿਹੜਾ ਕਾਲਾ ਹੈ ਉਹਨਾਂ ਨੂੰ ਕਾਲੂ।
1: ਹਾਂਜੀ, ਇੱਕ ਚਿੱਤਰਾ ਜਿਹਾ ਦਾ ਕਿਸੇ ਦੀ ਅੱਖ ਤੇ ਕਾਲਾ ਹੁੰਦੀ ਪੂਰੀ ਹਨਾ,
0: ਹਾਂਜੀ
1: ਹਾਂਜੀ, ਇਦਾਂ ਦੇ ਡੱਬ ਖੜੱਬੇ ਜੇ ਹੈਗੇ, ਇੱਕ ਲਾਲੂ ਆ ਲਾਲ ਰੰਗ ਦਾ ਹੈ,
0: ਅੱਛਾ
1: ਜਾਨਵਰਾਂ
0: ਦਾ ਪਿਆਰ ਹੀ ਸਭ ਕੁਛ ਹੁੰਦਾ।
1: ਹਾਂਜੀ, ਇਹ ਪਿਆਰ ਲਾ ਇਹ ਘਰ ਦੇ ਵਿੱਚ ਰੌਣਕ ਲਾ ਕੇ ਰੱਖਦੇ ਆ, ਬੱਚਾ ਨਾ ਹੋਵੇ, ਇਹ ਜਾਨਵਰ ਹੈ ਨਾ ਜਿਹੜੇ ਦਿੰਦੇ ਹੈਗੇ
0: ਜੀ। ਤੇ ਫਿਰ ਅੱਜ ਫਿਰ ਖਾਸ ਗੀਤ ਕਿਹੜਾ ਸੁਣਨਾ ਚਾਹੋਗੇ ਤੁਸੀਂ? ਨੀਲ ਤਾਂ ਫਿਰ ਕਹਿੰਦੇ ਉਦੋਂ ਵੀ ਪੈ ਜਾਂਦਾ ਜਦੋਂ ਕੁੱਤਾ ਪਿੱਛੇ ਪੈ ਤੇ ਬੰਦਾ ਡਿੱਗ ਜਾਵੇ,
1: ਟੀਕੇ ਲੱਗਦੇ
0: ਟੀਕੇ ਤਾਂ ਮੈਂ ਪੁੱਛੋ ਨਾ, 6 ਟੀਕੇ ਜਿਹੜੇ ਲਵਾਉਣੇ ਪੈਂਦੇ ਨਾ ਇੱਧਰ ਉੱਧਰ ਵਾਲੇ, ਇਹ ਬੜੇ

0: ਔਖੇ
1: ਔਖਾ ਵੈਸੇ ਤਾਂ ਬਚਣਾ ਚਾਹੀਦਾ, ਇੱਕ ਜਿਹੜੀ ਘਰਾਂ ਦੇ ਵਿੱਚ ਨਾ ਜ਼ਿਆਦਾ ਜਿੱਦਾਂ ਉਹ ਦੂਸਰੇ ਹੈਗੇ ਆ ਡੋਗ ਜਿਹੜੇ ਹੈਗੇ ਨਾ, ਪਤਾ ਨਾ ਉਹਦਾ ਕਿਹੜਾ, ਉਹ ਘਰ ਲੈ ਕੇ ਤੁਰੇ ਹੁੰਦੇ ਨਾ, ਉਹਦੇ ਜਿਹੜੇ ਦੰਦ ਹੁੰਦੇ ਮੈਡਮ ਉਹ ਬੜੇ ਉਹ ਹੁੰਦੇ ਆ,
0: ਹਾਂਜੀ ਖਤਰਨਾਕ ਹੁੰਦੇ ਹਨ,
1: ਫਿਰ ਉਹ ਫੜ ਲੈਣ ਤਾਂ ਉਹ ਫਿਰ ਛੁੱਟਦਾ
0: ਨਹੀਂ,
1: ਕਿਹੜਾ ਡੋਗ ਹੈ ਮੈਨੂੰ ਨਾਂ ਨਹੀਂ ਆ ਰਿਹਾ
0: ਜੀ, ਜਰਮਨ ਸ਼ੈਫਰਡ ਹੋਏਗਾ ਜਾਂ ਫਿਰ
1: ਉਹਨਾਂ ਤੋਂ ਬਚਣਾ ਚਾਹੀਦਾ, ਜਿੱਦਾਂ ਉਹ ਲੈ ਕੇ ਤੁਰੇ ਹੁੰਦੇ ਆ, ਉਹ ਕਈ ਵਾਰ ਜਿਹੜਾ ਲੈ ਕੇ ਤੁਰਿਆ ਹੁੰਦਾ ਪਤਾ ਫੜ ਕੇ ਉਹਨੂੰ ਧੂ ਕੇ ਲੈ ਜਾਂਦੇ ਆ,
0: ਜੀ ਜੀ ਜੀ,
1: ਬਚਾਉਣਾ ਬੰਦੇ ਨੂੰ ਕੀ ਬਚਾਉਣਾ ਹੁੰਦਾ ਦੂਸਰੇ ਨੂੰ
0: ਜੀ। ਤੇ ਕੁਲਵਿੰਦਰ ਜੀ ਤੁਸੀਂ ਸਾਨੂੰ ਬੜੀ ਅੱਛੀ ਜਾਣਕਾਰੀ ਦਿੱਤੀ, ਤੇ ਤੁਸੀਂ ਦੱਸਿਆ ਬੜੇ ਪੈਟ ਤੁਹਾਡੇ ਕੋਲ ਨੇ ਆਸ ਪਾਸ ਗਲੀ ਵਾਲੇ, ਤੇ ਬਹੁਤ ਅੱਛਾ ਧਿਆਨ ਤੁਸੀਂ ਰੱਖਦੇ ਹੋ, ਤੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਾਨੂੰ ਕਾਲ ਕਰਨ ਵਾਸਤੇ,
1: ਤੇ ਬਹੁਤ ਧੰਨਵਾਦ ਜੀ, ਸ਼ੁਕਰੀਆ,
0: ਤੇ ਤੁਹਾਡੇ ਸੌਂਗ ਦੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਹੀ ਹਾਂ ਜੀ, ਥੈਂਕ ਯੂ ਸੋ ਮਚ। ਚਲੋ ਜੀ ਮਿਸ ਪੂਜਾ ਦਾ ਗੀਤ ਮੈਂ ਲਾਉਣ ਜਾ ਰਹੀ ਹਾਂ, ਨੱਚਦੀ ਦੇ ਪੈਰਾਂ ਵਿੱਚ ਨੀਲ ਪੈ ਗਿਆ, ਮੈਂ ਕਹਾਂ ਭੱਜਦੀ ਦੇ ਪੈਰਾਂ ਵਿੱਚ ਨੀਲ ਪੈ ਗਿਆ, ਇਸ ਕਰਕੇ ਕਿਉਂਕਿ ਇਹ ਜਿਹੜੇ ਕੁੱਤੇ ਜਦੋਂ ਪਿੱਛੇ ਪੈ ਜਾਂਦੇ ਨਾ ਤਾਂ ਫਿਰ ਨੀਲ ਪੈਣਾ ਤਾਂ ਵੀ ਬਣਦਾ ਹੈ ਨਾ। ਸੁਣੋ ਜੀ ਨੰਬਰ ਹੈ 0182 43174, 01812342174, ਇਹ ਸਾਡਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਵੀ ਮੈਨੂੰ ਕਾਲ ਕਰਕੇ ਬਹੁਤ ਸਾਰੀ ਗੱਲਾਂ ਸ਼ੇਅਰ ਕਰ ਸਕਦੇ ਹੋ, ਕੋਈ ਤੁਹਾਡੇ ਨਾਲ ਕਹਾਣੀ ਕਿੱਸਾ ਜੁੜਿਆ ਹੋਇਆ, ਕਦੇ ਤੁਹਾਡੇ ਵਿੱਚ ਕੁੱਤਾ ਪੈ ਗਿਆ, ਤੁਸੀਂ ਕਿੱਦਾਂ ਆਪਣੇ ਆਪ ਨੂੰ ਬਚਾਇਆ, ਇਹ ਵੀ ਸਾਂਝਾ ਕਰ ਸਕਦੇ ਹੋ, ਅਤੇ ਆਸ ਪਾਸ ਕਿੱਦਾਂ ਦੇ ਤੁਹਾਡੇ ਡੋਗਸ ਰਹਿੰਦੇ ਨੇ, ਕਿੱਦਾਂ ਉਹ ਕਰਦੇ ਨੇ, ਤੁਹਾਡੇ ਘਰ ਵਿੱਚ ਕਿਹੜਾ ਡੋਗ ਹੈ, ਔਰ ਤੁਸੀਂ ਉਹਦਾ ਕੀ ਨਾਮ ਰੱਖਿਆ ਹੋਇਆ, ਕੀ ਹਰਕਤਾਂ ਕਰਦੇ, ਇਹ ਸਭ ਕੁਛ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਜੀ। ਲਓ ਜੀ ਮਿਸ ਪੂਜਾ ਵਾਸਤੇ ਸੌਂਗ ਪਲੇ ਕਰਨ ਜਾ ਰਹੀ ਹਾਂ, ਉਸ ਵਾਰ ਮੁੜ ਕੇ ਆਉਂਦੀ ਹਾਂ ਅਗਲੇ ਕੋਲਰ ਦੇ ਨਾਲ ਜੁੜਾਂਗੀ ਨਵੇਂ ਕੁੱਤੇ ਦੀ ਗੱਲਬਾਤ ਦੇ ਨਾਲ।

0: ਤੇ ਮੈਂ ਕਹਾਂ ਜਦ ਤੱਕ ਕੁੱਤਾ ਵੱਢ ਨਾ ਲਵੇ ਉਦੋਂ ਤੱਕ ਵੀ ਗੱਲ ਨਹੀਂ ਬਣਦੀ, ਹੈ ਨਾ। ਚਲੋ ਇਹ ਸਭ ਮਜ਼ਾਕ ਹੋ ਗਿਆ, ਕਿਉਂਕਿ ਜਦੋਂ ਵੱਢਦਾ ਨਾ ਉਸ ਤੋਂ ਬਾਅਦ ਜਿਹੜੇ ਇੰਜੈਕਸ਼ਨ ਲਗਾਉਣੇ ਪੈਂਦੇ ਆ, ਇਹ ਤਾਂ ਬਸ ਉਹੀ ਜਾਣਦਾ ਜਿਹਨੂੰ ਵੱਢਿਆ ਹੁੰਦਾ। ਅਤੇ ਲੋ ਜੀ ਅਗਲੇ ਕਾਲਰ ਦੇ ਨਾਲ ਜੁੜਦੇ ਹਾਂ, ਉਹਨਾਂ ਤੋਂ ਜਾਣਦੇ ਹਾਂ ਕੁੱਤਿਆਂ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੀ ਯਾਦਾਂ ਅਤੇ ਕਹਾਣੀਆਂ। ਹੈਲੋ।
1: ਹੈਲੋ,
0: ਹਾਂਜੀ ਨਮਸਕਾਰ ਜੀ, ਕੌਣ ਗੱਲ ਕਰ ਰਿਹਾ?
1: ਮੈਂ ਸੰਦੀਪ ਸਿੰਘ ਅੰਮ੍ਰਿਤਸਰ
0: ਜੀ। ਸੰਦੀਪ ਜੀ, ਬੜੇ ਘੁੱਟ ਘੁੱਟ ਕੇ ਗੱਲ ਕਰੀ, ਕੀ ਗੱਲ ਹੋ ਗਈ?
1: ਨਹੀਂ ਨਹੀਂ, ਹੋਰ ਪਾਣੀ ਪੀਤਾ ਦਾ।
0: ਅੱਛਾ ਅੱਛਾ, ਪਾਣੀ ਪੀ ਕੇ ਆਵਾਜ਼ ਪੈ ਗਈ, ਗਲਾ ਪੈ ਗਿਆ ਜੀ ਜੀ। ਤੇ ਅਸੀਂ ਅੱਜ ਡੌਗਸ ਦੀ ਗੱਲ ਕਰ ਰਹੇ ਹਾਂ, ਤੁਸੀਂ ਰੱਖਿਆ ਕੋਈ ਡੌਗ?
1: ਡੌਗ ਤਾਂ ਨਹੀਂ ਰੱਖਿਆ ਜੀ
0: ਜੀ। ਤੇ ਕੋਈ ਸਟਰੀਟ ਡੌਗ?
1: ਡੌਗ ਸਟਰੀਟ ਡੌਗ ਇੱਕ ਵਾਰੀ ਮੈਂ ਕਿਤੇ ਗਿਆ ਸੀ ਤੇ ਪੈ ਗਿਆ ਸੀ, ਵੱਢ ਲਿਆ ਸੀ ਉਹਨੇ ਲੱਤ ਤੇ।
0: ਅੱਛਾ, ਲੱਤ ਤੇ ਵੱਢ ਲਿਆ, ਤੁਸੀਂ ਆਪਣੇ ਨੂੰ ਬਚਾਇਆ ਨਹੀਂ? ਫਿਰ
1: ਭੱਜਿਆ ਤੇ ਆਇਆ ਸੀ ਪਰ ਫਿਰ ਵੀ ਵੱਢ ਲਿਆ ਨੇ।
0: ਭੱਜ ਲਏ ਨਾ ਤੁਸੀਂ, ਭੱਜਣਾ ਤਾਂ ਨਹੀਂ ਸੀਗਾ।
1: ਪਰ ਵੇਖ ਕੇ ਉਸ ਟਾਈਮ ਤੇ ਦਿਮਾਗ ਚ ਨਹੀਂ ਆਉਂਦਾ ਫਿਰ ਭੱਜਣਾ ਪਿਆ।
0: ਹਾਂ ਇਹ ਤਾਂ ਗੱਲ ਹੈ, ਉਸ ਟਾਈਮ ਤਾਂ ਦਿਮਾਗ ਚ ਨਹੀਂ ਆਉਂਦਾ। ਫਿਰ ਕਿੰਨੇ ਕੁ ਇੰਜੈਕਸ਼ਨ ਲੱਗੇ ਤੁਹਾਡੇ?
1: ਇੰਜੈਕਸ਼ਨ ਲੱਗ ਗਏ 5-6 ਲੱਗੇ ਹੀ
0: ਜੀ। ਉਹ
1: ਦਵਾਈ ਵੀ ਚੱਲਦੀ ਰਹੀ 4-5 ਦਿਨ।
0: ਅੱਛਾ, ਫਿਰ ਬਾਅਦ ਚ ਕੁੱਤਾ ਸਾਹਮਣੇ ਆਇਆ, ਗੁੱਸਾ ਤਾਂ ਨਹੀਂ ਆਇਆ ਦੇਖ ਕੇ ਤੁਹਾਨੂੰ ਫਿਰ?
1: ਨਹੀਂ ਨਹੀਂ, ਗੁੱਸਾ ਤਾਂ ਨਹੀਂ, ਉਹ ਤੇ ਮਤਲਬ ਬੱਚੇ ਦਿੱਤੇ ਨਾ ਉਹਨੇ।
0: ਹਾਂਜੀ ਹਾਂਜੀ,
1: ਮੈਨੂੰ ਪਤਾ ਨਹੀਂ ਸੀ, ਮੈਂ ਤੇ ਆਪਣੇ ਕੰਮ ਗਿਆ ਸੀ ਪਰ ਮਗਰੋਂ ਭੱਜ ਕੇ ਆ ਗਿਆ ਤੇ ਵੱਢ ਗਿਆ।
0: ਤਾਂ ਹੀ ਹੋ ਗਿਆ ਇਦਾਂ, ਨਹੀਂ ਤਾਂ ਨਹੀਂ ਉਹਨੇ ਵੱਢਣਾ ਸੀਗਾ। ਅੱਛਾ, ਤੁਹਾਡੀ ਗਲੀ ਚ ਹੈ ਕੋਈ ਡੋਗ ਵਗੈਰਾ?
1: ਗਲੀ ਚ ਤੇ ਹੈਗੇ ਆ।
0: ਤੇ ਉਹ ਤਾਂ ਨਹੀਂ ਵੱਢਦੇ ਤੁਹਾਨੂੰ?
1: ਨਹੀਂ ਨਹੀਂ, ਉਹ ਨਹੀਂ ਵੱਢਦੇ।
0: ਨਹੀਂ, ਮੈਂ ਕਿਹਾ ਉਹਨੇ ਦੂਜੇ ਕੁੱਤੇ ਨੇ ਦੂਜੇ ਨੂੰ ਦੱਸਦਾ ਹੋਵੇ ਕਿ ਇਹਨੂੰ ਵੱਢਣਾ ਹੈ, ਮੈਂ ਦੱਸਿਆ ਸੀ।
1: ਨਹੀਂ, ਉਹ ਸਾਡੇ ਘਰ ਦੇ ਬਾਹਰ ਕੁੱਤੇ ਵਾਸਤੇ ਪਾਣੀ ਪਿਆ ਹੁੰਦਾ।
0: ਅੱਛਾ ਜੀ,
1: ਉਹਨਾਂ ਨੂੰ ਪਛਾਣ ਹੈਗੀ, ਉਹ ਨਹੀਂ ਵੱਢਦੇ।
0: ਅੱਛਾ ਅੱਛਾ, ਇਹ ਗੱਲ ਤਾਂ ਨਹੀਂ। ਉੱਦਾਂ ਕਿੱਦਾਂ ਦੀ ਹਰਕਤਾਂ ਉਹਨਾਂ ਦੀ, ਕਿੱਦਾਂ ਸਿਕਿਉਰਿਟੀ ਕਿੱਦਾਂ ਕਰਦੇ ਆ, ਬਾਕੀਆਂ ਨੂੰ ਪੈਂਦੇ ਕਿ ਨਹੀਂ?
1: ਬਾਕੀਆਂ ਨੂੰ ਜੇ ਗਲੀ ਦਾ ਕੋਈ ਬਾਹਰੋਂ ਆ ਉਹਨੂੰ ਪੈ ਜਾਂਦੇ।
0: ਅੱਛਾ, ਉਹਨਾਂ ਨੂੰ ਪੈ ਜਾਂਦੇ ਆ,
1: ਸਾਰੀ ਗਲੀ ਦੀ ਪਛਾਣ ਹੈ ਨਾ।
0: ਹਾਂ ਇਹ ਤਾਂ ਹੈ,
1: ਬਾਹਰ ਆ ਜੇ ਸਿਕਿਉਰਿਟੀ ਹੈ, ਇਹ ਕੰਮ ਵੀ ਕਰਦੇ ਆ। ਗਲੀ ਦੇ ਬਾਹਰ ਆ ਜੇ ਕੋਈ ਉਹਨੂੰ ਪੈ ਜਾਂਦੇ,
0: ਉਹਨੂੰ ਪੈ ਜਾਂਦੇ। ਫਿਰ ਤੁਹਾਨੂੰ ਬਚਾਉਣ ਵੀ ਜਾਣਾ ਪੈਂਦਾ ਹੋਣਾ?
1: ਹਾਂਜੀ ਹਾਂਜੀ, ਰੋਕੀ ਦਾ ਰੋਕੀ ਵੀ ਜਾਂਦਾ।
0: ਕਈ ਵਾਰ ਰੁਕ ਜਾਂਦੇ ਨੇ। ਤੇ ਉਹ ਤੁਹਾਡੀ ਗਲੀ ਦੇ ਕੁੱਤੇ ਦਾ ਨਾਮ ਕੀ ਹੈ? ਕਾਲੂ ਨਾਮ ਹੁੰਦਾ ਕਈਆਂ ਦਾ, ਸ਼ੇਰੂ ਨਾਮ ਬੜਾ ਪੱਕਾ ਹੁੰਦਾ ਇੱਕ।
1: ਅੱਛਾ
0: ਅੱਛਾ, ਤੁਸੀਂ ਰੱਖ ਦੇਣਾ ਸੀਗਾ, ਨਾਮਕਰਨ ਕਰ ਦੇਣਾ ਸੀ ਉਹਦਾ? ਠੀਕ ਹੈ ਜੀ, ਫਿਰ ਅਗਲੀ ਵਾਰੀ ਫੋਨ ਕਰਕੇ ਮੈਨੂੰ ਦੱਸਿਓ ਕੁੱਤੇ ਦਾ ਕੀ ਨਾਮ ਰੱਖਿਆ।
1: ਕੋਈ
0: ਹੈ ਰੀਜ਼ਨ ਕਿ ਉਹ ਰੋਂਦੇ ਕਿਉਂ ਹੁੰਦੇ ਪਤਾ ਕੁਛ? ਕਈ ਤਾਂ ਐਵੇਂ ਰੋਂਦੇ ਰਹਿੰਦੇ ਬਿਨਾਂ ਗੱਲ ਤੇ ਦੂਜੇ ਨੂੰ ਦੇਖ ਕੇ? ਚਲੋ ਠੀਕ ਹੈ ਜੀ। ਅੱਛਾ, ਗੀਤ ਕਿਹੜਾ ਸੁਣਨਾ ਚਾਹੋਗੇ ਤੁਸੀਂ ਅੱਜ?
1: ਗੀਤ ਕੋਈ ਆਪਣੀ ਮਰਜ਼ੀ ਦਾ ਸੁਣਾ।
0: ਠੀਕ ਹੈ ਜੀ, ਆਪਣੀ ਮਰਜ਼ੀ ਦਾ ਅਸੀਂ ਗਾਣਾ ਚਲਾ ਦਿੰਦੇ ਹਾਂ ਜੀ। ਤੇ ਥੈਂਕ ਯੂ ਸੋ ਮਚ ਸਾਨੂੰ ਕਾਲ ਕਰਨ ਵਾਸਤੇ ਸੰਦੀਪ ਜੀ।
1: ਥੈਂਕ ਯੂ।
0: ਹੈਲੋ ਜੀ, ਗੱਲਬਾਤ ਅੱਜ ਚੱਲ ਰਹੀ ਹੈ ਡੋਗਸ ਦੇ ਉੱਤੇ। ਅਤੇ ਇੱਕ ਖਾਸ ਇਹ ਵੀ ਗੱਲ ਹੈ ਕਿ ਬਹੁਤ ਸਾਰੇ ਡੋਗ ਐਸੇ ਹੁੰਦੇ ਨੇ ਜਿਹੜੇ ਸਾਰਿਆਂ ਨੂੰ ਪੈ ਜਾਂਦੇ, ਹੈ ਨਾ, ਉਹ ਕਿਸੇ 'ਤੇ ਵੀ ਖਾਸ ਨਹੀਂ ਹੁੰਦੇ। ਪਰ ਕਹਿੰਦੇ ਡੋਗ ਵਫ਼ਾਦਾਰ ਹੁੰਦੇ, ਚੰਗੇ ਹੁੰਦੇ। ਚਲੋ ਇਹ ਗੱਲਾਂ ਚੱਲਦੀਆਂ ਰਹਿਣਗੀਆਂ, ਸਿਲਸਿਲਾ ਵੀ ਇਸ ਤਰੀਕੇ ਨਾਲ ਚੱਲਦਾ ਰਹੇਗਾ। ਅਤੇ ਬਾਕੀ ਵੀ ਕੋਲਰਸ ਜਲਦੀ ਜਲਦੀ ਮੇਰੇ ਨਾਲ ਜੁੜੋ ਅਤੇ ਕੋਈ ਗੱਲਬਾਤ ਸੁਣਾਓ, ਆਪਣੇ ਡੋਗ ਪੈਟ ਬਾਰੇ ਵੀ ਮੈਨੂੰ ਦੱਸੋ। ਅੱਜ ਮੌਕਾ ਹੈ ਉਹਨਾਂ ਦੇ ਬਾਰੇ ਗੱਲ ਕਰਨ ਲਈ, ਅਤੇ ਅੱਜ ਕਿੰਨਾ ਤੁਸੀਂ ਉਹਨਾਂ ਨੂੰ ਪਿਆਰ ਕਰਦੇ ਹੋ ਇਸ ਬਾਰੇ ਵੀ ਮੈਨੂੰ ਦੱਸ ਸਕਦੇ ਹੋ, ਖੁੱਲ੍ਹ ਕੇ ਕਿ ਹਾਂ ਅਸੀਂ ਤੁਸੀਂ ਕੁੱਤਿਆਂ ਦਾ ਕਿਸ ਤਰੀਕੇ ਨਾਲ ਧਿਆਨ ਰੱਖਦੇ ਹੋ, ਕਿੱਦਾਂ ਉਹਨਾਂ ਦੀ ਦੇਖਭਾਲ ਕਰਦੇ ਹੋ, ਕਿਵੇਂ ਟਾਈਮ ਟਾਈਮ ਦੇ ਇੰਜੈਕਸ਼ਨ ਲਗਵਾਉਂਦੇ ਹੋ, ਇਹ ਸਾਰੇ ਬਾਰੇ ਗੱਲਬਾਤ ਚੱਲਦੀ ਰਹੇਗੀ। ਅਤੇ ਨੰਬਰ ਹੈ 0181-43-4174, ਇਸ ਨੰਬਰ 'ਤੇ ਤੁਸੀਂ ਮੈਨੂੰ ਕਾਲ ਕਰਕੇ ਦੱਸ ਸਕਦੇ ਹੋ। 0182342174 ਇਹ ਨੰਬਰ ਹੈ ਜੀ, ਇਸ ਨੰਬਰ 'ਤੇ ਜਲਦੀ ਜਲਦੀ ਤੁਸੀਂ ਮੈਨੂੰ ਕਾਲ ਕਰੋ ਜੀ। ਔਰ ਇਸ ਤੋਂ ਬਾਅਦ ਜਾਣਦੇ ਹਾਂ ਫਿਰ ਅਗਲੇ ਕਾਲਰ ਤੋਂ ਕਿ ਉਹਨਾਂ ਦੀ ਕੀ ਰਾਏ ਅਤੇ ਕੀ ਕਹਿੰਦੇ ਨੇ ਉਹ।

0: ਜੀ ਹਾਂ, ਸਾਨੂੰ ਵੀ ਬਹੁਤ ਪਿਆਰ ਹੈ ਡੋਗਸ ਦੇ ਨਾਲ, ਅਸੀਂ ਉਹਨਾਂ ਨਾਲ ਨਫ਼ਰਤ ਨਹੀਂ ਕਰਦੇ, ਅਤੇ ਇਹੀ ਮੈਸੇਜ ਅਸੀਂ ਪਹੁੰਚਾ ਰਹੇ ਹਾਂ ਆਪਣੇ ਪ੍ਰੋਗਰਾਮ ਦੇ ਮਾਧਿਅਮ ਦੇ ਨਾਲ ਕਿ ਅਸੀਂ ਕਿੰਨਾ ਕੁ ਜ਼ਿਆਦਾ ਧਿਆਨ ਰੱਖ ਰਹੇ ਹਾਂ ਇਹਨਾਂ ਡੋਗਸ ਦਾ। ਔਰ ਦੇਖੋ, ਡੋਗਸ ਦੇ ਜਿਹੜੇ ਸਿਲਸਿਲੇ ਨਾ, ਇਹਨਾਂ ਦੇ ਜੋ ਮਸਲੇ ਹੈ ਉਹ ਵੀ ਜ਼ਿਆਦਾ ਵੱਧਦੇ ਜਾ ਰਹੇ ਨੇ। ਅਗਲੇ ਕਾਲਰ ਨਾਲ ਜੁੜਦੇ ਹਾਂ, ਉਹਨਾਂ ਦਾ ਜਾਣਦੇ ਹਾਂ ਜੀ, ਗੱਲਬਾਤ ਕਰਦੇ ਉਹਨਾਂ ਨਾਲ। ਹੈਲੋ,
1: ਨਮਸਕਾਰ ਮੈਡਮ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਿਹਾ ਹੈ?
1: ਸਤੀਸ਼ ਕੁਲਿਆਨੀ, ਦਿਲਕੁਸ਼ਾ ਮਾਰਕੀਟ, ਜਲੰਧਰ ਤੋਂ ਬੋਲ ਰਹੇ ਹਾਂ
0: ਜੀ। ਸਤੀਸ਼ ਜੀ, ਅੱਜ ਦਾ ਬੜਾ ਖਾਸ ਟੌਪਿਕ ਹੈ ਡੋਗਸ ਦੇ ਉੱਤੇ, ਕੀ ਕਹਿਣਾ ਚਾਹੋਗੇ?
1: ਬਿਲਕੁਲ, ਬਹੁਤ ਜ਼ਰੂਰੀ ਸੀ, ਜ਼ਰੂਰਤ ਸੀ ਇਹਦੀ।
0: ਜੀ ਜੀ, ਤੁਸੀਂ ਕੀ ਕਹਿਣਾ ਚਾਹੋਗੇ?
1: ਇਹੀ ਕਹਿਣਾ ਚਾਹਾਂਗਾ ਜੀ, ਸਭ ਤੋਂ ਵਫ਼ਾਦਾਰ ਜਿਹੜਾ ਜੀ ਡੋਗੀ ਆ।
0: ਹਾਂਜੀ ਹਾਂਜੀ, ਇਹ ਤਾਂ ਹੈ।
1: ਔਰ ਬਿਲਕੁਲ ਇਹਦੇ ਵਰਗਾ ਕੋਈ ਵਫ਼ਾਦਾਰ ਨਹੀਂ ਹੈਗਾ ਡੋਗ ਕੋਈ।
0: ਹਾਂ, ਇਹ ਤਾਂ ਹੈ।
1: ਅਗਰ ਅਸੀਂ ਇਹਦੀ ਸੇਵਾ ਕਰਦੇ ਹਾਂ ਤਾਂ ਪਰਮਾਤਮਾ ਵੀ ਖੁਸ਼ ਹੁੰਦਾ ਜੀ।
0: ਜੀ,
1: ਲੇਕਿਨ ਜਦੋਂ ਇਹ ਪੈ ਜਾਂਦਾ ਨਾ,
0: ਹਾਂਜੀ ਬਸ,
1: ਉਹ ਤਾਂ ਬਹੁਤ,
0: ਫਿਰ ਅਸੀਂ ਨਹੀਂ ਖੁਸ਼ ਹੁੰਦੇ,
1: ਉਹ ਤਾਂ ਬਹੁਤ ਗੁੱਸਾ ਆਉਂਦਾ। ਸਵੇਰੇ ਸੈਰ ਤੇ ਜਾਈਦਾ ਤੇ ਚਾਰੋਂ ਗਲੀਆਂ ਵਿੱਚ ਨਾ,
0: ਹਾਂਜੀ ਹਾਂਜੀ,
1: ਚਾਰ ਚਾਰ ਆਪਣਾ ਇਹਨਾਂ ਟੋਲਾ ਬਣਾਇਆ ਜੀ, ਉਹ ਵਾਲੇ ਉਧਰ ਜਾਂਦੇ ਤੇ ਉਹ ਪੈ ਜਾਂਦੇ ਆ, ਉਧਰ ਜਾਂਦੇ ਉਹ ਪੈ ਜਾਂਦੇ ਆ।
0: ਹਾਂ, ਤੇ ਅੱਛਾ, ਏਦਾਂ ਵੀ ਹੁੰਦਾ ਨਾ, ਗਲੀ 'ਚ ਜਾਓ ਜੀ, ਅਗਲੇ ਕੁੱਤੇ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਪਿੱਛੇ ਕੋਈ ਆ ਰਿਹਾ, ਦੂਜਾ ਕੁੱਤਾ ਐਵੇਂ ਭੌਂਕ ਕੇ ਦੱਸ ਦਿੰਦਾ।
1: ਮੈਂ ਕਹਿੰਦਾ ਗੱਲਾਂ ਬਹੁਤ ਵਧੀਆ ਗੱਲਾਂ ਕਰਦੇ ਜਦੋਂ ਪੈਂਦਾ ਨਾ।
0: ਹਾਂਜੀ ਹਾਂਜੀ,
1: ਉਹ ਤੋਂ ਪੁੱਛੋ ਨਾ ਤੁਸੀਂ ਕਦੋਂ ਪੈ ਜਾਵੇ, ਇਹਦਾ ਕੋਈ ਪਤਾ ਨਹੀਂ।
0: ਹਾਂ, ਇਹ ਕੋਈ ਪਤਾ ਨਹੀਂ ਹੁੰਦਾ ਕਦੋਂ ਪੈ ਜਾਣਾ।
1: ਸਰਕਾਰ ਨੂੰ ਚਾਹੀਦਾ ਜੀ, ਇਹਨਾਂ ਦੀ ਵੱਖਰੀ ਜਗ੍ਹਾ ਬਣਾਉਣੀ ਚਾਹੀਦੀ ਹੈ। ਅਸੀਂ ਹੁਣ ਜਿਹੜੇ ਚਿੜੀਆਂ ਨੂੰ, ਪੰਛੀਆਂ ਨੂੰ ਪਾਉਂਦੇ ਹਾਂ, ਦਾਣਾ ਵੀ ਪਾਉਂਦੇ ਹਾਂ
0: ਜੀ।
1: ਅਸੀਂ, ਮੈਂ ਬਿਲਕੁਲ ਪੈਕਟ ਲੈ ਗਿਆ ਸੀ ਇੱਥੋਂ
0: ਜੀ ਜੀ,
1: ਤੇ ਮੈਂ ਪਾਉਂਦਾ ਤਾਂ ਨਹੀਂ ਜੀ, ਉਹ ਇੱਕਦਮ ਲੋਕਾਂ ਨੂੰ ਪੈ ਜਾਂਦਾ।
0: ਹਾਂ, ਇਹ ਤਾਂ ਹੈ।
1: ਇਹਦਾ ਪਤਾ ਨਹੀਂ ਨਾ ਜਾਨਵਰ ਦਾ ਕਦੋਂ, ਜਾਨਵਰ ਤੇ ਜਾਨਵਰ ਹੀ ਹੈ
0: ਜੀ, ਉਹ ਤਾਂ ਗੱਲ ਹੈ। ਤੁਹਾਡੀ ਗਲੀ 'ਚ ਵੀ ਕਿੰਨੇ ਕੁ ਸਟ੍ਰੀਟ ਡੋਗ ਹੈ?
1: ਮੈਡਮ, ਸਾਡੀ ਗਲੀ 'ਚ ਹੈਗੇ ਜੀ 14।
0: ਅੱਛਾ, 14,
1: ਚਾਰ ਰਸਤੇ ਆ ਨਾ, ਚਾਰ ਪੰਜ ਪੰਜ ਹੈਗੇ। ਜੇ ਉਧਰੋਂ ਕੋਈ ਬੰਦਾ ਆਉਂਦਾ ਤੇ ਉਹ ਪੈ ਜਾਂਦੇ ਆ, ਇਧਰੋਂ ਕੋਈ ਬੰਦਾ ਜਾਂਦਾ ਤੇ ਉਹ ਪੈ ਜਾਂਦੇ ਆ।
0: ਹਾਂ, ਇਹ ਤਾਂ ਹੈ। ਫਿਰ ਕਿੱਦਾਂ ਮਤਲਬ ਆਪਣੇ ਆਪ ਨੂੰ ਬਚਾਅ ਕਰਦੇ ਜੇ ਬਾਈ ਚਾਂਸ ਪੈ ਜਾਏ ਤਾਂ?
1: ਲੇਕਿਨ ਮੈਡਮ, ਮੇਰਾ ਤੇ ਬਚਾਅ ਹੋਇਆ ਕਿਉਂਕਿ ਮੇਰੀ ਵਾਕ ਵੀ ਤਾਂ ਉਹਨਾਂ ਦਾ, ਮੈਂ ਬੇਸਕੋਟ ਰੱਖੇ ਹੋਏ ਨੇ ਤੇ ਜਦੋਂ ਸੋਟੀ ਵੀ ਰੱਖੀ ਹੋਈ ਹੈ, ਜਦੋਂ ਕਿਤੇ ਪੈਣ ਲੱਗੇ ਤਾਂ ਸੋਟੀ, ਨਹੀਂ ਤਾਂ ਫਿਰ ਬੇਸਕੋਟ ਪਾ ਕੇ ਪਿਆਰ ਕਰੀਏ ਤਾਂ ਉਹਨਾਂ ਨੂੰ।
0: ਹਾਂ, ਇਹ ਤਾਂ ਗੱਲ ਹੈ। ਅੱਛਾ, ਬਾਕੀਆਂ ਨੂੰ ਪੈਂਦੇ ਰਹਿੰਦੇ ਗਲੀ 'ਚ ਅਣਜਾਣ ਬੰਦਾ ਕੋਈ ਆ ਜਾਏ ਨਾ?
1: ਮੈਡਮ, ਪੁੱਛੋ ਨਾ ਤੁਸੀਂ, ਬਹੁਤ ਬੁਰੀ ਹਾਲਤ ਹੈ ਜੀ, ਬਹੁਤ ਲੋਕ ਪਰੇਸ਼ਾਨ ਨੇ, ਸਾਡੀ ਮਾਰਕੀਟ ਹੀ ਬਹੁਤ ਹੈਗੇ।
0: ਅੱਛਾ, ਹਾਂ, ਤਾਂ ਹੀ
1: ਇੱਕ ਦਿਨ ਇੱਕਦਮ ਕੋਈ ਆਉਂਦਾ ਤੇ ਪੈ, ਇੱਕ ਦਿਨ ਉਸ ਦਿਨ ਲੇਡੀ ਸੀ, ਦੌੜ ਕੇ ਸਾਡੀ ਦੁਕਾਨ ਦੇ ਅੰਦਰ ਵੜ ਗਈ, ਮੈਂ ਕੀ ਹੋਇਆ, ਕਹਿੰਦੀ ਸਾਹਮਣੇ ਡੋਗੀ ਪੈ ਗਿਆ।
0: ਇਹ ਥੋੜਾ ਹੈ
1: ਜੀ, ਇਹਨਾਂ ਨੂੰ ਪਾਣਾ ਤੁਸੀਂ ਇੱਕ ਸਾਈਡ ਦੇ ਅੰਦਰ ਹੀ, ਪਰ ਸਰਕਾਰ ਨੂੰ ਚਾਹੀਦਾ ਇਹਨਾਂ ਵਾਸਤੇ ਵੱਖਰੀ ਸਾਈਡ ਬਣਾਉਣ
0: ਜੀ,
1: ਜਿੱਥੇ ਜਾ ਕੇ ਜਿਹਨੇ ਸੇਵਾ ਕਰਨੀ ਕਰਨ, ਸੇਵਾ ਕਰਨੀ ਕੋਈ ਮਨਾ ਨਹੀਂ ਕਰਦੇ, ਪਰਮਾਤਮਾ ਦਾ ਜੀ ਹੈ ਜੀ ਉਹ ਵੀ
0: ਜੀ, ਇਹ ਤਾਂ ਹੈ।
1: ਇਸ ਕਰਕੇ ਤੁਹਾਡੀ, ਤੁਸੀਂ ਅਗਰ ਇਹਦੀ ਸੇਵਾ ਕਰਦੇ ਹੋ ਤਾਂ ਆਪਣੇ ਪਰਮਾਤਮਾ ਤੁਹਾਡੀ ਦੁਆ ਹੀ ਮੰਗਦਾ
0: ਜੀ, ਇਹ ਤਾਂ ਹੈ। ਹਾਂਜੀ, ਬਹੁਤ ਸਾਰੇ ਡੋਗ ਲਵਰਸ ਨੇ ਜੋ ਰੋਜ਼ ਕੁਛ ਨਾ ਕੁਛ ਖਾਣਾ ਵਗੈਰਾ ਪਾਉਂਦੇ, ਬਹੁਤ ਚੰਗੀ ਗੱਲ ਹੈ, ਸੇਵਾ ਕਰਨੀ ਚਾਹੀਦੀ ਹੈ। ਬਟ ਇਹ ਜਦੋਂ ਇਕੱਠੇ ਝੁੰਡ ਬਣਾ ਕੇ ਪੈ ਜਾਣ, ਛੋਟੇ ਛੋਟੇ ਬੱਚਿਆਂ ਨੂੰ ਵੀ ਅੱਜ ਕੱਲ੍ਹ,
1: ਤੁਸੀਂ ਕਿਸੇ ਦੇ ਘਰ ਦੇ ਅੱਗੇ ਜਾ ਕੇ ਪਾ ਰਹੇ ਹੋ
0: ਜੀ,
1: ਹੁਣ ਸਾਡੇ ਸਾਹਮਣੇ ਲੜਕੀ ਆ, ਦੁੱਧ ਪਿਲਾਉਂਦੀ ਉਹਨੂੰ
0: ਜੀ,
1: ਉਹਨੂੰ ਮਨਾ ਕੀਤਾ ਵੀ ਇੱਥੇ ਪਾਰਕ ਵਿੱਚ ਸੈਰ ਕਰਦੇ ਆ ਲੋਕ, ਉੱਥੇ ਪੋਟੀ ਕਰਦੇ ਆ, ਉੱਥੇ ਗਲਤ ਗੰਦਾ ਫੈਲਾਉਂਦੇ ਆ, ਉਹ ਫਿਰ ਅੱਗੋਂ ਗੁੱਸਾ ਕਰਦੇ ਆ ਲੋਕ, ਮੰਨਦੇ ਨੀ।
0: ਬੰਦਾ ਦੇਖ ਰਹੇ ਹੁੰਦੇ ਕਿ ਯਾਰ ਇਹਨੂੰ ਪਈਏ ਨਾ ਪਈਏ, ਮਨ ਚ ਸੋਚ ਰਹੇ ਹੁੰਦੇ। ਅੱਛਾ, ਫਿਰ ਕਹਿੰਦੇ ਬੰਦਾ ਡਰ

0: ਗਿਆ, ਫਿਰ ਜਿੱਦਾਂ ਬੰਦਾ ਡਰ ਗਿਆ ਉਹਨੂੰ ਪੈ ਜਾਂਦੇ ਆ।
1: ਮੈਂ ਦੱਸਿਆ ਨਾ, ਮੈਂ ਮੈਨੂੰ ਨੀ ਪੈਂਦਾ ਕਿਉਂਕਿ ਤੁਹਾਨੂੰ ਪਤਾ ਵਾਕਫੀ ਹੈਗੀ, ਰੋਜ਼ ਦਾ ਬੰਦਾ ਇੱਥੇ ਰਹਿਣ ਵਾਲਾ।
0: ਹਾਂ ਇਹ ਤਾਂ ਹੈ, ਪਰ ਵਾਕਫੀ ਵਾਲੇ ਵੀ ਕਈ ਵਾਰ ਕੰਮ ਖਰਾਬ ਕਰ ਦਿੰਦੇ, ਕਈ ਵਾਰ ਭੁੱਲ ਵੀ ਜਾਂਦੇ।
1: ਕੋਈ ਪਤਾ ਨਹੀਂ ਜੀ, ਕੋਈ ਪਤਾ ਨਹੀਂ, ਨਹੀਂ ਪੈ ਵੀ ਜਾਂਦਾ ਕਈ ਵਾਰੀ, ਕਈ ਵਾਰੀ ਪੈ ਵੀ ਜਾਂਦਾ ਜਦੋਂ ਪਤਾ ਨਹੀਂ ਲੱਗਦਾ ਕਦੋਂ, ਫਿਰ ਉਹਨੂੰ ਸਮਝਾਈਦਾ ਵੀ ਨਹੀਂ ਵਾਕਫ ਨਹੀਂ ਹੈਗਾ ਮੇਰਾ, ਤੇਰਾ ਵਾਕਫ ਆ, ਫਿਰ ਕਹਿੰਦਾ ਜਲਦੀ ਤੁਸੀਂ ਲੱਗ ਜਾਓ।
0: ਅੱਛਾ, ਇਹਨਾਂ ਲਈ ਇਹੀ ਸਲੂਸ਼ਨ ਹੈ ਕਿ ਨਾਲ ਇੱਕ ਬਿਸਕਿਟ ਦਾ ਪੈਕਟ ਬੰਦਾ ਰੱਖੇ, ਨਾਲ ਇੱਕ ਸੋਟੀ ਜ਼ਰੂਰ ਰੱਖੇ, ਪਰ ਮਾਰੇ ਨਾ।
1: ਬਾਹਰ ਗਏ ਸੀ ਨਾ ਬਾਹਰਲੇ ਮੁਲਕ 'ਚ,
0: ਹਾਂ
1: ਉੱਥੇ ਇੰਨਾ ਵਧੀਆ ਸਕੂਲ ਹੈ ਜੀ, ਉਹਨਾਂ ਨੇ ਨੇਕ ਨੇ ਉਹਨਾਂ ਦੇ ਮੂੰਹ 'ਤੇ ਪਾਇਆ ਹੈ,
0: ਹਾਂ ਪਾ ਕੇ ਰੱਖਿਆ।
1: ਜਦੋਂ ਕੋਈ ਕੋਈ ਬਾਹਰ ਲੈ ਕੇ ਆਉਂਦੇ ਉਹਨਾਂ ਨੂੰ, ਉਹਨਾਂ ਨਾਲ ਇੱਕ ਆਪਣੇ ਰੱਖੀ ਹੋਈ ਹੈ ਉਹ ਚੱਕਣ ਵਾਲੀ ਕੋਟੀ ਵਾਲੀ, ਉਹ ਪਾ ਕੇ ਨਾਲ ਹੀ ਆਪਣੇ ਸੁਣਦੇ। ਸਾਡੇ ਲੋਕੀ ਪਤਾ ਕੀ ਕਰਦੇ ਨੇ, ਡੋਗੀ ਲੈ ਕੇ ਜਾਂਦੇ, ਦੂਸਰੇ ਘਰ ਅੱਗੇ ਜਾ ਕੇ ਗੰਦ ਪਵਾ ਦਿੰਦੇ।
0: ਹਾਂ ਇਹ ਵੀ ਹੈ, ਗਲੀ ਚ ਚੋਰੀ ਹੋ ਗਈ, ਸਾਡੀ ਗਲੀ ਦੇ ਕੁੱਤੇ ਕਿੱਥੇ ਗਏ? ਜੀ ਜੀ ਇਹ ਬੜਾ ਮਸਲਾ ਹੈ ਜੀ। ਗੀਤ ਫਿਰ ਕਿਹੜਾ ਸੁਣਨਾ ਚਾਹੋਗੇ ਅੱਜ ਤੁਸੀਂ?
1: ਮਸਲਾ ਬਹੁਤ ਭਾਰੀ ਹੈ ਜੀ, ਇਹਦਾ ਜਲਦੀ ਹੱਲ ਕੇ ਸਾਡੇ, ਅਗਰ ਸਰਕਾਰ ਦਾ ਕੋਈ ਬੰਦਾ ਸੁਣ ਰਿਹਾ।
0: ਜੀ ਜੀ,
1: ਤੇ ਮੈਂ ਸਵੇਰੇ ਸੋਚ ਰਿਹਾ ਸੀ, ਮੈਂ ਕਿਹਾ ਸਾਡੀ ਉੱਥੇ ਆਪਣੇ ਬੁਲਾ ਕੇ
0: ਜੀ
1: ਆਪਣੇ ਮੈਂ ਕੈਮਰੇ ਵਾਲੇ ਤੇ ਉੱਥੇ ਦੱਸੀਏ
0: ਜੀ।
1: ਕਿਸੇ ਹੋਰ ਸ਼ਹਿਰ ਦੀ ਖਬਰ ਵੀ ਆ ਰਹੀ ਸੀ, ਉੱਥੇ ਕਿਸੇ ਬੱਚੇ ਨੂੰ ਫੜ ਲਿਆ ਮਾਰ ਦਿੱਤਾ, ਪਤਾ ਨਹੀਂ।
0: ਜੀ ਜੀ ਜੀ ਹਾਂਜੀ, ਐਸੀ ਨਿਊਜ਼ ਰੋਜ਼ ਡੇਲੀ ਦੀ ਆ ਰਹੀ ਹੈ।
1: ਲੜਾਈ ਦਾ ਘਰ ਹੈ ਜੀ ਹਰ ਗਲੀ ਦੇ ਵਿੱਚ
0: ਜੀ। ਇਹ ਇੱਥੇ ਵੀ ਨੇ, ਵਧੀਆ ਵੀ ਨੇ, ਬਟ ਕਈ ਵਾਰ ਥੋੜੇ ਹਾਨੀਕਾਰਕ ਹੋ ਜਾਂਦੇ ਨੇ, ਖਤਰਨਾਕ ਹੋ ਜਾਂਦੇ ਨੇ, ਇਹਨਾਂ ਦੀ ਸੇਫਟੀ ਜ਼ਰੂਰੀ ਹੈ।
1: ਇਹਨਾਂ ਨੂੰ ਇਹੀ ਸਮਝਾਉਂਦੇ ਆ ਕਿ ਸਮਝਦਾਰ ਬਣੋ
0: ਜੀ,
1: ਪਰ ਕਿੱਦਾਂ ਸਮਝਾਈਏ?
0: ਇਹ ਨਹੀਂ ਸਮਝਾ ਸਕਦੇ, ਇਹਨਾਂ ਨੂੰ ਸਮਝਾਉਣਾ ਔਖਾ ਹੈ। ਤੁਸੀਂ ਦੱਸੋ ਕਿਹੜਾ ਗੀਤ ਸੁਣਨਾ ਚਾਹੋਗੇ?
1: ਆਂਕੇ ਫਿਲਮ ਦਾ ਲਾ ਜੀ, ਮਿਲਤੀ ਹੈ ਜ਼ਿੰਦਗੀ ਮੇ।
0: ਜੀ ਜੀ, ਮਿਲਤੀ ਹੈ ਜ਼ਿੰਦਗੀ, ਪਰ ਜ਼ਿੰਦਗੀ ਜਦੋਂ ਕੁੱਤਾ ਕਰ ਜਾਵੇ ਫਿਰ ਯਾਦਗਿਰੀ ਬਣ ਜਾਂਦੀ ਹੈ ਜੀ। ਤੁਹਾਨੂੰ ਤਾਂ ਨਹੀਂ ਕੱਟਿਆ ਨਾ ਕਦੀ ਕੁੱਤੇ ਨੇ?
1: ਮੈਡਮ ਇਹ ਕੱਟਣ ਲੱਗਾ ਸੀ, ਮੈਡਮ ਮੈਂ ਬਿਸਕੁਟ ਦਾ ਪੈਕਟ ਰੱਖਿਆ।
0: ਅੱਛਾ ਅੱਛਾ,
1: ਤੁਹਾਡੀ ਜੱਕੀ ਜੋ ਸੋਫੇ ਚੜ ਕੇ ਬਹਿ ਗਿਆ,
0: ਚਲੋ ਤੁਹਾਡਾ ਬੱਚਾ ਬਚਾਅ ਹੋ ਗਿਆ
1: ਤੇ ਫਿਰ। ਹਾਂ ਬਚਾਅ ਹੋ ਗਿਆ
0: ਜੀ, ਚਲੋ ਠੀਕ ਹੈ ਜੀ, ਬਹੁਤ ਬਹੁਤ ਥੈਂਕ ਯੂ ਕਾਲ ਕਰਨ ਵਾਸਤੇ ਜੀ, ਸ਼ੁਕਰੀਆ ਜੀ, ਸ਼ੁਕਰੀਆ। ਲੋ ਜੀ, ਇਹ ਸੀ ਅੱਜ ਕੁੱਤਿਆਂ ਦੀ ਕਹਾਣੀ ਚੱਲ ਰਹੀ, ਮੈਨੂੰ ਲੱਗਦਾ ਕੁੱਤੇ ਵੀ ਛਿੱਕ ਮਾਰਨ ਲੱਗ ਜਾਣਗੇ ਕਿ ਨਾ ਅੱਜ ਕੌਣ ਸਾਨੂੰ ਇੰਨਾ ਜ਼ਿਆਦਾ ਯਾਦ ਕਰਨ ਲੱਗਾ ਹੋਇਆ। ਸੋ ਮੈਂ ਹੀ ਯਾਦ ਕਰ ਰਹੀ ਹਾਂ ਹੁਣ ਗਲੀ 'ਚ, ਮੈਂ ਵੀ ਜਾਣਾ ਕਿ ਤਾਂ ਮੈਨੂੰ ਹੀ ਨਾ ਪੈ ਜਾਣ, ਮੈਨੂੰ ਵੀ ਬੜਾ ਸੋਚ ਸਮਝ ਕੇ ਧਿਆਨ ਨਾਲ ਜਾਣਾ ਪੈਂਦਾ, ਪਿਆਰ ਮੈਂ ਵੀ ਬਹੁਤ ਕਰਦੀ ਹਾਂ ਪਰ ਉਹਨਾਂ ਤੋਂ ਜ਼ਿਆਦਾ ਮੈਂ ਹੀ ਡਰ ਜਾਂਦੀ ਹਾਂ। ਇਸ ਕਰਕੇ ਉਹਨਾਂ ਤੋਂ ਡਰਨਾ ਨਹੀਂ ਚਾਹੀਦਾ, ਕਹਿੰਦੇ ਨਾ ਸਿੱਧੇ ਖੜੇ ਹੋ ਜਾਓ, ਪਰ ਸੋਚੋ ਸਾਹਮਣੇ ਕੁੱਤਾ ਖੜਾ ਭੌਂਕ ਰਿਹਾ, ਤੁਸੀਂ ਸਿੱਧੇ ਕਿੱਦਾਂ ਖੜੇ ਹੋ ਸਕਦੇ ਹੋ? ਇਹ ਵੀ ਇੱਕ ਅਲੱਗ ਹੀ ਮਸਲਾ ਕ੍ਰੀਏਟ ਹੋ ਜਾਂਦਾ ਅਤੇ ਉਦੋਂ ਸਮਝ ਨਹੀਂ ਆਉਂਦਾ। ਚਲੋ ਜੀ, ਗਾਣੇ ਦੀ ਫਰਮਾਇਸ਼ ਮੈਂ ਜ਼ਰੂਰ ਪੂਰੀ ਕਰਾਂਗੀ, ਇਸ ਵਾਰ ਅਗਲੇ ਕਾਲਰ ਦੇ ਨਾਲ ਵੀ ਜੁੜਾਂਗੀ। ਅਤੇ
2: ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਣ ਲੱਗਦੇ ਸਨ।
3: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
2: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ। ਅਤੇ ਹੁਕਮ ਸਿੰਘ ਵੀ, ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ PM ਸੂਰਿਆ ਘਰ .gov.in ਤੇ।

0: मत कभी कभी ਤੇ ਨਾਲ ਬਸ ਬਸ ਨਾਲ ਦੀ ਨਾਲ ਜ਼ਿੰਦਗੀ ਦੇ ਵਿੱਚ ਕੁੱਤੇ ਵਾਲਾ ਟੀਕਾ ਵੀ ਕਦੇ ਕਦੇ ਲੱਗਦਾ ਹੈ ਜਦੋਂ ਵੱਢ ਜਾਵੇ ਤਾਂ ਸਲੋ ਜੀ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਜਲੰਧਰ ਮੈਂ ਹਾਂ ਤੁਹਾਡੀ ਆਰ ਜੇ ਦੋਸਤ ਸੁਰਬੀ ਅਤੇ ਸਾਰੇ ਨਾਲ ਅਗਲੇ ਕਾਲਰ ਜੁੜ ਚੁੱਕੇ ਆ ਉਹ ਗੱਲਬਾਤ ਕਰਦੇ ਉਹਨਾਂ ਦੇ ਨਾਲ ਹੈਲੋ
1: ਹੈਲੋ ਮੈਡਮ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਨਮਸਕਾਰ ਕੀ ਹਾਲ ਚਾਲ ਹੈ ਜੀ ਜੀ ਹਰਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਚ
1: ਪਟਵਾਰੀ ਉਹ ਪਟਵਾਰੀ ਕਿਸੇ ਦੇ ਘਰ ਜਾ ਕੇ ਗੇਟ ਬੰਦ ਕਰ ਲਿਆ
0: ਅੱਛਾ
1: ਤੇ ਕੁੱਤਾ ਬਾਹਰ ਭੌਂਕੀ ਜਾਵੇ ਤੇ ਪਟਵਾਰੀ ਉੱਤੋਂ ਦੀ ਉਹਨੂੰ ਜਾਲੀ ਸਾਣੀ ਕਹਿੰਦਾ ਕਹਿੰਦਾ ਤੇਰੇ ਨਾਂ ਤੇ ਜ਼ਮੀਨ ਦਾ ਮਰਲਾ ਵੀ ਹੁੰਦਾ ਤੇ ਮੈਂ ਤੈਨੂੰ ਦੱਸ ਦੇਣਾ ਸੀ ਪਤਾ ਕਹਿੰਦਾ
0: ਅੱਛਾ ਤੇ ਉਸ ਤੋਂ ਬਾਅਦ ਬਚ ਗਿਆ ਕਿ ਨਹੀਂ ਨਾ ਬਾਅਦ ਚੋਂ ਘਰ ਬਾਹਰ ਨਿਕਲ ਕੇ
1: ਬਾਅਦ ਚੋਂ ਨਿਕਲਿਆ ਉਹ ਜੋ ਕੁੱਤਾ ਚਲ ਗਿਆ ਉਹ ਤੋਂ ਨਿਕਲਿਆ ਉਹ ਪਟਵਾਰੀ ਬਾਹਰ

0: ਜੀ ਹਾਂ, ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ, ਅਤੇ ਅੱਜ ਬੜੀ ਖਾਸ ਗੱਲਬਾਤ ਅਸੀਂ ਕਰ ਰਹੇ ਹਾਂ। ਅਗਲੇ ਕੋਲਰ ਸਾਡੇ ਨਾਲ ਜੁੜ ਚੁੱਕੇ ਹੈ, ਗੱਲਬਾਤ ਕਰਦੇ ਉਹਨਾਂ ਨਾਲ। ਹੈਲੋ
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
1: ਹਾਲ ਚਾਲ ਮੈਡਮ ਜੀ ਬਹੁਤ ਵਧੀਆ। ਸੁਖਬੀਰ ਸਿੰਘ ਛਾਜਰੀ ਬੋਲਦਾ ਜੀ ਸੰਗਰੂਰ ਕੋਲ।
0: ਜੀ ਸੁਖਬੀਰ ਜੀ, ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ।
1: ਸ਼ੁਕਰੀਆ ਮੈਡਮ ਜੀ, ਬਹੁਤ ਟਾਈਮ ਬਾਅਦ ਅੱਜ ਗੱਲ ਕਰਨ ਦਾ ਮੌਕਾ ਮਿਲਿਆ ਤੁਹਾਡੇ
0: ਨਾਲ ਜੀ। ਅਤੇ ਅੱਜ ਗੱਲ ਵੀ ਬੜੀ ਖਾਸ ਅਸੀਂ ਕਰ ਰਹੇ ਹਾਂ ਫਿਰ।
1: ਹਾਂਜੀ,
0: ਤੇ ਤੁਸੀਂ ਸੁਣਾਓ ਫਿਰ ਅੱਜ ਦੀ ਕੋਈ ਖਾਸ ਗੱਲ ਡੋਗ ਦੇ ਨਾਲ ਰਿਲੇਟਡ।
1: ਡੌਗ ਸਾਡੇ ਪਿੰਡਾਂ 'ਚ ਤਾਂ ਦੇਖੋ ਬਹੁਤ ਜ਼ਿਆਦਾ ਹੁੰਦੇ ਨੇ ਜੀ।
0: ਹਾਂਜੀ, ਸ਼ਹਿਰਾਂ 'ਚ ਵੀ ਬਹੁਤ ਜ਼ਿਆਦਾ ਹੁੰਦੇ ਆ
1: ਨਾ, ਪਿੰਡਾਂ 'ਚ ਥੋੜੇ ਜ਼ਿਆਦਾ ਹੁੰਦੇ ਨੇ ਤੁਹਾਡੇ ਹੋਣੇ, ਚਲੋ ਸ਼ਹਿਰ 'ਚ ਇੱਧਰ ਜ਼ਿਆਦਾ ਹੋਣੇ ਜਲੰਧਰ।
0: ਇੱਥੇ ਬਹੁਤ ਹੈ, ਇੱਥੇ ਗਲੀ 'ਚ ਚਾਰ ਚਾਰ ਪੰਜ ਪੰਜ ਇਕੱਠੇ ਹੁੰਦੇ।
1: ਹਾਂਜੀ ਹਾਂ, ਹੁਣ ਤਾਂ ਵੈਸੇ ਲੋਕਾਂ ਨੇ ਘਰ ਵੀ ਰੱਖੇ ਹੋਏ ਨਾ।
0: ਜੀ ਜੀ ਜੀ,
1: ਬਹੁਤ ਲਾਡ ਪਿਆਰ ਨਾਲ ਰੱਖਦੇ ਨੇ ਜੀ।
0: ਅੱਛਾ, ਪਿੰਡਾਂ ਤੇ ਸ਼ਹਿਰਾਂ ਦੇ ਕੁੱਤਿਆਂ 'ਚ ਫਰਕ ਹੈ ਕੋਈ ਕਿ ਨਹੀਂ?
1: ਫਰਕ ਤਾਂ ਕੋਈ ਨੀ ਜੀ,
0: ਲੋਕਾਂ 'ਚ ਜਿੱਦਾਂ ਲੋਕਾਂ 'ਚ ਹੁੰਦਾ, ਮੈਂ ਕਿਹਾ ਸ਼ਾਇਦ ਕੁੱਤਿਆਂ 'ਚ ਵੀ ਫਰਕ ਹੋਏਗਾ।
1: ਨਾ ਨਾ, ਸ਼ਹਿਰਾਂ 'ਚ ਤਾਂ ਮਾੜੇ ਥੋੜੇ ਬ੍ਰੈਂਡਰ ਰੱਖ ਲੈਂਦੇ ਨੇ, ਸਾਡੇ ਥੋੜੇ ਜਿਹੇ ਦੇਸੀ ਹੁੰਦੇ ਨੇ ਇੱਧਰ।
0: ਹਾਂ, ਦੇਸੀ ਡੋਗ ਤੇ ਫਰੈਂਡਲੀ ਡੋਗ।
1: ਹਾਂਜੀ ਹਾਂ, ਬਾਕੀ ਮੈਡਮ ਜਿਵੇਂ ਆਉਂਦੇ ਵੀ ਨੇ ਵਿਚਾਰੇ, ਰੋਟੀ ਪਾਣੀ ਦੇ ਦਿਓ ਜੀ ਇਹਨਾਂ ਨੂੰ।
0: ਪਰ ਅੱਜ ਕੱਲ੍ਹ ਦੇ ਤਾਂ ਕੁੱਤੇ ਰੋਟੀ ਨਹੀਂ ਖਾਂਦੇ, ਪਿੰਡਾਂ ਵਾਲੇ ਖਾਂਦੇ ਲੱਗਦੇ ਹਲੇ ਤੱਕ।
1: ਖਾਂਦੇ ਨੇ ਜੀ, ਸਾਡੇ ਘਰਾਂ ਦੇ
0: ਸਾਡੇ ਵਾਲੇ ਨਹੀਂ ਖਾਂਦੇ, ਸਾਡੇ ਨਖਰੇ ਉਹ ਕਰਦੇ ਆ।
1: ਹਾਂਜੀ ਹਾਂ, ਇਹ ਮੋਬਾਈਲ ਦੇ ਕਰਿਆ ਜੀ ਕੰਮ ਕਰਿਆ, ਹੁਣ ਇਹ ਵੀ ਕਿਧਰੇ ਨਾਚ ਕਰਦੇ ਨੇ, ਕਿਤੇ ਕੁਛ ਕਰਦੇ ਨੇ, ਬਹੁਤ ਕੁਛ ਕਰਦੇ ਨੇ ਜੀ। ਤੁਸੀਂ ਮੋਬਾਈਲ ਦੇਖਿਆ ਕਰੋ ਇੰਸਟਾਗ੍ਰਾਮ ਤੇ।
0: ਅੱਛਾ ਅੱਛਾ, ਬੜੀਆਂ
1: ਫਨੀ ਵੀਡੀਓ ਨਹੀਂ ਆ ਜਾਂਦੀਆਂ?
0: ਹਾਂਜੀ ਹਾਂਜੀ ਹਾਂਜੀ ਹਾਂਜੀ। ਨਹੀਂ ਨਹੀਂ, ਸਾਡੇ ਜਿਹੜੇ ਡੋਗਸ ਹੈ ਨਾ, ਉਹਨਾਂ ਦਾ ਨਾ ਸਟਾਈਲ ਵੱਖਰਾ ਹੈ, ਉਹ ਸਟੈਂਡਰਡ ਦੇ ਆ। ਉਹ ਕਹਿੰਦੇ ਜੇ ਤੁਸੀਂ ਦੁੱਧ ਦੇ ਨਾਲ ਚਾਹ ਬਿਸਕੁਟ ਖਾ ਰਹੇ ਤਾਂ ਸਾਨੂੰ ਵੀ ਦੁੱਧ ਦੇ ਨਾਲ ਰਸ ਦਿਓ ਜਾਂ ਚਾਹ ਬਿਸਕੁਟ ਦਿਓ, ਇੱਦਾਂ ਨਹੀਂ।
1: ਅੱਛਾ, ਤਾਂ ਰੋਟੀ ਖਾਂਦੇ ਨਹੀਂ ਜੀ?
0: ਨਹੀਂ, ਰੋਟੀ ਨਹੀਂ ਖਾਂਦੇ, ਇਹ ਸਟੈਂਡਰਡ ਹੈ ਥੋੜ੍ਹਾ ਉਹਨਾਂ ਦਾ। ਜ਼ਿਆਦਾ ਹੀ ਹਾਈ ਸਟੈਂਡਰਡ। ਤੁਸੀਂ ਦੱਸੋ ਆਪਣੇ ਪਿੰਡਾਂ ਵਾਲੇ ਦੇਸੀ ਕੁੱਤਿਆਂ ਬਾਰੇ ਕੋਈ ਗੱਲਬਾਤ, ਕਿਸ ਤਰੀਕੇ ਦੇ ਹੁੰਦੇ, ਮਤਲਬ ਕਿੱਦਾਂ ਉਹ ਰਾਖੀ ਕਰਦੇ ਆ ਜਾਂ ਭੌਂਕਦੇ ਆ, ਰੋਂਦੇ ਕਿਉਂ ਰਹਿੰਦੇ ਆ?
1: ਰਾਤ ਨੂੰ ਬਹੁਤ ਭੌਂਕਦੇ ਨੇ ਜੀ।
0: ਤੇ ਤੁਸੀਂ ਮਤਲਬ ਕੀ ਕੋਈ ਹੱਲ ਹੁੰਦਾ
1: ਰੱਖਦੇ ਨੇ? ਮਤਲਬ ਗਲੀਆਂ ਦੇ ਵਿੱਚ ਫਿਰੀ ਜਾਂਦੇ ਨੇ ਜੀ, ਜੇ ਕੋਈ ਮਤਲਬ ਕਿ ਉਹਨਾਂ ਨੂੰ ਉਹ ਮਹਿਸੂਸ ਹੁੰਦਾ ਫਿਰ ਭੌਂਕਦੇ ਨੇ ਜੀ ਬਹੁਤ ਜ਼ਿਆਦਾ।
0: ਹਾਂ ਇਹ ਤਾਂ ਹੈ, ਪਰ ਉਹ ਚਲੋ ਰਾਖੀ ਕਰਦੇ ਇੱਕ ਹਿਸਾਬ ਦੀ। ਤੁਸੀਂ ਕੀ ਕਰਦੇ ਹੋ ਉਹਨਾਂ ਦੇ ਲਈ? ਕਦੀ ਉਹਨਾਂ ਦੇ ਲਈ ਚਾਹ ਪਾਣੀ ਤਾਂ ਚਲੋ ਨਹੀਂ ਪੁੱਛ ਸਕਦੀ, ਮਤਲਬ ਰੋਜ਼ ਦਾ ਪਾਣੀ ਵਗੈਰਾ ਕੁਛ ਸ਼ੈਲਟਰ ਉਹਨਾਂ ਲਈ?
1: ਹਾਂਜੀ, ਹੁਣ ਦੇਖੋ ਪਰਸੋਂ ਚੌਥੇ ਜੀ ਇੱਕ ਕਤੂਰਾ ਵਿਚਾਰਾ ਧੁੱਪ 'ਚ ਉਹ ਪਿਆ ਸੀ, ਉਹ ਤੜਫਣ ਲੱਗ ਗਿਆ ਸੀ, ਮੈਂ ਚੱਕ ਕੇ ਸੌਂ 'ਚ ਕਰਤਾ ਜੀ।
0: ਅੱਛਾ ਅੱਛਾ, ਹਾਂ ਨਹੀਂ ਤਾਂ ਬਹੁਤ ਸਹੀ ਕੀਤਾ, ਕਿਉਂਕਿ ਗਰਮੀ ਇੰਨੀ ਜ਼ਿਆਦਾ ਹੈ ਨਾ ਕਿ ਅਸੀਂ ਕਈ ਵਾਰ ਆਪਾਂ ਸਾਨੂੰ ਇੰਨੀ ਗਰਮੀ ਲੱਗਦੀ ਤੋਂ ਤਾਂ ਫਿਰ ਵੀ ਜਾਨਵਰ ਹੈ ਉਹਦਾ ਬਹੁਤ ਜ਼ਿਆਦਾ ਫੀਲ ਕਰਦੇ।
1: ਹਾਂਜੀ ਹਾਂ, ਪਰਮਾਤਮਾ ਦਾ ਉਹਨਾਂ 'ਚ ਵੀ ਹੈਗਾ ਨਾ ਮੈਂ ਜਾਨਵਰਾਂ ਦੇ ਵਿੱਚ
0: ਜੀ। ਤੁਹਾਡੇ ਵੀ ਪਿੰਡਾਂ 'ਚ ਕੁੱਤਿਆਂ ਦੇ ਨਾਂ ਰੱਖੇ ਹੋਏ ਆ?
1: ਹਾਂਜੀ,
0: ਪਿੰਡਾਂ 'ਚ ਕੁੱਤਿਆਂ ਦੇ ਨਾਂ ਰੱਖੇ ਹੋਏ ਤੁਹਾਡੇ ਵੀ?
1: ਰੱਖੇ ਹੋਏ ਨੇ ਜੀ, ਹੁਣ ਰੱਖੇ ਨੇ ਉਹਨਾਂ ਦਾ, ਰੱਖੀ ਹੋਵੇ ਕੋਈ ਲੱਕੀ ਕਹਿੰਦਾ ਕੋਈ ਕੁਛ ਕੋਈ ਕਹਿੰਦਾ।
0: ਨਹੀਂ, ਗਲੀ ਦੇ ਕੁੱਤਿਆਂ ਦੇ
1: ਨਾ ਇਹਨਾਂ ਦੇ ਨਹੀਂ ਰੱਖੇ ਹੋਏ ਜੀ। ਉਹਦਾ ਜਿਹੜਾ ਕੋਈ ਘਰੇ ਬ੍ਰਾਂਡਰ ਰੱਖਦਾ ਨਾ, ਬਾਹਰੋਂ ਲਿਆਉਂਦਾ ਜੀ, ਉਹਦਾ ਰੱਖ ਲੈਂਦਾ।
0: ਅੱਛਾ ਅੱਛਾ,
1: ਇਹ ਤਾਂ ਵਿਚਾਰੇ ਹੀ ਫਿਰੀ ਜਾਂਦੇ ਹੁੰਦੇ ਨੇ ਜੀ।
0: ਅੱਛਾ ਅੱਛਾ, ਨਹੀਂ ਇੱਥੇ ਤਾਂ ਜਿੱਦਾਂ ਕਾਲੂ ਹੋ ਗਿਆ, ਸ਼ੇਰੂ ਹੋ ਗਿਆ, ਜਾਲਾ ਡੱਬਿਆਂ ਵਾਲਾ ਆ ਗਿਆ, ਉਹ ਚਿਤਰਾ ਹੋ ਗਿਆ, ਪਤਾ ਨਹੀਂ।
1: ਇਹ ਤਾਂ ਬਹੁਤ ਰੱਖੇ ਨੇ, ਮੋਤੀ ਹੋ ਗਿਆ ਜਿਵੇਂ ਰੱਖ ਲੈਂਦੇ ਨੇ, ਪੂਰੂ ਮੋਤੀ ਐ ਕਈ ਨੌ ਰੱਖ ਲੈਂਦੇ ਨੇ
0: ਜੀ। ਜੀ, ਤੇ ਗੀਤ ਕਿਹੜਾ ਫਿਰ ਸੁਣਨਾ ਚਾਹੋਗੇ ਤੁਸੀਂ?
1: ਮੈਡਮ ਜੀ, ਹਰਜੀਤ ਹਰਮਨ ਜੀ ਦੀ ਗਾਇਕੀ ਬਹੁਤ ਸਾਫ਼ ਸੁਥਰੀ ਹੈ ਜੀ।
0: ਜੀ ਜੀ,
1: ਉਹ ਜਿਹੜੇ ਗੀਤਕਾਰ ਨੇ ਨਾ, ਉੱਥੇ ਮੇਰੀ ਭੈਣ ਬਈ ਹੋਈ ਹੈ ਜੀ ਦੱਦੜੀ।
0: ਅੱਛਾ ਜੀ, ਗੀਤ ਉਹਨਾਂ ਦਾ ਕਿਹੜਾ ਫਿਰ ਸੁਣੋਗੇ?
1: ਸਾਰੇ ਗਾਣੇ ਵਧੀਆ ਨੇ ਜੀ, ਸੱਜਣ ਮਿਲਾ ਦੇ ਰੱਬਾ ਮੇਰੇ ਲਾ ਦੋ ਤਾਂ ਵਧੀਆ ਗੱਲ ਹੈ।
0: ਠੀਕ ਹੈ ਜੀ, ਜ਼ਰੂਰ ਅਸੀਂ ਲਗਾਵਾਂਗੇ ਉਹਨਾਂ ਦਾ ਗੀਤ, ਤੇ ਥੈਂਕ ਯੂ ਸੋ ਮਚ ਸਾਨੂੰ ਕਾਲ ਕਰਨ ਵਾਸਤੇ ਜੀ।
1: ਠੀਕ ਹੈ ਮੈਮ, ਥੈਂਕ ਯੂ, ਤੁਹਾਡਾ ਵੀ ਸ਼ੁਕਰੀਆ।

0: ਲੋ ਜੀ ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ ਅਤੇ ਝੂਠੇ ਲਾਰਿਆਂ ਦੇ ਵਿੱਚ ਦੇਖੋ ਕੁਝ ਨਹੀਂ ਰੱਖਿਆ ਕਿਉਂਕਿ ਇਹ ਲਾਰੇ ਜਿਹੜੇ ਨਾ ਨਹੀਂ ਲਾਉਣੇ ਚਾਹੀਦੇ ਜ਼ਿੰਦਗੀ 'ਚ, ਇਹ ਮੇਰੀਆਂ ਗੱਲਾਂ ਚੱਲਦੀਆਂ ਰਹਿਣਗੀਆਂ ਜੀ। ਲਾਸਟ ਕੋਲਰ ਸਾਡੇ ਨਾਲ ਜੁੜ ਚੁੱਕੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ
0: ਹੈਲੋ, ਹਾਂਜੀ ਨਮਸਕਾਰ, ਕੌਣ ਗੱਲ ਕਰ ਰਿਹਾ ਹੈ?
1: ਨਮਸਕਾਰ ਮੈਡਮ, ਮੈਂ ਗੁਰਾਇਆਂ ਤੋਂ ਰਵਿੰਦਰ ਕੁਮਾਰ ਟੈਂਪੋ ਬੋਲ ਰਿਹਾ।
0: ਜੀ ਰਵਿੰਦਰ ਜੀ, ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਥੈਂਕ ਯੂ ਮੈਡਮ, ਥੈਂਕ ਯੂ
0: ਜੀ। ਆਪਾਂ ਨਾ ਬੜੀ ਖਾਸ ਗੱਲ ਕਰ ਰਹੇ ਹਾਂ ਜੀ ਡੋਗਸ ਦੇ ਉੱਤੇ ਅੱਜ, ਤੁਸੀਂ ਕੀ ਕਹਿਣਾ ਚਾਹੋਗੇ, ਕੋਈ ਪੈਟ ਹੈ ਤੁਹਾਡੇ ਘਰ?
1: ਹਾਂਜੀ, ਮੈਂ ਇਸ ਪਹਿਲਾਂ ਰੱਖਿਆ ਸੀਗਾ, ਉਹਦੀ ਡੈਥ ਹੋ ਗਈ, ਫਿਰ ਉਸ ਤੋਂ ਬਾਅਦ ਹੁਣ ਸਟਰੀਟ ਡੋਗ ਦੇ ਵੱਲ ਸਾਡਾ ਧਿਆਨ ਜ਼ਿਆਦਾ ਹੋ ਗਿਆ ਉਸ ਤੋਂ ਬਾਅਦ।
0: ਅੱਛਾ, ਪਹਿਲਾਂ ਡੋਗ ਕਿਹੜਾ ਰੱਖਿਆ ਸੀ, ਕਿਹੜੀ ਬਰੀਡ ਸੀਗੀ ਉਹਦੀ?
1: ਉਹ ਪੱਗ ਸੀਗਾ ਮੈਡਮ, ਉਹਦਾ ਨਾਂ ਬਰੂਜੋ ਰੱਖਿਆ ਸੀ, ਬਲੈਕ ਕਲਰ ਦਾ ਸੀ ਪਲੇਨ।
0: ਅੱਛਾ ਅੱਛਾ, ਉਹ ਹੈ ਵਿਚਾਰਾ ਕੀ ਉੱਡ ਜਾਂਦਾ, ਭੌਂਕਦਾ ਹੀ ਨਹੀਂ ਸੀਂਦਾ ਵਿਚਾਰਾ।
1: ਬਿਲਕੁਲ, ਉਹਦੀ ਆਵਾਜ਼ ਨਹੀਂ ਸੀ ਨਿਕਲਦੀ, ਜੇ ਭੌਂਕਦਾ ਵੀ ਹੁੰਦਾ ਸੀ ਏਡੇ ਲੱਗਦਾ ਕਿ ਆਵਾਜ਼ ਨਿਕਲਦੀ ਨਹੀਂ, ਅਸੀਂ ਹੱਥ ਦੇ ਬੜੇ ਹੁੰਦੇ ਸੀ।
0: ਹਾਂਜੀ ਹਾਂਜੀ,
1: ਆਵਾਜ਼ ਬਹੁਤ ਘੱਟ ਹੁੰਦੀ ਸੀ ਉਹਦੀ।
0: ਬੜਾ ਕਿਊਟ ਜਿਹਾ, ਅੱਛਾ ਡੋਗ ਹੁੰਦਾ,
1: ਬਹੁਤ ਜ਼ਿਆਦਾ ਕਿਊਟ ਸੀ। ਸਾਡੇ ਨਾਲੇ ਹੀ ਸੌਂਦਾ ਹੁੰਦਾ ਸੀਗਾ, ਬੈਸਰੇ ਵਿੱਚ ਪੜ ਕੇ ਸੌਂਦਾ ਹੁੰਦਾ ਸੀ, ਬੜਾ ਪ੍ਰੇਮ ਸੀ
0: ਜੀ।
1: ਡੈਥ ਹੋਣ ਤੋਂ ਬਾਅਦ ਫਿਰ ਉਹੀ ਜਿਹੜਾ ਪਿਆਰ ਆ ਸਾਡਾ, ਉਹ ਸਟਰੀਟ ਡੋਗ ਵੱਲ ਡਾਇਵਰਟ ਹੋ ਗਿਆ
0: ਜੀ। ਨਹੀਂ, ਬਹੁਤ ਚੰਗੀ ਗੱਲ ਹੈ, ਤੁਸੀਂ
1: ਸਟਰੀਟ ਡੋਗ ਦੀ ਮਤਲਬ ਰੱਖੇ ਹੋ 5-7 ਸਾਡੀ ਨਜ਼ਰਾਂ ਦੇ ਵਿੱਚ ਆ।
0: ਅੱਛਾ ਅੱਛਾ,
1: ਤੇ ਉਹਨਾਂ ਨੂੰ ਪੈਡੀਗਰੀ ਵੀ ਪਾਈ ਦੀ, ਰੋਟੀ ਵੀ ਰੋਜ਼ਾਨਾ ਪਾਈ ਦੀ ਹੈ 2 ਟਾਈਮ।
0: ਅੱਛਾ,
1: ਅੱਜ ਕੱਲ੍ਹ ਜਿਸ ਤਰ੍ਹਾਂ ਗਰਮੀ ਬਹੁਤ ਪੈ ਰਹੀ ਹੈ, ਥੋੜਾ ਜਿਹਾ ਦੁੱਧ ਪਾ ਕੇ ਕੱਚੀ ਲੱਸੀ ਵੀ 2 ਟਾਈਮ ਪਾਈ ਦੀ ਹੈ, ਕਿਉਂਕਿ ਗਰਮੀ ਬਹੁਤ ਹੈ
0: ਜੀ। ਇਹ ਤਾਂ ਹੈ, ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
1: ਹਾਂ, ਰੋਟੀ ਵਗੈਰਾ ਦਾ ਉਹਨਾਂ ਦਾ ਇੰਤਜ਼ਾਮ ਅਸੀਂ ਭਾਵੇਂ ਨਾਲ ਖਾਈਏ, ਲੇਕਿਨ ਉਹਨਾਂ ਵਾਸਤੇ ਰੋਟੀ ਸਾਨੂੰ ਰੋਜ਼ ਬਣਾਉਣੀ ਪੈਂਦੀ 2 ਟਾਈਮ।
0: ਇਹ ਤਾਂ ਜੀ ਬਹੁਤ ਚੰਗਾ,
1: ਸਾਡਾ ਫਰਜ਼ ਵੀ ਹੈ ਮੈਡਮ, ਕਿਉਂਕਿ ਉਹ ਪਰਮਾਤਮਾ ਦਾ ਸ਼ੁਕਰ ਹੈ ਉਹ ਸਾਡੇ ਤੋਂ ਸੇਵਾ ਲੈ ਰਿਹਾ ਇਸ ਤਰ੍ਹਾਂ।
0: ਹਾਂਜੀ ਹਾਂਜੀ,
1: ਮਤਲਬ ਇਹ ਜੀਵ ਇੱਕ ਇਸ ਤਰ੍ਹਾਂ ਦਾ ਹੈ ਮੈਡਮ ਕਿ ਇਹ ਸਿਰਫ ਪਿਆਰ ਦਾ ਹੀ ਭੁੱਖਾ ਆ।
0: ਹਾਂ, ਇਹ ਤਾਂ ਹੈ,
1: ਇਹਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਇਹ ਸਿਰਫ ਪਿਆਰ ਦਾ ਭੁੱਖਾ ਆ। ਅਸੀਂ ਦੂਰੋਂ ਆਉਂਦੇ ਹੋਈਏ ਸਾਡੇ ਮੋਢਿਆਂ ਤੇ ਚੜ ਜਾਂਦੇ ਆ ਕੇ, ਮਤਲਬ ਪੂਰੇ ਦਿਨ ਦੀ ਜੋ ਥਕਾਵਟ ਉਹ ਉਤਰ ਜਾਂਦੀ ਹੈ ਜਦੋਂ ਗਲੀ ਦੇ ਵਿੱਚ ਬੜੀ ਜ਼ਿਆਦਾ

0: ਇਹ
1: ਠੀਕ ਆ,
0: ਤਾਂ
1: ਕਿਸੇ
0: ਹਾਂਜੀ
1: ਵੇਲੇ ਅਗਰੈਸਿਵ ਇਹ ਹੋ ਜਾਂਦੇ ਆ, ਲੇਕਿਨ ਜੋ ਅਗਰੈਸਿਵ ਹੁੰਦੇ ਨੇ ਉਹਦੀ ਕੋਈ ਵਜ੍ਹਾ ਹੁੰਦੀ ਆ,
0: ਹਾਂ ਇਹ ਵੀ ਹੈ।
1: ਜਾਂ ਤਾਂ ਇਹਨਾਂ ਦੇ ਗੱਡੀ ਥੱਲੇ ਤੋਂ ਬੱਚਾ ਦੇਖਦੇ ਜਾਂ ਮੋਟਰਸਾਈਕਲ ਥੱਲੇ ਦੇਖਦੇ,
0: ਜੀ
1: ਤੇ ਜਾਂ ਇਹਨਾਂ ਨੂੰ ਕੋਈ ਮਾਰੇ ਜਾਂ
0: ਕੋਈ ਮਾਰੇ,
1: ਟੋਕੀਆਂ ਵਗੈਰਾ, ਉਹਨੂੰ ਨਹੀਂ ਇਹ ਭੁੱਲਦੇ ਸਾਰੀ ਉਮਰ।
0: ਹਾਂ ਇਹ ਤਾਂ ਕੁਛ ਤਾਂ
1: ਇੱਕ
0: ਮੈਂ
1: ਬੰਦੇ
0: ਦੇਖੇ
1: ਨੇ
0: ਬੜੇ
1: ਟੋਕੀਆਂ
0: ਸਹਿਮੇ
1: ਮਾਰੀਆਂ
0: ਜੇ,
1: ਕਿੰਨੀਆਂ, ਉਹ ਮਤਲਬ
0: ਜੀ
1: ਅੱਜ 5-7 ਸਾਲ ਹੋ ਗਏ ਆ ਜਦੋਂ ਵੀ ਗਲੀ ਵਿੱਚੋਂ ਨਿਕਲਦਾ,
0: ਹਾਂ ਹਾਂ,
1: ਤਾਂ ਉਹਨੂੰ ਜ਼ਰੂਰ ਭੌਂਕਦੇ ਆ।
0: ਅੱਛਾ,
1: ਤੇ ਮਤਲਬ ਇਹਨਾਂ ਨੂੰ ਯਾਦ ਇੰਨਾ ਆ ਕਿ ਭੁੱਲਦੇ ਨਹੀਂ, ਉਹ ਬੰਦੇ ਨੂੰ ਨਹੀਂ ਭੁੱਲਦੇ ਜਿਹਨੇ ਇੱਕ ਵਾਰੀ ਇੱਥੇ ਜਾਂ ਕੋਈ ਵੀ ਇਹਨੂੰ ਮਾਰਿਆ ਹੋਵੇ,
0: ਮਾਰਿਆ ਹੋਵੇ, ਹਮੇਸ਼ਾ ਯਾਦ ਰੱਖਦੇ ਕਿ ਕਿਹਨੇ ਕਿੱਦਾਂ ਕੀਤਾ ਸਾਡੇ ਨਾਲ।
1: ਬਿਲਕੁਲ, ਬਾਕੀ ਇਹਨਾਂ ਦਾ ਖਿਆਲ ਮਤਲਬ ਸਾਰਿਆਂ ਨੂੰ ਰੱਖਣਾ ਚਾਹੀਦਾ, ਪਰਮਾਤਮਾ ਦੇ ਜੀ ਆ
0: ਜੀ,
1: ਤੇ ਸਾਰੇ ਜੀ ਇੱਕ ਬਰਾਬਰ ਹੀ ਆ, ਜਿਸ ਤਰ੍ਹਾਂ ਇਨਸਾਨ ਨੂੰ ਜੀਣ ਦਾ ਹੱਕ ਹੋ ਨਾ
0: ਜੀ ਜੀ,
1: ਇਹਨਾਂ ਨੂੰ ਵੀ ਜੀਣ ਦਾ ਇਸੇ ਤਰ੍ਹਾਂ ਹੱਕ ਆ।
0: ਤੇ ਤੁਸੀਂ ਵੀ ਨਾਮ ਨੂੰ ਰੱਖੇ ਇਹਨਾਂ ਦੇ ਕਿ ਨਹੀਂ?
1: ਹਾਂਜੀ ਰੱਖੇ ਮੈਡਮ, ਇੱਕ ਦਾ ਨਾਂ ਸ਼ੇਰੂ ਆ, ਇੱਕ ਦਾ ਨਾਂ ਬਲੈਕੀ ਆ, ਇੱਕ ਦਾ ਨਾਂ ਬਰਾਉਨੀ ਆ।
0: ਅੱਛਾ, ਮੈਂ ਗੈਸ ਕਰਦੀ ਹਾਂ, ਬਲੈਕੀ ਆ ਜਿਹੜਾ ਕਾਲੇ ਰੰਗ ਦਾ ਹੋਣਾ, ਸ਼ੇਰੂ ਜਿਹੜਾ ਹੋਣਾ ਉਹ ਭੂਰੇ ਰੰਗ ਦਾ ਹੋਣਾ, ਬਰਾਉਨੀ ਵੀ ਭੂਰੇ ਰੰਗ ਦਾ ਹੀ ਹੋਣਾ।
1: ਬਿਲਕੁਲ, ਇੱਕ ਉਹਦਾ ਬੱਚਾ ਹੁਣ

0: ਪਿੱਛੋਂ ਨਿਕਲਦਾ
1: ਹਾਂ ਹਾਂ
0: ਤਾਂ ਉਹਨੂੰ ਜ਼ਰੂਰ ਪੌਂਕਦੇ ਆ।
1: ਅੱਛਾ,
0: ਤੇ ਮਤਲਬ ਇਹਨਾਂ ਨੂੰ ਯਾਦ ਇੰਨਾ ਆ ਕਿ ਭੁੱਲਦੇ ਨੀ, ਉਹ ਬੰਦੇ ਨੂੰ ਨੀ ਭੁੱਲਦੇ ਜਿਹਨੇ ਇੱਕ ਵਾਰੀ ਇੱਟ ਜਾਂ ਕੋਈ ਵੀ ਇਹਨੂੰ ਮਾਰਿਆ ਹੋਵੇ,
1: ਮਾਰਿਆ ਹੋਵੇ, ਹਮੇਸ਼ਾ ਯਾਦ ਰੱਖਦੇ ਕਿ ਕਿਹਨੇ ਕਿੱਦਾਂ ਕੀਤਾ ਸਾਡੇ ਨਾਲ।
0: ਬਿਲਕੁਲ, ਬਾਕੀ ਇਹਨਾਂ ਦਾ ਖਿਆਲ ਮਤਲਬ ਸਾਰਿਆਂ ਨੂੰ ਰੱਖਣਾ ਚਾਹੀਦਾ, ਪਰਮਾਤਮਾ ਦੇ ਜੀ ਆ
1: ਜੀ,
0: ਤੇ ਸਾਰੇ ਜੀ ਇੱਕ ਬਰਾਬਰ ਹੀ ਆ, ਜਿਸ ਤਰ੍ਹਾਂ ਇਨਸਾਨ ਨੂੰ ਜੀਣ ਦਾ ਹੱਕ ਹੋਣਾ
1: ਜੀ ਜੀ,
0: ਇਹਨਾਂ ਨੂੰ ਵੀ ਜੀਣ ਦਾ ਇਸੇ ਤਰ੍ਹਾਂ ਹੱਕ ਆ।
1: ਤੇ ਤੁਸੀਂ ਵੀ ਨਾਮ ਨੂੰ ਰੱਖੇ ਇਹਨਾਂ ਦੇ ਕਿ ਨਹੀਂ?
0: ਹਾਂਜੀ ਰੱਖੇ ਮੈਡਮ, ਇੱਕ ਦਾ ਨਾਂ ਸ਼ੇਰੂ ਆ, ਇੱਕ ਦਾ ਨਾਂ ਬਲੈਕੀ ਆ, ਇੱਕ ਦਾ ਨਾਂ ਬਰਾਉਨੀ ਆ।
1: ਅੱਛਾ, ਮੈਂ ਗੈਸ ਕਰਦੀ ਹਾਂ, ਬਲੈਕੀ ਆ ਜਿਹੜਾ ਕਾਲੇ ਰੰਗ ਦਾ ਹੋਣਾ, ਸ਼ੇਰੂ ਜਿਹੜਾ ਹੋਣਾ ਉਹ ਭੂਰੇ ਰੰਗ ਦਾ ਹੋਣਾ, ਬਰਾਉਨੀ ਵੀ ਭੂਰੇ ਰੰਗ ਦਾ ਹੀ ਹੋਣਾ।
0: ਬਿਲਕੁਲ, ਇੱਕ ਉਹਦਾ ਬੱਚਾ ਹੁਣ ਉਹ ਔਗੀ ਉਹਦਾ ਨਾਂ ਰੱਖਿਆ।
1: ਅੱਛਾ, ਔਗੀ, ਅੱਛਾ,
0: ਮੈਡਮ ਕਿਊਟ ਨੇ ਸ਼ੁਰੂਆਤ ਗਈ ਨਾ, ਇੱਕ ਕੁੱਤੀ ਨੇ ਬੱਚੇ ਦਿੱਤੇ ਸੀਗੇ।
1: ਅੱਛਾ ਜੀ,
0: ਉਹਦਾ ਵੀ ਪਰਿਵਾਰ ਚੱਲਦਾ ਚੱਲਦਾ ਨਾ, ਹੁਣ ਮਤਲਬ ਅੱਗੇ ਦੀ ਅੱਗੇ ਪਹੁੰਚੀ ਜਾ ਰਿਹਾ, ਇੱਕ ਇੱਕ ਬੱਚਾ ਹੀ ਬਚਦਾ ਉਹਨਾਂ ਦਾ।
1: ਜੀ ਜੀ ਜੀ,
0: ਤੇ ਉਹ ਵੀ ਬੜੀ ਮੁਸ਼ਕਿਲ ਨਾਲ, ਕਿਉਂਕਿ ਇਹਨਾਂ ਨੂੰ ਪਾਰਵੋ ਦੀ ਬਿਮਾਰੀ ਜ਼ਰੂਰ ਹੁੰਦੀ ਮੈਡਮ, ਜਦੋਂ ਵੀ ਇਹ ਬੱਚੇ ਦਿੰਦੇ ਆ ਨਾ।
1: ਜੀ ਜੀ,
0: ਉਹ ਪਾਰਵੋ ਦੀ ਬਿਮਾਰੀ ਨਾਲ ਮਤਲਬ ਇਹ ਤਕਰੀਬਨ ਮਰੇ ਹੀ ਜਾਂਦੇ ਆ ਸਾਰੇ ਤਕਰੀਬਨ।
1: ਹਾਂਜੀ ਜੀ, ਤੇ
0: ਅਸੀਂ 3-4 ਦਾ ਟ੍ਰੀਟਮੈਂਟ ਕਰਾਇਆ ਕਰਕੇ ਉਹ ਬਚ ਗਏ
1: ਜੀ, ਤੇ ਬਹੁਤ ਚੰਗਾ ਤੁਸੀਂ ਉਪਰਾਲਾ ਕਰਦੇ ਹੋ।
0: ਟ੍ਰੀਟਮੈਂਟ ਕਰਵਾਇਆ, 3-4 ਦਿਨ ਇੰਜੈਕਸ਼ਨ ਲਗਵਾਏ, ਤੇ ਉਹ 3-4 ਹੀ ਬਚੇ ਹੋਏ ਆ
1: ਜੀ। ਤੇ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ, ਤੇ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਖਤਮ ਹੋਣ ਜਾ ਰਿਹਾ, ਤੇ ਮੈਂ ਤੁਹਾਡੀ ਗਾਣੇ ਦੀ ਫਰਮਾਇਸ਼ ਫਟਾਫਟ ਲੈ ਲਾਂਗੀ, ਤੁਸੀਂ ਕਿਹੜਾ ਗੀਤ ਸੁਣਨਾ ਚਾਹੋਗੇ?
0: ਮੈਡਮ ਤੇਰੀ ਮਿਹਰਬਾਨੀਆਂ ਦਾ
1: ਜੀ, ਜ਼ਰੂਰ ਸੁਣਾ ਰਹੇ ਹਾਂ ਜੀ। ਥੈਂਕ ਯੂ ਸੋ ਮਚ ਸਾਡੇ ਨਾਲ ਗੱਲਬਾਤ ਕਰਨ ਵਾਸਤੇ, ਸਾਨੂੰ ਇੰਨੀਆਂ ਅੱਛੀਆਂ ਗੱਲਾਂ ਤੁਸੀਂ ਸਾਂਝੀਆਂ ਕੀਤੀਆਂ ਡੋਗਸ ਦੇ ਨਾਲ ਜੁੜੀਆਂ ਹੋਈਆਂ। ਥੈਂਕ ਯੂ ਸੋ ਮਚ ਤੁਹਾਡਾ।
0: ਥੈਂਕ ਯੂ।
1: ਚਲੋ ਜੀ, ਅੱਜ ਦਾ ਖਾਸ ਪ੍ਰੋਗਰਾਮ ਸੀਗਾ ਸਾਡੇ ਡੋਗਸ ਦੇ ਉੱਤੇ, ਸਾਡੇ ਗਲੀ ਵਾਲੇ ਕੁੱਤੇ ਜਿਹੜੇ ਹੋ ਗਏ, ਜਾਂ ਫਿਰ ਮੈਂ ਕਹਾਂ ਘਰ ਦੇ ਕੁੱਤੇ ਹੋ ਗਏ, ਹਰ ਕਿਸੇ ਦਾ ਆਪਣਾ ਆਪਣਾ ਨਖਰਾ ਹੈ, ਹਰ ਕਿਸੇ ਦਾ ਆਪਣਾ ਆਪਣਾ ਸਟਾਈਲ ਹੈ। ਸੋ ਇਹ ਡੋਗਸ ਪਿਆਰੇ ਵੀ ਬੜੇ ਹੁੰਦੇ ਆ, ਪਰ ਡਰ ਵੀ ਬੜਾ ਲੱਗਦਾ ਜਦੋਂ ਭੌਂਕਣ ਲੱਗ ਜਾਂਦੇ ਨਾ, ਪਿੱਛੇ ਭੱਜ ਕੇ ਆਉਂਦੇ ਆ। ਅੱਛਾ, ਕੁਛ ਤਾਂ ਡਰਪੋਕ ਹੀ ਬੜੇ ਹੁੰਦੇ ਆ ਵਿਚਾਰੇ, ਉਹ ਬਸ ਦੇਖਦੇ ਆ ਬੰਦਾ ਡਰਦਾ ਕਿ ਨਹੀਂ, ਜੇ ਡਰ ਰਿਹਾ ਤਾਂ ਉਹਨੂੰ ਹੋਰ ਡਰਾ ਦਿੰਦੇ ਆ। ਸੋ ਮੈਂ ਆਪਣੀਆਂ ਗੱਲਾਂ ਇੱਥੇ ਰੋਕਦੀ ਹਾਂ, ਕਿਉਂਕਿ ਇਹ ਪ੍ਰੋਗਰਾਮ ਦਾ ਸਮਾਂ ਖਤਮ ਹੋ ਚੁੱਕਿਆ। ਇਸ ਦੇ ਨਾਲ ਪ੍ਰੋਗਰਾਮ ਜਿਹੜਾ ਹੈ ਹੁਣ ਅਗਲਾ ਆਉਣ ਵਾਲਾ ਹੈ ਜੀ, ਯੁਵਾ ਦੋਸਤਾਂ ਦਾ ਫੇਵਰੇਟ ਪ੍ਰੋਗਰਾਮ ਯੁਵਾਣੀ ਜਿਹੜਾ ਹੈ, ਸਾਡੇ ਅਗਲੇ ਆਲ ਜੇ ਲੈ ਕੇ ਹਾਜ਼ਰ ਹੋ ਚੁੱਕੇ ਨੇ। ਇਸ ਗੀਤ ਤੋਂ ਬਾਅਦ ਉਹ ਹਾਜ਼ਰ ਹੋਣਗੇ, ਉਸ ਤੋਂ ਬਾਅਦ 6 ਵਜੇ ਮੈਂ ਹਾਜ਼ਰ ਹੋਵਾਂਗੀ ਜੀ। ਅਤੇ ਹੁਣ ਉਨੀ ਦੇਰ ਲਈ ਆਪਣੀ ਦੋਸਤ ਸੁਰਬੀ ਨੂੰ ਹੁਣ ਤੁਸੀਂ ਇਜਾਜ਼ਤ ਦਿਓ ਜੀ। ਤੁਹਾਡੇ ਸਾਰਿਆਂ ਦਾ ਦਿਲੋਂ ਧੰਨਵਾਦ ਇੰਨੀਆਂ ਅੱਛੀਆਂ ਅੱਛੀਆਂ ਕਹਾਣੀਆਂ ਸਾਡੇ ਨਾਲ ਸ਼ੇਅਰ

0: ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਐਕਸਾਈਟਿੰਗ ਕਿਉਂ ਸ਼ਿਵਮ?
1: ਜਦੋਂ ਮੈਂ ਆ ਗਿਆ ਪ੍ਰੋਗਰਾਮ ਦੇ ਵਿੱਚ, ਜਦੋਂ ਆਰਜੇ ਸ਼ਿਵਮ ਆ ਜਾਂਦਾ ਪ੍ਰੋਗਰਾਮ ਐਕਸਾਈਟਿੰਗ ਹੋ ਹੀ ਜਾਂਦੇ ਨੇ, ਇਹ ਕੋਈ ਪੁੱਛਣ ਵਾਲੀ ਚੀਜ਼ ਹੈ?
0: ਤੁਹਾਡੇ ਮਤ ਕਹਿਣ ਦਾ ਮਤਲਬ ਕੀ ਹੈ ਸ਼ਿਵਮ? ਕੀ ਮਤਲਬ ਮੈਂ ਐਕਸਾਈਟਿੰਗ ਪ੍ਰੋਗਰਾਮ ਨਹੀਂ ਕਰਦੀ, ਮੈਂ ਐਂਟਰਟੇਨ ਨਹੀਂ ਕਰਦੀ?
1: ਮੈਨੂੰ ਇਦਾਂ ਲੱਗਦਾ ਹੈ ਕਿ ਜਦੋਂ ਤੁਸੀਂ ਤੇ ਮੈਂ ਨਾਲ ਹੁੰਨੇ ਆ, ਪ੍ਰੋਗਰਾਮ ਆਪਣੇ ਆਪ ਐਕਸਾਈਟਿੰਗ ਹੋ ਜਾਂਦਾ ਹੈ।
0: ਇਹ ਹੋਈ ਨਾ ਗੱਲ ਫਿਰ
1: ਤੇ ਬਸ ਫਿਰ ਗੱਲਾਂ ਦਾ ਇਹ ਸਿਲਸਿਲਾ ਜਾਰੀ ਰੱਖਣਾ, ਕਿਉਂਕਿ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣੀ ਹੈ ਜੀ, ਅੱਜ ਦੇ ਖਾਸ ਸੈਗਮੈਂਟਸ ਤੇ ਸਾਡਾ ਪਹਿਲਾ ਸੈਗਮੈਂਟ ਜੀ ਰਹਿਣ ਵਾਲਾ ਹੈ ਸਿਨੇਮਾ ਸਿਨੇਮਾ।
0: ਤੇ ਦੋਸਤੋ ਤੁਹਾਨੂੰ ਤਾਂ ਪਤਾ ਹੀ ਹੈ ਫਿਰ ਜਿਹੜਾ ਸਿਨੇਮਾ ਸਿਨੇਮਾ ਸੈਗਮੈਂਟ ਹੈ ਨਾ ਸਾਡਾ ਹਰ ਵਾਰੀ ਕਿੰਨਾ ਕੁ ਐਂਟਰਟੇਨਿੰਗ ਹੁੰਦਾ, ਕਿਉਂਕਿ ਸਾਡੇ ਜਿਹੜਾ ਸਿਨੇਮਾ ਹੈ ਬਾਲੀਵੁੱਡ ਹੈ, ਉਹਨੇ ਸਾਨੂੰ ਇੱਦਾਂ ਦੀਆਂ ਅੱਛੀਆਂ ਅੱਛੀਆਂ ਮੂਵੀਜ਼ ਦਿੱਤੀਆਂ ਨਾ ਕਿ ਅਸੀਂ ਗੱਲਬਾਤ ਕਰਦੇ ਸਰ ਟੋਪਿਕ ਖਤਮ ਹੀ ਨਹੀਂ ਹੁੰਦਾ ਉਦੋਂ ਤੇ ਗੱਲ ਕਰਦੇ ਹੋਏ।
1: ਬਈ ਮੈਨੂੰ ਲੱਗਦਾ ਜਦੋਂ ਪ੍ਰੋਗਰਾਮ ਸ਼ੁਰੂ ਕਰ ਲਈ ਯੁਵਾਣੀ ਤੇ ਗੱਲਾਂ ਖਤਮ ਹੋ ਜਾਂਦੇ ਤਾਂ ਹੋ ਸਕਦਾ?
0: ਬਿਲਕੁਲ ਵੀ ਨਹੀਂ, ਸਾਨੂੰ ਤਾਂ ਟਾਈਮ ਘੱਟ ਪੈ ਜਾਂਦਾ, ਸਾਡੀਆਂ ਗੱਲਾਂ ਨਹੀਂ ਮੁੱਕਦੀਆਂ।
1: ਬਸ ਫਿਰ ਗੱਲਾਂ ਕਰਦੇ ਕਰਦੇ ਤੁਹਾਨੂੰ ਦੱਸ ਦਿੰਦੇ ਕਿ ਸਾਡਾ ਦੂਜਾ ਸੈਗਮੈਂਟ ਰਹਿਣ ਵਾਲਾ ਜੀ ਯੁਵਾਣੀ ਟੂਰਸ ਐਂਡ ਟਰੈਵਲਸ ਦਾ।
0: ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਅਸੀਂ ਯੁਵਾਣੀ ਟੂਰਸ ਐਂਡ ਟਰੈਵਲਸ ਦੇ ਵਿੱਚ ਆਪਣੇ ਲਿਸਨਰਸ ਨਾਲ ਗੱਲਬਾਤ ਕਰਦੇ ਹਾਂ, ਤੇ ਫਿਰ ਅੱਜ ਵੀ ਤਿਆਰ ਰਹੀਓ ਆਪਣੇ ਆਪਣੇ ਫੋਨਸ ਚੱਕ ਕੇ,
1: ਕਿਉਂਕਿ ਤੁਹਾਨੂੰ ਪਤਾ ਨਾ ਕਿ ਅਸੀਂ ਕਿਹਾ ਹੋਇਆ, ਸਾਨੂੰ ਸਰਕਾਰ ਵੱਲੋਂ ਹਦਾਇਤਾਂ ਆਈਆਂ ਹੋਈਆਂ ਕਿ ਕਿਤੇ ਘੁੰਮਣ ਨਾ ਜਾਈਏ, ਪੈਸੇ ਬਚਾਈਏ ਤੇ ਆਪਣੀ ਜਿਹੜੀ ਕਰੰਸੀ ਹੈ ਉਹਨੂੰ ਜ਼ਿਆਦਾ ਯੂਟੀਲਾਈਜ਼ ਨਾ ਕਰੀਏ, ਤੇ ਫਿਰ ਬਸ ਜਿੱਥੇ ਤੁਸੀਂ ਘੁੰਮ ਕੇ ਆਏ ਹੋ ਤੁਹਾਡੇ ਲਾਗੇ ਛਾਗੇ ਵਾਲੀਆਂ ਜਿਹੜੀਆਂ ਜਗ੍ਹਾ, ਤੇ ਹੁਣ ਇੰਨੀ ਗਰਮੀ ਹੋ ਰਹੀਆਂ ਨੇ, ਹਾਂ ਥੋੜ੍ਹੀਆਂ ਠੰਡੀਆਂ ਜਗ੍ਹਾ ਘੁੰਮਣ ਦਾ ਮੇਰਾ ਬਹੁਤ ਮਨ ਹੈ।
0: ਬਿਲਕੁਲ ਦੋਸਤੋ, ਤੇ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਆਪਣੇ ਲਿਸਨਰਸ ਦੇ ਥਰੂ ਘੁੰਮਣ ਜਾਵਾਂਗੇ ਕਿ ਸਾਡੇ ਲਿਸਨਰਸ ਦਾ ਟੂਰਿਸਟ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਹੈ, ਉਹਨਾਂ ਨੇ ਜਿਹੜੇ ਟਰੈਵਲ ਐਕਸਪੀਰੀਅੰਸਿਸ ਕੀਤੇ ਹੈ ਉਹਨਾਂ ਦੇ ਥਰੂ ਅੱਜ ਅਸੀਂ ਘੁੰਮਣ ਜਾਵਾਂਗੇ ਆਪਣੇ ਪ੍ਰੋਗਰਾਮ ਦੇ ਵਿੱਚ।
1: ਤੇ ਫਿਰ ਅੱਜ ਸਕੋਲ ਟੂਰਿਜ਼ਮ ਲਈ ਜੋ ਨੰਬਰ ਹੈ ਉਹ ਨੋਟ ਕਰ ਲਓ ਜੀ, 0118143174 ਨੇ, ਇੰਗਲਿਸ਼ 'ਚ ਵੀ ਦੱਸ ਦਿਓ
0: 0181234217 4। ਤੇ ਦੋਸਤੋ ਬਸ ਫਿਰ ਆਪਣੇ ਆਪਣੇ ਫੋਨਸ ਲੈ ਕੇ ਰੈਡੀ ਰਹੋ, ਜਿਵੇਂ ਹੀ ਸਾਡਾ ਸੈਗਮੈਂਟ ਸਟਾਰਟ ਹੁੰਦਾ ਹੈ ਤੇ ਆਪਾਂ ਕਰਾਂਗੇ ਤੁਹਾਡੇ ਨਾਲ ਗੱਲਬਾਤ। ਤੇ ਸਭ ਤੋਂ ਪਹਿਲਾਂ ਸ਼ਿਵਮ, ਅੱਜ ਦੀ ਜਿਹੜੀ ਖਾਸ ਗੱਲ ਹੈ ਉਹਦੇ ਬਾਰੇ ਆਪਾਂ ਗੱਲ ਕਰੀਏ ਆਪਣੇ ਬਿਜ਼ਨਸ ਦੇ ਨਾਲ।
1: ਬਿਲਕੁਲ ਜੀ, ਦੱਸ ਦਿਓ ਫਿਰ ਅੱਜ ਕਿਹੜਾ ਖਾਸ ਦਿਨ ਹੈ?
0: ਤੇ ਦੋਸਤੋ ਅੱਜ ਹੈ ਨੈਸ਼ਨਲ ਬਾਇਓਲੋਜੀਕਲ ਡਾਇਵਰਸਿਟੀ ਡੇ
1: ਜੀ। ਇਹ ਦਿਨ ਬਹੁਤ ਖਾਸ ਹੈ ਕਿਉਂਕਿ ਇਸ ਦਿਨ ਅਸੀਂ ਮਨਾਉਂਦੇ ਹਾਂ ਸਾਡੇ ਜਿਹੜੀ ਜੀਵ ਵਿਵਿਧਤਾ ਹੈ ਉਹਨੂੰ ਜੀ। ਹਰ ਸਾਲ 22 ਮਈ ਨੂੰ ਮਨਾਇਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਪ੍ਰਕਿਰਤੀ, ਪੌਦਿਆਂ ਅਤੇ ਖਾਸ ਕਰਕੇ ਜੋ ਜੀਵ ਜੰਤੂ ਸਾਡੇ ਨਾਲ ਵਿਚਰਦੇ ਆ ਇਸ ਦੁਨੀਆਂ ਦੇ ਵਿੱਚ, ਸਾਡੇ ਨਾਲ ਰਹਿੰਦੇ ਇਸ ਧਰਤੀ 'ਤੇ, ਉਹਨਾਂ ਨੂੰ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ।
0: ਅਤੇ ਦੋਸਤੋ ਸਵਾਲ ਇਹ ਆਉਂਦਾ ਹੈ ਕਿ ਜੈਵਿਕ ਵਿਭਿੰਨਤਾ ਸਾਡੇ ਲਈ ਇੰਨੀ ਜ਼ਰੂਰੀ ਕਿਉਂ ਹੈ? ਕਿਉਂਕਿ ਸਾਡਾ ਖਾਣਾ, ਖਾਣ ਪੀਣ ਲਈ ਅਨਾਜ, ਦਵਾਈਆਂ ਲਈ ਔਸ਼ਧੀਆਂ ਅਤੇ ਸਾਫ਼ ਹਵਾ ਅਤੇ ਪਾਣੀ ਅਤੇ ਸੁੰਦਰ ਅਤੇ ਸੰਤੁਲਿਤ ਵਾਤਾਵਰਣ, ਇਹ ਸਭ ਕੁਦਰਤ ਦੀ ਹੀ ਦੇਣ ਹੈ। ਜੇ ਜੰਗਲ ਘੱਟ ਹੋਣਗੇ, ਜੀਵ ਜੰਤੂ ਖਤਮ ਹੋਣਗੇ ਤਾਂ ਇਸ ਦਾ ਅਸਰ ਸਿੱਧਾ ਮਨੁੱਖੀ ਜੀਵਨ 'ਤੇ ਪਏਗਾ। ਕਲਾਈਮੇਟ ਚੇਂਜ, ਗਰਮੀ ਦਾ ਵਧਣਾ, ਬੇਮੌਸਮੀ ਬਾਰਿਸ਼ ਅਤੇ ਪ੍ਰਦੂਸ਼ਣ, ਇਹ ਸਭ ਸਾਨੂੰ ਇੱਕ ਚੇਤਾਵਨੀ ਦੇ ਰਹੇ ਹਨ ਕਿ ਹੁਣ ਸਮਾਂ ਕੁਦਰਤ ਨੂੰ ਬਚਾਉਣ ਦਾ ਹੈ।
1: ਨੇਹਾ, ਜੇ ਅੱਜ ਦੇ ਯੁੱਗ ਦੀ ਗੱਲ ਕਰੀਏ ਤਾਂ ਜੰਗਲ ਘੱਟ ਰਹੇ ਨੇ, ਨਦੀਆਂ ਪ੍ਰਦੂਸ਼ਿਤ ਹੋ ਰਹੀਆਂ ਨੇ ਅਤੇ ਕਈ ਪ੍ਰਜਾਤੀਆਂ ਹੌਲੀ ਹੌਲੀ ਘੱਟ ਰਹੀਆਂ, ਖਤਮ ਹੀ ਹੋ ਰਹੀਆਂ। ਇਸ ਦਾ ਸਿੱਧਾ ਅਸਰ ਸਾਡੀ ਸਿਹਤ 'ਤੇ, ਖਾਸ ਕਰਕੇ ਖੇਤੀ 'ਤੇ, ਮੌਸਮ 'ਤੇ ਅਤੇ ਜੀਵਨ 'ਤੇ ਪੈਂਦਾ। ਬਾਇਓਲੋਜੀਕਲ ਡਾਇਵਰਸਿਟੀ ਦਾ ਮਤਲਬ ਇਹ ਹੈ ਕਿ ਪ੍ਰਕਿਰਤੀ ਵਿੱਚ ਮੌਜੂਦ ਜਿੰਨੇ ਵੀ ਤਰ੍ਹਾਂ ਦੇ ਜੀਵ ਹੈਗੇ ਆ, ਜਿਵੇਂ ਪੌਦੇ ਹੋ ਗਏ, ਜਾਨਵਰ ਹੋ ਗਏ, ਕੀੜੇ ਮਕੌੜੇ ਹੋ ਗਏ, ਸਮੁੰਦਰੀ ਜੀਵ ਹੋ ਗਏ ਅਤੇ ਖਾਸ ਕਰਕੇ ਉਹ ਮਾਈਕਰੋ ਔਰਗਨਿਜ਼ਮਸ, ਇਹ ਸਾਰਿਆਂ ਨੂੰ ਅਸੀਂ ਮਿਲ ਕੇ ਈਕੋਸਿਸਟਮ ਨੂੰ ਹੋਰ ਵੀ ਮਜ਼ਬੂਤ ਬਣਾਈਏ।
0: ਅਤੇ ਦੋਸਤੋ ਜਿਵੇਂ ਕਿ ਅਸੀਂ ਐਕਸਪੀਰੀਅੰਸ ਹੋਣੀ ਕੁਛ ਟਾਈਮ ਪਹਿਲਾਂ ਹੀ ਕੀਤਾ ਕਿ ਬੇਮੌਸਮ ਬਰਸਾਤ ਦੀ ਮੈਂ ਗੱਲ ਕੀਤੀ ਹੈ, ਜੋ ਰੀਸੈਂਟਲੀ ਥੋੜ੍ਹੇ ਟਾਈਮ ਪਹਿਲਾਂ ਜੋ ਬਾਰਿਸ਼ ਹੋਈ ਸੀਗੀ ਉਹਨੂੰ ਬੇਮੌਸਮ ਬਰਸਾਤ ਹੀ ਕਹਿੰਦੇ, ਕਿਉਂਕਿ ਉਹ ਮੈਨੂੰ ਨਹੀਂ ਲੱਗਦਾ ਉਹ ਬਰਸਾਤ ਦਾ ਮੌਸਮ ਸੀਗਾ, ਕਿਉਂਕਿ ਉਸ ਮੰਥ ਦੇ ਵਿੱਚ ਜਾਂ ਮਹੀਨਿਆਂ ਦੇ ਵਿੱਚ ਬਾਰਿਸ਼ ਹੁੰਦੀ ਨਹੀਂ ਹੈ ਸ਼ਿਵਮ। ਅਤੇ ਲੋਕ ਕਾਫੀ ਸਾਰੇ ਕਹਿ ਵੀ ਰਹੇ ਸੀਗੇ ਕਿ ਮਤਲਬ ਇਹ ਬਿਨਾਂ ਮੌਸਮ ਬਰਸਾਤ ਹੀ, ਕਿਉਂਕਿ ਇਸ ਮੌਸਮ ਦੇ ਵਿੱਚ ਤਾਂ ਬਾਰਿਸ਼ ਹੁੰਦੀ ਨਹੀਂ ਹੈ।
1: ਅਤੇ ਜੇ ਅਸੀਂ ਦੇਖੀਏ ਪਿਛਲੇ ਸਮੇਂ ਦੀ ਕੁਝ ਗੱਲ ਕਰੀਏ ਤਾਂ ਕਲਾਈਮੈਟਿਕ ਚੇਂਜ ਜੋ ਹੋ ਰਿਹਾ ਬਹੁਤ ਹੀ ਜ਼ਿਆਦਾ ਅਨਸਰਟੇਨ ਰਿਹਾ। ਪਿਛਲੇ ਕੁਝ ਦੌਰ ਦੇ ਵਿੱਚ ਇੱਕਦਮ ਬਾਰਿਸ਼ਾਂ ਬਹੁਤ ਜ਼ਿਆਦਾ ਪੈ ਜਾਣਾ, ਕੁਝ ਦੇਰ ਬਾਰਿਸ਼ਾਂ ਪੈਣਾ ਹੀ ਨਾ, ਬਹੁਤ ਜ਼ਿਆਦਾ ਗਰਮੀ ਵੱਧ ਜਾਣਾ, ਅਤੇ ਇਹ ਸਾਰੀਆਂ ਚੀਜ਼ਾਂ ਇਹੀ ਦਿਖਾ ਰਹੀਆਂ ਕਿ ਕਿਤੇ ਨਾ ਕਿਤੇ ਅਸੀਂ ਸਾਡੀ ਧਰਤੀ ਨਾਲ ਕੁਝ ਖਿਲਵਾੜ ਕਰ ਰਹੇ ਹਾਂ, ਜਿਹਦੇ ਕਰਕੇ ਇਹ ਚੀਜ਼ਾਂ ਹੋ ਰਹੀਆਂ ਨੇ।
0: ਅਤੇ ਜਿਵੇਂ ਕਿ ਤੁਸੀਂ ਅੱਜ ਸਵੇਰੇ ਦਾ ਹੀ ਮੌਸਮ ਦੇਖ ਲਓ, ਮੋਰਨਿੰਗ ਮੌਸਮ ਇੰਨਾ ਸੋਹਣਾ ਮੌਸਮ ਸੀਗਾ, ਬਾਰਿਸ਼ ਵਾਲਾ ਮੌਸਮ, ਇੰਨੀ ਸੋਹਣੀ ਹਵਾ ਚੱਲ ਰਹੀ ਸੀਗੀ, ਅਤੇ ਇਸ ਟਾਈਮ ਕਿੰਨੀ ਤੇਜ਼ ਧੁੱਪ ਅਤੇ ਕਿੰਨੀ ਗਰਮੀ ਹੋ ਰਹੀ ਹੈ। ਅਤੇ ਬਸ ਫਿਰ ਇਹਨਾਂ ਚੀਜ਼ਾਂ ਨੂੰ ਹੀ ਸੰਭਾਲਦੀ ਹੈ ਸਾਡੀ ਕੁਦਰਤ, ਅਤੇ ਕੁਦਰਤ ਨੂੰ ਸੰਭਾਲਣ ਦਾ ਜ਼ਿੰਮਾ ਕਿਹਦਾ ਹੈ? ਸਾਡਾ।
1: ਮੈਨੂੰ ਲੱਗਦਾ ਇਹ ਚੰਗੀ ਗੱਲ ਹੈ ਕਿ ਅੱਜ ਦਾ ਸਾਡਾ ਜੋ ਯੂਥ ਹੈ ਨਾ, ਅੱਜ ਦਾ ਜੋ ਯੂਥ ਹੈ ਉਹ ਕਿਤੇ ਨਾ ਕਿਤੇ ਇਨਵਾਇਰਮੈਂਟ ਦੇ ਪ੍ਰਤੀ ਕੁਛ ਨਾ ਕੁਛ ਹੱਦ ਤੱਕ ਤਾਂ ਜਾਗਰੂਕ ਹੈਗਾ ਹੀ ਹੈ, ਕਿਉਂਕਿ ਮੈਨੂੰ ਲੱਗਦਾ ਅਸੀਂ ਕਿਤੇ ਨਾ ਕਿਤੇ ਕੁਛ ਉਹ ਇਨੀਸ਼ੀਏਟਿਵਸ 'ਚ ਭਾਗ ਲੈ ਰਹੇ ਹਾਂ ਜੋ ਜਿੱਥੇ ਭਾਗ ਲੈਣਾ ਜ਼ਰੂਰੀ ਹੈ, ਅਤੇ ਮੈਨੂੰ ਲੱਗਦਾ ਫਿਰ ਅਸੀਂ ਇੱਕ ਸਹੀ ਰਾਹ 'ਤੇ ਜਾ ਹੀ ਰਹੇ ਹਾਂ ਨਾ।
0: ਬਿਲਕੁਲ ਸ਼ਿਵਮ, ਅਤੇ ਸਾਡਾ ਵੀ ਪੂਰਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਨੇਚਰ ਨੂੰ ਸੰਭਾਲਣ ਵਿੱਚ ਪੂਰੀ ਪੂਰੀ ਯੋਗਦਾਨ ਦਈਏ, ਜਿੰਨਾ ਹੋ ਸਕੇ ਰੁੱਖ ਲਗਾਈਏ, ਅਤੇ ਜਾਨਵਰਾਂ ਲਈ ਇਸ ਗਰਮੀ ਦੇ ਵਿੱਚ ਤੁਸੀਂ

0: ਵੈਲਕਮ ਬੈਕ ਦੋਸਤੋ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਐਫ ਐਮ ਬੈਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਚੱਲ ਰਿਹਾ ਯੁਵਾਣੀ।
1: ਦੋਸਤੋ, ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੋਇਆ ਕਿ ਸੈਗਮੈਂਟ ਸ਼ੁਰੂ ਹੋ ਗਿਆ ਹੈ ਜੀ ਵਰਡ ਐਕਸਪ੍ਰੈਸ ਤੇ। ਵਰਡ ਐਕਸਪ੍ਰੈਸ ਦੇ ਵਿੱਚ ਅੱਜ ਸਾਡੇ ਕੋਲ ਇੱਕ ਬਹੁਤ ਹੀ ਖੂਬਸੂਰਤ ਪੰਜਾਬੀ ਸ਼ਬਦ ਹੈ ਜੀ,
0: ਤੇ ਸ਼ਬਦ ਹੈ ਦੋਸਤੋ ਸਹਿਜ। ਤੇ ਵਰਡ ਸੁਣ ਕੇ ਕਿੰਨੀ ਕਾਮਨੈਸ ਵਾਲੀ ਫੀਲਿੰਗ ਆ ਰਹੀ ਹੈ ਨਾ, ਬਿਲਕੁਲ ਸਕੂਨ ਤੇ ਸ਼ਾਂਤੀ ਜੀ ਵਾਲੀ।
1: ਕਿਉਂਕਿ ਇਹ ਹੋ ਗਿਆ ਕਿ ਅੱਜ ਦੀ ਜੋ ਜ਼ਿੰਦਗੀ ਹੋ ਗਈ ਹੈ ਬਹੁਤ ਫਾਸਟ ਹੋ ਗਈ ਆ, ਹਰ ਇੱਕ ਬੰਦਾ ਇੱਕ ਰੇਸ ਦੇ ਵਿੱਚ ਦੌੜ ਰਿਹਾ, ਅਤੇ ਮੈਨੂੰ ਲੱਗਦਾ ਉੱਥੇ ਸਾਨੂੰ ਸਹਿਜ ਹੋ ਕੇ ਥੋੜ੍ਹਾ ਰੁੱਕ ਕੇ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਸ਼ਾਂਤੀ ਨਾਲ ਦੇਖਣਾ ਚਾਹੀਦਾ ਕਿ ਅਸੀਂ ਕੀ ਕਰ ਰਹੇ ਹਾਂ।
0: ਅਤੇ ਦੋਸਤੋ ਸਹਿਜ ਦਾ ਮਤਲਬ ਹੁੰਦਾ ਹੈ ਅੰਦਰ ਦੀ ਸ਼ਾਂਤੀ, ਸੰਤੁਲਨ, ਸਿੰਪਲੀਸਿਟੀ ਅਤੇ ਨੈਚੁਰਲੀ ਜੀਣਾ, ਯਾਨੀ ਕਿ ਸਾਦਗੀ ਨਾਲ ਜੀਣਾ, ਨਾ ਜ਼ਿਆਦਾ ਗੁੱਸਾ, ਨਾ ਜ਼ਿਆਦਾ ਜਲਦੀ, ਬਸ ਦਿਲ ਵਿੱਚ ਸਕੂਨ ਅਤੇ ਜ਼ਿੰਦਗੀ ਨੂੰ ਪਿਆਰ ਨਾਲ ਜੀਣਾ।
1: ਓਏ ਹੋਏ, ਪੰਜਾਬੀ ਕਲਚਰ ਅਤੇ ਗੁਰਬਾਣੀ ਵਿੱਚ ਸਹਿਜ ਨੂੰ ਬਹੁਤ ਵੱਡੀ ਇੰਪੋਰਟੈਂਸ ਦਿੱਤੀ ਗਈ ਹੈ ਦੋਸਤੋ, ਕਿਉਂਕਿ ਜਦੋਂ ਇਨਸਾਨ ਸਹਿਜ ਵਿੱਚ ਹੁੰਦਾ ਉਹ ਆਪਣੇ ਆਪ 'ਤੇ ਸਭ ਤੋਂ ਕਰੀਬ ਹੋ ਜਾਂਦਾ।
0: ਬਿਲਕੁਲ ਦੋਸਤੋ, ਜਿਹੜੀ ਇਹ ਕਾਮਨੈਸ ਵਾਲੀ ਜ਼ਿੰਦਗੀ ਹੈ ਨਾ, ਅੱਜ ਦੇ ਟਾਈਮ ਦੇ ਵਿੱਚ ਅਸੀਂ ਬਹੁਤ ਹੌਸ਼ ਪੌਸ਼ ਵਿੱਚ ਸਾਰੇ ਕੰਮ ਕਰਨਾ ਚਾਹੁੰਦੇ ਹਾਂ, ਸਾਨੂੰ ਸਾਡੀ ਪੇਸ਼ੈਂਸ ਲੈਵਲ ਨਾ ਸ਼ਿਵੇ ਮੈਨੂੰ ਲੱਗਦਾ ਬਿਲਕੁਲ ਖਤਮ ਹੀ ਹੋ ਗਈ, ਅਤੇ ਸਾਡੀ ਜਨਰੇਸ਼ਨ ਦੀ ਤਾਂ ਕੁਝ ਜ਼ਿਆਦਾ ਹੀ।
1: ਮੈਨੂੰ ਲੱਗਦਾ ਅਸੀਂ ਖਤਮ ਕਰ ਲਈਏ, ਅਤੇ ਜੇ ਅਸੀਂ ਖਤਮ ਕਰ ਸਕਦੇ ਹਾਂ ਤਾਂ ਫਿਰ ਮੈਨੂੰ ਲੱਗਦਾ ਹੈ ਫਿਰ ਵਧਾ ਵੀ ਸਕਦੇ ਹਾਂ।
0: ਬਿਲਕੁਲ, ਮੈਨੂੰ ਲੱਗਦਾ ਜਿਹੜੀ ਇਹ ਬਦਲਾਵ ਵਾਲੀ ਚੀਜ਼ ਹੈ ਨਾ, ਇਹ ਆਪਣੇ ਅੰਦਰੋਂ ਹੀ ਆਉਂਦੀ ਹੈ। ਜੇ ਆਪਾਂ ਕੁਝ ਅੱਛਾ ਕਰਨ ਲਈ ਬਦਲਣਾ ਚਾਹੁੰਦੇ ਹਾਂ ਉਹ ਵੀ ਸਾਡੇ ਅੰਦਰੋਂ ਹੀ ਆਏਗਾ, ਜੇ ਆਪਾਂ ਨਹੀਂ ਬਦਲਣਾ ਚਾਹੁੰਦੇ ਉਹ ਵੀ ਸਾਡੇ ਮਨ ਦੀ ਆਵਾਜ਼ ਹੀ ਹੁੰਦੀ ਹੈ। ਅਤੇ ਅੱਜ ਕੱਲ੍ਹ ਅਸੀਂ ਹਰ ਚੀਜ਼ ਜਲਦੀ 'ਚ ਚਾਹੁੰਦੇ ਹਾਂ, ਸਕਸੈਸ ਵੀ

0: ਜਲਦੀ, ਕਿਸੇ ਤੋਂ ਰਿਪਲਾਈ ਵੀ ਜਲਦੀ, ਖੁਸ਼ੀ ਵੀ ਬਹੁਤ ਜਲਦੀ, ਪਰ ਕੁਦਰਤ ਕਦੇ ਜਲਦੀ ਨਹੀਂ ਕਰਦੀ
1: ਕਰਦੀ ਦੋਸਤੋ। ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਜੋ ਫੁੱਲ ਹੈ ਉਹ ਆਪਣੇ ਸਮੇਂ 'ਤੇ ਖਿਲਦੇ ਨੇ, ਸੂਰਜ ਆਪਣੇ ਟਾਈਮ 'ਤੇ ਹੀ ਚੜ੍ਹਦਾ ਹੈ, ਅਤੇ ਬਰਸਾਤ ਵੀ ਸਹਿਜ ਨਾਲ ਹੀ ਆਉਂਦੀ ਹੈ, ਅਤੇ ਤਾਂ ਹੀ ਤਾਂ ਕਹਿੰਦੇ ਆ ਨੇਹਾ ਸਹਿਜ ਪੱਕੇ ਸੋ ਮਿੱਠਾ ਹੋਵੇ।
0: ਬਿਲਕੁਲ।
1: ਅਤੇ ਫਿਰ ਦੋਸਤੋ ਮੈਨੂੰ ਲੱਗਦਾ ਕਿ ਹੁਣ ਥੋੜ੍ਹਾ ਸਹਿਜ ਹੋ ਜਾਣਾ ਚਾਹੀਦਾ ਹੈ, ਥੋੜ੍ਹਾ ਸਬਰ ਕਰ ਲੈਣਾ ਚਾਹੀਦਾ।
0: ਬਿਲਕੁਲ ਦੋਸਤੋ, ਸਹਿਜ ਸਾਨੂੰ ਸਿਰਫ ਕਾਮ ਰਹਿਣਾ ਨਹੀਂ ਸਿਖਾਉਂਦਾ, ਇਹ ਸਾਨੂੰ ਗ੍ਰੇਟਫੁਲ ਹੋਣਾ ਵੀ ਸਿਖਾਉਂਦਾ ਹੈ। ਜਦੋਂ ਅਸੀਂ ਸਹਿਜ ਵਿੱਚ ਰਹਿੰਦੇ ਹਾਂ ਉਦੋਂ ਜੈਲਸੀ ਘੱਟ ਅਤੇ ਹੈਪੀਨੈਸ ਜ਼ਿਆਦਾ ਹੋ ਜਾਂਦੀ ਹੈ। ਸਿੱਧੀ ਜਿਹੀ ਗੱਲ ਹੈ ਨਾ, ਜਦੋਂ ਆਪਾਂ ਬਹੁਤ ਥੋੜ੍ਹਾ ਜਿਹਾ ਸਬਰ ਕਰ ਲੈਂਦੇ ਹਾਂ ਨਾ, ਅਤੇ ਜਿਹੜੀ ਉਹ ਖੁਸ਼ੀ ਸਬਰ ਤੋਂ ਬਾਅਦ ਆਉਂਦੀ ਹੈ ਨਾ, ਉਹ ਕੁਛ ਜ਼ਿਆਦਾ ਹੀ ਮਿੱਠੀ ਹੁੰਦੀ ਹੈ। ਵੈਸੇ
1: ਮੈਂ ਤਾਂ ਹੀ ਕਰਕੇ ਕਹਿ ਰਿਹਾ ਦੋਸਤੋ, ਥੋੜ੍ਹਾ ਸਬਰ ਤਾਂ ਕਰੋ, ਥੋੜ੍ਹਾ ਸਾਹ ਤਾਂ ਲਓ, ਫਿਕਰ ਨੂੰ ਮਾਰੋ ਗੋਲੀ, ਕਿਉਂਕਿ ਹੌਲੀ ਹੌਲੀ ਮੈਨੂੰ ਲੱਗਦਾ ਫਿਰ ਸਭ ਕੁਛ ਹੋ ਜਾਏਗਾ। ਕਿਉਂ ਨੇਹਾ?
0: ਬਿਲਕੁਲ ਸ਼ਿਵਮ,

0: ਹਾਂਜੀ ਦੋਸਤੋ, ਤੇ ਮਿਊਜ਼ਿਕ ਸੌਂਗ ਤੁਸੀਂ ਇੰਜੋਏ ਕੀਤਾ ਹੈ। ਬਸ ਇੱਦਾਂ ਹੀ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਹੌਲੇ ਹੌਲੇ ਸਭ ਕੁਝ ਹੋ ਹੀ ਜਾਂਦਾ ਹੈ, ਬਸ ਥੋੜ੍ਹਾ ਜਿਹਾ ਪੇਸ਼ੈਂਸ, ਥੋੜ੍ਹੇ ਜਿਹੇ ਸਬਰ ਦੀ ਗੱਲ ਹੈ। ਤੁਸੀਂ ਕਿਸੇ ਚੀਜ਼ ਵਿੱਚ ਜਲਦਬਾਜ਼ੀ ਨਾ ਕਰੋ, ਅਤੇ ਜਿਹੜਾ ਸਬਰ ਦਾ ਫਲ ਹੁੰਦਾ ਨਾ ਉਹ ਮਿੱਠਾ ਹੀ ਹੁੰਦਾ। ਕਿਸੇ ਨੇ ਜੇ ਕਹਾਵਤ ਕਹੀ ਹੈ ਨਾ, ਤਾਂ ਐਵੇਂ ਨਹੀਂ ਕਹੀ ਸ਼ਿਵਮ।
1: ਅਤੇ ਜੇ ਕਹਾਵਤ ਕਹੀ ਵੀ ਹੈ ਤਾਂ ਆਪਾਂ ਵੀ ਮੰਨ ਲਈਏ ਨਾ, ਆਪਾਂ ਸਬਰ ਕਰ ਲਿਆ ਨਾ, ਪਰ ਆਪਾਂ ਆਪਣੇ ਸਰੋਤਿਆਂ ਨੂੰ ਸਬਰ ਨਹੀਂ ਕਰਾਉਣਾ, ਕਿਉਂਕਿ ਹੁਣ ਅਸੀਂ ਸ਼ੁਰੂ ਕਰਾਂਗੇ ਜੀ ਆਪਣਾ ਖਾਸ ਸੈਗਮੈਂਟ ਸਿਨੇਮਾ ਸਿਨੇਮਾ। ਜੀ ਦੋਸਤੋ, ਫਿਰ ਗੱਲ ਕਰਦੇ ਹਾਂ ਸਿਨੇਮਾ ਸਿਨੇਮਾ ਦੀ, ਅਤੇ ਅੱਜ ਅਸੀਂ ਸਿਨੇਮਾ ਸਿਨੇਮਾ ਦੇ ਵਿੱਚ ਜੋ ਗੱਲ ਕਰਾਂਗੇ ਉਹ ਮੂਵੀਜ਼ ਬਾਰੇ ਜੋ ਸਾਨੂੰ ਸਾਡੀ ਬਾਇਓਲੋਜੀਕਲ ਡਾਇਵਰਸਿਟੀ ਨਾਲ ਜੋੜਦੀਆਂ, ਕਿਉਂਕਿ ਅਸੀਂ ਅੱਜ ਜੀਵ ਵਿਵਿਧਤਾ ਦਿਨ ਮਨਾ ਰਹੇ ਹਾਂ, ਅਤੇ ਫਿਰ ਮੈਨੂੰ ਲੱਗਦਾ ਕਿ ਥੋੜ੍ਹੀਆਂ ਉਹ ਮੂਵੀਜ਼ ਸਾਨੂੰ ਨੇਚਰ ਦੇ ਨਾਲ, ਸਾਡੇ ਜੋ ਨਾਲ ਔਰਗੈਨਿਜ਼ਮਸ ਵਿਚਰਦੇ ਨੇ, ਐਨੀਮਲਸ ਵਿਚਰਦੇ ਨੇ, ਬਰਡਸ ਵਿਚਰਦੇ ਨੇ, ਉਹਨਾਂ ਦੀ ਗੱਲ ਹੋ ਜਾਵੇ, ਉਹਨਾਂ ਦੀ ਕਨਵਰਸ

0: ਕੰਜ਼ਰਵੇਸ਼ਨ ਦੀ ਗੱਲ ਹੋ ਜਾਵੇ।
1: ਬਿਲਕੁਲ ਸ਼ਿਵਮ, ਤੇ ਮੈਂ ਕਹਿਣਾ ਚਾਹੂੰਗੀ ਨਾ ਕਿ ਜਿਹੜਾ ਸਾਡਾ ਬਾਲੀਵੁੱਡ ਹੈ, ਸਾਡੀ ਫਿਲਮ ਇੰਡਸਟਰੀ ਹੈ, ਉਹਨੇ ਸਾਨੂੰ ਸਿਰਫ ਐਂਟਰਟੇਨਮੈਂਟ ਵਾਲੀ ਮੂਵੀਜ਼ ਨਹੀਂ ਦਿੱਤੀਆਂ, ਬਹੁਤ ਸਾਰੀਆਂ ਇੱਦਾਂ ਦੀਆਂ ਫਿਲਮਸ ਨੇ ਜੋ ਸਾਨੂੰ ਇੰਸਪਾਇਰ ਕਰਦੀਆਂ ਨੇ ਸਾਡੇ ਨੇਚਰ ਦੇ ਨਾਲ, ਸਾਡੀ
0: ਜੀ ਮੈਨੂੰ ਲੱਗਦਾ ਕਿ ਜੋ ਸਾਡੀ ਜ਼ਿੰਦਗੀ ਨਾਲ ਜੁੜੀਆਂ ਹੁੰਦੀਆਂ ਖਾਸ ਕਰਕੇ ਨੇ। ਹਾਂ ਕਿਉਂ, ਕਿਉਂਕਿ ਮੈਨੂੰ ਲੱਗਦਾ ਉਹ ਸਾਡੀ ਜ਼ਿੰਦਗੀ ਨੂੰ ਇੰਨੇ ਬਖੂਬੀ ਤਰੀਕੇ ਨਾਲ ਦਰਸਾਉਂਦੀਆਂ ਨੇ ਕਿ ਅਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਉਸ ਜਗ੍ਹਾ ਨਾਲ, ਉਸ ਚੀਜ਼ ਨਾਲ ਰਿਲੇਟ ਕਰ ਲੈਂਦੇ ਹਾਂ
1: ਪ੍ਰੈਕਟੀਕਲੀ ਅਤੇ ਇਮੋਸ਼ਨਲੀ। ਹਰ ਤਰੀਕੇ ਨਾਲ ਜਿਹੜਾ ਸਾਡਾ ਸਿਨੇਮਾ ਹੈ ਸਾਨੂੰ ਜੋੜਦਾ ਹੈ ਲਾਈਫ ਦੇ ਨਾਲ, ਰਿਐਲਿਟੀ ਦੇ ਨਾਲ, ਅਤੇ ਇਸੇ ਤਰ੍ਹਾਂ ਹੀ ਆਪਾਂ ਕੁਝ ਅੱਜ ਇੱਦਾਂ ਦੀਆਂ ਮੂਵੀਜ਼ ਲੈ ਕੇ ਆਏ ਨੇ ਜੋ ਸਾਨੂੰ ਸਾਡੇ ਨੇਚਰ ਦੇ ਨਾਲ ਜੋੜਦੀਆਂ ਨੇ, ਐਨੀਮਲਸ ਦੇ ਨਾਲ, ਅਤੇ ਅਸੀਂ ਉਹਨਾਂ ਨਾਲ ਕਿੱਦਾਂ ਕਨੈਕਟ ਕਰ ਸਕਦੇ ਹਾਂ।
0: ਅਤੇ ਫਿਰ ਕਰੀਏ ਗੱਲਬਾਤ ਸ਼ੁਰੂ।
1: ਬਿਲਕੁਲ ਸ਼ਿਵਮ, ਕਰਦੇ ਹਾਂ ਗੱਲਬਾਤ। ਅਤੇ
0: ਜੀ ਗੱਲ ਕਰਦੇ ਹਾਂ ਪਹਿਲੀ ਮੂਵੀ ਦੀ। ਪਹਿਲੀ ਮੂਵੀ ਹੈ ਜੀ ਸ਼ੇਰਨੀ। ਜੀ ਸਭ ਤੋਂ ਪਹਿਲਾਂ ਇਹ ਮੂਵੀ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਪਹਿਲਾ ਨਾਮ ਜੋ ਜ਼ਹਿਨ ਦੇ ਵਿੱਚ ਆ ਰਿਹਾ ਉਹ ਆ ਰਿਹਾ ਜੀ ਵਿਦਿਆ ਬਾਲਨ ਜੀ ਦਾ। ਇਹ ਫਿਲਮ ਇੱਕ ਫੋਰੈਸਟ ਆਫਿਸਰ ਦੀ ਕਹਾਣੀ ਹੈ ਜੋ ਜੰਗਲ ਅਤੇ ਇਨਸਾਨੀ ਆਬਾਦੀ ਦੇ ਵਿੱਚ ਹੋ ਰਹੇ ਟਕਰਾਵ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਹੈ। ਫਿਲਮ ਟਾਈਗਰ ਕੰਜ਼ਰਵੇਸ਼ਨ, ਹੈਬੀਟੈਟ ਲੋਸ ਅਤੇ ਵਾਈਲਡਲਾਈਫ ਪ੍ਰੋਟੈਕਸ਼ਨ 'ਤੇ ਆਧਾਰਿਤ ਹੈ।
1: ਅਤੇ ਦੋਸਤੋ, ਮੂਵੀ ਬਹੁਤ ਹੀ ਰਿਅਲਿਸਟਿਕ ਤਰੀਕੇ ਨਾਲ ਹਿਊਮਨ ਵਾਈਲਡ ਲਾਈਫ ਕਨਫਲਿਕਟ ਨੂੰ ਦਿਖਾਉਂਦੀ ਹੈ। ਜਦੋਂ ਇਨਸਾਨ ਫੋਰੈਸਟ ਵਿੱਚ ਜਾਂਦਾ ਹੈ, ਜਾਨਵਰ ਆਪਣਾ ਘਰ ਖੋਣਾ ਸ਼ੁਰੂ ਕਰ ਦਿੰਦੇ ਨੇ। ਇੱਕ ਬੱਚਾ ਰੋਜ਼ ਸਕੂਲ ਜਾਂਦੇ ਹੋਏ ਇੱਕ ਸੁੱਕੇ ਪੇੜ ਨੂੰ ਪਾਣੀ ਪਾਉਂਦਾ ਸੀ, ਲੋਕ ਹੱਸਦੇ ਸੀ। ਕੁਝ ਮਹੀਨੇ ਬਾਅਦ ਉਹ ਪੇੜ 'ਤੇ ਪੰਛੀਆਂ ਦਾ ਘੋਸਲਾ ਬਣ ਗਿਆ। ਛੋਟੀ ਸੋਚ ਵੀ ਨੇਚਰ ਨੂੰ ਜ਼ਿੰਦਾ ਰੱਖ ਸਕਦੀ ਹੈ। ਦੋਸਤੋ, ਇਹ ਛੋਟੀ ਜਿਹੀ ਜਿਹੜੀ ਇੰਸਪੀਰੇਸ਼ਨ ਜੀ ਸਟੋਰੀ ਹੈ ਨਾ, ਮਤਲਬ ਜੇ ਤੁਸੀਂ ਛੋਟੇ ਤੋਂ ਵੀ ਸ਼ੁਰੂਆਤ ਕਰੋਗੇ ਨਾ, ਅੱਗੇ ਜਾ ਕੇ ਇੱਕ ਬਹੁਤ ਹੀ ਵੱਡੀ ਮੋਟੀਵੇਸ਼ਨਲ ਸਟੋਰੀ ਬਣ ਸਕਦੀ ਹੈ।
0: ਦੋਸਤੋ, ਫਿਲਮ 'ਤੇ ਵਾਪਸ ਆਈਏ ਤਾਂ ਇਹ ਫਿਲਮ OTT 'ਤੇ ਰਿਲੀਜ਼ ਹੋਈ ਸੀ ਅਤੇ ਕ੍ਰਿਟਿਕਸ ਨੇ ਬਹੁਤ ਤਾਰੀਫ ਕੀਤੀ ਇਸ ਫਿਲਮ ਦੀ। ਰੋਟਨ ਟੋਮੈਟੋਜ਼ ਨੇ ਫਿਲਮ ਨੂੰ 100% ਪੋਜ਼ਿਟਿਵ ਰਿਵਿਊਜ਼ ਦਿੱਤੇ ਨੇ, ਅਤੇ ਜੇ ਮੈਨੂੰ ਲੱਗਦਾ ਕਿਸੇ ਨੇ ਨਹੀਂ ਦੇਖੀ ਤਾਂ ਫਿਲਮ ਦੇਖ ਲਏ, ਕਿਉਂਕਿ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਹ ਸਿਰਫ ਇੱਕ ਥ੍ਰਿਲਰ ਹੀ ਨਹੀਂ ਬਲਕਿ ਪ੍ਰਕਿਰਤੀ ਦੇ ਮਨੁੱਖ ਦੇ ਰਿਸ਼ਤੇ ਨੂੰ ਬਹੁਤ ਹੀ ਗਹਿਰਾਈ ਨਾਲ ਦਿਖਾਉਂਦੀ ਹੈ। ਅਤੇ ਫਿਰ ਮੈਨੂੰ ਲੱਗਦਾ ਮਸਟ ਵਾਚ ਆ ਸਾਡੀ ਯੂਥ ਲਈ।
1: ਬਿਲਕੁਲ ਸ਼ਿਵਮ, ਅਤੇ ਜੇ ਕਿਸੇ ਨੇ ਨਹੀਂ ਦੇਖੀ ਨਾ ਤਾਂ ਮੂਵੀ ਨੂੰ ਜ਼ਰੂਰ ਦੇਖੋ ਅਤੇ ਸਿੱਖੋ ਆਪਣੀ ਕੁਦਰਤ ਬਾਰੇ ਕਿ ਅਸੀਂ ਉਹਨੂੰ ਕਿੱਦਾਂ ਸੰਭਾਲ ਸਕਦੇ ਹਾਂ।
0: ਕਿ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਬੈਲੈਂਸ ਬਣਾਉਣਾ, ਅਤੇ ਮੈਨੂੰ ਲੱਗਦਾ ਫਿਰ ਆਸਾਨੀ ਨਾਲ ਅਸੀਂ ਬਣਾ ਸਕਦੇ ਹਾਂ ਬੈਲੈਂਸ।
1: ਬਿਲਕੁਲ, ਇਹਦੇ ਵਿੱਚ ਕੋਈ ਮੁਸ਼ਕਲ ਕੰਮ ਤਾਂ ਨਹੀਂ ਹੈ, ਬਸ ਥੋੜ੍ਹੇ ਜਿਹੇ ਐਫਰਟਸ ਦੀ ਲੋੜ ਹੈ ਕਿ ਥੋੜ੍ਹਾ ਜਿਹਾ ਐਫਰਟਸ ਅਸੀਂ ਆਪਣੇ ਨੇਚਰ ਵੱਲ ਨੂੰ ਕਰੀਏ।
0: ਅਤੇ ਬਸ ਫਿਰ ਕਰੋ ਐਫਰਟ, ਕਿਉਂਕਿ ਅਸੀਂ ਐਫਰਟ ਕਰ ਲਿਆ ਜੀ ਗਾਣੇ ਦਾ, ਅਤੇ ਫਿਰ ਗਾਣੇ ਤੋਂ ਪਰ ਆਵਾਂਗੇ ਲੈ ਕੇ ਇੱਕ ਹੋਰ ਵਧੀਆ ਫਿਲਮ ਤੁਹਾਡੇ ਲਈ।

0: ਵੈਲਕਮ ਐਪ ਦੋਸਤੋ 102.7 ਮੈਗਾਹਰਟਜ਼ ਪ੍ਰੋਗਰਾਮ ਚੱਲ ਰਿਹਾ ਜੀ ਯੁਵਾਣੀ, ਮੇਰੇ ਨਾਲ ਆਰਜੇ ਸ਼ਿਵਮ ਤੇ
1: ਮੈਂ ਹਾਂ ਤੁਹਾਡੀ ਦੋਸਤ ਆਰਜੇ ਨੇਹਾ। ਤੇ ਦੋਸਤੋ ਸੈਗਮੈਂਟ ਚੱਲ ਰਿਹਾ ਸਿਨੇਮਾ ਤੇ ਗੱਲ ਹੋ ਰਹੀ ਹੈ ਬਾਲੀਵੁੱਡ ਦੀਆਂ ਮੂਵੀਜ਼ ਬਾਰੇ।
0: ਅਤੇ ਬਾਲੀਵੁੱਡ ਮੂਵੀਜ਼ ਵਿੱਚ ਵੀ ਉਹ ਮੂਵੀਜ਼ ਜਿਹੜੀਆਂ ਨੇਚਰ ਦੇ ਥੋੜ੍ਹੀਆਂ ਕਰੀਬ ਨੇ, ਜੋ ਸਾਨੂੰ ਸਾਡੀ ਜੋ ਇਨਵਾਇਰਮੈਂਟ ਹੈ ਉਹਦੇ ਨਾਲ ਜੋੜਦੀਆਂ ਨੇ। ਅਤੇ ਫਿਰ ਅਗਲੀ ਮੂਵੀ ਕਿਹੜੀ ਹੈ ਨੇਹਾ?
1: ਅਗਲੀ ਮੂਵੀ ਹੈ ਦੋਸਤੋ ਸਵਦੇਸ਼ ਮੂਵੀ, ਸ਼ਾਹਰੁਖ ਖਾਨ ਦੀ ਮਸ਼ਹੂਰ ਫਿਲਮ ਸਵਦੇਸ਼ ਵੀ ਇਨਡਾਇਰੈਕਟਲੀ ਸਸਟੇਨੇਬਲ ਡਿਵੈਲਪਮੈਂਟ ਦਾ ਸੰਦੇਸ਼ ਦਿੰਦੀ ਹੈ।
0: ਨਾਸਾ ਸਾਇੰਟਿਸਟ ਆਪਣੇ ਪਿੰਡ ਵਾਪਸ ਆ ਕੇ ਪਾਣੀ ਦੀ ਮਕਸਦ ਨਾਲ ਬਿਜਲੀ ਉਤਪੰਨ ਕਰਨ ਦੀ ਕੋਸ਼ਿਸ਼ ਕਰਦਾ, ਮਤਲਬ ਬਿਜਲੀ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਫਿਲਮ ਇਹ ਦਿਖਾਉਂਦੀ ਹੈ ਕਿ ਪ੍ਰਕਿਰਤੀ ਜੋ ਹੈ, ਉਹਦੇ ਜੋ ਸੰਸਾਧਨ ਨੇ, ਉਹਦੀ ਜ਼ਿੰਮੇਦਾਰੀ ਨਾਲ ਵਰਤੋਂ ਕਰਨੀ, ਇਹ ਸਾਡੀ ਬਹੁਤ ਵੱਡੀ ਰਿਸਪੋਂਸਿਬਿਲਿਟੀ ਹੈ। ਕਿਉਂਕਿ ਮੈਨੂੰ ਲੱਗਦਾ ਕਈ ਵਾਰੀ ਅਸੀਂ ਇੱਦਾਂ ਕਰਦੇ ਹਾਂ ਕਿ ਚੱਲ ਕੋਈ ਗੱਲ ਨਹੀਂ, ਥੋੜ੍ਹਾ ਜਿਹਾ ਪਾਣੀ ਡੁੱਲ ਗਿਆ ਫਿਰ ਕੀ ਹੋ ਗਿਆ, ਪਾਣੀ ਦੀ ਟੂਟੀ ਚੱਲਦੀ ਰਹਿੰਦੇ, ਕੋਈ ਗੱਲ ਨਹੀਂ, ਪੱਖਾ ਚੱਲ ਰਿਹਾ ਤਾਂ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਕਮਰਾ ਠੰਡਾ ਹੋ ਜੂਗਾ, ਕਿਉਂਕਿ ਅਕਸਰ ਇਹ ਚੀਜ਼ਾਂ ਅਸੀਂ ਕਰ ਰਹੇ ਹਾਂ ਗਰਮੀ ਦੇ ਵਿੱਚ।
1: ਬਟ ਸ਼ਿਵਮ, ਤੁਹਾਨੂੰ ਲੱਗਦਾ ਜਿਹੜੀ ਕੋਈ ਗੱਲ ਨਹੀਂ ਵਾਲੀ ਚੀਜ਼ ਹੈ ਨਾ, ਇਹ ਹੌਲੀ ਹੌਲੀ ਸਾਡੇ ਇਨਵਾਇਰਮੈਂਟ ਨੂੰ ਕਿੱਦਾਂ ਹਾਰਮ ਕਰ ਰਹੀ ਹੈ?
0: ਕਿਉਂਕਿ ਮੈਨੂੰ ਲੱਗਦਾ ਕੁਝ ਚੀਜ਼ਾਂ ਅਸੀਂ ਟੇਕਨ ਫੋਰ ਗ੍ਰਾਂਟਿਡ ਲੈ ਲੈਂਦੇ ਹਾਂ, ਅਤੇ ਜਦੋਂ ਅਸੀਂ ਟੇਕਨ ਫੋਰ ਗ੍ਰਾਂਟਿਡ ਲੈ ਲੈਂਦੇ ਹਾਂ
1: ਅਤੇ ਉਹਦਾ ਨੁਕਸਾਨ ਵੀ ਸਾਨੂੰ ਹੀ ਹੁੰਦਾ, ਸਾਨੂੰ ਹੀ ਚੱਕਣਾ ਪੈਂਦਾ ਉਹਦਾ ਨੁਕਸਾਨ। ਕਿਉਂਕਿ ਬਹੁਤ ਵਾਰੀ ਕਈ ਜਗ੍ਹਾਵਾਂ ਹਜੇ ਵੀ ਇੱਦਾਂ ਦੀਆਂ ਨੇ ਜਿੱਥੇ ਪ੍ਰੋਪਰ ਇਲੈਕਟ੍ਰੀਸਿਟੀ ਨਹੀਂ ਜਾ ਰਹੀ, ਕਿਉਂਕਿ ਅਸੀਂ ਸ਼ਹਿਰਾਂ ਦੇ ਵਿੱਚ ਇਲੈਕਟ੍ਰੀਸਿਟੀ ਦਾ ਬਹੁਤ ਮਿਸਯੂਜ਼ ਕਰ ਰਹੇ ਹਾਂ।
0: ਅਤੇ ਦੋਸਤੋ, ਹਰ ਵਾਰੀ ਇਹ ਕਹਿ ਦੇਣਾ ਕਿ ਨਹੀਂ ਅਸੀਂ ਬਿਜਲੀ ਬਚਾਵਾਂਗੇ, ਪਾਣੀ ਦੀ ਵਰਤੋਂ ਥੋੜ੍ਹੀ ਘੱਟ ਕਰਾਂਗੇ, ਜਿੰਨੀ ਜ਼ਰੂਰਤ ਹੋਏਗੀ ਉਨੀ ਕਰਾਂਗੇ, ਪਰ ਕਿੰਨਾ ਕੁ ਅਸੀਂ ਇਹਨੂੰ ਅਪਲਾਈ ਕਰ ਪਾਉਂਦੇ ਹਾਂ, ਇਹ ਸਵਾਲ ਆਉਂਦਾ। ਅਤੇ ਕੀ ਅਸੀਂ ਕਰ ਸਕਦੇ ਹਾਂ?
1: ਬਿਲਕੁਲ ਕਰ ਸਕਦੇ ਹਾਂ, ਬਸ ਸਿਰਫ ਛੋਟੀ ਛੋਟੀ ਜਿਹੀ ਕੋਸ਼ਿਸ਼। ਜਦੋਂ ਵੀ ਤੁਸੀਂ ਰੂਮ ਤੋਂ ਬਾਹਰ ਜਾਓ ਅਤੇ ਆਪਣੇ ਰੂਮ ਦੀਆਂ ਲਾਈਟਸ 'ਤੇ

0: ਆਫ ਕਰੋ ਜੇ ਤੁਹਾਨੂੰ ਕਿਤੇ ਵੀ ਪਾਣੀ ਚੱਲਦਾ ਨਜ਼ਰ ਆ ਰਿਹਾ ਹੈ ਜਾਂ ਫਿਰ ਤੁਸੀਂ ਕੋਈ ਬਕਟ ਫਿਲ ਕਰ ਰਹੇ ਹੋ ਤਾਂ ਧਿਆਨ ਰੱਖੋ ਕਿ ਉਹ ਪਾਣੀ ਬਕਟ ਤੱਕ ਹੀ ਰਹੇ, ਬਾਹਰ ਨਾ ਜਾਵੇ, ਕਿਉਂਕਿ ਜਿਹੜਾ ਆਪਾਂ ਕਹਿੰਦੇ ਨਾ ਬੂੰਦ ਬੂੰਦ ਸੇ ਸਾਗਰ ਬਣਦਾ ਹੈ, ਤਾਂ ਇੱਦਾਂ ਹੀ ਦੋਸਤੋ ਸਾਡੀਆਂ ਜਿਹੜੀਆਂ ਛੋਟੀਆਂ ਛੋਟੀਆਂ ਕੋਸ਼ਿਸ਼ ਹੁੰਦੀਆਂ ਨੇ ਉਹ ਸਾਡੇ ਨੇਚਰ ਨੂੰ ਪ੍ਰੋਟੈਕਟ ਕਰਦੀਆਂ ਨੇ।
1: ਅਤੇ ਦੋਸਤੋ ਇਹ ਸੋਚ ਲਓ ਕਿਉਂਕਿ ਤੁਹਾਡੀ ਕੋਸ਼ਿਸ਼ਾਂ ਨਾਲ ਹੀ ਅਸੀਂ ਸਾਗਰ ਨੂੰ ਭਰਨਾ, ਅਤੇ ਫਿਰ ਜਦੋਂ ਅਸੀਂ ਸਾਗਰ ਭਰਨਾ ਤੇ ਬਸ ਫਿਰ ਤੁਹਾਡੀ ਬਹੁਤ ਬਹੁਤ ਜ਼ਰੂਰਤ ਹੈ। ਤੇ ਫਿਰ ਹਜੇ ਗਾਣੇ ਦੀ ਵੀ ਬਹੁਤ ਜ਼ਰੂਰਤ ਹੈ, ਗਾਣੇ ਤੋਂ ਬਾਅਦ ਆਉਂਦੇ ਹਾਂ ਅਤੇ ਗੱਲਾਂ ਕਰਾਂਗੇ ਕੁਛ ਹੋਰ ਮੂਵੀਜ਼ ਦੀਆਂ, ਕੁਛ ਇੰਟਰਨੈਸ਼ਨਲ ਮੂਵੀਜ਼ ਦੀਆਂ ਵੀ, ਜੋ ਤੁਸੀਂ ਦੇਖ ਕੇ ਇੰਜੋਏ ਕਰ ਸਕਦੇ ਹੋ।

0: ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਚੱਲ ਰਿਹਾ ਯੁਵਾਣੀ ਅਤੇ ਮੈਂ ਹਾਂ ਤੁਹਾਡੇ ਦੋਸਤ ਆਰ ਜੇ ਨੇਹਾ
1: ਅਤੇ ਮੈਂ ਹਾਂ ਆਰ ਜੇ ਸ਼ਿਵਮ।
0: ਅਤੇ ਦੋਸਤੋ, ਹੁਣੇ ਆਪਾਂ ਜਿਹੜਾ ਗਾਣਾ ਸੁਣਿਆ ਹੈ ਨਾ, ਇਸ ਗਾਣੇ ਦੀ ਇੱਕ ਲਾਈਨ ਮੈਨੂੰ ਬਹੁਤ ਪਸੰਦ ਹੈ ਜੋ ਕਿ ਮੈਂ ਸ਼ਿਵਮ ਨੂੰ ਡੈਡੀਕੇਟ ਕਰਨਾ ਚਾਹੁੰਦੀ ਹਾਂ।
1: ਕਿਹੜੀ ਲਾਈਨ ਆ, ਜਲਦੀ ਦੱਸੋ, ਜਲਦੀ ਦੱਸੋ।
0: ਅਤੇ ਉਹ ਲਾਈਨ ਹੈ, ਮੈਂ ਕੁੜੀ ਪੰਜਾਬ ਦੀ, ਮੇਰਾ ਰੇਸ਼ਮ ਦਾ ਰੁਮਾਲ ਹੈ, ਜ਼ਿੰਦਗੀ ਭਰ ਭੁੱਲੇਗਾ ਨਾ ਕਰ ਦੂੰਗੀ ਉਹ ਹਾਲ ਰੇ। ਜਿੰਨਾ ਕੁ ਸ਼ਿਵਮ ਮੈਨੂੰ ਤੰਗ ਕਰਦਾ ਨਾ, ਮੈਨੂੰ ਲੱਗਦਾ ਮੈਨੂੰ ਇਹੀ ਲਾਈਨ ਡੈਡੀਕੇਟ ਕਰਨੀ ਚਾਹੀਦੀ ਹੈ।
1: ਮੈਂ ਕਿੱਥੇ ਤੰਗ ਕੀਤਾ ਤੁਹਾਨੂੰ? ਮੈਂ ਕਿੱਥੇ ਤੰਗ ਕਰ ਸਕਦਾ ਨਹੀਂ ਹਾਂ, ਕਿਉਂਕਿ ਮੈਨੂੰ ਲੱਗਦਾ ਤੁਸੀਂ ਮੈਨੂੰ ਬਹੁਤ ਤੰਗ ਕਰ ਰਹੇ ਹੋ, ਕਿਉਂਕਿ ਹੁਣ ਇੱਦਾਂ ਤੰਗ ਕਰਦੇ ਕਰਦੇ ਤੁਸੀਂ ਜਿਹੜੀ ਨਵੀਂ ਮੂਵੀ ਲੈ ਕੇ ਆ ਗਏ ਹੋ ਉਹਦੇ ਬਾਰੇ ਤਾਂ ਦੱਸਣਾ ਪਊਗਾ।
0: ਕਿਉਂਕਿ ਮੈਂ ਕਦੋਂ ਤੋਂ ਸ਼ਿਵਮ ਨੂੰ ਇਹੀ ਕਹਿ ਰਹੀ ਹਾਂ ਕਿ ਨੈਕਸਟ ਮੂਵੀ ਦੇ ਬਾਰੇ ਗੱਲ ਕਰਦੇ ਹਾਂ, ਬਟ ਸ਼ਿਵਮ ਤਾਂ ਪ੍ਰੋਗਰਾਮ ਇੰਜੋਏ ਕਰਨ 'ਚ ਲੱਗਾ ਹੋਇਆ ਹੈ
1: ਜੀ। ਜਦੋਂ ਅਸੀਂ ਰੇਡੀਓ ਤੋਂ ਆਈਦਾ ਹੈ, ਸਰੋਤਿਆਂ ਨਾਲ ਗੱਲ ਕਰੀਦੀ ਹੈ ਤਾਂ ਪ੍ਰੋਗਰਾਮ ਤਾਂ ਇੰਜੋਏ ਕਰਨਾ ਬਣਦਾ, ਕਿਉਂਕਿ ਫਿਰ ਉਹ ਵੀ ਤਾਂ ਸਾਡੇ ਨਾਲ ਇੰਜੋਏ ਕਰਦੇ, ਅਤੇ ਜੇ ਅਸੀਂ ਇੰਜੋਏ ਨਹੀਂ ਕੀਤਾ ਤਾਂ ਫਿਰ ਗੱਲ ਕਿੱਦਾਂ ਬਣੂਗੀ?
0: ਅਤੇ ਇੰਜੋਏਮੈਂਟ ਦੇ ਨਾਲ ਨਾਲ ਦੋਸਤੋ ਇਨਫੋਰਮੇਸ਼ਨ ਵੀ ਇੰਪੋਰਟੈਂਟ ਹੈ, ਅਤੇ ਫਿਰ ਚੱਲਦੇ ਹਾਂ ਸਾਡੀ ਨੈਕਸਟ ਮੂਵੀ ਦੇ ਵੱਲ।
1: ਜੀ, ਸਾਡੀ ਨੈਕਸਟ ਮੂਵੀ ਹੈ ਜੀ ਜੰਗਲ। ਇਹ ਮੂਵੀ ਡੈਂਸ ਫੋਰੈਸਟ ਵਿੱਚ ਬੇਸਡ ਹੈ, ਸਰਵਾਈਵਰ ਥ੍ਰਿਲਰ ਹੈ ਜਿੱਥੇ ਟੂਰਿਸਟ ਜੰਗਲ ਵਿੱਚ ਫਸ ਜਾਂਦੇ ਨੇ ਅਤੇ ਡੇਂਜਰਸ ਕ੍ਰਿਮੀਨਲਸ ਉਹਨਾਂ ਨੂੰ ਹੋਸਟੇਜ ਬਣਾ ਲੈਂਦੇ ਨੇ।
0: ਅਤੇ ਦੋਸਤੋ, 14 ਜੁਲਾਈ 2000 ਵਿੱਚ ਇਹ ਮੂਵੀ ਆਈ ਸੀਗੀ, ਡਾਇਰੈਕਟਰ ਸੀਗੇ ਰਾਮ ਗੋਪਾਲ ਵਰਮਾ, ਅਤੇ ਇਸ ਮੂਵੀ ਦੇ ਵਿੱਚ ਸਭ ਕੁਛ ਜੰਗਲ ਬੇਸਡ ਸਟੋਰੀ ਹੈ, ਐਨੀਮਲਸ ਬਾਰੇ ਅਤੇ ਵਾਈਲਡ ਲਾਈਫ ਬਾਰੇ। ਅਤੇ ਦੋਸਤੋ, ਇੱਦਾਂ ਦੀਆਂ ਜਿਹੜੀਆਂ ਮੂਵੀਜ਼ ਹੁੰਦੀਆਂ ਨਾ, ਸਾਨੂੰ ਬਹੁਤ ਇੰਸਪਾਇਰ ਕਰਦੀਆਂ ਹੈ, ਅਤੇ ਮੈਂ ਇਹ ਵੀ ਇਹੀ ਕਹਿਣਾ ਚਾਹੂੰਗੀ ਕਿ ਜਿਹੜੀਆਂ ਇੱਦਾਂ ਦੀਆਂ ਮੂਵੀਜ਼ ਹੁੰਦੀਆਂ ਨਾ, ਉਹ ਜ਼ਿਆਦਾ ਤੋਂ ਜ਼ਿਆਦਾ ਦੇਖਿਆ ਕਰੋ, ਜਿਹਦੇ ਵਿੱਚ ਸਾਨੂੰ ਇੰਸਪੀਰੇਸ਼ਨ ਮਿਲ ਸਕੇ ਕਿ ਅਸੀਂ ਆਪਣੇ ਨੇਚਰ ਦੀ ਸੰਭਾਲ ਕਿੱਦਾਂ ਕਰ ਸਕਦੇ ਹਾਂ, ਕਿਉਂਕਿ ਸਾਡੀ ਆਉਣ ਵਾਲੀ ਜਨਰੇਸ਼ਨ ਲਈ ਨੇਚਰ ਬਹੁਤ ਇੰਪੋਰਟੈਂਟ ਹੈ।
1: ਦੋਸਤੋ, ਤੁਹਾਨੂੰ ਦੱਸ ਦਈਏ ਕਿ ਕੁਛ ਇੰਟਰਨੈਸ਼ਨਲ ਮੂਵੀਜ਼ ਵੀ ਨੇ ਜਿਵੇਂ ਲਾਈਫ ਆਫ ਪਾਏ ਹੈ, ਇਸ ਦੇ ਨਾਲ ਅਵਟਾਰ ਹੈ, ਅਤੇ ਮੈਨੂੰ ਲੱਗਦਾ ਕੁਛ ਹੋਰ ਮੂਵੀਜ਼ ਵੀ ਨੇ ਜਿਵੇਂ ਕਿ ਵਾਲ-ਈ ਹੈ। ਵਾਲ-ਈ ਇਜ਼ ਵਨ ਆਫ ਦ ਮੂਵੀਜ਼ ਜੋ ਤੁਸੀਂ ਬਿੰਜ ਵਾਚ ਕਰ ਸਕਦੇ ਹੋ ਅਤੇ ਈਜ਼ੀਲੀ ਇੰਜੋਏ ਕਰ ਸਕਦੇ ਹੋ, ਜੋ ਤੁਹਾਨੂੰ ਨੇਚਰ ਨਾਲ ਕਨੈਕਟਡ ਫੀਲ ਕਰਵਾਉਣਗੀਆਂ।
0: ਅਤੇ ਦੋਸਤੋ, ਬਾਇਓਡਾਇਵਰਸਿਟੀ ਦਾ ਮਤਲਬ ਹੈ ਧਰਤੀ 'ਤੇ ਹਰ ਤਰ੍ਹਾਂ ਦੀ ਜ਼ਿੰਦਗੀ ਦਾ ਬੈਲੈਂਸ ਬਣਾਉਣਾ, ਪੇੜ ਪੌਦੇ, ਨਦੀਆਂ, ਐਨੀਮਲਸ, ਬਰਡਸ ਅਤੇ ਹਿਊਮਨਸ। ਅੱਜ ਦੀਆਂ ਇਹ ਮੂਵੀ ਸਾਨੂੰ ਐਂਟਰਟੇਨਮੈਂਟ ਦੇ ਨਾਲ ਨਾਲ ਵਾਰਨਿੰਗ ਵੀ ਦਿੰਦੀਆਂ ਨੇ, ਜੇ ਅਸੀਂ ਨੇਚਰ ਨੂੰ ਬਚਾਇਆ ਨਹੀਂ ਤਾਂ ਫਿਊਚਰ ਅਨਸੇਫ ਹੋ ਸਕਦਾ ਹੈ।

0: ਜੀ ਅਸੀਂ ਤੁਹਾਨੂੰ ਖੁੱਲ੍ਹ ਕੇ ਦੱਸ ਦਿੰਦੇ ਹਾਂ ਕਿ ਹੁਣ ਸਮਾਂ ਹੋ ਗਿਆ ਜੀ ਸੈਗਮੈਂਟ ਯੂ ਬਾਣੀ ਟੂਰਸ ਐਂਡ ਟਰੈਵਲਸ ਦਾ, ਜਿੱਥੇ ਤੁਸੀਂ ਸਾਨੂੰ ਘੁਮਾਉਣ ਲੈ ਕੇ ਜਾਣਾ। ਫਿਰ ਰੈਡੀ ਹੋ ਨਾ?
1: ਅਤੇ ਦੋਸਤੋ, ਮੈਂ ਤਾਂ ਬਹੁਤ ਹੀ ਐਕਸਾਈਟਡ ਹਾਂ ਕਿ ਸਾਡੇ ਲਿਸਨਰਸ ਆ ਸਾਨੂੰ ਕਿਹੜੀਆਂ ਕਿਹੜੀਆਂ ਥਾਵਾਂ 'ਤੇ ਘੁਮਾਉਣ ਲੈ ਕੇ ਜਾ ਰਹੇ ਨੇ। ਅਤੇ ਬਸ ਤੁਸੀਂ ਕਰਨਾ ਕੁਛ ਨਹੀਂ ਹੈ, ਬਸ ਆਪਣੇ ਆਪਣੇ ਫੋਨਸ ਚੱਕ ਲਓ ਅਤੇ ਸਾਨੂੰ ਕਾਲ ਕਰੋ 0181-2342-174 'ਤੇ, ਅਤੇ ਸਾਡੇ ਨਾਲ ਆਪਣੇ ਟਰੈਵਲ ਐਕਸਪੀਰੀਅੰਸਿਸ ਸ਼ੇਅਰ ਕਰੋ। ਅਤੇ ਅਸੀਂ ਇੰਤਜ਼ਾਰ ਕਰ ਰਹੇ ਤੁਹਾਡੀ ਕਾਲਸ ਦਾ। ਲੈਂਦੇ ਹਾਂ ਛੋਟਾ ਜਿਹਾ ਮਿਊਜ਼ੀਕਲ ਬ੍ਰੇਕ, ਉਸ ਤੋਂ ਬਾਅਦ ਮਿਲਾਂਗੇ ਸਾਡੇ ਪਹਿਲੇ ਕਾਲਰ ਦੇ ਨਾਲ। ਦੇਖਦੇ ਹਾਂ ਸਾਨੂੰ ਕਿਤੇ ਘੁਮਾਉਣ ਲੈ ਕੇ ਜਾ ਰਹੇ ਨੇ
0: ਜੀ। ਮੈਨੂੰ ਲੱਗਦਾ ਘੰਟੀਆਂ ਵੱਜ ਗਈਆਂ, ਦੇਖਦੇ ਹਾਂ ਫਿਰ।

0: ਜੀ ਦਿਲ ਤਾਂ ਸਾਡਾ ਆ ਗਿਆ ਹੈ ਜੀ, ਕਿਉਂਕਿ ਸਾਡੇ ਲਿਸਨਰ ਸਾਡੇ ਨਾਲ ਜੁੜ ਚੁੱਕੇ ਨੇ, ਤੇ ਫਿਰ ਘੁੰਮਣ ਦਾ ਜੋ ਸਬੱਬ ਬਣ ਗਿਆ ਉਹ ਅਸੀਂ ਕਿੱਦਾਂ ਫਿਰ ਖੋ ਦਈਏ
1: ਤੇ ਦੇਖਦੇ ਹਾਂ ਸਾਡੇ ਜਿਹੜੇ ਪਹਿਲੇ ਕਾਲਰ ਨੇ ਸਾਨੂੰ ਕਿੱਥੇ ਘੁੰਮਾਉਣ ਲੈ ਕੇ ਜਾ ਰਹੇ ਨੇ, ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਨੇ?
2: ਬਲਜਿੰਦਰ ਸਿੰਘ ਬੋਲਦਾ ਮੈਡਮ, ਜ਼ਿਲ੍ਹਾ ਜਲੰਧਰ ਪਿੰਡ ਹੀਰਾ।
1: ਹਾਂਜੀ ਰਜਿੰਦਰ ਜੀ, ਤੇ ਫਿਰ ਤੁਸੀਂ ਕਿੱਥੇ ਲੈ ਕੇ ਜਾ ਰਹੇ ਹੋ ਸਾਨੂੰ ਅੱਜ ਘੁੰਮਾਉਣ ਲਈ?
2: ਮੈਡਮ ਜੀ ਆਪਣੇ ਪੰਜਾਬ ਤੋਂ ਵੈਸਟ ਦਾ ਤਾਂ ਕੋਈ ਜਗ੍ਹਾ ਨਹੀਂ ਜੀ, ਤਾਂ ਮੈਂ ਤਾਂ ਬਾਹਰ ਦੋ ਕੰਟਰੀਆਂ ਵੀ ਘੁੰਮਿਆ, ਬੰਬੇ ਵੀ ਰਿਹਾ ਜੀ, ਪਰ ਆਪਣੇ ਪੰਜਾਬ ਵਰਗਾ ਕਿਤੇ ਵੀ ਨਹੀਂ ਹੈ ਜੀ।
1: ਗੱਲ ਤਾਂ ਤੁਸੀਂ ਵੈਸੇ ਬਿਲਕੁਲ ਸਹੀ ਕਹੀ ਹੈ, ਪੰਜਾਬ ਵਰਗਾ ਤਾਂ ਫਿਰ ਕਿਤੇ ਮੋਹਾਲੀ ਨਹੀਂ ਹੈ, ਤੇ ਫਿਰ ਤੁਸੀਂ ਘੁੰਮਾਉਣ ਲੈ ਕੇ ਜਾ ਰਹੇ ਹੋ ਸਾਨੂੰ ਕਿਤੇ?
2: ਮੈਡਮ ਜੀ ਤੁਹਾਨੂੰ ਫਿਰ ਮੈਂ ਅੰਮ੍ਰਿਤਸਰ ਘੁੰਮਾ ਕੇ ਲਿਆਉਂ ਜੀ, ਗੁਰੂ ਕੀ ਨਗਰੀ ਜੀ।
0: ਬਸ ਫਿਰ ਘੁੰਮਾ ਦਿਓ ਜੀ, ਨੇਕੀ ਔਰ ਪੂਛ ਪੂਛ।
2: ਹਾਂਜੀ ਹਾਂਜੀ, ਹੁਣ ਉਸ ਤੋਂ ਬਾਅਦ ਜੀ ਤੁਹਾਨੂੰ ਦੁਰਗਿਆਨਾ ਮੰਦਿਰ ਘੁੰਮਾਵਾਂਗੇ, ਉਸ ਤੋਂ ਬਾਅਦ ਜੀ ਤੁਹਾਨੂੰ ਰਾਮ ਤੀਰਥ ਘੁੰਮਾਵਾਂਗੇ।
1: ਮਤਲਬ ਤੁਸੀਂ ਬਹੁਤ ਸਾਰੀਆਂ ਥਾਵਾਂ ਲੈ ਕੇ ਆਏ ਹੋ ਸਾਨੂੰ ਘੁੰਮਾਉਣ ਦੇ ਲਈ, ਤੇ ਅਸੀਂ ਹੁਣ ਸਾਡੀ ਐਕਸਾਈਟਮੈਂਟ ਹੋਰ ਵੱਧ ਗਈ ਹੈ, ਤੇ ਸਾਡੇ ਲਿਸਨਰਸ ਵੀ ਇੰਤਜ਼ਾਰ ਕਰ ਰਹੇ ਨੇ, ਫਿਰ ਚਲੋ ਚੱਲਦੇ ਹਾਂ
0: ਜੀ, ਸ਼ੁਰੂ ਹੋ ਜਾਈਏ ਫਿਰ। ਕਿੱਥੋਂ ਸ਼ੁਰੂ ਕਰੀਏ ਅੰਮ੍ਰਿਤਸਰ ਦੀ ਇਹ ਲੜੀ? ਹੈਲੋ ਹੈਲੋ ਜੀ, ਮੈਨੂੰ ਲੱਗਦਾ ਅੰਮ੍ਰਿਤਸਰ ਦੀ ਲੜੀ ਕਿਤੇ ਟੁੱਟ ਗਈ ਹੈ।
1: ਬਿਲਕੁਲ, ਮੈਨੂੰ ਲੱਗਦਾ ਸਾਡੀ ਐਕਸਾਈਟਮੈਂਟ ਸ਼ਾਇਦ ਜ਼ਿਆਦਾ ਹੋ ਗਈ ਹੈ, ਤੇ ਸਾਡੇ ਕਾਲਰ ਨਾਲ ਸਾਡਾ ਕਨੈਕਸ਼ਨ ਵੀ ਟੁੱਟ ਚੁੱਕਾ ਹੈ।
0: ਤੇ ਕੋਈ ਗੱਲ ਨਹੀਂ ਜੀ, ਸਾਡੇ ਨਾਲ ਸਾਡੇ ਹੋਰ ਲਿਸਨਰ ਜੁੜ ਸਕਣਗੇ, ਤੁਸੀਂ ਬਸ ਗਾਣਾ ਇੰਜੋਏ ਕਰੋ, ਤੇ ਫਿਰ ਉਸ ਤੋਂ ਬਾਅਦ ਦੇਖਦੇ ਕਿ ਕੌਣ ਸਾਡੇ ਨਾਲ ਜੁੜਦਾ, ਸਾਨੂੰ ਦੱਸਦਾ ਕਿ ਉਹ ਕਿੱਥੇ ਲੈ ਕੇ ਜਾ ਰਿਹਾ ਜੀ ਸਾਨੂੰ।
1: ਤੇ ਬਿਲਕੁਲ ਦੋਸਤੋ, ਕਰਨਾ ਤੁਸੀਂ ਕੁਛ ਨਹੀਂ ਹੈ, ਬਸ ਤੁਸੀਂ ਸਾਨੂੰ ਕਾਲ ਕਰਨਾ 0181-2143-4174 ਤੇ ਸਾਨੂੰ ਤੁਸੀਂ ਲੈ ਕੇ ਜਾ ਸਕਦੇ ਹੋ ਆਪਣੀ ਫੇਵਰੇਟ ਪਲੇਸਿਸ 'ਤੇ ਘੁੰਮਾਉਣ, ਅਤੇ ਅਸੀਂ ਇੰਤਜ਼ਾਰ ਕਰਾਂਗੇ ਤੁਹਾਡੀ ਕਾਲਸ ਦਾ। ਇੰਜੋਏ ਕਰੋ ਇੱਕ ਪਿਆਰਾ ਜਿਹਾ ਗੀਤ।

0: ਜੀ ਦੋਸਤੋ, ਹੁਣ ਸਾਡੇ ਨਾਲ ਇੱਕ ਹੋਰ ਲਿਸਨਰ ਜੁੜ ਚੁੱਕੇ ਨੇ, ਤੇ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਕਿ ਉਹ ਸਾਨੂੰ ਅੱਜ ਕਿੱਥੇ ਲੈ ਕੇ ਜਾ ਰਿਹਾ। ਹੈਲੋ।
1: ਹੈਲੋ, ਨਮਸਕਾਰ ਆ, ਸਤਿ ਸ੍ਰੀ ਅਕਾਲ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਤੇ ਕੌਣ ਬੋਲ ਰਹੇ ਹੋ, ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਮੋਹਨ ਲਾਲ ਬੋਲਦਾ ਜੀ, ਪਿੰਡ ਔਜਲਾ ਤੋਂ।
0: ਮੋਹਨ ਲਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਤੇ ਕਿੱਥੇ ਲੈ ਕੇ ਜਾ ਰਹੇ ਹੋ ਅੱਜ ਸਾਨੂੰ?
1: ਅੱਜ ਤੁਹਾਨੂੰ ਲਿਜਾਵਾਂਗੇ ਜੀ ਗੁਰੂ ਨਗਰੀ, ਆਪਣੇ ਪੰਜਾਬ ਦੇ ਵਿੱਚ ਹੀ ਆ
0: ਜੀ,
1: ਗੜ ਸ਼ੰਕਰ ਦੇ ਵਿੱਚ ਖਰਾਲ ਪਿੰਡ ਆ
0: ਜੀ।
1: ਕਿਸੇ ਟਾਈਮ ਦੇ ਉੱਤੇ
0: ਮੋਹਨ ਲਾਲ ਜੀ ਕੰਮ ਕਰਿਓ। ਮੋਹਨ ਲਾਲ ਜੀ, ਮੇਰੀ ਗੱਲ ਸੁਣੋ, ਤੁਸੀਂ ਥੋੜਾ ਨਾ ਆਪਣੇ ਹੈਂਡਸੈਟ ਤੋਂ ਥੋੜਾ ਦੂਰ ਹੋ ਜਾਓ ਆਪਣੇ ਰੇਡੀਓ ਤੋਂ, ਤੁਹਾਡੀ ਆਵਾਜ਼ ਐਕੋ ਹੋ ਰਹੀ ਹੈ।
1: ਲੋ, ਰੇਡੀਓ ਬੰਦ ਕਰ ਦਿੰਦੇ ਆ।
0: ਬਸ ਹੁਣ ਤੁਹਾਡੀ ਆਵਾਜ਼ ਬਿਲਕੁਲ ਕਲੀਅਰ ਆ ਰਹੀ ਹੈ ਜੀ ਸਾਨੂੰ। ਹੁਣ ਦੱਸੋ ਕਿੱਥੇ ਲੈ ਕੇ ਜਾ ਰਹੇ ਹੋ ਜੀ?
1: ਬੰਦ ਕਰ ਦਿੱਤਾ ਜੀ।
0: ਬਸ ਸਾਨੂੰ ਦੱਸੋ ਹੁਣ ਕਿੱਥੇ ਲੈ ਕੇ ਜਾ ਰਹੇ ਹੋ ਜੀ? ਗੜ ਸ਼ੰਕਰ ਦੇ ਕੋਲ।
1: ਗੜ ਸ਼ੰਕਰ ਦੇ ਹੈਗਾ ਤਾਂ ਥੋੜਾ ਜਿਹਾ ਫਰਕ ਨਾਲ, ਪਰ ਹੈਗਾ ਥੋੜਾ ਜਿਹਾ ਉਹ ਉੱਥੇ ਮਹਾਰਾਜ ਜੀ ਸਾਡੇ ਗੁਰੂ ਰਵਿਦਾਸ ਮਹਾਰਾਜ ਜੀ ਉਹਨੇ ਇੱਥੇ ਆਏ, ਉਹਨਾਂ ਨੇ 4 ਸਾਲ 2 ਮਹੀਨੇ 11 ਦਿਨ ਬਤੀਤ ਕੀਤੇ
0: ਜੀ ਜੀ ਜੀ ਜੀ ਜੀ।
1: ਔਰ ਉੱਥੇ ਉਹਨਾਂ ਨੇ ਆਪਣੇ ਮਹਾਰਾਜ ਨੂੰ ਜਾਂ ਪਰਮਾਤਮਾ ਦੀ ਭਗਤੀ ਕਰਕੇ, ਸਿਮਰਨ ਕਰਕੇ
0: ਧਰਤੀ
1: ਨੂੰ ਭਾਗ ਲਾ ਦਿੱਤੇ। ਉਸ ਸਮੇਂ ਗੜ ਸ਼ੰਕਰ ਦਾ ਰਾਜਾ ਸੀ ਰਾਜਾ ਬੈਨ।
0: ਠੀਕ ਹੈ ਜੀ। ਤੇ ਮੈਨੂੰ ਇਹ ਦੱਸੋ ਮੋਹਨ ਲਾਲ ਜੀ, ਉੱਥੇ ਕਿਹੜੀ ਜਗ੍ਹਾ ਹੈ ਉੱਥੇ ਘੁੰਮਣ ਵਾਲੀ, ਦੇਖਣ ਵਾਲੀ, ਜਿੱਥੇ ਅਸੀਂ ਜਾ ਕੇ ਉੱਥੇ ਘੁੰਮ ਸਕਦੇ ਹਾਂ, ਦੇਖ ਸਕਦੇ ਹਾਂ?
2: ਤੇ ਉਸ ਜਗ੍ਹਾ ਦੀਆਂ ਕੁਝ ਇਦਾਂ ਦੀਆਂ ਖਾਸ ਚੀਜ਼ਾਂ ਜੋ ਸਾਡੇ ਲਿਸਨਰਸ ਲਈ ਨਵੀਆਂ ਹੋਣ?
1: ਹਾਂਜੀ, ਉਹ ਇਦਾਂ ਆ ਜੀ, ਉੱਥੇ ਪਹਾੜੀ ਇਲਾਕਾ ਆ ਉਹ
0: ਜੀ ਜੀ ਜੀ ਜੀ।
1: ਤੇ ਗੁਰਦੁਆਰਾ ਬਣਿਆ ਇਧਰੋਂ ਵੀ ਆਪਣੇ, ਬਹੁਤ ਸੰਗਤ ਜਾਂਦੀ ਆ ਉੱਥੇ
0: ਜੀ। ਬਹੁਤ ਵਧੀਆ ਮੋਹਨ ਲਾਲ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਮੈਂ ਇੱਦਾਂ ਹੀ ਉਮੀਦ ਕਰਦਾ ਹਾਂ ਕਿ ਸਾਡੇ ਹੋਰ ਵੀ ਲਿਸਨਰ ਸਾਡੇ ਨਾਲ ਜੁੜਨ, ਅਤੇ ਸਾਨੂੰ ਪਹਾੜਾਂ ਦੇ ਵਿੱਚ ਠੰਡੀਆਂ ਜਗ੍ਹਾ ਦੇ ਵਿੱਚ, ਅਤੇ ਜਿੱਥੇ ਰੱਬ ਦੀ ਭਗਤੀ ਹੋਵੇ ਉੱਦਾਂ ਦੀਆਂ ਜਗ੍ਹਾ ਦੇ ਵਿੱਚ ਲੈ ਕੇ ਜਾਣ। ਅਤੇ ਫਿਰ ਹੁਣ ਵੇਟ ਕਰਦੇ ਹਾਂ ਜੀ ਅਗਲੇ ਗਾਣੇ ਦੀ, ਅਤੇ ਗਾਣੇ ਤੋਂ ਬਾਅਦ ਇੱਕ ਵਧੀਆ ਜੀ ਕੌਲ ਦੀ, ਅਤੇ ਮੈਨੂੰ ਲੱਗਦਾ ਨੇਹਾ ਕੁਛ ਕਹਿਣਾ ਚਾਹੁੰਦੀ ਹੈ, ਅਤੇ ਫਿਰ ਨੇਹਾ ਦੀ ਗੱਲ ਸੁਣ ਲੈਂਦੇ ਹਾਂ।
2: ਅਤੇ ਸ਼ਿਵਮ, ਜਿਵੇਂ ਕਿ ਨਾ ਸਾਡੇ ਕਾਲਰ ਨੇ ਗੱਲ ਕੀਤੀ ਹੈ ਪਹਾੜਾਂ ਦੀ, ਅਤੇ ਜਿਸ ਹਿਸਾਬ ਨਾਲ ਮੌਸਮ ਚੱਲ ਰਿਹਾ ਹੈ ਇਹਨਾਂ ਗਰਮੀ ਵਾਲਾ, ਇਹਨਾਂ ਹਿਊਮਿਡਿਟੀ ਵਾਲਾ, ਅਤੇ ਪਹਾੜਾਂ ਦਾ ਨਾਮ ਸੁਣ ਕੇ ਮੇਰਾ ਤਾਂ ਪਹਾੜਾਂ ਵਿੱਚ ਜਾਣ ਦਾ ਦਿਲ ਕਰਨ ਲੱਗ ਗਿਆ। ਤੁਸੀਂ ਕੋਈ ਟ੍ਰਿਪ ਪਲਾਨ ਬਣਾਇਆ?
0: ਜੀ, ਟ੍ਰਿਪ ਪਲਾਨ ਕੀਤਾ ਨਹੀਂ ਹੈ, ਬਟ ਇੱਕ ਕਾਲ ਜ਼ਰੂਰ ਜੁੜ ਗਈ ਹੈ, ਅਤੇ ਫਿਰ ਉਹਨਾਂ ਨਾਲ ਗੱਲ ਕਰ ਲੈਂਦੇ, ਅਤੇ ਉਹਨਾਂ ਨੂੰ ਪੁੱਛਦੇ ਹਾਂ ਉਹ ਕਿੱਥੇ ਲੈ ਕੇ ਜਾਣਗੇ। ਹੈਲੋ ਜੀ, ਕੌਣ ਬੋਲ ਰਹੇ ਹੋ ਜੀ, ਕਿੱਥੋਂ ਗੱਲ ਕਰ ਰਹੇ ਹੋ? ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕੌਣ ਬੋਲ ਰਹੇ ਹੋ, ਕਿੱਥੋਂ ਗੱਲ ਕਰ ਰਹੇ
3: ਹੋ?
0: ਨਮਸਕਾਰ ਜੀ, ਬਹੁਤ ਬਹੁਤ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਕਿੱਥੇ ਲੈ ਕੇ ਜਾ ਰਹੇ ਹੋ? ਯੁਵਾਨੀ ਟੂਰਸ ਐਂਡ ਟਰੈਵਲਸ
3: ਦੇ ਵਿੱਚ ਸੁਲਤਾਨਪੁਰ ਜੀ, ਗੁਰੂ ਕੀ ਨਗਰੀ।
0: ਬਹੁਤ ਵਧੀਆ, ਜਿੰਨੇ ਵੀ ਸਾਡੇ ਸਰੋਤੇ ਜੁੜ ਰਹੇ ਅੱਜ ਗੁਰੂ ਦੀ ਨਗਰੀ ਲੈ ਕੇ ਜਾ ਰਹੇ ਸਾਨੂੰ। ਜੀ, ਮੈਂ ਕਹਿ ਰਿਹਾ ਸੀ ਕਿ ਅੱਜ ਜਿੰਨੇ ਵੀ ਸਰੋਤੇ ਸਾਡੇ ਨਾਲ ਜੁੜ ਰਹੇ ਹਨ, ਸਾਨੂੰ ਸਾਰਿਆਂ ਨੂੰ ਗੁਰੂ ਦੀ ਨਗਰੀ ਲੈ ਕੇ ਜਾ ਰਿਹਾ ਹੈ। ਕੋਈ ਗੜ ਸ਼ੰਕਰ ਲੈ ਕੇ ਜਾ ਰਿਹਾ, ਕੋਈ ਅੰਮ੍ਰਿਤਸਰ ਲੈ ਕੇ ਜਾ ਰਿਹਾ, ਜੀ ਤੁਸੀਂ ਲੈ ਕੇ ਜਾ ਰਹੇ ਹੋ ਸੁਲਤਾਨਪੁਰ ਲੋਧੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਤੇ ਮੈਨੂੰ ਇਹ ਦੱਸੋ ਕਿ ਤੁਹਾਡੀ ਉਹ ਕਿਹੜੀ ਯਾਦ ਜੁੜੀ ਹੈ ਸੁਲਤਾਨਪੁਰ ਲੋਧੀ ਨਾਲ, ਜੋ ਤੁਹਾਨੂੰ ਹਜੇ ਤੱਕ ਯਾਦ ਆਉਂਦੀ ਹੈ ਤੇ ਤੁਹਾਡੇ ਦਿਲ ਵਿੱਚ ਵਸੀ ਹੋਈ ਹੈ?
3: ਇਹ ਯਾਦਾਂ ਮੇਰਾ ਬਚਪਨ ਸੀ ਸੁਲਤਾਨਪੁਰ ਲੋਧੀ ਸਰ,
2: ਕੋਈ ਜਿਵੇਂ

0: ਤੁਸੀਂ ਕਿਹਾ ਤੁਸੀਂ ਬਹੁਤ ਛੋਟੇ ਹੁੰਦੇ ਤੋਂ ਉੱਥੇ ਜਾ ਰਹੇ ਹੋ, ਤੇ ਕੋਈ ਇਦਾਂ ਦੀ ਯਾਦ ਜਾਂ ਕੋਈ ਇਦਾਂ ਦੀ ਮੈਮਰੀ ਜਿਹੜੀ ਤੁਹਾਡੀ ਉਸ ਜਗ੍ਹਾ ਨਾਲ ਜੁੜੀ ਹੋਵੇ?
1: ਬਿਲਕੁਲ ਬਿਲਕੁਲ, ਇੱਥੇ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਜੀ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ ਸੀ
0: ਜੀ।
1: ਉਹਦੇ ਜਦੋਂ ਤਲਾਬ ਦਾ ਨਿਰਮਾਣ ਹੋਇਆ ਸੀ ਨਾ ਜੀ, ਉਦੋਂ ਅਸੀਂ ਬਚਪਨ ਛੋਟੇ ਛੋਟੇ ਹੁੰਦੇ ਸੀ
2: ਜੀ,
1: ਔਰ ਸਿਰਾਂ ਤੇ ਟੋਕਰੀ ਚੱਕ ਕੇ ਤਲਾਬ ਦੀ ਡੰਗਾਈ ਚੋਂ ਜਾ ਕੇ ਮਿੱਟੀ ਕੱਢ ਕੇ ਲੈ ਕੇ ਆਇਆ ਖਾਂਦੇ
2: ਜੀ। ਮੈਨੂੰ ਲੱਗਦਾ ਹੈ ਇਹ ਜਿਹੜੀਆਂ ਜਗ੍ਹਾਵਾਂ, ਇਹ ਤੀਰਥ ਜਗ੍ਹਾਵਾਂ ਆ, ਇੱਥੇ ਜਾ ਕੇ ਜੋ ਮਨ ਹੈ ਉਹ ਬਿਲਕੁਲ ਹਲਕਾ ਹੋ ਜਾਂਦਾ ਹੈ ਤੇ ਇੱਕਦਮ ਦਿਲ ਸਾਫ਼ ਹੋ ਜਾਂਦਾ ਹੈ।
1: ਮਹਾਰਾਜ ਨੇ ਇਸ ਜਗ੍ਹਾ ਤੋਂ ਪਹਿਲੀ ਉਦਾਸੀ ਸ਼ੁਰੂ ਕੀਤੀ ਸੀ ਔਰ
2: ਜੀ
1: ਓਮਕਾਰ ਦਾ ਪਹਿਲਾ ਨਾਮ ਵੀ ਇਸ ਜਗ੍ਹਾ ਤੋਂ ਉਚਾਰਿਆ ਗਿਆ ਸੀ
2: ਜੀ। ਬਿਲਕੁਲ, ਬਹੁਤ ਵਧੀਆ ਲੱਗਾ ਤੁਸੀਂ ਅੱਜ ਇਹ ਸਾਡੇ ਨਾਲ ਸਾਂਝੀ ਕੀਤੀ, ਸਾਨੂੰ ਸੁਲਤਾਨਪੁਰ ਲੋਧੀ ਲੈ ਕੇ ਗਏ ਤੁਸੀਂ, ਬਹੁਤ ਵਧੀਆ ਲੱਗਿਆ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ। ਅਤੇ ਇੱਕ ਜੋ ਚੀਜ਼ ਸਾਨੂੰ ਮਹਾਰਾਜ ਨੇ ਹੋਰ ਸਿਖਾਈ ਹੈ ਉਹ ਹੈ ਜੀ ਕਿਰਤ ਕਰਕੇ ਵੰਡ ਛਕਣਾ। ਅਤੇ ਮੈਨੂੰ ਲੱਗਦਾ ਇਹ ਜੋ ਨਿਯਮ ਹੈ ਕੁਦਰਤ 'ਤੇ ਵੀ ਲਾਗੂ ਹੋ ਜਾਂਦਾ ਨੇ ਹਾਂ, ਕਿਉਂਕਿ ਮੈਨੂੰ ਲੱਗਦਾ ਕਿ ਕਈ ਵਾਰ ਅਸੀਂ ਕੁਦਰਤ ਦੀਆਂ ਜਿਹੜੀਆਂ ਚੀਜ਼ਾਂ ਹੈ ਉਹ ਸ਼ਾਇਦ ਇਕੱਲੇ ਇੰਨੀਆਂ ਜ਼ਿਆਦਾ ਉਹਦੀ ਵਰਤੋਂ ਕਰ ਲੈਂਦੇ ਕਿ ਅਸੀਂ ਭੁੱਲ ਜਾਂਦੇ ਹਾਂ ਕਿ ਸਾਡੀ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਹੈ ਉਹਨਾਂ ਨੇ ਵੀ ਇਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਹੈ।
0: ਬਿਲਕੁਲ, ਅਤੇ ਇਸੇ ਤਰੀਕੇ ਨਾਲ ਹੀ ਅਸੀਂ ਜਦੋਂ ਸਟਾਰਟਿੰਗ ਤੋਂ ਜਦੋਂ ਸਾਡਾ ਪ੍ਰੋਗਰਾਮ ਸਟਾਰਟ ਹੋਇਆ, ਅਸੀਂ ਆਪਣੇ ਲਿਸਨਰਸ ਨੂੰ ਅੱਜ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ, ਕੁਦਰਤ ਨੂੰ ਸੰਭਾਲਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਅਤੇ ਸਾਡੀ ਆਉਣ ਵਾਲੇ ਜਨਰੇਸ਼ਨ ਲਈ ਵੀ ਉਹਨਾਂ ਨੂੰ ਸੰਭਾਲ ਕੇ ਰੱਖਣਾ ਉਹ ਵੀ ਸਾਡੀ ਹੀ ਰਿਸਪੋਂਸੀਬਿਲਿਟੀ ਹੈ, ਅਤੇ ਜਿੰਨੇ ਹੋ ਸਕੇ ਉਨੇ ਤੁਸੀਂ ਰੁੱਖ ਲਗਾਓ, ਅਤੇ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਨਾਲ ਹੀ ਤੁਸੀਂ ਆਪਣੇ ਨੇਚਰ ਨੂੰ ਸੰਭਾਲ ਸਕਦੇ ਹੋ।
2: ਇੱਕ ਕੋਸ਼ਿਸ਼ ਸਾਡੇ ਸਰੋਤੇ ਵੀ ਕਰ ਰਹੇ, ਸਾਡੇ ਨਾਲ ਜੁੜ ਰਹੇ, ਅਤੇ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਕਿ ਉਹ ਕਿੱਥੇ ਲੈ ਕੇ ਚੱਲੇ ਆ ਸਾਨੂੰ। ਹੈਲੋ ਜੀ, ਕੌਣ ਬੋਲ ਰਹੇ ਜੀ, ਕਿੱਥੋਂ ਗੱਲ ਕਰ ਰਹੇ ਹੋ?
3: ਮੈਂ ਸੰਦੀਪ ਸਿੰਘ ਅੰਮ੍ਰਿਤਸਰ ਤੋਂ ਬੋਲ ਰਿਹਾ।
2: ਸੰਦੀਪ ਜੀ, ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਸਾਰੇ ਸਰੋਤੇ ਸਾਨੂੰ ਗੁਰੂ ਦੀ ਨਗਰੀ ਲੈ ਕੇ ਜਾ ਰਹੇ, ਅਤੇ ਹੁਣ ਸਾਨੂੰ ਗੁਰੂ ਦੀ ਨਗਰੀ ਤੋਂ ਹੀ ਫੋਨ ਆ ਗਿਆ, ਅਤੇ ਸੰਦੀਪ ਜੀ ਕਿਤੇ ਹੋਰ ਘੁਮਾਉਣ ਲੈ ਜਾਓ ਅੱਜ।
0: ਸੰਦੀਪ ਜੀ, ਥੋੜੀ ਦੇਰ ਪਹਿਲਾਂ ਮੈਂ ਸ਼ਿਵ ਨਾਲ ਇਹ ਗੱਲ ਕਰ ਰਹੀ ਸੀ ਕਿ ਜਿਸ ਹਿਸਾਬ ਨਾਲ ਮੌਸਮ ਚੱਲ ਰਿਹਾ ਨਾ, ਬਸ ਮੇਰਾ ਕਿਤੇ ਪਹਾੜੀ ਜਗ੍ਹਾ ਤੇ ਠੰਡੀ ਜਗ੍ਹਾ ਤੇ ਜਾਣ ਦਾ ਦਿਲ ਕਰ ਰਿਹਾ, ਬਸ ਫਿਰ ਪਹਾੜਾਂ ਦਾ ਨਾਮ ਲਿਆ, ਤੇ ਤੁਸੀਂ ਹੁਣ ਉੱਤਰਾਖੰਡ ਲੈ ਕੇ ਜਾ ਹੀ ਰਹੇ ਹੋ, ਤੇ ਫਿਰ ਸਾਡੇ ਲਿਸਨਰਸ ਨੂੰ ਤੇ ਸਾਨੂੰ ਵੀ ਉੱਤਰਾਖੰਡ ਦੀਆਂ ਕੁਝ ਖਾਸੀਅਤਾਂ ਬਾਰੇ ਤੇ ਵਾਦੀਆਂ ਬਾਰੇ ਦੱਸੋ।
3: ਵਾਦੀਆਂ ਸਾਰਾ ਪੈਦਲ ਟਰੈਕ ਹੈਗਾ 13 ਕਿਲੋਮੀਟਰ ਦਾ, ਤੇ ਪਹਿਲੇ 13 ਕਿਲੋਮੀਟਰ ਦਾ, ਫਿਰ 7 ਕਿਲੋਮੀਟਰ ਦਾ ਸਾਰਾ ਪੈਦਲ ਟਰੈਕ ਹੈ।
0: ਸੰਦੀਪ
2: ਜੀ, ਤੁਹਾਡੀ ਕਿਹੜੀ ਯਾਦ ਹੈ ਜੋ ਜੁੜੀ ਹੋਈ ਹੈ?
3: 10 ਵਾਰੀ,
2: ਬਹੁਤ ਵਧੀਆ। ਤੇ ਸੰਦੀਪ ਜੀ, ਤੁਹਾਡੀ ਕਿਹੜੀ ਯਾਦ ਜੁੜੀ ਹੋਈ ਹੈ ਹੇਮਕੁੰਟ ਸਾਹਿਬ ਦਾ?
3: ਯਾਦ ਹੈ ਅਸੀਂ ਉੱਥੇ ਜਾ ਕੇ ਹਰ ਵਾਰੀ ਜਾ ਕੇ ਇੱਥੇ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਹਾਂ।
2: ਜੀ ਜੀ ਜੀ, ਤੇ ਮੈਨੂੰ ਲੱਗਦਾ ਉਹ ਸੇਵਾ ਕਰਕੇ ਜੋ ਦਿਲ ਨੂੰ ਸਕੂਨ ਮਿਲਦਾ ਹੈ ਉਹ ਸਭ ਤੋਂ ਵਧੀਆ ਹੈ।
3: ਸੇਵਾ ਉੱਥੇ ਕਰੀ ਦੀ ਹੈ ਜਿਵੇਂ
2: ਜੀ,
3: ਉੱਥੇ ਸਾਨੂੰ ਲੱਗੇਗਾ ਵੀ ਤੁਸੀਂ ਸਾਰੇ ਲੱਗਦੇ ਆ ਆਪਣੇ ਹੀ ਹੈਗੇ ਜੀ।
2: ਮੈਨੂੰ ਲੱਗਦਾ ਹੈ ਕਿ ਰੱਬ ਦੇ ਘਰ ਤਾਂ ਸਾਰੇ, ਰੱਬ ਦੇ ਘਰ ਤਾਂ ਮੈਨੂੰ ਲੱਗਦਾ ਸੰਦੀਪ ਜੀ ਸਾਰੇ ਆਪਣੇ ਹੋ ਹੀ ਜਾਂਦੇ ਆ ਕਿ ਨਹੀਂ?
3: ਹਾਂਜੀ,
2: ਤੇ ਮੈਨੂੰ ਲੱਗਦਾ
3: ਯਾਤਰਾ ਕੱਲ ਤੋਂ ਸ਼ੁਰੂ ਹੋ ਰਹੀ ਹੈ।
2: ਜੀ ਜੀ ਜੀ ਜੀ, ਤੇ ਜਾ ਰਹੇ ਹੋ?
3: ਅਸੀਂ ਜਾਈਦਾ ਸਤੰਬਰ ਚ।
2: ਮੈਂ ਕਵਾਂਗਾ ਸੰਦੀਪ ਜੀ, ਹਜੇ ਨਾ ਥੋੜ੍ਹਾ ਦੇਰ ਘਰ ਬੈਠੋ, ਕਿਉਂਕਿ ਸਰਕਾਰ ਵੱਲੋਂ ਸਾਡੇ ਦੋ ਹਦਾਇਤਾਂ ਆਈਆਂ ਕਿ ਸਾਨੂੰ ਥੋੜ੍ਹੀ ਜਿਹੀ ਥ੍ਰਿਫਟਿੰਗ ਕਰਨੀ ਚਾਹੀਦੀ, ਜ਼ਿਆਦਾ ਘੁੰਮਣਾ ਨਹੀਂ ਚਾਹੀਦਾ, ਅਤੇ ਉਸ ਜਿਹੜੀਆਂ 10 ਸਾਲ ਦੀ ਹੇਮਕੁੰਟ ਦੀ ਜੀ ਯਾਤਰਾ ਹੈ ਨਾ,
3: ਇਸ ਟਾਈਮ ਨਾ ਉੱਥੇ ਬਹੁਤ ਜ਼ਿਆਦਾ ਟੂਰਿਸਟ ਹੈ।
2: ਜੀ ਜੀ,
3: ਜਾਮ ਜੂਮ ਵੀ ਵੀਡੀਓ ਆ ਰਹੀ ਹੈ ਨਾ, ਜਾਮ ਜੂਮ ਬਹੁਤ ਹੈਗਾ, ਇਸ ਕਰਕੇ ਥੋੜ੍ਹਾ ਸਤੰਬਰ 'ਚ ਜਾਣ ਦਾ ਮੌਸਮ ਬਹੁਤ ਵਧੀਆ ਹੁੰਦਾ ਉੱਥੇ
2: ਜੀ,
3: ਰੂਮ ਰਾਮ ਵੀ ਮਿਲ ਜਾਂਦੇ ਬੜੇ ਆਰਾਮ ਨਾਲ।
2: ਬਹੁਤ ਵਧੀਆ ਲੱਗਾ ਜੀ ਸੰਦੀਪ ਜੀ, ਤੁਸੀਂ ਸਾਡੇ ਨਾਲ ਇਹ ਸਾਰੀ ਇਨਫੋਰਮੇਸ਼ਨ ਸਾਂਝੀ ਕੀਤੀ, ਸਾਡੇ ਨਾਲ ਇਹਦੇ ਪ੍ਰੋਗਰਾਮ 'ਚ ਜੁੜਦੇ ਰਿਹਾ ਕਰੋ ਅਤੇ ਸੁਣਦੇ ਰਿਹਾ ਕਰੋ ਪ੍ਰੋਗਰਾਮ ਵੀ ਬਾਣੀ। ਬਹੁਤ ਬਹੁਤ ਸ਼ੁਕਰੀਆ ਜੁੜਨ ਲਈ, ਅਤੇ ਦੋਸਤੋ ਸਾਨੂੰ ਵੀ ਪਤਾ ਲੱਗ ਗਿਆ ਕਿ ਜ਼ਿਆਦਾ ਨਹੀਂ ਘੁੰਮਣਾ
0: ਇਸ ਟਾਈਮ, ਜ਼ਿਆਦਾ ਨਹੀਂ ਘੁੰਮਣਾ ਕਿਉਂਕਿ ਸਾਨੂੰ ਸਰਕਾਰ ਵੱਲੋਂ ਹਦਾਇਤਾਂ ਆਈਆਂ ਹੋਈਆਂ, ਪਰ ਫਿਰ ਵੀ ਤੁਸੀਂ ਆਪਣੀ ਬਕਟ ਲਿਸਟ ਰੈਡੀ ਕਰ ਸਕਦੇ ਹੋ, ਕਿਉਂਕਿ ਜਦੋਂ ਥੋੜ੍ਹਾ ਜਿਹਾ ਮਾਹੌਲ ਨੋਰਮਲ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਕਰਕੇ ਆਪਣੀ ਵਿਸ਼ ਲਿਸਟ ਨੂੰ ਪੂਰਾ ਕਰ ਸਕਦੇ ਹਾਂ। ਅਤੇ ਜਿਵੇਂ ਕਿ ਸਾਡੇ ਅੱਜ ਦੇ ਲਿਸਨਰ ਸਾਨੂੰ ਡਿਫਰੈਂਟ ਡਿਫਰੈਂਟ ਪਲੇਸਿਸ 'ਤੇ ਘੁੰਮਾਉਣ ਲੈ ਕੇ ਗਏ ਨੇ, ਅਤੇ ਖਾਸ ਕਰ ਮੈਨੂੰ ਲੱਗਦਾ ਕਿ ਸਾਰੇ ਸਾਨੂੰ ਬਹੁਤ ਰਿਲੀਜੀਅਸ ਪਲੇਸਿਸ 'ਤੇ ਲੈ ਕੇ ਗਏ ਨੇ, ਅਤੇ ਸਾਡੇ ਅਗਲੇ ਕਾਲਰ ਵੀ ਐਕਸਾਈਟਮੈਂਟ ਨਾਲ ਜੁੜ ਰਹੇ ਨੇ ਸਾਡੇ ਨਾਲ,
2: ਅਤੇ ਫਿਰ ਗੱਲਬਾਤ ਕਰ ਲੈਂਦੇ ਅਤੇ ਪੁੱਛਦੇ ਹਾਂ ਉਹਨਾਂ ਨੂੰ ਉਹ ਕਿੱਥੇ ਲੈ ਕੇ ਚੱਲੇ ਸਾਨੂੰ।
0: ਹੈਲੋ
4: ਹੈਲੋ,
0: ਹਾਂਜੀ ਕੌਣ ਗੱਲ ਕਰ ਰਹੇ ਨੇ?
4: ਨਮਸਕਾਰ ਜੀ।
0: ਨਮਸਕਾਰ ਜੀ,
4: ਜਿਤੇਂਦਰ ਪਾਸਟਰ ਬੋਲ ਰਹੇ ਪਾਇਲ ਤੋਂ।
2: ਚੰਦਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ, ਸਾਨੂੰ ਕਿੱਥੇ ਲੈ ਕੇ ਚੱਲੇ ਹੋ ਜੀ ਅੱਜ?
4: ਅੱਜ ਲੈ ਕੇ ਚੱਲੇ ਹਾਂ ਤੁਹਾਨੂੰ ਕੁੱਲੂ ਮਨਾਲੀ ਜੀ।
2: ਓਏ ਹੋਏ,
0: ਕੀ ਬਾਤ ਹੈ ਜੀ, ਕੀ ਬਾਤ ਹੈ, ਕੁੱਲੂ ਮਨਾਲੀ। ਤੇ ਫਿਰ ਦੱਸੋ ਸਾਡੇ ਲਿਸਨਰਸ ਨੂੰ, ਜਿੱਦਾਂ ਤੁਸੀਂ ਕੁੱਲੂ ਮਨਾਲੀ ਬੜੀ ਐਕਸਾਈਟਮੈਂਟ ਨਾਲ

0: ਹੈ ਤੇ ਤੁਹਾਡੀ ਕਿਹੜੀ ਯਾਦ ਜੁੜੀ ਆ ਉੱਥੇ, ਤੁਸੀਂ ਉੱਥੇ ਗਏ ਹੋ, ਟਰੈਵਲ ਕੀਤਾ ਤੇ ਉਹਦੀਆਂ ਖਾਸੀਅਤਾਂ ਬਾਰੇ ਸਾਡੇ ਲਿਸਨਰਸ ਨੂੰ ਵੀ ਕੁਝ ਦੱਸੋ।
1: ਹਾਂਜੀ, ਯਾਦ ਦੀ ਗੱਲ ਸੁਣ ਲਓ। ਉਸ ਟਾਈਮ ਦੇ ਜਿਸ ਟਾਈਮ ਸ੍ਰੀਨਗਰ ਦੇ ਵਿੱਚ ਥੋੜਾ ਟੈਰਿਜ਼ਮ ਜ਼ਿਆਦਾ ਵਧਿਆ ਹੋਇਆ ਸੀ ਤਾਂ ਸਾਰਾ ਰਸ਼ ਜਿਹੜਾ ਸੀਗਾ ਕੁੱਲੂ ਮਨਾਲੀ ਵੱਲ ਨੂੰ ਹੋ ਗਿਆ ਸੀ। ਅਸੀਂ ਤਕਰੀਬਨ 6 ਵਜੇ ਉੱਥੇ ਪਹੁੰਚੇ ਤੇ ਹੋਟਲ ਸਾਰੇ ਅਸੀਂ ਘੁੰਮ ਫਿਰ ਕੇ ਦੇਖੇ, ਕਿਤੇ ਜਗ੍ਹਾ ਨਾ ਮਿਲੀ। ਔਰ ਉਸ ਟਾਈਮ ਦੇ ਉੱਤੇ ਅਸੀਂ ਕਿਹਾ ਵੀ ਹੁਣ ਰਾਤ ਨੂੰ ਰਹਿਣ ਦਾ ਪ੍ਰੋਗਰਾਮ ਤਾਂ ਜ਼ਰੂਰ ਚਾਹੀਦਾ। ਫਿਰ ਸਾਨੂੰ ਕਿਸੇ ਨੇ ਦੱਸਿਆ ਵੀ ਇੱਥੇ ਗੁਰਦੁਆਰਾ ਸਾਹਿਬ ਹੈ ਇੱਕ, ਤੁਸੀਂ ਉੱਥੇ ਚਲੇ ਜਾਓ, ਤੁਹਾਡਾ ਰਹਿਣ ਦਾ ਪ੍ਰੋਗਰਾਮ ਬਣ ਜਾਏਗਾ। ਅਸੀਂ 20-22 ਜਾਣੇ ਸੀਗੇ
2: ਤੇ
1: ਉਹਨਾਂ ਨੇ ਜਿਹੜੇ ਗ੍ਰੰਥੀ ਉੱਥੇ ਦੇ ਸੇਵਾਦਾਰ ਸੀਗੇ ਅੰਮ੍ਰਿਤਸਰ ਸਾਹਿਬ ਦੇ ਸੀਗੇ, ਜਦੋਂ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਕਹਿੰਦੇ ਜੀ ਤੁਹਾਨੂੰ ਰਹਿਣ ਲਈ ਤਾਂ ਜਗ੍ਹਾ ਮਿਲ ਜੂਗੀ ਲੇਕਿਨ ਬਰਾਂਡੇ ਦੇ ਵਿੱਚ ਰਹਿਣਾ ਪਊਗਾ, ਰਜਾਈਆਂ ਗੱਦੇ ਜਿੰਨੇ ਮਰਜ਼ੀ ਲੈ ਲਓ ਉਹਨਾਂ ਦੀ ਕੋਈ ਪਰਵਾਹ ਨੀ ਹੈਗੀ। ਅਸੀਂ ਕਿਹਾ ਚਲੋ ਰਹਿਣ ਨੂੰ ਜਗ੍ਹਾ ਤਾਂ ਮਿਲੀ। ਉਸ ਤੋਂ ਮਗਰੋਂ ਅਸੀਂ ਜੀ ਫਿਰ ਦੂਸਰੇ ਦਿਨ ਅਸੀਂ ਜਾਣਾ ਸੀਗਾ

0: ਮੈਂ ਘੁੰਮ ਫਿਰ ਕੇ ਦੇਖੀ ਕਿਤੇ ਜਗ੍ਹਾ ਨਾ ਮਿਲੀ। ਔਰ ਉਸ ਟਾਈਮ ਦੇ ਉੱਤੇ ਅਸੀਂ ਕਿਹਾ ਵੀ ਹੁਣ ਰਾਤ ਨੂੰ ਰਹਿਣ ਦਾ ਪ੍ਰੋਗਰਾਮ ਤਾਂ ਜ਼ਰੂਰ ਚਾਹੀਦਾ। ਫਿਰ ਸਾਨੂੰ ਕਿਸੇ ਨੇ ਦੱਸਿਆ ਵੀ ਇੱਥੇ ਗੁਰਦੁਆਰਾ ਸਾਹਿਬ ਹੈ ਇੱਕ, ਤੁਸੀਂ ਉੱਥੇ ਚਲੇ ਜਾਓ, ਤੁਹਾਡਾ ਰਹਿਣ ਦਾ ਪ੍ਰੋਗਰਾਮ ਬਣ ਜਾਏਗਾ। ਅਸੀਂ 20-22 ਜਾਣੇ ਸੀਗੇ
1: ਤੇ
0: ਉਹਨਾਂ ਨੇ ਜਿਹੜੇ ਗ੍ਰੰਥੀ ਉੱਥੇ ਦੇ ਸੇਵਾਦਾਰ ਸੀਗੇ ਅੰਮ੍ਰਿਤਸਰ ਸਾਹਿਬ ਦੇ ਸੀਗੇ, ਜਦੋਂ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਕਹਿੰਦੇ ਜੀ ਤੁਹਾਨੂੰ ਰਹਿਣ ਲਈ ਤਾਂ ਜਗ੍ਹਾ ਮਿਲ ਜੂਗੀ ਲੇਕਿਨ ਬਰਾਂਡੇ ਦੇ ਵਿੱਚ ਰਹਿਣਾ ਪਊਗਾ, ਰਜਾਈਆਂ ਗੱਦੇ ਜਿੰਨੇ ਮਰਜ਼ੀ ਲੈ ਲਓ ਉਹਨਾਂ ਦੀ ਕੋਈ ਪਰਵਾਹ ਨੀ ਹੈਗੀ। ਅਸੀਂ ਕਿਹਾ ਚਲੋ ਰਹਿਣ ਨੂੰ ਜਗ੍ਹਾ ਤਾਂ ਮਿਲੀ। ਉਸ ਤੋਂ ਮਗਰੋਂ ਅਸੀਂ ਜੀ ਫਿਰ ਦੂਸਰੇ ਦਿਨ ਅਸੀਂ ਜਾਣਾ ਸੀਗਾ ਗੁਲਾਬੇ ਗਏ ਜੀ ਉੱਥੋਂ ਬੱਸ ਲੈ ਕੇ, ਬਾਕੀ ਦੇ ਬੰਦੇ ਉੱਥੇ ਰਹਿ ਗਏ, ਅਸੀਂ 4-5 ਜਾਣੇ ਗੁਲਾਬੇ ਗਏ। ਉੱਥੇ ਜਾ ਕੇ ਜਿਹੜੀ ਸਨੋ ਵਗੈਰਾ ਪਈ ਹੋਈ ਸੀ ਬੜਾ ਆਨੰਦ ਲਿਆ।
1: ਤੇ
0: ਜਿੱਦਾਂ ਕਹਿੰਦੇ ਹੁੰਦੇ ਨੇ ਸਨੋ ਦੇ ਵਿੱਚ ਇਹੀ ਹੁੰਦਾ ਸਾਰਾ ਦੁਪੱਟਾ, ਇੱਕ ਜਣੇ ਨੇ ਸਾਡੇ ਨਾ ਜੋੜੇ ਨੇ ਬਰਫ਼ ਦਾ ਗੋਲਾ ਬਣਾ ਕੇ ਸੁੱਟ ਦਿੱਤਾ ਤੇ ਬਸ ਫਿਰ ਪੰਜਾਬੀ ਕਾਹਦੇ ਹੁੰਦੇ ਨੇ ਜਦੋਂ ਅਸੀਂ ਸ਼ੁਰੂ ਹੋਏ
2: ਤੁਹਾਡੀ ਖੁਸ਼ੀ ਦੇਖ ਕੇ ਸਾਨੂੰ ਵੀ ਪਤਾ ਲੱਗ ਰਿਹਾ ਕਿ ਤੁਸੀਂ ਆਪਣਾ ਟ੍ਰਿਪ ਕਿੰਨਾ ਇੰਜੋਏ ਕੀਤਾ ਹੋਏਗਾ। ਤੇ
1: ਸਾਨੂੰ ਵੀ ਬਹੁਤ ਵਧੀਆ ਲੱਗਾ ਜੇ
0: ਵਾਪਸੀ ਵੇਲੇ ਸਾਨੂੰ ਬੱਸ ਨਾ ਜੀ ਮਿਲੇ, ਬੜੇ ਮੁਸ਼ਕਿਲ ਹੋ ਗਈ ਇੱਕ ਬੱਸ ਸੀਗੀ।
1: ਜਲਦੀ ਦੱਸੋ ਚੰਦਰ ਜੀ ਸਮਾਂ ਖਤਮ ਹੋ ਰਿਹਾ, ਜਲਦੀ ਦੱਸੋ।
0: ਬੱਸ ਦੇ ਉੱਤੇ ਬੈਠ ਕੇ
1: ਅਸੀਂ ਅਰੇ ਵਾਹ
0: ਸਾਡੀ ਦੇਖਾ ਦੇਖੀ ਉੱਪਰ ਫੁੱਲ ਹੋ ਗਈ ਬੱਸ, ਕਿਉਂਕਿ ਰਸ਼ ਜ਼ਿਆਦਾ ਸੀਗਾ ਤੇ ਗੱਡੀਆਂ ਘੱਟ ਸੀਗੀਆਂ। ਤੇ ਉਹ ਜਿਹੜਾ ਹੈਗਾ ਆਨੰਦ, ਉੱਥੇ ਸਾਨੂੰ ਇੱਕ ਜੋੜਾ ਮਿਲਿਆ ਨਿਊਜ਼ੀਲੈਂਡ ਤੋਂ ਆਏ ਹੋਏ ਸੀਗੇ
1: ਜੀ ਜੀ ਜੀ,
0: ਤੇ ਉਹ ਕ੍ਰਿਕਟਰ ਸੀ, ਉਹਨਾਂ ਦੇ ਵਾਈਫ ਵੀ ਸੀਗੇ
1: ਤੇ
0: ਉਹਨਾਂ ਦੇ ਨਾਲ ਅਸੀਂ ਜੋ ਗੱਲਾਂ ਬਾਤਾਂ ਮਾਰਨ ਲੱਗੇ ਸਾਨੂੰ ਪਤਾ ਹੀ ਲੱਗਿਆ ਮਨਾਲੀ ਕਿਹੜੇ ਟਾਈਮ ਆ
1: ਜੀ। ਚੰਦਰ ਜੀ ਤੁਸੀਂ ਮੰਨੋਗੇ ਇਸ ਪ੍ਰੋਗਰਾਮ ਦੇ ਵਿੱਚ ਵੀ ਗੱਲਾਂ ਬਾਤਾਂ ਕਰਦੇ ਕਰਦੇ ਸਮੇਂ ਤਾਂ ਪਤਾ ਹੀ ਨਹੀਂ ਲੱਗਾ, ਪਰ ਤੁਸੀਂ ਜਿਹੜੀਆਂ ਯਾਦਾਂ ਸਾਂਝੇ ਕੀਤੀਆਂ ਬਹੁਤ ਵਧੀਆ ਲੱਗਾ ਜੀ ਸਾਨੂੰ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਚੰਦਰ ਜੀ।
0: ਸ਼ੁਕਰੀਆ ਜੀ, ਮਿਹਰਬਾਨੀ।
2: ਤੇ ਦੋਸਤੋ ਇੱਦਾਂ ਦੇ ਕੁਝ ਛੋਟੇ ਛੋਟੇ ਜਿਹੇ ਮੌਕੇ ਹੁੰਦੇ ਆ ਜਦੋਂ ਅਸੀਂ ਇੱਦਾਂ ਦੀਆਂ ਮੈਮਰੀਜ਼ ਕ੍ਰੀਏਟ ਕਰਦੇ ਹਾਂ, ਤੇ ਜਿਵੇਂ ਕਿ ਚੰਦਰ ਜੀ ਦੀਆਂ ਗੱਲਾਂ ਸੁਣ ਕੇ ਸਾਨੂੰ ਆਪਣੇ ਟਾਈਮ ਵੀ ਯਾਦ ਆ ਗਿਆ ਹੋਣਾ, ਪਰ ਕੀ ਕਰੀਏ ਹੁਣ ਘੜੀ ਦੀਆਂ ਸੂਈਆਂ ਸਾਨੂੰ ਕਹਿ ਰਹੀਆਂ ਕਿ ਬਸ ਗੱਲਾਂ ਬਾਤਾਂ ਦਾ ਸਿਲਸਿਲਾ ਖਤਮ ਕਰ ਦਿੱਤਾ ਜਾਵੇ ਇੱਥੇ ਹੀ।
1: ਤੇ ਬਸ ਫਿਰ ਇਸ ਗੱਲਾਂ ਬਾਤਾਂ ਦੇ ਸਿਲਸਿਲੇ ਨੂੰ ਇੱਥੇ ਰੋਕ ਦਿੰਦੇ ਹਾਂ, ਕਿਉਂਕਿ ਫਿਰ ਅਸੀਂ ਮਿਲਣਾ ਹੈ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਤੇ ਫਿਰ ਅੱਜ ਮੈਨੂੰ ਸ਼ਿਵਮ ਨੂੰ
2: ਤੇ ਮੈਨੂੰ ਨੇਹਾ ਨੂੰ ਦਿਓ ਇਜਾਜ਼ਤ। ਨਮਸਕਾਰ।

ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਨਾਮ ਹੈ ਲਵ ਯੂ ਜ਼ਿੰਦਗੀ। ਜੀ ਹਾਂ ਦੋਸਤੋ, ਮੈਂ ਹਾਂ ਤੁਹਾਡੀ ਆਰਜੇ ਦੋਸਤ ਸੁਰਭੀ, ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ। ਸੋ ਇਹ ਪਿਆਰੀ ਜਿਹੀ ਸਾਊਂਡ ਸੁਣ ਕੇ ਤੁਸੀਂ ਇੱਕ ਗੱਲ ਦਾ ਅੰਦਾਜ਼ਾ ਤਾਂ ਲਗਾ ਲਿਆ ਹੋਣਾ ਕਿ ਅੱਜ ਮੈਂ ਬੜੀ ਖਾਸ ਗੱਲ ਕਰਨ ਜਾ ਰਹੀ ਹਾਂ। ਇੱਕ ਖਾਸ ਗੱਲ ਸਾਡੀ ਜੁੜੀ ਹੈ ਸਾਡੇ ਨੇਚਰ ਨਾਲ। ਜੀ ਹਾਂ ਦੋਸਤੋ, ਅਸੀਂ ਹਮੇਸ਼ਾ ਇਸ ਪ੍ਰੋਗਰਾਮ ਵਿੱਚ ਪੋਜ਼ਿਟਿਵਿਟੀ ਦੀ ਗੱਲਾਂ ਕਰਦੇ ਹਾਂ। ਪੋਜ਼ਿਟਿਵਿਟੀ ਦੇ ਨਾਲ ਨਾਲ ਅਸੀਂ ਜੁੜਦੇ ਹਾਂ ਜੀ ਬਹੁਤ ਸਾਰੀ ਮੋਟੀਵੇਸ਼ਨਲ ਸਟੋਰੀਜ਼ ਦੇ ਨਾਲ। ਅੱਜ ਕਹਾਣੀਆਂ ਤਾਂ ਮੈਂ ਤੁਹਾਨੂੰ ਸੁਣਾਉਂਗੀ, ਪਰ ਇਹ ਕਹਾਣੀਆਂ ਸਾਰੀਆਂ ਬੇਸਡ ਹੋਣਗੀਆਂ ਕਿਹਦੇ 'ਤੇ? ਭਲਾ ਸਾਡੀ ਕੁਦਰਤ 'ਤੇ। ਜੇ ਕੁਦਰਤ ਨੂੰ ਧਿਆਨ ਦੇ ਨਾਲ ਵੇਖੀਏ ਨਾ ਤਾਂ ਹਰ ਚੀਜ਼ ਕੋਈ ਨਾ ਕੋਈ ਲੈਸਨ ਦਿੰਦੀ ਹੈ। ਚਾਹੇ ਰੁੱਖ ਹੋਣ, ਮੀਂਹ ਹੋਵੇ, ਸੂਰਜ ਹੋਵੇ, ਸੁੱਕੇ ਪੱਤੇ ਹੀ ਕਿਉਂ ਨਾ ਹੋਣ, ਇਹ ਹਰ ਇੱਕ ਚੀਜ਼ ਸਾਨੂੰ ਕੁਝ ਨਾ ਕੁਝ ਸਿਖਾਉਂਦੀ ਹੈ। ਅਤੇ ਆਓ ਚੱਲੀਏ ਫਿਰ ਅੱਜ ਇਸ ਨੇਚਰ ਦੀ ਦੁਨੀਆ 'ਚ। ਆਪਣੀ ਦੁਨੀਆ 'ਚ ਅਸੀਂ ਬਹੁਤ ਜੀ ਕੇ ਦੇਖ ਲਿਆ, ਆਪਣੀ ਇਸ ਦੁਨੀਆ ਦੇ ਵਿੱਚ ਅਸੀਂ ਬਹੁਤ ਸਟ੍ਰੈਸ ਲੈ ਲਿਆ, ਹੁਣ ਵਕਤ ਹੈ ਨੇਚਰ ਵਿੱਚ ਜਾਣ ਦਾ। ਵੈਸੇ ਨਹੀਂ ਜਾ ਸਕਦੇ, ਲੇਕਿਨ ਤੁਹਾਡੀ ਆਰਜੇ ਦੋਸਤ ਪੂਰੀ ਕੋਸ਼ਿਸ਼ ਕਰੇਗੀ ਕਿ ਅੱਜ ਤੁਹਾਨੂੰ ਉਸ ਦੁਨੀਆ ਵਿੱਚ ਲੈ ਕੇ ਜਾਵੇ ਜਿੱਥੇ ਸਕੂਨ ਹੈ, ਜਿੱਥੇ ਪਿਆਰੀਆਂ ਪਿਆਰੀਆਂ ਇਹ ਆਵਾਜ਼ਾਂ ਨੇ। ਜਰਾ ਗੌਰ ਨਾਲ ਸੁਣੋ। ਇਹ ਉਹ ਸਾਊਂਡ ਹੈ ਜੋ ਤੁਹਾਨੂੰ ਕਦੀ ਵੀ ਹੁਣ ਸੁਣਨ ਨੂੰ ਨਹੀਂ ਮਿਲਦੀ ਤੁਹਾਡੇ ਆਲੇ ਦੁਆਲੇ। ਪਰ ਪਹਿਲੇ ਸਮੇਂ ਦੇ ਵਿੱਚ ਤਾਂ ਇੱਦਾਂ ਨਹੀਂ ਸੀ ਨਾ। ਪਹਿਲੇ ਟਾਈਮ ਦੇ ਵਿੱਚ ਸਾਡੇ ਆਸ ਪਾਸ ਚਿੜੀਆਂ ਚਹਿਕਦੀਆਂ ਹੁੰਦੀਆਂ ਸੀ, ਪੰਛੀ ਬੋਲਦੇ ਸੀ, ਪਾਣੀ ਦੀ ਆਵਾਜ਼ ਆਉਂਦੀ ਸੀ, ਮੱਝਾਂ ਗਾਵਾਂ ਦੀ ਆਵਾਜ਼ ਆਉਣੀ, ਹਰ ਇੱਕ ਚੀਜ਼ ਦੀ ਆਵਾਜ਼ ਸਾਨੂੰ ਸੁਣਨ ਨੂੰ ਮਿਲਦੀ ਸੀ ਜੋ ਸਾਡਾ ਦਿਨ ਬਣਾ ਦਿੰਦੀ ਸੀ। ਇੱਕ ਕੋਇਲ ਦੀ ਆਵਾਜ਼ ਵੀ ਤੁਸੀਂ ਸੁਣ ਰਹੇ ਹੋਣੇ ਹੋ, ਹਾਏ ਹਾਏ ਕਿੰਨੀ ਮਿੱਠੀ ਆਵਾਜ਼ ਹੈ। ਦੇਖੋ ਮੈਨੂੰ ਸੁਣ ਕੇ ਬੜਾ ਅੱਛਾ ਲੱਗ ਰਿਹਾ, ਠੀਕ ਹੈ। ਅਸੀਂ ਅੱਜ ਨੇਚਰ ਤੋਂ ਬਹੁਤ ਕੁਝ ਸਿੱਖਣਾ, ਸਾਨੂੰ ਨੇਚਰ ਬਹੁਤ ਕੁਝ ਸਿਖਾਉਂਦੀ ਹੈ। ਦੇਖੋ ਇਸ ਕੁਦਰਤ ਦੇ ਬੜੇ ਸਾਰੇ ਪੰਨੇ ਆ, ਪਰ ਇਹਨਾਂ ਪੰਨਿਆਂ ਨੂੰ ਦੇਖ ਕੇ ਵੀ ਅਸੀਂ ਨਜ਼ਰਅੰਦਾਜ਼ ਕਰ ਰਹੇ ਹਾਂ ਅੱਜ ਦੇ ਸਮੇਂ ਵਿੱਚ, ਜਦਕਿ ਇਹ ਸਾਨੂੰ ਰੋਜ਼ ਕੁਝ ਨਾ ਕੁਝ ਕਹਾਣੀ ਸੁਣਾਉਂਦੀ ਹੈ, ਸਾਨੂੰ ਕੁਝ ਨਾ ਕੁਝ ਦੱਸਦੇ ਆ। ਫਿਰ ਕਿਉਂ ਨਾ ਅਸੀਂ ਇਸ ਨੇਚਰ ਨੂੰ ਆਪਣੀ ਜ਼ਿੰਦਗੀ ਵਿੱਚ ਇਸ ਤਰੀਕੇ ਨਾਲ ਲਿਆਈਏ ਕਿ ਸਾਨੂੰ ਇਸ ਨੇਚਰ ਤੋਂ ਇਲਾਵਾ ਫਿਰ ਹੋਰ ਕੋਈ ਵੀ ਸੋਨਾ ਨਾ ਲੱਗੇ। ਰੱਬ ਦਾ ਸਭ ਤੋਂ ਅਨਮੋਲ ਤੋਹਫਾ ਪਤਾ ਕੀ ਹੈ ਸਾਨੂੰ? ਇਹ ਕੁਦਰਤ ਜੋ ਰੱਬ ਨੇ ਸਾਨੂੰ ਦਿੱਤੀ ਹੈ। ਜਦੋਂ ਅਸੀਂ ਉਦਾਸ ਹੁੰਦੇ ਹਾਂ, ਖੁਸ਼ ਹੁੰਦੇ ਹਾਂ, ਇਹ ਕੁਦਰਤ ਵੀ ਸਾਡੇ ਨਾਲ ਹੱਸਦੀ ਹੈ ਅਤੇ ਖੇਡਦੀ ਹੈ। ਇਹ ਪ੍ਰੋਗਰਾਮ ਲਵ ਯੂ ਜ਼ਿੰਦਗੀ ਇਸੇ ਤਰੀਕੇ ਨਾਲ ਚੱਲਦਾ ਰਹੇਗਾ। ਤੁਹਾਡੀ ਆਰਜੇ ਦੋਸਤ ਤੁਹਾਡੇ ਨਾਲ ਜੁੜੀ ਹੋਈ ਹੈ। ਪੂਰੇ ਘੰਟਾ ਅਸੀਂ ਗੱਲਬਾਤ ਕਰਾਂਗੇ ਇਸ ਨੇਚਰ ਦੀ, ਇਸ ਨੇਚਰ ਦੀ ਦੁਨੀਆ ਦੇ ਵਿੱਚ ਅਸੀਂ ਜਾਵਾਂਗੇ ਅਤੇ ਹਰ ਇੱਕ ਰੁੱਖ ਤੋਂ, ਪਾਣੀ ਤੋਂ, ਹਰ ਇੱਕ ਚੀਜ਼ ਤੋਂ ਕੁਝ ਨਾ ਕੁਝ ਜ਼ਰੂਰ ਸਿੱਖ ਕੇ ਅੱਜ ਵਾਪਸ ਮੁੜਾਂਗੇ।

ਹਾਂਜੀ ਹਾਂਜੀ, ਕਿਤੇ ਨਹੀਂ ਗਏ ਤੁਸੀਂ, ਇੱਥੇ ਹੀ ਹਲੇ ਹਲੇ ਮੈਂ ਤੁਹਾਨੂੰ ਲੈ ਕੇ ਜਾਣਾ ਉਸ ਦੁਨੀਆ ਦੇ ਵਿੱਚ ਜਿੱਥੇ ਤੁਹਾਨੂੰ ਇਹ ਸਾਰੀਆਂ ਆਵਾਜ਼ਾਂ ਸੁਣਨ ਨੂੰ ਮਿਲਣਗੀਆਂ, ਉਹ ਪਿਆਰੀਆਂ ਪਿਆਰੀਆਂ ਆਵਾਜ਼ਾਂ, ਉਹ ਚਿੜੀਆਂ ਦੀ ਚਹਿਚਹਾਟ, ਚਕਚਹਾਟ ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ, ਹੈ ਨਾ, ਕੁਝ ਗਲਤੀ ਹੈ ਤਾਂ ਮੈਨੂੰ ਮਾਫ਼ ਕਰ ਦਿਓ। ਸੋ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਸਿਲਸਿਲਾ ਚੱਲਦਾ ਰਹੇਗਾ, ਅਸੀਂ ਹੁਣ ਚੱਲਦੇ ਹਾਂ। ਹੁਣ ਤੁਸੀਂ ਨਾ ਅੱਖਾਂ ਬੰਦ ਕਰੋ, ਅੱਖਾਂ ਬੰਦ ਕਰਕੇ ਅਤੇ ਅੱਜ ਮੇਰੇ ਨਾਲ ਚਲੋ ਇੱਕ ਸੋਹਣੀ ਜਿਹੀ ਨੇਚਰ ਦੀ ਸੈਰ 'ਤੇ, ਜਿੱਥੇ ਕੋਈ ਨੋਟੀਫਿਕੇਸ਼ਨ ਨਹੀਂ ਹੈ, ਕੋਈ ਮੋਬਾਈਲ ਨਹੀਂ ਵੱਜੇਗਾ, ਕੋਈ ਗੱਲਬਾਤ ਨਹੀਂ ਹੈ, ਸਿਰਫ ਨੇਚਰ ਦੀ ਇੱਕ ਖੂਬਸੂਰਤੀ ਹੈ ਅਤੇ ਇੱਕ ਸੋਹਣੀ ਜਿਹੀ ਸਾਊਂਡ ਹੈ ਜੋ ਚਿੜੀਆਂ ਦੀ ਆਵਾਜ਼ ਹੈ, ਪਿਆਰੀ ਪਿਆਰੀ। ਅੱਛਾ ਲੱਗ ਰਿਹਾ ਨਾ ਸੁਣ ਕੇ? ਇਹ ਉਹ ਸਾਊਂਡ ਹੈ ਜੋ ਸਾਨੂੰ ਹੁਣ ਸੁਣਨ ਨੂੰ ਨਹੀਂ ਮਿਲਦੀ। ਅਸੀਂ ਸਵੇਰੇ ਉੱਠਦੇ ਹਾਂ ਫੋਨ ਦੀ ਨੋਟੀਫਿਕੇਸ਼ਨ ਦੇ ਨਾਲ, ਸਵੇਰੇ ਉੱਠ ਕੇ ਫੋਨ ਚਲਾਉਂਦੇ ਹਾਂ ਸਿਰਫ ਇਹ ਦੇਖਣ ਵਾਸਤੇ ਕਿ ਅੱਜ ਕੀ ਨੋਟੀਫਿਕੇਸ਼ਨ ਆਇਆ। ਕਦੇ ਇਹ ਸੋਚਿਆ ਕਿ ਸਵੇਰੇ ਉੱਠ ਕੇ ਸੂਰਜ ਕਿੱਦਾਂ ਦਾ ਹੋਏਗਾ, ਕਿਹੜੇ ਰੰਗ ਦਾ ਹੋਏਗਾ? ਨਹੀਂ ਨਾ। ਸੋ ਆਪਣੀ ਜ਼ਿੰਦਗੀ ਨੂੰ ਅਸੀਂ ਇੰਨੀ ਬਿਜ਼ੀ ਕਰ ਲਿਆ, ਭੱਜ ਦੌੜੀ ਵਿੱਚ ਬਣਾ ਲਿਆ ਕਿ ਅਸੀਂ ਇਹ ਸਭ ਸਕੂਨ ਭੁੱਲ ਚੁੱਕੇ ਹਾਂ। ਅਤੇ ਹੁਣ ਤੁਸੀਂ ਕੀ ਕਰਨਾ? ਕੁਝ ਨਹੀਂ ਕਰਨਾ, ਬਸ ਅੱਖਾਂ ਬੰਦ ਕਰਨੀਆਂ ਅਤੇ ਮੇਰੇ ਨਾਲ ਚੱਲਣਾ ਇਸ ਦੁਨੀਆ 'ਤੇ। ਹੁਣ ਸੋਚੋ, ਸਵੇਰ ਦਾ ਟਾਈਮ ਹੈ, ਠੰਡੀ ਠੰਡੀ ਹਵਾ ਤੁਹਾਡੇ ਚਿਹਰੇ ਨੂੰ ਟੱਚ ਕਰ ਰਹੀ ਹੈ, ਦੂਰ ਕਿਸੇ ਦਰੱਖਤ 'ਤੇ ਪੰਛੀ ਆਪਣੀ ਮੋਰਨਿੰਗ ਕੰਸਰਟ ਸਟਾਰਟ ਕਰ ਚੁੱਕੇ ਨੇ, ਯਾਨੀ ਕਿ ਮੋਰਨਿੰਗ ਗੀਤ ਗਾ ਰਹੇ ਨੇ। ਇਹ ਪਿਆਰੀ ਜੀ ਕੋਇਲ ਜਿਹੜੀ ਹੈ, ਉਹ ਵੀ ਆਪਣਾ ਪਿਆਰਾ

ਜਾਂ ਗੀਤਕਾਰੀ ਹੈ। ਇਸ ਦੇ ਨਾਲ ਤੁਹਾਡੇ ਹੱਥ ਵਿੱਚ ਗਰਮ ਚਾਹ ਦਾ ਕੱਪ ਹੈ ਅਤੇ ਮਿੱਟੀ ਦੀ ਖੁਸ਼ਬੂ ਦਿਲ ਨੂੰ ਸਕੂਨ ਦੇ ਰਹੀ ਹੈ। ਹੁਣ ਅਸੀਂ ਸ਼ਹਿਰ ਤੋਂ ਸ਼ੋਰ ਤੋਂ ਬਹੁਤ ਦੂਰ ਆ ਗਏ ਹਾਂ। ਇੱਥੇ ਨਾ ਕੋਈ ਨੋਟੀਫਿਕੇਸ਼ਨ ਨੇ, ਨਾ ਕਿਸੇ ਦੀ ਫੇਕ ਸਮਾਈਲ, ਬਸ ਕੁਦਰਤ ਦੀ ਇੱਕ ਸੱਚੀ ਆਵਾਜ਼ ਹੈ। ਦੇਖੋ ਜ਼ਰਾ ਇਹ ਦਰਖਤ ਕਿੰਨੇ ਸ਼ਾਂਤ ਨੇ, ਨਾ ਜਲਦੀ ਹੈ ਇਹਨਾਂ ਨੂੰ, ਨਾ ਸ਼ਿਕਾਇਤ ਹੈ, ਬਸ ਚੁੱਪ ਚਾਪ ਖੜ੍ਹੇ ਨੇ, ਜਿਵੇਂ ਕਹਿ ਰਹੇ ਹੋਣ ਹਰ ਮੌਸਮ ਲੰਘ ਜਾਣਾ ਹੈ, ਬਸ ਹੌਸਲਾ ਰੱਖੋ। ਦੇਖੋ ਇਹ ਖੜ੍ਹੇ ਦਰਖਤ ਸਾਨੂੰ ਇਹ ਦੱਸ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਆਸਾਨ ਬਣਾ ਸਕਦੇ ਹਾਂ ਅਤੇ ਕਿਸ ਤਰੀਕੇ ਦੇ ਨਾਲ ਆਪਾਂ ਆਪਣੀ ਲਾਈਫ ਨੂੰ ਹੋਰ ਬਿਊਟੀਫੁਲ ਬਣਾ ਸਕਦੇ ਹਾਂ। ਆਪਣੇ ਜੜੋਂ ਸਾਨੂੰ ਕਦੀ ਅਲੱਗ ਨਹੀਂ ਹੋਣਾ ਚਾਹੀਦਾ, ਹਮੇਸ਼ਾ ਜੁੜੇ ਰਹਿਣਾ ਚਾਹੀਦਾ। ਇੱਥੇ ਇੱਕ ਛੋਟੀ ਜਿਹੀ ਕਹਾਣੀ ਮੈਂ ਸੁਣਾਉਂਗੀ, ਇਹ ਸੈਰ ਚੱਲਦੀ ਰਹੇਗੀ ਬਟ ਇੱਥੇ ਨਾਲ ਦੇ ਨਾਲ ਕਹਾਣੀਆਂ ਵੀ ਚੱਲਦੀ ਰਹਿਣਗੀਆਂ। ਇੱਕ ਛੋਟੇ ਪਿੰਡ ਵਿੱਚ ਨਾ ਇੱਕ ਬਜ਼ੁਰਗ ਹਰ ਰੋਜ਼ ਇੱਕ ਪੁਰਾਣੇ ਬਰਗਦ ਦੇ ਰੁੱਖ ਹੇਠ ਬੈਠਦਾ ਸੀ। ਲੋਕ ਉਹਨੂੰ ਪੁੱਛਦੇ ਕਿ ਬਾਬਾ ਜੀ ਤੁਸੀਂ ਇੱਥੇ ਹਰ ਰੋਜ਼ ਕਿਉਂ ਆ ਜਾਂਦੇ ਹੋ? ਬਾਬਾ ਜੀ ਮੁਸਕਰਾ ਕੇ ਕਹਿੰਦੇ, ਇਹ ਰੁੱਖ ਮੇਰਾ ਸਭ ਤੋਂ ਵੱਡਾ ਅਧਿਆਪਕ ਹੈ। ਲੋਕ ਹੈਰਾਨ ਹੋ ਜਾਂਦੇ। ਇੱਕ ਦਿਨ ਇੱਕ ਨੌਜਵਾਨ ਨੇ ਪੁੱਛ ਹੀ ਲਿਆ, ਰੁੱਖ ਤੁਹਾਨੂੰ ਕੀ ਸਿਖਾਉਂਦਾ? ਬਾਬਾ ਜੀ ਨੇ ਰੁੱਖ ਵੱਲ ਵੇਖਿਆ ਅਤੇ ਕਿਹਾ, ਜਦੋਂ ਇਹ ਨਿੱਕਾ ਜਿਹਾ ਸੀ ਨਾ ਤਾਂ ਹਰ ਹਵਾ ਦੇ ਨਾਲ ਹਿਲ ਜਾਂਦਾ ਸੀ, ਪਰ ਸਮੇਂ ਦੇ ਨਾਲ ਇਸ ਦੀਆਂ ਜੜ੍ਹਾਂ ਮਜ਼ਬੂਤ ਹੋ ਗਈਆਂ। ਅੱਜ ਤੂਫਾਨ ਵੀ ਆ ਜਾਵੇ ਨਾ ਤਾਂ ਇਹ ਡਿੱਗਦਾ ਨਹੀਂ ਹੈ। ਫਿਰ ਉਹ ਹੌਲੀ ਜਿਹਾ ਬੋਲੇ, ਇਨਸਾਨ ਵੀ ਜੇ ਆਪਣੇ ਸੰਸਕਾਰਾਂ ਅਤੇ ਸਬਰ ਦੇ ਨਾਲ ਜੁੜਿਆ ਰਹੇ ਨਾ ਤਾਂ ਕੋਈ ਮੁਸ਼ਕਲ ਤੁਹਾਨੂੰ ਢਾਹ ਨਹੀਂ ਸਕਦੀ। ਅਸੀਂ ਜ਼ਿੰਦਗੀ ਵਿੱਚ ਬਹੁਤ ਅੱਗੇ ਤਾਂ ਵੱਧ ਜਾਂਦੇ ਹਾਂ ਪਰ ਆਪਣੀ ਜੜ੍ਹ ਨੂੰ ਕਈ ਵਾਰ ਭੁੱਲ ਜਾਂਦੇ ਹਾਂ। ਇਸ ਕਰਕੇ ਆਪਣੀ ਜੜ੍ਹਾਂ ਨੂੰ ਕਦੇ ਨਾ ਭੁੱਲੋ ਕਿਉਂਕਿ ਜੜ੍ਹ ਸਾਨੂੰ ਹਮੇਸ਼ਾ ਬਹੁਤ ਕੁਝ ਸਿਖਾਉਂਦੀ ਹੈ। ਆਪਣੀ ਜੜ੍ਹ ਨਾਲ ਜੁੜੇ ਰਹੋ ਚਾਹੇ ਕੋਈ ਵੀ ਕਿਉਂ ਨਾ ਹੋਵੇ। ਜਿਵੇਂ ਸਾਡੀ ਪੰਜਾਬੀ ਮਾਂ ਬੋਲੀ, ਸਾਡਾ ਦੇਸ਼, ਸਾਡਾ ਪੰਜਾਬ, ਇਹ ਸਭ ਸਾਡੀਆਂ ਜੜ੍ਹਾਂ ਹੀ ਨੇ। ਵਿਦੇਸ਼ਾਂ 'ਚ ਜਾ ਕੇ ਜੇ ਅਸੀਂ ਇਹਨਾਂ ਨੂੰ ਭੁੱਲ ਜਾਈਏ ਤਾਂ ਮਾੜੀ ਗੱਲ ਹੈ ਨਾ। ਇਹੀ ਤਾਂ ਸਾਡੀ ਅਸਲੀ ਰੂਟ ਹੈ, ਅਸਲੀ ਪਹਿਚਾਣ ਹੈ। ਇਹਨਾਂ ਨੂੰ ਭੁੱਲਣਾ ਗਲਤ ਹੈ। ਹੁਣ ਰੁੱਖਾਂ ਨੂੰ ਵੇਖ ਲਓ, ਧੁੱਪ ਵੀ ਸਹਿੰਦੇ ਨੇ, ਮੀਂਹ ਵੀ, ਤੂਫਾਨ ਵੀ, ਪਰ ਫਿਰ ਵੀ ਖੜ੍ਹੇ ਰਹਿੰਦੇ ਨੇ। ਉਹ ਸਾਨੂੰ ਸਿਖਾਉਂਦੇ ਨੇ ਕਿ ਜੇ ਜੜ੍ਹਾਂ ਮਜ਼ਬੂਤ ਹੋਣ ਤਾਂ ਹਾਲਾਤ ਇਨਸਾਨ ਨੂੰ ਢਾਹ ਨਹੀਂ ਸਕਦੇ। ਅੱਜ ਕੱਲ੍ਹ ਲੋਕ ਥੋੜ੍ਹੀ ਜਿਹੀ ਗੱਲ 'ਤੇ ਟੁੱਟ ਜਾਂਦੇ ਨੇ ਪਰ ਕੁਦਰਤ ਹਰ ਰੋਜ਼ ਸਬਰ ਸਿਖਾਉਂਦੀ ਹੈ। ਇਸ ਕਰਕੇ ਅਸੀਂ ਅੱਜ ਸਫ਼ਰ ਦੇ ਵਿੱਚ ਕੁਦਰਤ ਨਾਲ ਮਿਲ ਰਹੇ ਹਾਂ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਉਹਨਾਂ ਨਾਲ ਜੁੜੀਆਂ ਚੀਜ਼ਾਂ ਤੋਂ ਬਹੁਤ ਕੁਝ ਸਿੱਖ ਰਹੇ ਹਾਂ। ਇਹ ਤਾਂ ਹੁਣ ਅਸੀਂ ਦੇਖਿਆ ਰੁੱਖ, ਹੁਣ ਅਸੀਂ ਅੱਗੇ ਵੀ ਜਾਵਾਂਗੇ, ਅੱਗੇ ਜਾ ਕੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨਾਲ ਮਿਲਾਂਗੇ, ਰੁੱਖਾਂ ਨਾਲ ਮਿਲਾਂਗੇ। ਸੋ ਇਹ ਜਿਹੜਾ ਸਫ਼ਰ ਇਸੇ ਤਰੀਕੇ ਨਾਲ ਚੱਲਦੀ ਰਹੇਗੀ, ਇਹ ਸੈਰ ਇਸੇ ਤਰੀਕੇ ਨਾਲ ਚੱਲਦੀ ਰਹੇਗੀ। ਵਿੱਚ ਵਿੱਚ ਕੁਝ ਗੀਤ ਵੀ ਮੈਂ ਪਲੇ ਕਰਦੀ ਰਹਾਂਗੀ। ਬਸ ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ ਇਹ ਸਫ਼ਰ ਹਲੇ ਸ਼ੁਰੂ ਹੋਇਆ, ਇਹ ਸਫ਼ਰ ਅੱਗੇ ਤੱਕ ਜਾਣਾ।

ਆਫਿਸ ਸਪੇਸ ਕਿਰਾਏ ਜਾਂ ਲੀਜ਼ 'ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਅਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਅਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਅਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਪ੍ਰੋਗਰਾਮ ਲਵ ਯੂ ਜ਼ਿੰਦਗੀ ਇਸੇ ਤਰੀਕੇ ਨਾਲ ਚੱਲਦਾ ਰਹੇਗਾ। ਹੁਣ ਉਸ ਤੋਂ ਪਹਿਲਾਂ ਤੁਸੀਂ 6:20 'ਤੇ ਸੁਣੋਗੇ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪ੍ਰਦੇਸ਼ਿਕ ਖਬਰਾਂ। ਉਸ ਤੋਂ ਬਾਅਦ ਪ੍ਰੋਗਰਾਮ ਕੰਟੀਨਿਊ ਕਰਾਂਗੇ ਅਸੀਂ ਤੁਹਾਡੀ ਦੋਸਤ ਆਰਜੇ ਸੁਰਭੀ ਦੇ ਨਾਲ।
1: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ 0 ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ 0 ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
2: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in।
3: ਹਰ ਘਰ ਸੂਰਿਆ ਘਰ।
4: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿੱਚ ਸ਼ਾਮਿਲ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ ਇੱਕ ਦਿਨ ਵਧਾ ਕੇ 24 ਮਈ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਆਈ ਹਾਕੀ ਚੈਂਪੀਅਨਸ ਟਰਾਫੀ ਸੰਬੰਧੀ ਮੀਟਿੰਗ ਵਿੱਚ ਟੂਰਨਾਮੈਂਟ ਲਈ ਹਰ ਸੰਭਵ ਸਹੂਲਤ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮਲੋਟ ਸੜਕ 'ਤੇ ਬਣਨ ਵਾਲੇ ਪੱਕੇ ਖਾਲਿਆਂ ਦਾ ਨੀਂਹ ਪੱਥਰ ਰੱਖਿਆ ਅਤੇ IIT ਰੋਪੜ ਵੱਲੋਂ ਅਜੀਵਾ ਸੰਗਮ ਪੜਾਅ 6 ਤਹਿਤ ਪੰਜਾਬ ਵਫਦ ਨੂੰ ਬਿਹਾਰ ਲਈ ਰਵਾਨਾ ਕੀਤਾ ਗਿਆ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਪੁਲਿਸ ਨੇ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿੱਚ ਸ਼ਾਮਿਲ ਇੱਕ ਨੈੱਟਵਰਕ ਦਾ ਪਰਦਾਫਾਸ਼ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ।

0: ਦੀਏ ਬੰਗਲਾਦੇਸ਼ ਅਤੇ ਪਾਕਿਸਤਾਨ ਸਥਿਤ ਵਿਅਕਤੀ ਇਸ ਨੈਟਵਰਕ ਦਾ ਹਿੱਸਾ ਸਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੁਲਜ਼ਮ ਸੌਰਭ ਵਿਸ਼ਵਾਸ ਉਫ ਮਾਈਕਲ ਜੋ ਕਿ ਬੰਗਲਾਦੇਸ਼ ਤੋਂ ਆਇਆ ਸੀ ਨੂੰ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸ਼੍ਰੀ ਭੁੱਲਰ ਨੇ ਕਿਹਾ ਕਿ ਕਿਉਂਕਿ ਅੰਤਰਰਾਸ਼ਟਰੀ ਸੰਬੰਧ ਨੇ ਇਸ ਲਈ ਇੰਟਰਪੋਲ ਤੋਂ ਵੀ ਮਦਦ ਮੰਗੀ ਗਈ ਹੈ। ਸਾਈਬਰ ਕ੍ਰਾਈਮ ਵਿਰੋਧੀ ਟੀਮ ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਿਆ ਕਿ ਉਹ ਵੱਖ ਵੱਖ ਫੇਸਬੁੱਕ ਗਰੁੱਪਸ ਰਾਹੀਂ ਈਮੇਲ ਖਾਤਿਆਂ ਦੀ ਖਰੀਦੋ ਫਰੋਖਤ ਕਰਦਾ ਸੀ। ਕਰੀਬ 300 ਜੀਮੇਲ ਖਾਤੇ ਹਾਸਲ ਕੀਤੇ ਗਏ ਨੇ, ਜਿਨ੍ਹਾਂ ਵਿੱਚੋਂ 219 ਖਾਤੇ ਬੰਗਲਾਦੇਸ਼ ਸਥਿਤ ਇੱਕ ਵਿਅਕਤੀ ਨੂੰ ਵੇਚੇ ਗਏ ਸਨ। ਇਹ ਖਾਤੇ ਬਾਅਦ ਵਿੱਚ ਪਾਕਿਸਤਾਨ ਆਧਾਰਿਤ ਅਣਪਛਾਤੇ ਵਿਅਕਤੀਆਂ ਨੂੰ ਸਪਲਾਈ ਕੀਤੇ ਗਏ ਸਨ, ਜਿਨ੍ਹਾਂ ਨੇ ਕਥਿਤ ਤੌਰ 'ਤੇ ਉਹਨਾਂ ਦੀ ਵਰਤੋਂ ਬੰਬ ਦੀ ਧਮਕੀ ਵਾਲੇ ਈਮੇਲ ਭੇਜਣ ਅਤੇ ਹੋਰ ਗੈਰ ਕਾਨੂੰਨੀ ਸਾਈਬਰ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤੀ।
1: ਬੌਮਬ ਥ੍ਰੈਟ ਦੀਆਂ ਈਮੇਲਸ ਆ ਰਹੀਆਂ ਸੀ ਕੁਛ ਇੰਸਟੀਟਿਊਸ਼ਨਸ ਨੂੰ, ਇਹਨੂੰ ਟਰੈਕ ਕਰਦੇ ਕਰਦੇ ਵੈਸਟ ਬੰਗਾਲ ਸਾਡੀ ਟੀਮ ਪਹੁੰਚੀ। ਜਿਹੜਾ ਬੰਦਾ ਅਸੀਂ ਆਈਡੈਂਟੀਫਾਈ ਕੀਤਾ ਉਹਦਾ ਨਾਮ ਹੈਗਾ ਸੌਰਭ ਵਿਸ਼ਵਾਸ ਏਲੀਅਸ ਮਾਈਕਲ, ਤੇ ਅਰੈਸਟ ਇਹਦੀ ਪਾਈ ਹੈ ਵਿਸ਼ੇਸ਼ ਪੁਲਿਸ ਅੰਮ੍ਰਿਤਸਰ ਦੇ ਵਿੱਚ। ਈਮੇਲ ਬਾਇੰਗ ਤੇ ਜਿਹੜਾ ਖਰੀਦੋ ਫਰੋਖਤ ਦਾ ਕੰਮ ਕਰਦਾ ਸੀਗਾ। ਫੇਸਬੁੱਕ ਗਰੁੱਪਸ ਯੂਜ਼ ਕੀਤੇ ਗਏ ਇਹਨਾਂ ਵੱਲੋਂ, 300 ਜੀਮੇਲ ਅਕਾਊਂਟਸ ਜਿਹੜੇ ਪਰਚੇਸ ਕੀਤੇ ਗਏ ਆਨਲਾਈਨ ਪਲੇਟਫਾਰਮਸ ਤੋਂ, ਤੇ 219 ਜੀਮੇਲ ਅਕਾਊਂਟਸ ਜਿਹੜੇ ਆ ਉਹ ਇਕੱਲੇ ਨੂੰ ਬੰਗਲਾਦੇਸ਼ ਦੇ ਵਿੱਚ ਥਰੂ ਵਟਸਐਪ ਨੇ ਉਹ ਵੇਚੇ। ਜਿਹੜੇ ਪੈਸੇ ਲੈਣ ਦਾ ਤਰੀਕਾ ਇਹਨਾਂ ਦਾ ਕ੍ਰਿਪਟੋ ਕਰੰਸੀ USDT ਦੇ ਥਰੂ ਸੀਗਾ। ਇਹ ਜਿਹੜੀਆਂ ਈਮੇਲ ਅਕਾਊਂਟਸ ਨੇ ਇੱਕ ਪਾਕਿਸਤਾਨ ਬੇਸਡ ਬੰਦੇ ਨੂੰ ਦਿੱਤੇ ਗਏ ਸੀਗੇ ਤੇ ਉਹ ਆਪਣੀਆਂ ਅਨਲੋਫਲ ਜਿਹੜੀਆਂ ਸਾਈਬਰ ਐਕਟੀਵਿਟੀਜ਼ ਇਹਦੇ ਨਾਲ ਕਰਦਾ ਸੀਗਾ। ਇਹਦੇ ਤੋਂ ਕਾਫੀ ਸਾਨੂੰ ਲੀਡਸ ਮਿਲੀਆਂ, ਕਾਫੀ ਕਲੈਰੀਫਾਈ ਹੋਈਆਂ ਚੀਜ਼ਾਂ ਕਿ ਕਿਸ ਤਰ੍ਹਾਂ ਇਹ ਸਾਰਾ ਓਪਰੇਸ਼ਨ ਚੱਲ ਰਿਹਾ ਸੀਗਾ।
0: ਕਈ CPU, ਕੰਪਿਊਟਰ ਹਾਰਡ ਡਿਸਕ, ਮੋਬਾਈਲ ਫੋਨ, 300 ਤੋਂ ਵੱਧ ਜੀਮੇਲ IDs ਦੇ ਵੇਰਵੇ, ਪਾਸਵਰਡ ਅਤੇ 15 ਹੌਟਮੇਲ ਖਾਤੇ ਬਰਾਮਦ ਕੀਤੇ ਗਏ ਨੇ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ ਇੱਕ ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। CBSE ਨੇ ਇਹ ਫੈਸਲਾ ਆਪਣੀ ਵੈਬਸਾਈਟ 'ਤੇ ਅਰਸੀਆਂ ਵਿੱਚ ਵਾਧੇ ਅਤੇ ਤਕਨੀਕੀ ਖਾਮੀਆਂ ਤੋਂ ਬਾਅਦ ਲਿਆ ਜੋ ਵਿਘਨ ਪਾ ਰਹੀਆਂ ਸਨ। ਬੋਰਡ ਨੇ ਕਿਹਾ ਕਿ ਵਿਦਿਆਰਥੀਆਂ ਕੋਲ ਆਪਣੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਤੋਂ ਬਾਅਦ ਮੁੜ ਮੁਲਾਂਕਣ ਲਈ ਅਰਜ਼ੀ ਦੇਣ ਲਈ 2 ਦਿਨ ਹੋਣਗੇ। ਪੰਜਾਬ ਭਾਰਤੀ ਹਾਕੀ ਦੇ ਇਤਿਹਾਸਕ ਦੌਰ ਦਾ ਅਹਿਮ ਹਿੱਸਾ ਬਣਨ ਲਈ ਤਿਆਰ ਹੈ। ਸੂਬਾ ਇਸ ਸਾਲ ਅਕਤੂਬਰ ਵਿੱਚ ਪਹਿਲੀ ਵਾਰ ਵੱਕਾਰੀ ਏਸ਼ੀਆਈ ਹਾਕੀ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਅੰਤਰਰਾਸ਼ਟਰੀ ਟੂਰਨਾਮੈਂਟ ਲਈ ਇੰਡੀਅਨ ਹਾਕੀ ਫੈਡਰੇਸ਼ਨ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਇਹ ਸਮਾਗਮ ਭਾਰਤੀ ਹਾਕੀ ਵਿੱਚ ਪੰਜਾਬ ਦੀ ਪਛਾਣ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਨੌਜਵਾਨਾਂ ਦੀ ਨਵੀਂ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰੇਗਾ। ਹਾਕੀ ਇੰਡੀਆ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਿੱਸਾ ਲੈਣ ਵਾਲੇ ਖਿਡਾਰੀਆਂ ਅਤੇ ਅਧਿਕਾਰੀਆਂ ਲਈ ਵਿਸ਼ਵ ਪੱਧਰੀ ਪ੍ਰਬੰਧ, ਪੁਖਤਾ ਸੁਰੱਖਿਆ ਅਤੇ ਹਰ ਸੰਭਵ ਸਹੂਲਤ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਮੁੱਖ ਮੰਤਰੀ ਨੇ ਕਿਹਾ ਕਿ ਅਕਤੂਬਰ ਵਿੱਚ ਹੋਣ ਵਾਲੀ ਏਸ਼ੀਅਨ ਚੈਂਪੀਅਨਸ ਟਰਾਫੀ ਟੂਰਨਾਮੈਂਟ ਦੇ ਮੈਚ ਮੋਹਾਲੀ ਦੇ ਇਤਿਹਾਸਕ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਅਤੇ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਮਾਗਮ ਦੀ ਸਫਲ ਮੇਜ਼ਬਾਨੀ ਆਲਮੀ ਖੇਡ ਨਕਸ਼ੇ 'ਤੇ ਪੰਜਾਬ ਦੇ ਅਕਸ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਸੂਬੇ ਭਰ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੇਗੀ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਹਮੇਸ਼ਾ ਹਾਕੀ ਦੀ ਨਰਸਰੀ ਰਿਹਾ ਹੈ ਅਤੇ ਸਾਡੀ ਧਰਤੀ ਦੇ ਅਜਿਹੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਨਾਲ ਸਾਡੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੁੜਨ ਲਈ ਹੋਰ ਪ੍ਰੇਰਣਾ ਮਿਲੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਖੇਤੀਬਾੜੀ, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਵਸਨੀਕਾਂ ਨੂੰ ਖੇਤੀਬਾੜੀ ਸੈਕਟਰ ਲਈ ਸਿੰਜਾਈ ਅਤੇ ਪੀਣ ਵਾਲਾ ਸਾਫ਼ ਸੁਥਰਾ ਪਾਣੀ ਮੁਹੱਈਆ ਕਰਾਉਣ ਲਈ ਜੰਗੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਗੱਲ ਉਹਨਾਂ ਅੱਜ ਲੰਬੀ ਹਲਕੇ ਦੇ ਪਿੰਡ ਬਲੋਚਕੇਰਾ ਵਿਖੇ ਮਲੋਟ ਸੜਕ 'ਤੇ ਬਣਨ ਵਾਲੇ ਪੱਕੇ ਖਾਲਿਆਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕਹੀ। ਉਹਨਾਂ ਦੱਸਿਆ ਕਿ ਇਹਨਾਂ ਖਾਲਿਆਂ ਦੀ ਮੁੜ ਉਸਾਰੀ 'ਤੇ ਸਰਕਾਰ ਵੱਲੋਂ 3 ਕਰੋੜ 19 ਲੱਖ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਹਰ ਇਨਸਾਨ ਨੂੰ ਪਾਣੀ ਬਚਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਤਾਂ ਜੋ ਭਵਿੱਖ ਵਿੱਚ ਪਾਣੀ ਦੇ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ। ਸਰਕਾਰ ਵੱਲੋਂ 15,000 ਕਿਲੋਮੀਟਰ ਤੋਂ ਵੱਧ ਨਹਿਰਾਂ, ਰਜਬਾਹੀ ਅਤੇ ਕੱਸੀਆਂ ਨੂੰ ਪੱਕਾ ਕੀਤਾ ਗਿਆ ਤਾਂ ਜੋ ਟੇਲ 'ਤੇ ਪੈਂਦੇ ਪਿੰਡਾਂ ਨੂੰ ਖੇਤੀਬਾੜੀ ਅਤੇ ਪੀਣ ਲਈ ਸਾਫ਼ ਸੁਥਰਾ ਪਾਣੀ ਮੁਹੱਈਆ ਹੋ ਸਕੇ। ਉਹਨਾਂ ਦੱਸਿਆ ਕਿ ਰਾਜ ਵਿੱਚ ਹੁਣ 75% ਨਹਿਰੀ ਪਾਣੀ ਨੂੰ ਵਰਤੋਂ ਵਿੱਚ ਲਿਆਂਦਾ ਗਿਆ। ਕੈਬਨਿਟ ਮੰਤਰੀ ਨੇ ਅੱਜ ਆਪਣੇ ਦੌਰੇ ਦੌਰਾਨ ਲੰਬੀ ਹਲਕੇ ਦੇ ਪਿੰਡਾਂ ਨੂੰ ਜੋੜਨ ਵਾਲੀਆਂ 33 ਕਿਲੋਮੀਟਰ ਲੰਮੀਆਂ ਲਿੰਕ ਸੜਕਾਂ ਦੀ ਮੁੜ ਉਸਾਰੀ ਅਤੇ ਮੁਰੰਮਤ

0: ਕੰਮਾਂ ਦੀ ਸ਼ੁਰੂਆਤ ਕਰਵਾਈ ਤੇ ਦੱਸਿਆ ਕਿ ਇਹਨਾਂ ਸੜਕਾਂ ਤੇ 14 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਸੜਕਾਂ ਦੇ ਬਣਨ ਨਾਲ ਲੋਕਾਂ ਨੂੰ ਆਵਾਜਾਈ ਲਈ ਹੋਰ ਬਿਹਤਰ ਸਹੂਲਤ ਮਿਲੇਗੀ ਅਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਪੇਸ਼ ਆਏਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅਬੋਹਰ ਤੋਂ ਸਾਬਕਾ ਵਿਧਾਇਕ ਸਾਹੀ ਰਾਮ ਬਿਸ਼ਨੋਈ ਚੌਧਰੀ ਦੇ ਦੇਹਾਂਤ ਤੇ ਦੁੱਖ ਜ਼ਾਹਿਰ ਕੀਤਾ ਹੈ। ਸ੍ਰੀ ਸੰਧਵਾ ਨੇ ਕਿਹਾ ਕਿ ਰਾਜਨੀਤੀ ਪ੍ਰਤੀ ਉਹਨਾਂ ਦਾ ਅਟੁੱਟ ਸਮਰਪਣ ਹਮੇਸ਼ਾ ਸਾਨੂੰ ਪ੍ਰੇਰਿਤ ਕਰੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਰਾਹ ਦਸੇਰਿਆ ਬਣਾ ਰਹੇਗਾ। ਭਾਰਤੀ ਤਕਨਾਲੋਜੀ ਸੰਸਥਾ ਰੋਪੜ IIT ਰੋਪੜ ਜੋ ਕਿ ਯੁਵਾ ਸੰਗਮ ਪਹਿਲਕਦਮੀ ਅਧੀਨ ਪੰਜਾਬ ਦੀ ਨੋਡਲ ਸੰਸਥਾ ਹੈ ਨੇ ਅੱਜ ਯੁਵਾ ਸੰਗਮ ਪੜਾਅ 6 ਤਹਿਤ ਪੰਜਾਬ ਵਫਦ ਨੂੰ ਬਿਹਾਰ ਲਈ ਰਵਾਨਾ ਕੀਤਾ। ਇਹ ਸਿੱਖਿਆ ਮੰਤਰਾਲੇ ਦੀ ਏਕ ਭਾਰਤ ਸ਼੍ਰੇਸ਼ਠ ਭਾਰਤ ਮੁਹਿੰਮ ਦਾ ਪ੍ਰਮੁੱਖ ਪ੍ਰੋਗਰਾਮ ਹੈ। ਇਸ ਮੌਕੇ ਹੋਏ ਸਮਾਰੋਹ ਵਿੱਚ IIT ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਅਹੂਜਾ ਤੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਆਦਿਤਿਆ ਦਾਚਲਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਵਿੱਚ IIT ਰੋਪੜ ਦੇ ਯੁਵਾ ਸੰਗਮ ਨੋਡਲ ਅਫਸਰ ਅਤੇ ਐਸੋਸੀਏਟ ਪ੍ਰੋਫੈਸਰ ਡਾਕਟਰ ਸੋਮਦੇਵ ਕਾਰ ਅਤੇ ਸੰਸਥਾ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਮੁਤਾਬਕ ਦੇਸ਼ ਦੇ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਕਾਰ ਏਕਤਾ ਦੇ ਬੰਧਨ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ ਯੁਵਾ ਸੰਗਮ 5 ਤੋਂ 7 ਦਿਨਾਂ ਦੇ ਅਨੁਭਵ ਆਧਾਰਿਤ ਯਾਤਰਾ ਰਾਹੀਂ ਵੱਖ ਵੱਖ ਖੇਤਰਾਂ ਦੇ ਨੌਜਵਾਨਾਂ ਨੂੰ ਇੱਕ ਥਾਂ ਲਿਆਉਂਦਾ ਹੈ। ਪੜਾਅ 6 ਵਿੱਚ ਪੰਜਾਬ ਨੂੰ ਬਿਹਾਰ ਨਾਲ ਜੋੜਿਆ ਗਿਆ ਜਿਸ ਵਿੱਚ IIT ਰੋਪੜ ਪੰਜਾਬ ਲਈ ਪ੍ਰੋਗਰਾਮ ਦਾ ਤਾਲਮੇਲ ਕਰ ਰਿਹਾ ਹੈ ਅਤੇ IIT ਪਟਨਾ ਮੇਜ਼ਬਾਨ ਸੰਸਥਾ ਹੈ। ਪ੍ਰੋਗਰਾਮ ਸੈਰ ਸਪਾਟੇ ਅਤੇ ਆਪਸੀ ਸਬੰਧਾਂ ਜਿਹੇ 5 ਵਿਸ਼ਿਆਂ ਤੇ ਆਧਾਰਿਤ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੇਗਾਵਲੀਨ ਦਵਾਈ ਨੂੰ ਦਵਾਈਆਂ ਬਾਰੇ ਨਿਯਮਾਂ ਦੇ ਸ਼ਡਿਊਲ H1 ਵਿੱਚ ਸ਼ਾਮਿਲ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਨਿਯਮਾਂ ਨੂੰ ਮਜ਼ਬੂਤ ਕਰੇਗਾ ਅਤੇ ਨੌਜਵਾਨਾਂ ਵਿੱਚ ਇਸ ਦੀ ਦੁਰਵਰਤੋਂ ਨੂੰ ਰੋਕੇਗਾ। ਇਹ ਫੈਸਲਾ ਕੁਝ ਰਾਜਾਂ ਵਿੱਚ ਪ੍ਰੇਗਾਵਲੀਨ ਦੀ ਦੁਰਵਰਤੋਂ ਦੇ ਮੱਦੇਨਜ਼ਰ ਲਿਆ ਗਿਆ ਹੈ। IPL ਕ੍ਰਿਕਟ ਵਿੱਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਹੈਦਰਾਬਾਦ ਵਿੱਚ ਰਾਇਲ ਚੈਲੇਂਜਰਜ਼ ਬੰਗਲੁਰੂ ਨਾਲ ਮੁਕਾਬਲਾ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਏਗਾ। ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿੱਚ ਸ਼ਾਮਿਲ ਨੈੱਟਵਰਕ ਦਾ ਪਰਦਾਫਾਸ਼ ਕੀਤਾ। CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ 1 ਦਿਨ ਵਧਾ ਕੇ 24 ਮਈ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਆਈ ਹਾਕੀ ਚੈਂਪੀਅਨਜ਼ ਟਰਾਫੀ ਸਬੰਧੀ ਮੀਟਿੰਗ ਵਿੱਚ ਟੂਰਨਾਮੈਂਟ ਲਈ ਹਰ ਸੰਭਵ ਸਹੂਲਤ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਮਲੋਟ ਸੜਕ 'ਤੇ ਬਣਨ ਵਾਲੇ ਪੱਕੇ ਖਾਲਿਆਂ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ।
2: ਇੱਕ ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਣ ਲੱਗਦੇ ਸਨ।
3: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
2: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ ਅਤੇ ਹੁਕਮ ਸਿੰਘ ਵੀ। PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ PM ਸੂਰਿਆ ਘਰ .gov.in ਤੇ।

ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਲਵ ਯੂ ਜ਼ਿੰਦਗੀ ਵਿੱਚ, ਅਤੇ ਨਾਲ ਦੀ ਨਾਲ ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਇਸ ਨੇਚਰ ਦੀ ਸੈਰ ਵਿੱਚ ਜੋ ਤੁਹਾਡੀ ਦੋਸਤ ਹਰਜੀ ਸੁਰਬੀ ਤੁਹਾਨੂੰ ਅੱਜ ਕਰਾ ਰਹੀ ਹੈ। ਸੋਚਿਆ ਕਿਉਂ ਨਾ ਅੱਜ ਆਪਾਂ ਥੋੜ੍ਹਾ ਰਿਲੈਕਸ ਹੋ ਜਾਈਏ, ਮਨ ਨੂੰ ਸ਼ਾਂਤ ਕਰ ਲਈਏ। ਵੈਸੇ ਤਾਂ ਸਾਡੇ ਕੋਲ ਸਮਾਂ ਨਹੀਂ ਹੁੰਦਾ ਕਿਤੇ ਜਾਣ ਦਾ, ਕਿਉਂ ਨਾ ਇੱਦਾਂ ਹੀ ਅਸੀਂ ਅੱਖਾਂ ਬੰਦ ਕਰਕੇ ਇਹਨਾਂ ਸਭ ਚੀਜ਼ਾਂ ਨੂੰ ਫੀਲ ਕਰ ਲਈਏ। ਜੇ ਤੁਹਾਨੂੰ ਯਾਦ ਹੋਵੇ ਤਾਂ ਤੁਹਾਨੂੰ ਪਤਾ ਹੋਏਗਾ ਕਿ ਅਸੀਂ ਸੈਰ ਵਿੱਚ ਕਿੱਥੇ ਪਹੁੰਚ ਗਏ ਸੀ। ਅਸੀਂ ਪਹੁੰਚ ਗਏ ਸੀ ਰੁੱਖਾਂ ਦੇ ਕੋਲ। ਰੁੱਖਾਂ ਤੋਂ ਅੱਗੇ ਬਹੁਤ ਸਾਰੀਆਂ ਚੀਜ਼ਾਂ ਇਸ ਜੰਗਲ ਦੇ ਵਿੱਚ ਸਾਨੂੰ ਮਿਲਣਗੀਆਂ। ਜੀ ਹਾਂ, ਜੰਗਲ ਹੀ ਕਹਿ ਸਕਦੀ ਹਾਂ, ਇਹ ਨੇਚਰ ਕਹਿ ਸਕਦੀ ਜਿਹਦੇ ਤੁਹਾਨੂੰ ਸਭ ਕੁਝ ਨਜ਼ਰ ਆਏਗਾ। ਹੁਣ ਅੱਖਾਂ ਫਿਰ ਤੋਂ ਬੰਦ ਕਰੋ ਅਤੇ ਫਿਰ ਮਨ ਦੇ ਵਿੱਚ ਸੋਚੋ ਕਿ ਹੁਣ ਅਸੀਂ ਇੱਕ ਛੋਟੀ ਜਿਹੀ ਨਦੀ ਦੇ ਕੋਲ ਆ ਗਏ ਹਾਂ। ਇਹ ਉਹ ਸੋਹਣੀ ਜਿਹੀ ਨਦੀ ਹੈ ਜਿਹਦੇ ਵਿੱਚ ਪਾਣੀ ਦੀ ਆਵਾਜ਼ ਸਾਨੂੰ ਅਲੱਗ ਤੋਂ ਸਕੂਨ ਦੇ ਰਹੀ ਹੈ ਅਤੇ ਸਾਨੂੰ ਮਜ਼ਾ ਆ ਰਿਹਾ। ਆ ਰਿਹਾ ਹੈ ਨਾ ਮਜ਼ਾ? ਇਹ ਪਾਣੀ ਦੀ ਆਵਾਜ਼ ਸਾਨੂੰ ਕੁਦਰਤੀ

ਜੀ ਹਾਂ, ਪ੍ਰੋਗਰਾਮ ਲਵ ਯੂ ਜ਼ਿੰਦਗੀ ਚੱਲ ਰਿਹਾ ਹੈ ਅਤੇ ਮੈਂ ਹਾਂ ਤੁਹਾਡੀ 200 ਰੁਪਏ। ਇਹ ਆਵਾਜ਼ ਤੁਸੀਂ ਸੁਣੀ ਹੋਣੀ ਹੈ, ਤੁਹਾਨੂੰ ਪਤਾ ਚੱਲ ਗਿਆ ਹੋਣਾ ਕਿ ਜਿਸ ਸੈਰ 'ਤੇ ਆਪਾਂ ਨਿਕਲੇ ਹਾਂ ਉੱਥੇ ਹਵਾ ਵੀ ਚੱਲਦੀ ਪਈ ਹੈ, ਔਰ ਹਵਾ ਥੋੜ੍ਹੀ ਤੇਜ਼ ਹੋ ਚੁੱਕੀ ਹੈ ਜਿਸ ਨਾਲ ਪੇੜ 'ਤੇ ਲੱਗੇ ਪੱਤੇ, ਜਿਹੜੇ ਪੱਤੇ ਸੁੱਕ ਚੁੱਕੇ ਨੇ ਉਹ ਨੀਚੇ ਜ਼ਮੀਨ 'ਤੇ ਜਾ ਡਿੱਗ ਰਹੇ ਨੇ। ਅਤੇ ਇਹ ਜੋ ਸੁੱਕੇ ਪੱਤੇ ਹੈ ਨਾ, ਇਹ ਜ਼ਮੀਨ 'ਤੇ ਡਿੱਗ ਕੇ ਕਿਤੇ ਫਾਲਤੂ ਨਹੀਂ ਜਾ ਰਹੇ, ਇਹ ਵੀ ਸਾਨੂੰ ਕੁਝ ਸਿਖਾਈ ਰਹੇ ਨੇ। ਜੀ ਹਾਂ, ਇੱਕ ਨਾ ਸੁੱਕਾ ਪੱਤਾ ਹਵਾ ਨਾਲ ਉੱਡ ਰਿਹਾ ਸੀ। ਉਹ ਉਦਾਸ ਸੀ ਕਿ ਰੁੱਖ ਨੇ ਉਹਨੂੰ ਛੱਡ ਦਿੱਤਾ। ਅਤੇ ਕੀ ਹੁੰਦਾ ਹੈ, ਹਵਾ ਨੇ ਉਹਨੂੰ ਪੁੱਛਿਆ, ਉਦਾਸ ਕਿਉਂ ਹੈ? ਪੱਤੇ ਨੇ ਕਿਹਾ, ਜਿਸ ਰੁੱਖ ਨਾਲ ਮੈਂ ਜੁੜਿਆ ਸੀ ਉਸਨੇ ਮੈਨੂੰ ਆਪਣੇ ਤੋਂ ਵੱਖ ਕਰ ਦਿੱਤਾ। ਹਵਾ ਮੁਸਕਰਾਈ ਅਤੇ ਕਹਿੰਦੀ, ਕੁਝ ਵਿਛੋੜੇ ਖਤਮ ਕਰਨ ਲਈ ਨਹੀਂ ਹੁੰਦੇ, ਨਵਾਂ ਸਫ਼ਰ ਸ਼ੁਰੂ ਕਰਨ ਦੇ ਲਈ ਹੁੰਦੇ ਹਨ। ਉਸ ਦਿਨ ਪੱਤੇ ਨੇ ਪਹਿਲੀ ਵਾਰ ਡਿੱਗਣ ਤੋਂ ਡਰਨਾ ਛੱਡ ਦਿੱਤਾ। ਹੁਣ ਜਦੋਂ ਡਿੱਗਦਾ ਤਾਂ ਸੋਚਦਾ ਕਿ ਇਹ ਉਹਦੀ ਨਵੀਂ ਸ਼ੁਰੂਆਤ ਹੈ। ਦੇਖਿਆ ਦੋਸਤੋ, ਇਹ ਪੱਤੇ, ਸੁੱਕੇ ਹੋਏ ਪੱਤੇ ਵੀ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ, ਅਤੇ ਇਹ ਸਾਨੂੰ ਇਹ ਦੱਸਦੇ ਨੇ ਕਿ ਜ਼ਿੰਦਗੀ ਵਿੱਚ ਨਵੀਂ ਸ਼ੁਰੂਆਤ ਬਹੁਤ ਜ਼ਰੂਰੀ ਹੈ। ਜੇ ਅਸੀਂ ਅੱਜ ਸੁੱਕ ਕੇ ਡਿੱਗ ਗਏ ਹਾਂ ਪੱਤੇ ਬਣ ਕੇ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜ਼ਿੰਦਗੀ 'ਚ ਅੱਗੇ ਨਹੀਂ ਜਾ ਸਕਦੇ। ਇੱਕ ਹੋਰ ਚੀਜ਼ ਇੱਥੇ ਸਿੱਖਣ ਨੂੰ ਮਿਲਦੀ ਹੈ ਕਿ ਲਾਈਫ ਦੇ ਵਿੱਚ ਕੁਝ ਚੀਜ਼ਾਂ ਸਾਨੂੰ ਛੱਡ ਦੇਣੀਆਂ ਚਾਹੀਦੀਆਂ ਨੇ, ਉਹਨੂੰ ਜ਼ਿਆਦਾ ਦੇਰ ਹੋਲਡ ਕਰਕੇ ਨਹੀਂ ਰੱਖਣਾ ਚਾਹੀਦਾ, ਚਾਹੇ ਕੁਛ ਵੀ ਕਿਉਂ ਨਾ ਹੋਵੇ। ਅਗਰ ਕੋਈ ਚੀਜ਼ ਹੈ, ਕੋਈ ਰਿਸ਼ਤਾ ਹੈ, ਕੋਈ ਗੱਲ ਹੈ ਜੋ ਸਾਨੂੰ ਬਹੁਤ ਪਰੇਸ਼ਾਨ ਕਰ ਰਹੀ ਹੈ, ਸਾਨੂੰ ਉਹਨੂੰ ਛੱਡ ਦੇਣਾ ਚਾਹੀਦਾ ਅਤੇ ਲਾਈਫ 'ਚ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ। ਕਿਉਂਕਿ ਲਾਈਫ ਸਾਡੀ ਨਵੀਂ ਸ਼ੁਰੂ ਹੋਏਗੀ, ਸਾਨੂੰ ਨਵੀਂ ਉਮੀਦਾਂ, ਨਵੀਂ ਖੁਸ਼ੀਆਂ ਦੇਵੇਗੀ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਸ਼ਾਮਿਲ ਹੋਣਗੀਆਂ। ਕਦੇ ਖੁਦ ਸੋਚੋ ਕਿ ਤੁਸੀਂ ਵੀ ਜੇ ਇੱਕ ਪੇੜ 'ਤੇ ਇੱਕ ਸੁੱਕਾ ਪੱਤਾ ਲੱਗਾ ਹੈ, ਤੁਸੀਂ ਸੋਚੋ ਉਹ ਸੁੱਕੇ ਪੱਤੇ, ਪੇੜ ਉਹਨੂੰ ਲੈ ਕੇ ਬੈਠਾ, ਪੇੜ ਉਹਨੂੰ ਛੱਡ ਹੀ ਨਹੀਂ ਰਿਹਾ, ਅਤੇ ਫਿਰ ਪਤਾ ਕੀ ਹੁੰਦਾ? ਕਈ ਲੋਕ ਕਹਿੰਦੇ ਕਿ ਲੈ ਇੰਨਾ ਹਰਿਆ ਭਰਿਆ ਪੇੜ ਹੈ, ਇਹ ਸੁੱਕੇ ਪੱਤੇ ਨੇ ਕੰਮ ਖਰਾਬ ਕਰ ਦਿੱਤਾ, ਦੇਖ ਤਾਂ ਸਾਰੀ ਟੋਰ ਹੀ ਖਰਾਬ ਕਰ ਦਿੱਤੀ। ਪਰ ਉਹ ਪੱਤਾ ਨੂੰ, ਪੇੜ ਉਹਨੂੰ ਛੱਡਣ ਨੂੰ ਤਿਆਰ ਨਹੀਂ ਹੈ। ਐਂਡ 'ਚ ਪਤਝੜ ਆਉਂਦਾ ਅਤੇ ਪੱਤੇ ਆਪ ਹੀ ਡਿੱਗ ਜਾਂਦੇ, ਮੁਰਝਾ ਜਾਂਦੇ ਨੇ, ਸੁੱਕ ਜਾਂਦੇ ਨੇ। ਇਹ ਕੋਈ ਸੁੱਕੇ ਪੱਤੇ ਨਹੀਂ ਹੈ, ਇਹ ਕੁਦਰਤ ਦੇ ਲੈਸਨ ਹੈ ਸਾਨੂੰ, ਜੋ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ। ਅਸੀਂ ਸ਼ਹਿਰ ਵਿੱਚ ਨਿਕਲੇ ਹੋਏ ਹਾਂ, ਜਿੱਥੇ ਇਸ ਵੇਲੇ ਮੈਂ ਖੜ੍ਹੀ ਹਾਂ ਸੀ, ਉਹਨਾਂ ਪੇੜਾਂ ਦੇ ਕੋਲ ਜਿੱਥੇ ਪੱਤੇ ਸੁੱਕ ਗਏ ਹੈ, ਔਰ ਪੱਤੇ ਸੁੱਕੇ ਪਏ ਨੀਚੇ ਡਿੱਗੇ ਹੈ, ਜਿਹੜੇ ਹਵਾ ਦੇ ਨਾਲ ਅੱਗੇ ਚੱਲ ਗਏ ਹੈ। ਹਵਾ ਦੇ ਨਾਲ ਅੱਗੇ ਚੱਲ ਗਏ ਮਤਲਬ ਸਾਨੂੰ ਇਹ ਦੱਸ ਰਿਹਾ ਕਿ ਤੁਸੀਂ ਵੀ ਜ਼ਿੰਦਗੀ ਵਿੱਚ ਅੱਗੇ ਚਲੇ ਜਾਓ। ਜੋ ਛੁੱਟ ਗਿਆ ਉਹ ਛੁੱਟ ਗਿਆ, ਜੋ ਚਲਾ ਗਿਆ ਤੁਹਾਡੀ ਜ਼ਿੰਦਗੀ 'ਚੋਂ ਉਹ ਚਲਾ ਗਿਆ, ਹੁਣ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋ, ਅੱਗੇ ਵਧਦੇ ਵਧੇ ਜ਼ਿੰਦਗੀ ਨੂੰ ਇੰਜੋਏ ਕਰੋ। ਅਸੀਂ ਵੀ ਸੈਰ 'ਚ ਅੱਗੇ ਵਧਾਂਗੇ ਜਿੱਥੇ ਬੜੀ ਸੋਹਣੀ ਹਵਾ ਚੱਲਦੀ ਪਈ ਹੈ, ਔਰ ਇਹ ਹਵਾ ਜਿਹੜੀ ਹੈ ਨਾ ਸਾਨੂੰ ਠੰਡਕ ਦੇ ਰਹੀ ਹੈ, ਤੇਜ਼ ਹਵਾ ਚੱਲ ਰਹੀ ਹੈ, ਇਹ ਸਾਨੂੰ ਅਹਿਸਾਸ ਕਰਾ ਰਹੀ ਹੈ ਕਿ ਕਿੰਨਾ ਅੱਛਾ ਇਹ ਮੌਸਮ ਹੈ ਔਰ ਕਿੱਦਾਂ ਆਪਾਂ ਇਹਨੂੰ ਇੰਜੋਏ ਕਰ ਸਕਦੇ ਹਾਂ।

ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਫ਼ਰ ਦਾ ਇੰਜੋਏ ਕਰ ਰਹੇ ਹੋਵੋਗੇ ਮੇਰੇ ਨਾਲ ਅਤੇ ਇਸੇ ਤਰੀਕੇ ਦੇ ਨਾਲ ਮੇਰੇ ਨਾਲ ਬਣੇ ਰਹੋ, ਕਿਉਂਕਿ ਪ੍ਰੋਗਰਾਮ ਲਵ ਯੂ ਜ਼ਿੰਦਗੀ ਅੱਜ ਬੜਾ ਖਾਸ ਹੈ। ਇਸ ਪ੍ਰੋਗਰਾਮ ਵਿੱਚ ਅਸੀਂ ਬੜੀਆਂ ਪਿਆਰੀਆਂ ਗੱਲਾਂ ਕਰ ਰਹੇ ਨੇਚਰ ਦੇ ਨਾਲ। ਹਵਾ ਹੁਣ ਥੋੜ੍ਹੀ ਤੇਜ਼ ਹੋ ਗਈ ਹੈ, ਪਰ ਤੁਸੀਂ ਕਿਤੇ ਨਹੀਂ ਜਾਣਾ। ਗੀਤ ਦੇ ਨਾਲ ਨਾਲ ਕਹਾਣੀਆਂ ਚੱਲਦੀਆਂ ਰਹਿਣਗੀਆਂ ਇਸ ਕੁਦਰਤ ਨਾਲ ਜੁੜੀਆਂ ਹੋਈਆਂ। ਹਵਾ ਤੋਂ ਬਾਅਦ ਅਗਲੇ ਰੁੱਖ ਵੱਲ ਚੱਲਾਂਗੇ ਅਤੇ ਦੇਖਾਂਗੇ ਅਸੀਂ ਹੁਣ ਕਿੱਥੇ ਪਹੁੰਚ ਗਏ ਹਾਂ। ਅਤੇ ਉਸ ਤੋਂ ਬਾਅਦ ਮੁਲਾਕਾਤ ਸ਼ਾਇਦ ਸਾਡੀ ਕਿਸੇ ਜਾਨਵਰ ਨਾਲ ਵੀ ਹੋ ਜਾਵੇ, ਹੈ ਨਾ, ਪਰ ਡਰਨਾ ਨਹੀਂ ਹੈ, ਸਾਨੂੰ ਕੁਝ ਨਹੀਂ ਕਹਿਣਗੇ। ਲਓ ਜੀ, ਇਸ ਗੀਤ ਤੋਂ ਬਾਅਦ ਫਿਰ ਤੋਂ ਆਉਂਦੀਆਂ ਮੁੜ ਕੇ ਨਵੀਂ ਕਹਾਣੀ ਨਾਲ।

ਸਵਾਗਤ ਹੈ ਜੀ ਇਸ ਸਫ਼ਰ ਵਿੱਚ ਇੱਕ ਵਾਰ ਫਿਰ ਤੋਂ। ਮੈਂ ਹਾਂ ਤੁਹਾਡੀ ਆਰ ਜੇ ਦੋਸਤ ਸੁਰਭੀ। ਇਸ ਸਫ਼ਰ ਦੇ ਵਿੱਚ ਅਸੀਂ ਅੱਜ ਨੇਚਰ ਤੋਂ ਬਹੁਤ ਕੁਝ ਸਿੱਖ ਰਹੇ ਹਾਂ। ਸਾਨੂੰ ਨੇਚਰ ਬਹੁਤ ਕੁਝ ਸਿਖਾ ਰਹੀ ਹੈ। ਇਹ ਨੇਚਰ ਜਿਹੜੀ ਹੈ ਨਾ, ਇਹਨੂੰ ਕੋਈ ਨਹੀਂ ਜਾਣ ਸਕਦਾ। ਇਹ ਰੱਬ ਦਾ ਦਿੱਤਾ ਬਹੁਤ ਖੂਬਸੂਰਤ ਤੋਹਫ਼ਾ ਹੈ, ਜੋ ਕਈ ਵਾਰ ਅਸੀਂ ਸ਼ਾਇਦ ਦੇਖਣਾ ਭੁੱਲ ਜਾਂਦੇ ਹਾਂ, ਕਈ ਵਾਰ ਸ਼ਾਇਦ ਅਸੀਂ ਇਸਨੂੰ ਮਹਿਸੂਸ ਕਰਨਾ ਭੁੱਲ ਜਾਂਦੇ ਹਾਂ। ਪਰ ਯਾਦ ਰੱਖੋ, ਅਸੀਂ ਕੁਦਰਤ ਨੂੰ ਭੁੱਲ ਜਾਂਦੇ ਹਾਂ, ਪਰ ਕੁਦਰਤ ਸਾਨੂੰ ਕਦੇ ਨਹੀਂ ਭੁੱਲਦੀ। ਇਸ ਕਰਕੇ ਆਪਣੀ ਇਸ ਪਿਆਰੀ ਜਿਹੀ ਕੁਦਰਤ ਤੋਂ ਅਸੀਂ ਬਹੁਤ ਕੁਝ ਸਿੱਖਣਾ ਵੀ ਹੈ, ਅਤੇ ਅਸੀਂ ਇਹਨੂੰ ਸੰਭਾਲ ਕੇ ਵੀ ਰੱਖਣਾ। ਅੱਜ ਦਾ ਸਮਾਂ ਉਹ ਤਾਂ ਹੈ ਕਿ ਅਸੀਂ ਆਪਣੇ ਇੰਨੇ ਕੰਮ 'ਚ ਬਿਜ਼ੀ ਹੋ ਚੁੱਕੇ ਹਾਂ ਕਿ ਅਸੀਂ ਇਹ ਭੁੱਲਦੇ ਜਾ ਰਹੇ ਹਾਂ ਕਿ ਸਾਡੀ ਕੁਦਰਤ ਕਿੰਨੀ ਅਹਿਮ ਹੈ। ਅਸੀਂ ਕਿਉਂ ਇਹਦੇ ਨਾਲ ਖਿਲਵਾੜ ਕਰ ਰਹੇ ਹਾਂ? ਇਹ ਸ਼ਿਕਾਇਤ ਕੁਦਰਤ ਨੂੰ ਸਾਡੇ ਤੋਂ ਜ਼ਰੂਰ ਹੈ। ਅਗਰ ਕੁਦਰਤ ਬੋਲਦੀ ਹੁੰਦੀ ਨਾ, ਤਾਂ ਸਾਨੂੰ ਬਹੁਤ ਸ਼ਿਕਾਇਤਾਂ ਕਰਦੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਖਿਲਵਾੜ ਕਰ ਰਹੇ ਹਾਂ। ਇਸ ਸਫ਼ਰ 'ਚ ਆਪਾਂ ਜਾ ਰਹੇ ਹਾਂ ਜੀ ਅੱਗੇ, ਅਤੇ ਮੌਸਮ ਕਦੋਂ ਬਦਲ ਜਾਏ ਇਹਦਾ ਕੋਈ ਨਹੀਂ ਪਤਾ। ਲੋ ਜੀ, ਛਮ ਛਮ ਛਮ ਬਾਰਿਸ਼ ਸ਼ੁਰੂ ਹੋ ਚੁੱਕੀ ਹੈ। ਜੀ ਹਾਂ, ਇਹ ਬਾਰਿਸ਼ ਹੁਣ ਪੈ ਰਹੀ ਹੈ, ਅਤੇ ਬਾਰਿਸ਼ ਸਾਨੂੰ ਕੁਝ ਨਾ ਦੱਸੇ, ਇੱਦਾਂ ਨਹੀਂ ਹੋ ਸਕਦਾ। ਬਾਰਿਸ਼ ਤੋਂ ਨਾ ਮੈਨੂੰ ਇੱਕ ਗੱਲ ਯਾਦ ਆ ਗਈ ਹੈ, ਇੱਕ ਛੋਟੀ ਜਿਹੀ ਕਹਾਣੀ। ਉਨੀ ਦਿਨ ਨੂੰ ਮੈਂ ਕਿਤੇ ਛਾਂ ਕਰਕੇ ਲੁੱਕ ਜਾਂਦੀ ਹਾਂ ਤਾਂ ਕਿ ਮੈਂ ਭਿੱਜ ਨਾ ਜਾਵਾਂ। ਅਜੇ ਬਾਰਿਸ਼ 'ਚ ਨਹਾਉਣ ਦਾ ਬਹੁਤ ਮਜ਼ਾ ਆਉਂਦਾ। ਬਾਰਿਸ਼ ਦੇ ਵਿੱਚ ਜਦੋਂ ਜ਼ਿਆਦਾ ਅਸੀਂ ਗਿੱਲੇ ਵੀ ਹੋ ਜਾਂਦੇ ਹਾਂ, ਭਿੱਜ ਜਾਂਦੇ ਹਾਂ, ਫਿਰ ਸਾਨੂੰ ਬੜੀ ਦਿੱਕਤ ਹੁੰਦੀ ਹੈ। ਕੁਝ ਲੋਕ ਬਾਰਿਸ਼ ਤੋਂ ਭੱਜਦੇ ਨੇ, ਕੁਝ ਲੋਕ ਬਾਰਿਸ਼ ਦਾ ਆਨੰਦ ਮਾਣਦੇ ਨੇ, ਜਦਕਿ ਮੇਰਾ ਇਹ ਕਹਿਣਾ ਕਿ ਬਾਰਿਸ਼ ਦਾ ਆਨੰਦ ਜ਼ਰੂਰ ਮਾਣਨਾ ਚਾਹੀਦਾ। ਜਦੋਂ ਤੁਸੀਂ ਬਹੁਤ ਜ਼ਰੂਰੀ ਕੰਮ ਦੇ ਵਿੱਚ ਨਿਕਲੇ ਹੋਏ ਹੋ ਨਾ, ਤਾਂ ਉਦੋਂ ਸ਼ਾਇਦ ਤੁਹਾਨੂੰ ਬਾਰਿਸ਼ 'ਚ ਥੋੜ੍ਹਾ ਬਚਣਾ ਚਾਹੀਦਾ। ਪਰ ਇਹ ਬਾਰਿਸ਼ ਬੁਰੀ ਨਹੀਂ ਹੈ, ਜਿੰਨੀ ਕਈ ਲੋਕ ਬਣਾ ਦਿੰਦੇ ਨੇ। ਇਹ ਬਾਰਿਸ਼ ਪੈ ਰਹੀ ਹੈ, ਇਸ ਦੇ ਨਾਲ ਮੈਂ ਤੁਹਾਨੂੰ ਕਹਾਣੀ ਵੀ ਸੁਣਾ ਦਿੰਦੀ ਹਾਂ। ਇੱਕ ਨਾ ਮੁੰਡਾ ਸੀ ਜੋ ਆਪਣੀ ਜ਼ਿੰਦਗੀ ਤੋਂ ਬਹੁਤ ਤੰਗ ਆ ਗਿਆ ਸੀ। ਹਰ ਕੰਮ 'ਚ ਨਾਕਾਮੀ, ਹਰ ਪਾਸੇ ਨਿਰਾਸ਼ਾ। ਉਹਨੂੰ ਲੱਗਣ ਲੱਗ ਪਿਆ ਸੀ ਕਿ ਸ਼ਾਇਦ ਹੁਣ ਉਸਦੀ ਜ਼ਿੰਦਗੀ 'ਚ ਕੁਝ ਚੰਗਾ ਨਹੀਂ ਹੋਵੇਗਾ। ਉਸਨੂੰ ਲੱਗਾ ਕਿ ਯਾਰ, ਹੁਣ ਮੇਰੀ ਜ਼ਿੰਦਗੀ ਨਾ ਖਰਾਬ ਹੋ ਚੁੱਕੀ ਹੈ, ਹੁਣ ਮੇਰੀ ਜ਼ਿੰਦਗੀ ਅੱਛੀ ਨਹੀਂ ਰਹੀ, ਹੁਣ ਮੈਂ ਨਾ ਇੱਦਾਂ ਹੀ ਆਪਣਾ ਵਕਤ ਗੁਜ਼ਾਰਾਂਗਾ ਜਿੱਦਾਂ ਮੇਰਾ ਹੈ। ਅਤੇ ਫਿਰ ਕੀ ਹੁੰਦਾ ਕਿ ਉਹ ਮੁੰਡਾ ਜਿਹੜਾ ਹੈ ਨਾ, ਇੱਕ ਦਿਨ ਉਹ ਬਹੁਤ ਉਦਾਸ ਹੋ ਕੇ ਨਾ ਘਰੋਂ ਬਾਹਰ ਨਿਕਲ ਪਿਆ। ਆਸਮਾਨ ਕਾਲੇ ਬੱਦਲਾਂ ਦੇ ਨਾਲ ਭਰਿਆ ਹੋਇਆ ਸੀ। ਥੋੜ੍ਹੀ ਦੇਰ ਬਾਅਦ ਕੀ ਹੁੰਦਾ, ਤੇਜ਼ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ। ਲੋਕ ਨਾ ਮੀਂਹ ਤੋਂ ਬਚਣ ਦੇ ਲਈ ਇੱਧਰ ਉੱਧਰ ਦੌੜ ਪੈਂਦੇ ਨੇ, ਕੋਈ ਉੱਧਰ ਭੱਜ ਰਿਹਾ, ਕੋਈ ਉੱਧਰ ਭੱਜ ਰਿਹਾ। ਪਰ ਉਹ ਮੁੰਡਾ ਨਾ ਚੁੱਪਚਾਪ ਭਿੱਜਦਾ ਹੋਇਆ ਤੁਰਦਾ ਰਿਹਾ। ਉਹ ਭਿੱਜੀ ਜਾ ਰਿਹਾ, ਤੁਰੀ ਜਾ ਰਿਹਾ, ਅਤੇ ਸੋਚੀ ਜਾ ਰਿਹਾ, ਤੁਰੀ ਜਾ ਰਿਹਾ, ਤੁਰੀ ਜਾ ਰਿਹਾ। ਅਚਾਨਕ ਉਸਦੀ ਨਜ਼ਰ ਇੱਕ ਛੋਟੇ ਜਿਹੇ ਪੌਦੇ 'ਤੇ ਪਈ, ਜੋ ਤੇਜ਼ ਮੀਂਹ ਅਤੇ ਹਵਾ ਦੇ ਬਾਵਜੂਦ ਵੀ ਖੜ੍ਹਾ ਹੋਇਆ ਸੀ। ਉਹਨੇ ਨਾ ਉਹਨੂੰ ਦੇਖਣਾ ਸ਼ੁਰੂ ਕਰਤਾ। ਮੁੰਡਾ ਨਾ ਕੁਝ ਸਮਾਂ ਉਹਨੂੰ ਵੇਖਦਾ ਰਿਹਾ, ਫਿਰ ਹੌਲੀ ਜਿਹਾ ਮੁਸਕਰਾਇਆ। ਉਸਨੂੰ ਸਮਝ ਆ ਗਈ ਕਿ ਜੇ ਇੱਕ ਨਿੱਕਾ ਜਿਹਾ ਪੌਦਾ ਇੰਨਾ ਕੁਝ ਸਹਿ ਕੇ ਵੀ ਟਿਕ ਸਕਦਾ ਹੈ, ਤਾਂ ਮੈਂ ਕਿਉਂ ਨਹੀਂ ਟਿਕ ਸਕਦਾ? ਉਸ ਦਿਨ ਮੀਂਹ ਨੇ ਉਹਨੂੰ ਇੱਕ ਵੱਡਾ ਸਬਕ ਦਿੱਤਾ। ਮੀਂਹ ਨੇ ਇਹ ਦੱਸਿਆ ਕਿ ਮੁਸ਼ਕਲਾਂ ਮੀਂਹ ਵਾਂਗ ਹੁੰਦੀਆਂ ਨੇ, ਕੁਝ ਸਮੇਂ ਲਈ ਜ਼ਰੂਰ ਤੰਗ ਕਰਦੀਆਂ ਨੇ, ਪਰ ਉਹਨਾਂ ਤੋਂ ਬਾਅਦ ਜ਼ਿੰਦਗੀ ਹੋਰ ਸੋਹਣੀ ਹੋ ਜਾਂਦੀ ਹੈ। ਉਸਨੇ ਉਸ ਦਿਨ ਤੋਂ ਹਾਰ ਮੰਨਣੀ ਛੱਡ ਦਿੱਤੀ। ਹੌਲੀ ਹੌਲੀ ਆਪਣੀ ਜ਼ਿੰਦਗੀ ਬਦਲਣ ਲੱਗ ਪਿਆ। ਬਸ ਇੱਥੇ ਮੈਂ ਤੁਹਾਨੂੰ ਕਹਿਣਾ ਚਾਹੂੰਗੀ ਕਿ ਬਾਰਿਸ਼ ਹਮੇਸ਼ਾ ਇਹ ਨਹੀਂ ਦੱਸਦੀ ਕਿ ਆਸਮਾਨ ਰੋ ਰਿਹਾ ਹੈ, ਕਈ ਵਾਰੀ ਇਹ ਵੀ ਦੱਸਦੀ ਹੈ ਕਿ ਤੂਫਾਨਾਂ ਤੋਂ ਬਾਅਦ ਹੀ ਕੁਦਰਤ ਖਿੜਦੀ ਹੈ।

ਉਸ ਤੋਂ ਬਾਅਦ ਜਦੋਂ ਸੋਹਣਾ ਜਿਹਾ ਮੌਸਮ ਹੁੰਦਾ ਅਤੇ ਆਏ ਹੈ ਮੈਂ ਕਹਿੰਦੀ ਹਾਂ ਨਜ਼ਾਰਾ ਹੀ ਆ ਜਾਂਦਾ। ਇਹ ਨਜ਼ਾਰਾ ਤੁਸੀਂ ਵੀ ਲਿਆ ਹੋਣਾ ਨਾ, ਜਿੱਦਾਂ ਹੁਣ ਬਾਰਿਸ਼ ਰੁਕ ਜਾਏਗੀ ਅਤੇ ਇੱਕ ਚਿੜੀਆਂ ਦੀ ਜੋ ਆਵਾਜ਼ ਹੈ ਤੁਹਾਡੇ ਕੰਨੀ ਪਏਗੀ। ਇਹ ਸਾਊਂਡ ਸਾਨੂੰ ਉਦੋਂ ਸੁਣਨ ਨੂੰ ਮਿਲਦੀ ਹੈ ਜਦੋਂ ਮੌਸਮ ਠੀਕ ਹੋ ਜਾਂਦਾ ਹੈ। ਇਹ ਬਾਰਿਸ਼ ਰੁਕ ਤਾਂ ਗਈ ਹੈ ਪਰ ਚਿੜੀਆਂ ਜਿਹੜੀਆਂ ਨਾ ਬੜੀਆਂ ਸੋਹਣੀਆਂ ਬੋਲ ਰਹੀਆਂ ਨੇ। ਸੋ ਦੋਸਤੋ, ਇਹ ਸਫ਼ਰ ਬਹੁਤ ਸੋਹਣਾ ਲੰਘ ਰਿਹਾ ਅਤੇ ਉਮੀਦ ਕਰ ਰਹੀ ਹਾਂ ਕਿ ਤੁਸੀਂ ਵੀ ਸਫ਼ਰ ਦਾ ਆਨੰਦ ਮਾਣ ਰਹੇ ਹੋਵੋਗੇ। ਇਹ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਕਿਉਂਕਿ ਥੋੜ੍ਹਾ ਜਿਹਾ ਸਮਾਂ ਬਾਕੀ ਹੈ। ਕੋਸ਼ਿਸ਼ ਕਰੂੰਗੀ ਕਿ ਹੋਰ ਵੀ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰ ਸਕਾਂ। ਇੱਕ ਪਿਆਰਾ ਜਿਹਾ ਗੀਤ ਹੁਣ ਮੈਂ ਜ਼ਰੂਰ ਸੁਣਾਉਂਗੀ, ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਹੋਰ ਵੀ ਨੇਚਰ ਦੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਬਾਰੇ ਜੋ ਸਾਡੇ ਨਾਲ ਜੁੜੀਆਂ ਹੋਈਆਂ ਨੇ।

ਨਮਸਕਾਰ, ਐਫਐਮ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਤੇ ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ। ਹੁਣ ਤੋਂ ਕੁਝ ਚਿਰਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਐਫਐਮ ਨਿਊਜ਼ ਹੈਡਲਾਈਨਜ਼।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਨਾਲਾਈਟਸ ਨਾਲ ਗੱਲਬਾਤ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਸਾਈਪ੍ਰਸ ਦਾ ਟੀਚਾ ਅਗਲੇ 5 ਸਾਲਾਂ ਵਿਚ ਨਿਵੇਸ਼ ਨੂੰ ਦੁੱਗਣਾ ਕਰਨਾ ਹੈ। ਪ੍ਰਧਾਨ ਮੰਤਰੀ ਕੱਲ 19ਵੇਂ ਰੋਜ਼ਗਾਰ ਮੇਲੇ ਵਿਚ ਵੀਡੀਓ ਕਾਨਫਰੰਸ ਰਾਹੀਂ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿਚ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਰਕਾਰ ਦੇਸ਼ ਦੀਆਂ ਸਰਹੱਦਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸਮਾਰਟ ਬਾਰਡਰ ਪ੍ਰੋਜੈਕਟ ਸ਼ੁਰੂ ਕਰੇਗੀ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸੰਸਥਾਨਾਂ ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿਚ ਸ਼ਾਮਲ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਸੀਬੀਐਸਈ ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਦੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ ਇੱਕ ਦਿਨ ਵਧਾ ਕੇ 24 ਮਈ ਕੀਤੀ। ਦੇਸ਼ ਭਰ ਦੇ ਬਜ਼ੁਰਗ ਨਾਗਰਿਕਾਂ ਲਈ ਸਹਾਇਤਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਇੱਕ ਮੋਬਾਈਲ ਐਪਲੀਕੇਸ਼ਨ ਜੀਵਨ ਦੀ ਸ਼ੁਰੂਆਤ ਕੀਤੀ ਗਈ। ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ ਬਾਅਦ 1:30 ਵਜੇ ਤੱਕ ਹੋਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਟਰਾਫੀ ਸਬੰਧੀ ਮੀਟਿੰਗ ਵਿਚ ਟੂਰਨਾਮੈਂਟ ਲਈ ਹਰ ਸੰਭਵ ਸਹੂਲਤ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਮਲੋਟ ਸੜਕ ਤੇ ਬਣਨ ਵਾਲੇ ਪੱਕੇ ਖਾਲੀਆਂ ਦਾ ਨੀਂਹ ਪੱਥਰ ਰੱਖਿਆ। IIT ਰੋਪੜ ਵੱਲੋਂ ਅੱਜ ਯੁਵਾ ਸੰਗਮ ਪੜਾਅ 6 ਤਹਿਤ ਪੰਜਾਬ ਵਫਦ ਨੂੰ ਬਿਹਾਰ ਲਈ ਰਵਾਨਾ ਕੀਤਾ ਗਿਆ। IPL ਕ੍ਰਿਕਟ ਵਿਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰੋਇਲ ਚੈਲੇਂਜਰਸ ਬੈਂਗਲੁਰੂ ਨਾਲ।

ਸ਼ਾਮ 7:30 ਵਜੇ ਹੋਵੇਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਨਿਊਜ਼ ਹੈਡਲਾਈਨਸ ਦਾ ਅਗਲਾ ਪ੍ਰਸਾਰਣ ਤੁਸੀਂ ਸੁਣੋਗੇ ਰਾਤ 8 ਵਜੇ। ਤੇ ਹੁਣ ਤੋਂ ਕੁਝ ਚਿਰਾਂ ਬਾਅਦ ਪੇਸ਼ ਕਰਾਂਗੇ ਪ੍ਰੋਗਰਾਮ ਫਿਲਮੀ ਦੁਨੀਆ।

ਹਾਂਜੀ, FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਚਾਹੇ ਮੇਰੀ ਜੀ ਮੁਸਕਾਨ, ਦਿਲ ਵਿੱਚ ਜੋਸ਼, ਪਿਆਰ ਤੇ ਦੋਵੇਂ ਹੱਥ ਜੋੜ ਹਾਜ਼ਰ ਹਾਂ ਤੁਹਾਡੀ ਦੋਸਤ ਆਰਸ਼ੀ ਨੇਹਾ ਰਹਿਣ ਲੈ ਕੇ ਪ੍ਰੋਗਰਾਮ ਫਿਲਮੀ ਦੁਨੀਆ। ਫਿਲਮੀ ਦੁਨੀਆ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਕੁਝ ਖਾਸ ਫਿਲਮੀ ਹਸਤੀਆਂ ਦੀ, ਜਿਨ੍ਹਾਂ ਨੇ ਪਰਦੇ ਉੱਤੇ ਤੇ ਪਰਦੇ ਪਿੱਛੇ ਰਹਿ ਕੇ ਸਾਨੂੰ ਫਿਲਮਾਂ ਦੇ ਨਗੀਨੇ ਦਿੱਤੇ। ਅੱਜ ਇਸ ਪ੍ਰੋਗਰਾਮ ਵਿੱਚ ਵੀ ਕੁਝ ਖਾਸ ਸ਼ਖਸੀਅਤ ਬਾਰੇ ਅਸੀਂ ਕਰਾਂਗੇ ਗੱਲਬਾਤ। ਗੱਲਬਾਤ ਕਰਾਂਗੇ ਇੱਕ ਉੱਘੇ ਪੰਜਾਬੀ ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ ਤੇ ਸੰਗੀਤਕਾਰ ਸਰਦੂਲ ਸਿੰਘ ਕਵਾਤਰਾ ਦੀ, ਜਿਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ 50 ਦੇ 60 ਦੇ ਦਹਾਕੇ ਦੇ ਵਿਚਕਾਰ ਆਪਣੀ ਸੰਗੀਤ ਦੀ ਕਲਾ ਨਾਲ 4 ਚੰਨ ਲਗਾਏ। ਸ਼ੁਰੂਆਤ ਬੇਸ਼ੱਕ ਪੰਜਾਬੀ ਸਿਨੇਮਾ ਨਾਲ ਸੀ, ਪਰ ਇਸ ਦੇ ਨਾਲ ਨਾਲ ਹਿੰਦੀ ਸਿਨੇਮਾ ਦੇ ਵਿੱਚ ਵੀ ਕੰਮ ਲਗਾਤਾਰ ਕਰਦੇ ਰਹੇ ਤੇ ਫਿਲਮਾਂ ਨੂੰ ਸੰਗੀਤ ਨਾਲ ਲਿਸ਼ਕਾਰਿਆ। ਸਰਦੂਲ ਸਿੰਘ ਕਵਾਤਰਾ ਪੰਜਾਬ ਦੇ ਰਹਿਣ ਵਾਲੇ, ਕਿਵੇਂ ਮੁੰਬਈ ਜਾਣਾ ਹੋਇਆ, ਮੁੰਬਈ ਦਾ ਸਫ਼ਰ, ਸੁਪਨਿਆਂ ਦਾ ਸਫ਼ਰ ਕਿਸ ਤਰ੍ਹਾਂ ਹਕੀਕਤ ਵਿੱਚ ਬਦਲਿਆ, ਜਾਣਾਂਗੇ ਇਸ ਦਿਲਚਸਪ ਕਹਾਣੀ ਬਾਰੇ। ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ। ਸਰਦੂਲ ਸਿੰਘ ਕਵਾਤਰਾ ਦੀ ਹੀ ਡਾਇਰੈਕਸ਼ਨ ਦੇ ਵਿੱਚ ਬਣਿਆ, ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ, ਫਿਲਮ ਯਮਲਾ ਜੱਟ ਤੋਂ ਇਹ ਗੀਤ।

ਮੈਗੇ ਜੀ ਸਾਰੇ ਹੀ ਕੰਮਾਂ ਨੂੰ ਹੱਟ ਪਰੇ ਰੱਖ ਕੇ ਨਾ ਜੁੜ ਜਾਓ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ, ਕਿਉਂਕਿ 8 ਵਜੇ ਤੱਕ ਇਸ ਸਫ਼ਰ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਸਰਦੂਲ ਸਿੰਘ ਕਵਾਤਰਾ ਬਾਰੇ। ਇਸ ਦੇ ਨਾਲ ਹੀ ਨਾਲ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ ਅਪਕਮਿੰਗ ਫਿਲਮਾਂ ਦੇ ਬਾਰੇ। ਜੇ ਤੁਸੀਂ ਆਪਣੇ ਫਰੈਂਡਸ ਅਤੇ ਫੈਮਿਲੀ ਦੇ ਨਾਲ ਜਾ ਕੇ ਵੇਖ ਸਕਦੇ ਹੋ। ਦੋਸਤੋ, ਸਰਦੂਲ ਸਿੰਘ ਕਵਾਤਰਾ ਜਿਨ੍ਹਾਂ ਦਾ ਜਨਮ ਹੋਇਆ 1928 ਨੂੰ ਲੈਂਦੇ ਪੰਜਾਬ ਦੇ ਇੱਕ ਸ਼ਹਿਰ ਲਾਹੌਰ ਦੇ ਵਿੱਚ। ਉਹ ਬਚਪਨ ਤੋਂ ਹੀ ਸੰਗੀਤ ਦੇ ਸ਼ੌਕੀਨ ਸਨ। ਆਪਣੇ ਸਕੂਲੀ ਦਿਨਾਂ ਦੌਰਾਨ ਲਾਹੌਰ ਦੇ ਸਰਦਾਰ ਅਵਤਾਰ ਸਿੰਘ ਤੋਂ ਉਹਨਾਂ ਨੇ ਕਲਾਸੀਕਲ ਸੰਗੀਤ ਦੀ ਮੁੱਢਲੀ ਜਿਹੜੀ ਸਿੱਖਿਆ ਹੈ ਉਹ ਹਾਸਲ ਕੀਤੀ। ਬਾਅਦ ਵਿੱਚ ਅਸਿਸਟੈਂਟ ਯਾਨੀ ਕਿ ਸਹਾਇਕ ਵਜੋਂ ਉਹਨਾਂ ਨੇ ਸੰਗੀਤਕਾਰ ਹੰਸਰਾਜ ਬਹਿਲ ਨਾਲ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸ ਤਰ੍ਹਾਂ ਸੰਗੀਤਕ ਸਫ਼ਰ ਦੀ ਸ਼ੁਰੂਆਤ ਹੋਈ। ਅਸਿਸਟੈਂਟ ਤੋਂ ਕਿਸ ਤਰ੍ਹਾਂ ਡਾਇਰੈਕਟਰ ਦਾ ਸਫ਼ਰ ਤੈਅ ਕੀਤਾ ਜਾਣਾਂਗੇ, ਪਰ ਪਹਿਲਾਂ ਰਫੀ ਅਤੇ ਮੀਨੂ ਪੁਰਸ਼ੋਤਮ ਜੀ ਦੀ ਆਵਾਜ਼ ਵਿੱਚ ਸੁਣਦੇ ਆਏ ਗੀਤ।

ਦੋਸਤੋ, ਪ੍ਰੋਗਰਾਮ ਫਿਲਮੀ ਦੁਨੀਆ ਵਿੱਚ ਗੱਲਬਾਤ ਕਰ ਰਹੇ ਹਾਂ ਅਸੀਂ ਫਿਲਮੀ ਇੰਡਸਟਰੀ ਦੀ ਇੱਕ ਸਭ ਤੋਂ ਰੰਗੀਨ ਸ਼ਖਸੀਅਤ ਜਿਸਦਾ ਨਾਂ ਹੈ ਸਰਦੂਲ ਸਿੰਘ ਕਵਾਤਰਾ। 6 ਫੁੱਟ ਲੰਬਾ, ਸਟਾਈਲਿਸ਼ ਦਾੜੀ, ਚੰਗੀ ਤਰ੍ਹਾਂ ਸਟਾਰਚ ਵਾਲੀਆਂ ਮੁੱਛਾਂ ਵਾਲਾ, ਗੋਰਾ ਚਮੜੀ ਵਾਲਾ ਅਤੇ ਸੁੰਦਰ ਨੌਜਵਾਨ, ਜਿਹਦੇ ਦੋਸਤ ਜਿਹੜੇ ਨੇ ਉਹਨਾਂ ਨੂੰ ਲੇਡੀਜ਼ ਮੈਨ ਵੀ ਕਹਿੰਦੇ ਸੀ। ਸਰਦੂਲ ਸਿੰਘ ਕਵਾਤਰਾ ਆਪਣੇ ਹੀ ਕਬੂਲ ਅਨੁਸਾਰ ਜਿਹੜੀ ਹੈ ਬਹੁਤ ਇੱਕ ਰੋਮੈਂਟਿਕ ਕਿਸਮ ਦੇ ਇਨਸਾਨ ਸਨ। ਉਹਨਾਂ ਨੇ ਕਲਾਸੀਕਲ ਸੰਗੀਤ ਦੀ ਸ਼ੁਰੂਆਤੀ ਸਿਖਲਾਈ ਤਾਂ ਲਾਹੌਰ ਤੋਂ ਹੀ ਲਈ, ਪਰ ਬਾਅਦ ਵਿੱਚ ਉਹਨਾਂ ਨੇ ਜਦ ਸਾਹਿਤ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਸ ਦੌਰਾਨ ਹੀ ਉਹਨਾਂ ਨੂੰ ਕਿਹਾ ਜਾਂਦਾ ਕਿ ਇੱਕ ਮੁਸਲਿਮ ਕੁੜੀ ਦੇ ਨਾਲ ਮੁਹੱਬਤ ਹੋ ਗਈ ਜੋ ਉਸ ਤੋਂ ਕੁਝ ਸਾਲ ਛੋਟੀ ਸੀ। ਸਰਦੂਲ ਨੇ ਉਸਦੀ ਨਾਰੀਵਾਦ ਅਤੇ ਸੁਹਜ ਦਾ ਜਸ਼ਨ ਮਨਾਉਣ ਲਈ ਕੁਝ ਧੁਨਾਂ ਰਚੀਆਂ, ਜਿਸ ਦਿਨ ਉਸਨੇ 1947 ਵਿੱਚ ਲਾਹੌਰ ਛੱਡਿਆ, ਅਫਸੋਸ ਛੱਡਣਾ ਪਿਆ। ਉਸਦੇ ਪਿਆਰੇ ਅਤੇ ਮਨਮੋਹਕ ਰੂਪ ਉਸਦੇ ਵਿਚਾਰਾਂ ਵਿੱਚ ਟਿਕੇ ਰਹੇ। ਕਹਿੰਦੇ ਆ, ਮੁਹੱਬਤ ਦੂਰੀ ਤੋਂ ਬਾਅਦ ਵੀ ਦੂਰ ਨਹੀਂ ਹੁੰਦੀ, ਨਾਲ ਹੀ ਰਹਿੰਦੀ ਹੈ, ਸਗੋਂ ਦੂਰੀ ਮੁਹੱਬਤ ਨੂੰ ਹੋਰ ਗੂੜਾ ਕਰਦੀ ਹੈ। ਬਸ ਸਰਦੂਲ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਵੀ ਕੁਝ ਅਜਿਹਾ ਹੀ ਕਾਰਨਾਮਾ ਕੀਤਾ ਮੁਹੱਬਤ ਨੇ। ਉਹਨਾਂ ਨੇ ਇੱਕ ਵਾਰ ਮੰਨਿਆ ਕਿ ਪਿਆਰ ਵਿੱਚ ਹੋਈ ਬਿਨਾਂ ਉਹ ਚੰਗਾ ਸੰਗੀਤ ਕਦੇ ਨਹੀਂ ਬਣਾ ਸਕਦੇ ਸੀ। ਇਸ ਕਰਕੇ ਕਹਿੰਦੇ ਆ, ਕੁਝ ਅਧੂਰੀਆਂ ਚੀਜ਼ਾਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਖੂਬਸੂਰਤ ਸਫ਼ਰਾਂ ਦਾ ਅੰਜਾਮ ਬਣਦੀਆਂ ਹੈ। ਅੰਮ੍ਰਿਤਸਰ ਵਿੱਚ ਥੋੜ੍ਹੇ ਸਮੇਂ ਪਰਿਵਾਰ ਦੇ ਨਾਲ ਰਹੇ, ਉਸ ਤੋਂ ਬਾਅਦ ਕਵਾਤਰਾ ਪਰਿਵਾਰ ਬੰਬਈ ਚਲਾ ਗਿਆ। ਇੱਥੇ ਪਹਿਲਾਂ ਕੁਝ ਸਾਲਾਂ ਲਈ ਪਰਿਵਾਰ ਨੂੰ ਫਾਈਨੈਂਸ਼ੀਅਲ ਤੌਰ 'ਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦੇ ਵੱਡੇ ਭਰਾ ਹਰਚਰਨ ਸਿੰਘ ਕਵਾਤਰਾ ਨੇ ਫਿਲਮ ਨਿਰਮਾਤਾ ਬਣਨ ਲਈ ਬਹੁਤ ਸੰਘਰਸ਼ ਕੀਤਾ। 1999 ਵਿੱਚ ਪਰਿਵਾਰ ਨੇ ਇੱਕ ਪੰਜਾਬੀ ਫਿਲਮ ਦਾ ਨਿਰਮਾਣ ਕੀਤਾ, ਪਰ ਉਸ ਤੋਂ ਪਹਿਲਾਂ ਵੀ ਕਵਾਤਰਾ ਦੀਆਂ ਕੁਝ ਫਿਲਮਾਂ ਦੇ ਵਿੱਚ ਉਹਨਾਂ ਨੇ ਆਪਣਾ ਕੰਮ ਜਿਹੜਾ ਹੈ ਪੇਸ਼ ਕੀਤਾ, ਜਿਸ ਵਿੱਚ 1999 ਦੇ ਵਿੱਚ ਆਈ ਫਿਲਮ ਏਕ ਤੇਰੀ ਨਿਸ਼ਾਨੀ ਦੇ ਵਿੱਚ ਉਹਨਾਂ ਨੇ ਪੰਡਿਤ ਅਮਰਨਾਥ ਅਤੇ ਵਿਨੋਦ ਦੇ ਨਾਲ ਇਸ ਫਿਲਮ ਦੇ ਗੀਤਾਂ ਦਾ ਸੰਗੀਤ ਤਿਆਰ ਕੀਤਾ। ਇਸ ਤੋਂ ਬਾਅਦ 1950 ਦੇ ਵਿੱਚ ਜਲਤੇ ਦੀਪ ਨਾਂ ਦੀ ਫਿਲਮ ਆਈ, ਜਿਸ ਵਿੱਚ ਉਹਨਾਂ ਦਾ ਸਾਥ ਦਿੱਤਾ ਟੀ ਕੇ ਦਾਸ ਨੇ, ਅਤੇ ਉਸ ਤੋਂ ਬਾਅਦ ਇਸ ਹੀ ਸਾਲ ਦੇ ਵਿੱਚ ਉਹਨਾਂ ਨੇ ਆਪਣੀ ਪਹਿਲੀ ਸੁਤੰਤਰ ਫਿਲਮ ਬਣਾਈ ਜਿਸ ਦਾ ਨਾਮ ਸੀ ਮਨ ਕੇ ਮੀਤ। ਇਸ ਵਿੱਚ ਉਹਨਾਂ ਦੇ ਅਸਿਸਟੈਂਟ ਬਣੇ ਉਹਨਾਂ ਦੇ ਹੀ ਛੋਟੇ ਭਰਾ ਭਗਵੰਤ ਕਵਾਤਰਾ। ਇਹ ਸਾਰੀਆਂ ਹੀ ਫਿਲਮਾਂ ਬਾਕਸ ਆਫਿਸ 'ਤੇ ਕੁਝ ਖਾਸ ਦਰਸ਼ਕਾਂ ਦਾ ਦਿਲ ਨਹੀਂ ਜਿੱਤ ਸਕੀਆਂ, ਪਰ ਕਹਿੰਦੇ ਆ ਸਫ਼ਰ ਦੀ ਸ਼ੁਰੂਆਤ ਸੀ, ਹਜੇ ਤਾਂ ਕਵਾਤਰਾ ਦੀ ਮੰਜ਼ਿਲ ਦੂਰ ਸੀ। ਅਤੇ ਬਸ ਇਸ ਹੀ ਸਾਲ ਇੱਕ ਫਿਲਮ ਆਈ ਜਿਸ ਨੇ ਫਿਲਮ ਇੰਡਸਟਰੀ ਦੇ ਵਿੱਚ ਤਹਿਲਕਾ ਮਚਾ ਦਿੱਤਾ ਅਤੇ ਕਵਾਤਰਾ ਦਾ ਨਾਮ ਦਰਸ਼ਕਾਂ ਦੇ ਜ਼ੁਬਾਨ 'ਤੇ ਬੋਲਣ ਲੱਗਾ। ਉਹ ਫਿਲਮ ਕਿਹੜੀ ਸੀ, ਫਿਲਮ ਦੀ ਕੀ ਕਹਾਣੀ ਸੀ, ਫਿਲਮ ਦੇ ਗੀਤ ਕਿਸ ਤਰ੍ਹਾਂ ਦੇ ਸੀ, ਜਾਣਾਂਗੇ। ਪਰ ਪਹਿਲਾਂ ਚੱਲਦੇ ਹਾਂ ਅਸੀਂ ਇੱਕ ਗੀਤ ਵੱਲ, ਕਿਉਂਕਿ ਗੱਲਾਂ ਦੇ ਨਾਲ ਨਾਲ ਗੀਤਾਂ ਦਾ ਜਿਹੜਾ ਸਿਲਸਿਲਾ ਹੈ, ਗੀਤਾਂ ਦੀ ਜਿਹੜੀ ਲੜੀ ਹੈ, ਇਹ ਇਸ ਤਰ੍ਹਾਂ ਹੀ ਚੱਲਦੀ ਰਹਿਣੀ ਚਾਹੀਦੀ ਹੈ। ਤਾਂ ਲਓ ਜੀ, ਫਿਰ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ। ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਨੇ।

ਮੁਹੰਮਦ ਰਫੀ ਤੇ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਸੁਣਿਆ ਤੁਸੀਂ ਗੀਤ ਤੂੰ ਪੀਂਗ ਤੇ ਮੈਂ ਪਰਛਾਵਾਂ। ਗੀਤ ਦੇ ਵਿੱਚ ਇੱਕ ਸ਼ਬਦ ਬਾਰ ਬਾਰ ਰਿਪੀਟ ਹੋ ਰਿਹਾ ਸੀ, ਪੋਸਤੀ। ਪੋਸਤੀ ਸ਼ਬਦ ਦਾ ਮਤਲਬ ਤੁਹਾਨੂੰ ਦੱਸ ਦਈਏ, ਪੋਸਤੀ ਦੋਸਤੋ ਪੰਜਾਬੀ ਭਾਸ਼ਾ ਦਾ ਇੱਕ ਸ਼ਬਦ ਹੈ ਜਿਸ ਦਾ ਮਤਲਬ ਹੁੰਦਾ ਉਹ ਇਨਸਾਨ ਜੋ ਕਿ ਐਡਿਕਟਿਡ ਹੈ ਪੋਸਟ ਕਰਨ। ਇਸ਼ਾਰਾ ਤਾਂ ਸਮਝ ਗਏ ਹੋਵੋਗੇ ਮੇਰੇ ਦੋਸਤੋ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਸਦੂਲ ਕਵਾਥਰਾ ਦੀ, ਅਤੇ ਬਸ ਇਸ ਗੀਤ ਦੇ ਵਿੱਚ ਵੀ ਜੋ ਨਾਮ ਸੀ ਪੋਸਤੀ, ਇਹ ਫਿਲਮ ਰਿਲੀਜ਼ ਹੋਈ 1950 ਦੇ ਵਿੱਚ ਜਿਸ ਨੂੰ ਬਹੁਤ ਜ਼ਿਆਦਾ ਦਰਸ਼ਕਾਂ ਦਾ ਪਿਆਰ ਮਿਲਿਆ। ਫਿਲਮ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਸੀ ਕਵਾਥਰਾ ਆਰਟ ਪ੍ਰੋਡਕਸ਼ਨਸ ਨੇ, ਜੋ ਕਿ ਸਰਦੂਲ ਦੀ ਇਹ ਭਰਾ ਹਰਚਰਨ ਸਿੰਘ ਕਵਾਥਰਾ ਦੀ ਪ੍ਰੋਡਕਸ਼ਨ ਸੀ। ਇਸ ਨੂੰ ਡਾਇਰੈਕਟ ਕੀਤਾ ਸੀ ਕੇ ਡੀ ਮਹਿਰਾ, ਯਾਨੀ ਕਿ ਕ੍ਰਿਸ਼ਨ ਦੇਵ ਮਹਿਰਾ ਨੇ। ਫਿਲਮ ਦੇ ਵਿੱਚ ਮੇਨ ਕਿਰਦਾਰ ਨਜ਼ਰ ਆਏ ਮਜਨੂੰ ਤੇ ਸ਼ਾਮਾ। ਸ਼ਾਮਾ ਦੀ ਸੁੰਦਰਤਾ ਤੇ ਇਸ ਦੇ ਨਾਲ ਹੀ ਮਜਨੂੰ ਦੇ ਡਾਇਲੋਗ ਦੋਨਾਂ ਦੇ ਸਾਥ ਨੇ ਇਸ ਫਿਲਮ ਨੂੰ ਚਾਰ ਚੰਦ ਲਾਇਆ ਤੇ ਫਿਲਮ ਬਾਕਸ ਆਫਿਸ ਤੇ ਸਫਲ ਸਾਬਤ ਹੋਈ। ਫਿਲਮ ਪੰਜਾਬ ਅਤੇ ਦਿੱਲੀ ਦੇ ਏਰੀਆਜ਼ ਦੇ ਵਿੱਚ ਜਿਹੜੀ ਹੈ ਅਲੱਗ ਅਲੱਗ ਥਾਵਾਂ 'ਤੇ ਜਿਹੜੀ ਹੈ ਸ਼ੂਟ ਹੋਈ ਹੈ। ਫਿਲਮ ਦੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਦੋਸਤੋ ਇਸ ਫਿਲਮ ਦੇ ਮਿਊਜ਼ਿਕ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ, ਜਿਸ ਨੂੰ ਆਵਾਜ਼ ਦਿੱਤੀ ਸੀ ਆਸ਼ਾ ਭੋਸਲੇ ਨੇ ਅਤੇ ਨਾਲ ਹੀ ਸਾਥ ਦਿੱਤਾ ਸੀ ਮੁਹੰਮਦ ਰਫੀ ਸਾਹਿਬ ਨੇ।

ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਸ਼ਾਮਾ ਪੀਂਗ ਦੇ ਕਿਰਦਾਰ ਵਿੱਚ ਹੁੰਦੀ ਹੈ ਅਤੇ ਮਜਨੂੰ ਪੋਸਤੀ ਸ਼ਾਹ ਦੇ ਨਾਮ ਦੇ ਕਿਰਦਾਰ 'ਚ ਦੇਖਣ ਨੂੰ ਮਿਲਦੇ ਆ। ਇਸ ਦੇ ਨਾਲ ਹੀ ਨਾਲ ਮਨੋਰਮਾ, ਚਾਂਦ ਬੁਰਕੇ ਅਤੇ ਰਣਧੀਰ ਵੀ ਇਸ ਫਿਲਮ ਦੇ ਵਿੱਚ ਨਜ਼ਰ ਆਉਂਦੇ ਨੇ। ਫਿਲਮ ਦੀ ਜਿਹੜੀ ਕਹਾਣੀ ਹੈ, ਕਹਾਣੀ ਪੰਜਾਬੀ ਸੱਭਿਅਤਾ ਬਾਰੇ ਦੱਸਦੀ ਹੈ, ਪੰਜਾਬ ਬਾਰੇ ਦੱਸਦੀ ਹੈ। ਅਤੇ ਇਸ ਦੇ ਨਾਲ ਹੀ ਨਾਲ ਦੋ ਲੋਕ ਕਿਸ ਤਰ੍ਹਾਂ ਮਿਲਦੇ ਨੇ, ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਤਾਰ ਚੜਾਵ ਹੁੰਦੇ ਆ, ਉਸ ਦੇ ਬਾਰੇ ਹੈ। ਅਤੇ ਇਸ ਨਾਲ ਹੀ ਨਾਲ ਇਸ ਫਿਲਮ ਦੇ ਗੀਤਾਂ ਦੀ ਜੇਕਰ ਦੋਸਤੋ ਗੱਲ ਕਰੀਏ ਤਾਂ ਦੋ ਗੁੱਤਾਂ ਕਰ ਮੇਰੀਆਂ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ, ਜਾਂ ਫਿਰ ਕਜਲੇ ਦੀਆਂ ਪਾਣੀਆਂ ਰਾਜਕੁਮਾਰੀ ਦੀ ਆਵਾਜ਼ ਵਿੱਚ, ਜਾਂ ਫਿਰ ਮੁਹੰਮਦ ਰਫੀ ਅਤੇ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ ਗਾਇਆ ਗੀਤ ਜਾ ਪੈਰਿਆ ਪੋਸਤੀ। ਇਹ ਗੀਤ ਉਸ ਸਮੇਂ ਬਹੁਤ ਜ਼ਿਆਦਾ ਪਸੰਦ ਕੀਤੇ ਗਏ, ਬਹੁਤ ਜ਼ਿਆਦਾ ਪਿਆਰ ਮਿਲਿਆ। ਅਤੇ ਬਸ ਸੁਣਦੇ ਹਾਂ ਇਸ ਫਿਲਮ ਦਾ ਹੀ ਇੱਕ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਆਸ਼ਾ ਭੋਸਲੇ ਨੇ, ਦੋ ਗੁੱਤਾ ਕਰ ਮੇਰੀਆਂ। ਗੀਤ ਦੇ ਬੋਲ ਨੇ ਅਤੇ ਗੀਤ ਦਾ ਆਨੰਦ ਮਾਣੋ।

ਦੋਸਤੋ ਕਹਿੰਦੇ ਆ ਜਦ ਪੋਸਤੀ ਫਿਲਮ ਦੀ ਸਟਾਰਕਾਸਟ ਚੁਣੀ ਜਾ ਰਹੀ ਸੀ ਤੇ ਬਹੁਤ ਸਾਰੀਆਂ ਅਦਾਕਾਰਾਂ ਨੂੰ ਸਰਦੂਲ ਨੇ ਦੇਖਿਆ, ਪਰ ਜਦ ਸ਼ਾਮਾ 'ਤੇ ਉਹਨਾਂ ਦੀ ਨਜ਼ਰ ਪਈ ਤਾਂ ਸ਼ਾਮਾ ਦੇ ਵਿੱਚ ਉਹਨਾਂ ਨੂੰ ਆਪਣੀ ਫਿਲਮ ਦੀ ਹੀਰੋਇਨ ਤਾਂ ਮਿਲੀ ਹੀ ਮਿਲੀ ਅਤੇ ਨਾਲ ਹੀ ਨਾਲ ਉਹਨਾਂ ਦੇ ਪਹਿਲੇ ਪਿਆਰ ਦੀ ਉਹਨਾਂ ਨੂੰ ਝਲਕ ਵੀ ਮਿਲੀ। ਪੋਸਤੀ ਫਿਲਮ ਬਾਰੇ ਇੱਕ ਹੋਰ ਕਿੱਸਾ ਤੁਹਾਡੇ ਨਾਲ ਸਾਂਝਾ ਕਰੀਏ ਤਾਂ ਦੋਸਤੋ ਪੂਰੀ ਕਾਸਟ ਜਿਹੜੀ ਹੈ ਇਸ ਫਿਲਮ ਦੀ ਉਹ ਲਾਹੌਰ ਦੇ ਸ਼ਰਨਾਰਥੀ ਕਲਾਕਾਰ ਇਸ ਫਿਲਮ ਦੇ ਵਿੱਚ ਸ਼ਾਮਲ ਸੀ ਅਤੇ ਸਰਦੂਲ ਨੇ ਜੋ ਸ਼ਾਮਾ ਹੈ ਉਸਨੂੰ ਮੁੱਖ ਕਿਰਦਾਰ ਦੇ ਵਿੱਚ ਚੁਣਿਆ ਸੀ। ਇਸ ਫਿਲਮ ਦੇ ਜਿੰਨੇ ਵੀ

ਦੋਸਤੋ ਕਵਾਤਰਾ ਪਰਿਵਾਰ ਨੇ ਪੰਜਾਬੀ ਸਿਨੇਮਾ ਨੂੰ ਉਸ ਸਮੇਂ ਬਹੁਤ ਸਾਰੀਆਂ ਫਿਲਮਾਂ ਦਿੱਤੀਆਂ ਜਦ ਫਿਲਮਾਂ ਲੋਕਾਂ ਦਾ ਇੱਕਮਾਤਰ ਸਾਧਨ ਸੀ ਐਂਟਰਟੇਨਮੈਂਟ ਦਾ, ਮਨੋਰੰਜਨ ਦਾ। ਫਿਲਮਾਂ ਦੀ ਇਸ ਲੜੀ ਦੇ ਵਿੱਚ ਹੀ ਅਗਲੀ ਫਿਲਮ ਹੈ ਕੌਡੇ ਸ਼ਾਹ, ਜੋ ਕਿ 1953 ਦੇ ਵਿੱਚ ਰਿਲੀਜ਼ ਹੋਈ। ਇਸ ਫਿਲਮ ਦੇ ਨਿਰਦੇਸ਼ਕ ਸਨ ਐਸ ਪੀ ਬਖਸ਼ੀ। ਫਿਲਮ ਦਾ ਸੰਗੀਤ ਤਿਆਰ ਕੀਤਾ ਗਿਆ ਸੀ ਸਰਦੂਲ ਸਿੰਘ ਕਵਾਤਰਾ ਵਾਲੇ।

ਦੋਸਤੋ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਦੀ ਸਟਾਰਕਾਸਟ ਦੇ ਵਿੱਚ ਦਲਜੀਤ, ਸ਼ਾਮਾ, ਮਿਸ ਮੰਜੂ, ਠਾਕੁਰ ਰਮੇਸ਼ ਨਾਗਪਾਲ ਅਤੇ ਚੰਦ ਪੁਰਕੇ ਵਰਗੇ ਨਾਮਚੀ ਕਿਰਦਾਰ, ਨਾਮਚੀ ਕਲਾਕਾਰ ਵੇਖਣ ਨੂੰ ਮਿਲੇ। ਇੱਕ ਕਲਾਸਿਕ ਪੰਜਾਬੀ ਫਿਲਮ ਮੰਨੀ ਜਾਂਦੀ ਹੈ ਅਤੇ ਇਸ ਫਿਲਮ ਦੀ ਜੇਕਰ ਕਹਾਣੀ ਦੀ ਗੱਲ ਕਰੀਏ ਤਾਂ ਇੱਕ ਰੋਮੈਂਟਿਕ ਫੈਮਿਲੀ ਡਰਾਮਾ ਹੈ ਜੋ ਕਿ ਪੰਜਾਬ ਦੇ ਬਟਵਾਰੇ ਤੋਂ ਪਹਿਲਾਂ ਦੀ ਕਹਾਣੀ ਹੈ। ਕਹਾਣੀ ਹੈ ਇੱਕ ਲਵ ਟ੍ਰਾਇੰਗਲ ਦੀ, ਤਿੰਨ ਲੋਕਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਕਿ ਤਿੰਨ ਲੋਕਾਂ ਨੂੰ ਕਿਸ ਤਰ੍ਹਾਂ ਇੱਕ ਦੂਸਰੇ ਦੇ ਨਾਲ ਮੁਹੱਬਤ ਹੋ ਜਾਂਦੀ ਹੈ ਅਤੇ ਬਸ ਪਿਆਰ ਦਾ ਜਿਹੜਾ ਇਹ ਤ੍ਰਿਕੋਣ ਹੈ ਉਹ ਘੁੰਮਦਾ ਹੈ। ਬਹੁਤ ਸਾਰੇ ਇਮੋਸ਼ਨਲ ਫਿਲਮ ਦੇ ਵਿੱਚ ਸੀਨ ਵੀ ਨੇ ਅਤੇ ਇਸਦੇ ਨਾਲ ਹੀ ਨਾਲ ਫਿਲਮ ਦਾ ਜਿਹੜਾ ਗੀਤ ਹੈ ਉਸ ਫਿਲਮ ਨੂੰ ਹੋਰ ਵੀ ਜਿਹੜਾ ਹੈ ਮਕਬੂਲ ਬਣਾਉਂਦਾ ਹੈ। ਫਿਲਮ ਦੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਸ਼ਮਸ਼ਾਦ ਬੇਗਮ ਦੁਆਰਾ ਇਸ ਫਿਲਮ ਦੇ ਬਹੁਤ ਸਾਰੇ ਗੀਤ ਜਿਹੜੇ ਹੈ ਗਾਏ ਗਏ ਅਤੇ ਦਰਸ਼ਕਾਂ ਨੂੰ ਖੂਬ ਪਸੰਦ ਆਏ ਸ਼ਮਸ਼ਾਦ ਬੇਗਮ ਅਤੇ ਤਲਤ ਮਹਿਮੂਦ ਦੀ ਆਵਾਜ਼ ਦੇ ਵਿੱਚ ਗਾਏ ਗੀਤ। ਅਤੇ ਆਓ ਫਿਰ ਸੁਣਦੇ ਹਾਂ ਇਸ ਫਿਲਮ ਦਾ ਹੀ ਇੱਕ ਗੀਤ, ਛੱਡ ਦੇ ਤੂੰ ਮੇਰਾ ਦੁਪੱਟਾ, ਜਿਸ ਨੂੰ ਆਵਾਜ਼ ਦਿੱਤੀ ਹੈ ਸ਼ਮਸ਼ਾਦ ਬੇਗਮ ਨੇ ਹੀ।

ਇਹੀ ਕਾਰਨ ਹੈ ਕਿ ਇੰਨੇ ਸਾਲਾਂ ਦੇ ਬਾਅਦ ਵੀ ਸਰਦੂਲ ਸਿੰਘ ਕਵਾਤਰਾ ਦਾ ਨਾਮ ਪੰਜਾਬੀ ਸਿਨੇਮਾ ਦੇ ਨਾਲ ਨਾਲ ਹਿੰਦੀ ਸਿਨੇਮਾ ਦੇ ਵਿੱਚ ਵੀ ਬੜੇ ਅਦਬ ਤੇ ਪਿਆਰ ਨਾਲ ਲਿਆ ਜਾਂਦਾ ਹੈ। ਉਹਨਾਂ ਦੀਆਂ ਅਗਲੀਆਂ ਹਿੱਟ ਫਿਲਮਾਂ ਦੀ ਗੱਲ ਕਰੀਏ ਤਾਂ ਦੋਸਤੋ 1961 ਦੇ ਵਿੱਚ ਆਈ ਬਿੱਲੋ ਫਿਲਮ, ਇੱਕ ਪੰਜਾਬੀ ਫਿਲਮ ਸੀ ਜਿਸ ਵਿੱਚ ਸੋਸ਼ਲ ਜਿਹੜੇ ਹੈ ਸਮਾਜਿਕ ਸੰਗੀਤ ਫਿਲਮ ਹੈ। ਇਸ ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਦੀ ਸਟਾਰਕਾਸਟ ਦੇ ਵਿੱਚ ਨਜ਼ਰ ਆਏ ਇੰਦਿਰਾ ਬੈਲੀ, ਜਿਸ ਨੂੰ ਇੰਦਿਰਾ ਕੌਰ ਵੀ ਕਿਹਾ ਜਾਂਦਾ ਹੈ, ਅਤੇ ਉਹਨਾਂ ਦਾ ਸਾਥ ਦਿੱਤਾ ਅਚਲਾ ਸਚਦੇਵ, ਅਲਗ ਕਰਨਾ ਇੰਦਿਰਾ ਅਤੇ ਚੰਦ ਬਰਕ ਨੇ। ਦੋਸਤੋ ਫਿਲਮ ਦਾ ਨਿਰਦੇਸ਼ਕ ਕੀਤਾ ਸੀ ਸ਼ੰਕਰ ਮਹਿਤਾ ਨੇ ਅਤੇ ਸੰਗੀਤ ਸਾਡੇ ਸਭ ਦੇ ਹਰਮਨ ਪਿਆਰੇ ਸਰਦੂਲ ਕਵਾਤਰਾ ਦਾ, ਅਤੇ ਇਸ ਫਿਲਮ ਦੇ ਗੀਤਾਂ ਨੂੰ ਲਿਖਿਆ ਸੀ ਅਜ਼ੀਜ਼ ਕਸ਼ਮੀਰੀ ਨੇ। ਬਿੱਲੋ ਫਿਲਮ ਦੇ ਨਾਲ ਨਾਲ ਉਹਨਾਂ ਦੀ 1964 ਦੇ ਵਿੱਚ ਆਈ ਫਿਲਮ ਯਮਲਾ ਜੱਟ, ਇਸ ਫਿਲਮ ਨੇ ਵੀ ਦਰਸ਼ਕਾਂ ਦਾ ਕਾਫੀ ਦਿਲ ਜਿੱਤਿਆ। ਇਸ ਦੇ ਨਾਲ ਹੀ ਨਾਲ ਹੋਰ ਵੀ ਕਈ ਸਾਰੀਆਂ ਫਿਲਮਾਂ ਨੇ ਜਿਸ ਦੇ ਗੀਤਾਂ ਦੀਆਂ ਧੁਨਾਂ ਨੂੰ ਤਿਆਰ ਕੀਤਾ ਕਵਾਤਰਾ ਸਾਹਿਬ ਨੇ। ਇੱਕ ਇੱਕ ਕਰਕੇ ਜਾਣਾ ਕਿ ਪਰ ਪਹਿਲਾਂ ਸੁਣਦੇ ਹਾਂ ਇਸ ਫਿਲਮ ਦਾ ਹੀ ਗੀਤ, ਆਵਾਜ਼ ਹੈ ਜੀ ਸ਼ਮਸ਼ਾਦ ਬੇਗਮ ਦੀ।

ਦੋਸਤੋ ਸਰਦੂਲ ਸਿੰਘ ਕਵਾਤਰਾ ਦੇ ਸੰਗੀਤ ਦਾ ਇੰਨਾ ਜ਼ਿਆਦਾ ਪਸੰਦ ਕੀਤੇ ਜਾਣ ਪਿੱਛੇ ਇੱਕ ਖਾਸ ਕਾਰਨ। ਕਾਰਨ ਇਹ ਸੀ ਕਿ ਬਚਪਨ ਤੋਂ ਹੀ ਉਹ ਕੇਂਦਰੀ ਪੰਜਾਬ ਦੇ ਲੋਕ ਗੀਤ ਜਿਵੇਂ ਕਿ ਹੀਰ, ਮਿਰਜ਼ਾ, ਟੱਪੇ, ਬੋਲੀਆਂ, ਜੁਗਨੀ, ਟੋਲਾ, ਮਾਹੀਆਂ, ਮੁਲਤਾਨੀ ਕਾਫੀ ਅਤੇ ਸੈਫੁਲ ਮਲੂਕ ਤੋਂ ਅੱਛੀ ਤਰ੍ਹਾਂ

ਜਾਣੂ ਸੀ। ਉਹ ਆਗਾ ਫੈਜ਼, ਜ਼ਿੰਨਤ ਬੇਗਮ ਵੱਡੇ ਗੁਲਾਮ ਅਲੀ ਖਾਨ ਅਤੇ ਬਰਕਤ ਅਲੀ ਖਾਨ ਵਰਗੇ ਗਾਇਕਾਂ ਦੇ ਪ੍ਰਸ਼ੰਸਕ ਸੀ, ਜਿਨ੍ਹਾਂ ਨੂੰ ਸੁਣਨ ਦੇ ਕਾਰਨ ਹੀ ਉਹਨਾਂ ਦੇ ਵਿੱਚ ਸੰਗੀਤ ਪ੍ਰਤੀ ਪ੍ਰੇਮ ਤਾਂ ਪੈਦਾ ਹੋਇਆ ਹੀ ਹੋਇਆ, ਨਾਲ ਹੀ ਨਾਲ ਸੰਗੀਤ ਦੀ ਸਹੀ ਸਲਾਹੀਅਤ ਵੀ ਉਹਨਾਂ ਵਿੱਚ ਆਈ।

ਦੋਸਤੋ, ਜ਼ਿਕਰਯੋਗ ਫਿਲਮਾਂ ਉਹਨਾਂ ਦੀਆਂ ਦੇ ਵਿੱਚ ਕੋਡੇਸ਼ਾ ਦੀ ਗੱਲ ਕੀਤੀ। ਇਸ ਤੋਂ ਇਲਾਵਾ 1954 ਦੀ ਵੰਜਾਰਾ ਫਿਲਮ, 1957 ਦੀ ਮਿਰਜ਼ਾ ਸਾਹਿਬਾਂ, 1952 ਦੇ ਵਿੱਚ ਹੀ ਆਈ ਫਿਲਮ ਗੂੰਜ, ਉਹਨਾਂ ਦੀ ਆਖਰੀ ਫਿਲਮ ਦੀ ਗੱਲ ਕਰੀਏ ਤਾਂ 1983 ਦੀ ਅਣਖਿੱਲੀ ਮੁਟਿਆਰ ਸ਼ਾਮਲ ਹੈ। ਉਹਨਾਂ ਦੀਆਂ ਹੋਰ ਵੀ ਰਚਨਾਵਾਂ ਜੋ ਵੰਡ ਤੋਂ ਪਹਿਲਾਂ ਦੇ ਪੰਜਾਬੀ ਲੋਕ ਗੀਤਾਂ ਦੇ ਉੱਤੇ ਆਧਾਰਿਤ ਸੀ। 1970 ਦਾ ਦਹਾਕਾ ਸੀ ਜਦ ਕਵਾਤਰਾ ਬੰਬਈ ਤੋਂ ਚੰਡੀਗੜ੍ਹ ਚਲੇ ਗਏ, ਜਿੱਥੇ ਉਹਨਾਂ ਨੇ ਅਦਾਕਾਰੀ, ਨਿਰਦੇਸ਼ਨ, ਗਾਇਕੀ ਅਤੇ ਸੰਗੀਤ ਰਚਨਾ ਵਿੱਚ ਉਭਰਦੇ ਕਲਾਕਾਰਾਂ ਨੂੰ ਸਿਖਲਾਈ ਦੇਣ ਲਈ ਚੰਡੀਗੜ੍ਹ ਫਿਲਮ ਇੰਸਟੀਚਿਊਟ ਦੀ ਸਥਾਪਨਾ ਕੀਤੀ। ਬਾਅਦ ਵਿੱਚ ਉਹ ਸੰਯੁਕਤ ਰਾਜ ਅਮਰੀਕਾ ਚਲੇ ਗਏ ਅਤੇ ਆਪਣੇ ਸੰਗੀਤਕ ਕੰਮਾਂ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਰਵਾਇਤੀ ਭਾਰਤੀ ਸੰਗੀਤਕਾਰਾਂ ਦੀ ਘਾਟ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਉੱਥੇ ਵੀ, ਜਿਸ ਨੇ ਉਹਨਾਂ ਦੇ ਫਿਲਮੀ ਕਰੀਅਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕੀਤਾ। ਅਤੇ ਆਖਿਰਕਾਰ 2005 ਵਿੱਚ ਕਵਾਤਰਾ ਅਮਰੀਕਾ ਦੇ ਵਿੱਚ ਹੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਹ ਇੱਕ ਰੋਮੈਂਟਿਕ ਸੰਗੀਤਕਾਰ ਵਜੋਂ ਜਾਣੇ ਜਾਂਦੇ ਆ ਅੱਜ ਵੀ, ਜੋ ਇੱਕ ਵਿਰਾਸਤ ਛੱਡ ਗਏ ਹੈ ਪਿੱਛੇ, ਜਿਨ੍ਹਾਂ ਦੇ ਕੰਮ ਨੇ ਸ਼ਾਸਤਰੀ ਅਤੇ ਸ਼ਾਸਤਰੀ ਸੰਗੀਤ ਦੇ ਨਾਲ ਨਾਲ ਪ੍ਰਸਿੱਧ ਪੰਜਾਬੀ ਸੰਗੀਤ ਦੀਆਂ ਰਚਨਾਵਾਂ ਕੀਤੀਆਂ। ਪੇਸ਼ ਕਰਨ ਜਾ ਰਹੇ ਹਾਂ ਉਹਨਾਂ ਦੀ ਹੀ ਫਿਲਮ ਦਾ ਇੱਕ ਗੀਤ। ਗੀਤ ਦੇ ਬੋਲ ਨੇ ਦਿਲਰਾਜ ਕੌਰ ਦੀ ਆਵਾਜ਼ ਦੇ ਵਿੱਚ।

ਦੋਸਤੋ ਐਂਟਰਟੇਨਮੈਂਟ ਦੇ ਨਾ ਜਿੰਨੇ ਮਰਜ਼ੀ ਸਾਧਨ ਆ ਜਾਣ, ਪਰ ਜੋ ਮਜ਼ਾ ਫਿਲਮਾਂ ਵੇਖ ਕੇ ਆਉਂਦਾ ਨਾ, ਵੈਬ ਸੀਰੀਜ਼ ਦੇ ਵਿੱਚ ਕਿਤੇ ਨਾ ਕਿਤੇ ਉਹ ਮਜ਼ੇ ਵਾਲਾ ਐਲੀਮੈਂਟ ਜਿਹੜਾ ਨਾ ਮਿਸਿੰਗ ਹੈ। ਅਤੇ ਬਸ ਫਿਲਮੀ ਦੁਨੀਆ ਦੇ ਵਿੱਚ ਵੀ ਫਿਲਮਾਂ ਦੇ ਨਾਲ ਜਿਹੜਾ ਹੈ, ਜਿਹੜੀ ਸਾਂਝ ਹੈ, ਉਸਨੂੰ ਬਣਾਏ ਰੱਖਣ ਦਾ ਜ਼ਿੰਮਾ ਲੈਂਦੇ ਹਾਂ ਅਸੀਂ। ਦੋਸਤੋ ਹਿੰਦੀ ਸਿਨੇਮਾ ਦੇ ਵਿੱਚ ਕੀ ਕੁਝ ਚੱਲ ਰਿਹਾ, ਕਿਹੜੀਆਂ ਨਵੀਆਂ ਫਿਲਮਾਂ ਜਿਹੜੀਆਂ ਰਿਲੀਜ਼ ਹੋ ਚੁੱਕੀਆਂ, ਜੋ ਕਿ ਤੁਸੀਂ ਵੇਖ ਸਕਦੇ ਹੋ, ਕਰੀਏ ਫਿਰ ਗੱਲ। ਸਭ ਤੋਂ ਪਹਿਲਾਂ ਗੱਲ ਕਰੀਏ ਸ਼ਿਵਾਜੀ ਦੇ ਉੱਤੇ ਬਣੀ ਫਿਲਮ ਰਾਜਾ ਸ਼ਿਵਾਜੀ। ਸਟਾਰਕਾਸਟ ਰਿਦੇਸ਼ ਦੇਸ਼ਮੁਖ, ਅਭਿਸ਼ੇਕ ਬੱਚਨ, ਵਿਦਿਆ ਬਾਲਨ ਅਤੇ ਸੰਜੇ ਦੱਤ। ਇਹ ਕਹਾਣੀ ਹੈ ਹਿਸਟੋਰੀਕਲ ਇਤਿਹਾਸ ਦੇ ਉੱਤੇ ਇੱਕ ਖਾਸ ਨਾਮ ਸ਼ਿਵਾਜੀ, ਇੱਕ ਲੈਜੈਂਡਰੀ ਕਿੰਗ, ਉਹਨਾਂ ਦੀ ਜ਼ਿੰਦਗੀ, ਉਹਨਾਂ ਦੀ ਸਮਝਦਾਰੀ, ਉਹਨਾਂ ਦੇ ਸੰਘਰਸ਼ ਬਿਆਨ ਕਰਦੀ ਹੈ ਇਹ ਫਿਲਮ। ਛਤਰਪਤੀ ਸ਼ਿਵਾਜੀ ਮਹਾਰਾਜ ਦਾ ਕਿਰਦਾਰ ਅਦਾ ਕਰਨ ਵਾਸਤੇ ਕਹਿੰਦੇ ਆ ਦੇਸ਼, ਜੋ ਰਿਤੇਸ਼ ਦੇਸ਼ਮੁਖ ਨੇ ਕਾਫੀ ਸਾਲਾਂ ਤੋਂ ਜਿਹੜੇ ਹੈ ਇਸ ਫਿਲਮ ਵਾਸਤੇ ਤਿਆਰੀ ਕਰ ਰਹੇ ਸੀ। ਅਤੇ ਇਸ ਫਿਲਮ ਦੇ ਵਿੱਚ ਐਕਟਿੰਗ ਵੀ ਬਾ ਕਮਾਲ ਕੀਤੀ ਹੈ। ਅਗਲੀ ਫਿਲਮ ਹੈ ਜੀ ਏਕ ਦਿਨ, ਜੁਨੇਦ ਖਾਨ, ਸਾਈ ਪਲਵੀ ਦੀ ਸਟਾਰਿੰਗ ਫਿਲਮ। ਇੱਕ ਅਨਕਨਵੈਂਸ਼ਨਲ ਰੋਮਾਂਟਿਕ ਡਰਾਮਾ ਹੈ ਜਿਸ ਵਿੱਚ ਦੋ ਅਲੱਗ ਅਲੱਗ ਸ਼ਖਸੀਅਤਾਂ ਦੇ ਮਾਲਿਕ ਇੱਕ ਦੂਸਰੇ ਨੂੰ ਮਿਲਦੇ ਆ ਅਤੇ ਜ਼ਿੰਦਗੀ ਦਾ ਇੱਕ ਦਿਨ ਇਕੱਠੇ ਬਿਤਾਉਣ ਦੀ ਪਲੈਨਿੰਗ ਕਰਦੇ। ਅਤੇ ਬਸ ਉਹ ਇੱਕ ਦਿਨ ਕੀ ਕੁਝ ਹੁੰਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਤੇ ਉਹ ਇੱਕ ਦਿਨ ਕਿੱਦਾਂ ਉਹਨਾਂ ਦੀ ਜ਼ਿੰਦਗੀ ਬਦਲਦਾ, ਇਹ ਵੇਖਣਾ ਦਿਲਚਸਪ ਰਹੇਗਾ। ਅਗਲੀ ਫਿਲਮ ਹੈ ਜੀ ਦੋਸਤੋ ਪਤੀ ਪਤਨੀ ਔਰ ਵੋ ਦੋ। ਸਟਾਰਕਾਸਟ ਦੀ ਗੱਲ ਕਰੀਏ ਤਾਂ ਆਯੁਸ਼ਮਾਨ ਖੁਰਾਨਾ, ਸਾਰਾ ਅਲੀ ਖਾਨ ਅਤੇ ਵਾਮਿਕਾ ਗਾਬੀ ਦੀ ਜਿਹੜੀ ਹੈ ਪਰਫੋਰਮੈਂਸ ਜਿਹੜੀ ਹੈ ਕਾਬਿਲ ਤਾਰੀਫ ਤੁਹਾਨੂੰ ਦੇਖਣ ਨੂੰ ਮਿਲੇਗੀ। ਅਤੇ ਇੱਕ ਮੋਡਰਨ ਫੈਮਲੀ ਨੂੰ ਬਿਆਨ ਕਰਦੀ ਹੈ, ਮੋਡਰਨ ਰੋਮੈਂਟਿਕ ਕੋਮੇਡੀ ਫਿਲਮ ਹੈ ਜਿਸ ਵਿੱਚ

ਹਾਸਾ ਵੀ ਹੈ, ਥੋੜੀ ਜਿਹੀ ਕਨਫਿਊਜ਼ਨ ਵੀ ਹੈ, ਤੇ ਬਹੁਤ ਸਾਰੇ ਰਿਸ਼ਤਿਆਂ ਨੂੰ ਲੈ ਕੇ ਜਿਹੜੇ ਹੈ ਕਨਫਿਊਜ਼ਨਸ ਵੀ ਹੈ। ਲਕਸ਼ੇ ਤੇ ਅਨੰਨਿਆ ਪਾਂਡੇ ਦੀ ਸਟਾਰ ਕਾਸਟਿੰਗ ਵਾਲੀ ਫਿਲਮ ਚਾਂਦ ਮੇਰਾ ਦਿਲ ਰੋਮਾਂਟਿਕ ਫਿਲਮ ਹੈ, ਜਿਸ ਵਿੱਚ ਪਿਆਰ ਮੁਹੱਬਤ ਤੇ ਸਮਾਜ ਦੀਆਂ ਪਾਬੰਦੀਆਂ ਦਿਖਾਈਆਂ ਗਈਆਂ। ਇਸ ਨਾਲ ਹੀ ਨਾਲ ਇੱਕ ਹੋਰ ਫਿਲਮ ਇਸ ਹਫ਼ਤੇ ਜਿਹੜੀ ਹੈ ਰਿਲੀਜ਼ ਹੋਈ ਹੈ, ਜਿਸਦਾ ਨਾਮ ਹੈ ਸਿਸਟਮ। ਸਟਾਰਕਾਸਟ ਦੀ ਗੱਲ ਕਰੀਏ ਤਾਂ ਸੋਨਾਕਸ਼ੀ ਸਿਨਹਾ, ਜੋਤਿਕਾ ਅਤੇ ਆਸ਼ੂਤੋਸ਼ ਗਵਾਰੀਕਰ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ। ਇੱਕ ਸੋਸ਼ਲ ਕ੍ਰਾਈਮ ਡਰਾਮਾ ਫਿਲਮ ਹੈ, ਜਿਸ ਵਿੱਚ ਕਰਪਸ਼ਨ ਦੇ ਵਿਰੋਧ ਇੱਕ ਜੰਗ ਦਿਖਾਈ ਗਈ, ਇੱਕ ਯੁੱਧ ਦਿਖਾਇਆ ਗਿਆ ਹੈ ਜੋ ਦੋ ਔਰਤਾਂ ਦੇ ਦੁਆਰਾ ਲੜਿਆ ਜਾਂਦਾ ਹੈ ਸਿਸਟਮ ਦੇ ਪ੍ਰਤੀ। ਬਸ ਇਹ ਸਨ ਦੋਸਤੋ ਫਿਲਮਾਂ ਇਸ ਮਹੀਨੇ ਇਸ ਹਫ਼ਤੇ ਰਿਲੀਜ਼ ਹੋਣ ਵਾਲੀਆਂ, ਅਤੇ ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਫਿਲਮੀ ਦੁਨੀਆ ਤੁਹਾਨੂੰ ਪਸੰਦ ਆਇਆ ਹੋਵੇਗਾ, ਜਿਸ ਵਿੱਚ ਅਸੀਂ

ਬੰਦੀਆਂ ਦਿਖਾਈਆਂ ਗਈਆਂ। ਇਸ ਨਾਲ ਹੀ ਨਾਲ ਇੱਕ ਹੋਰ ਫਿਲਮ ਇਸ ਹਫ਼ਤੇ ਜਿਹੜੀ ਹੈ ਰਿਲੀਜ਼ ਹੋਈ ਹੈ, ਜਿਸਦਾ ਨਾਮ ਹੈ ਸਿਸਟਮ। ਸਟਾਰਕਾਸਟ ਦੀ ਗੱਲ ਕਰੀਏ ਤਾਂ ਸੋਨਾਕਸ਼ੀ ਸਿਨਹਾ, ਜੋਤਿਕਾ ਅਤੇ ਆਸ਼ੂਤੋਸ਼ ਗਵਾਰੀਕਰ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ। ਇੱਕ ਸੋਸ਼ਲ ਕ੍ਰਾਈਮ ਡਰਾਮਾ ਫਿਲਮ ਹੈ ਜਿਸ ਵਿੱਚ ਕਰਪਸ਼ਨ ਦੇ ਵਿਰੋਧ ਇੱਕ ਜੰਗ ਦਿਖਾਈ ਗਈ, ਇੱਕ ਯੁੱਧ ਦਿਖਾਇਆ ਗਿਆ ਹੈ ਜੋ ਦੋ ਔਰਤਾਂ ਦੇ ਦੁਆਰਾ ਲੜਿਆ ਜਾਂਦਾ ਹੈ ਸਿਸਟਮ ਦੇ ਪ੍ਰਤੀ। ਬਸ ਇਹ ਸਨ ਦੋਸਤੋ ਫਿਲਮਾਂ ਇਸ ਮਹੀਨੇ ਇਸ ਹਫ਼ਤੇ ਰਿਲੀਜ਼ ਹੋਣ ਵਾਲੀਆਂ, ਅਤੇ ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਫਿਲਮੀ ਦੁਨੀਆ ਤੁਹਾਨੂੰ ਪਸੰਦ ਆਇਆ ਹੋਵੇਗਾ, ਜਿਸ ਵਿੱਚ ਅਸੀਂ ਗੱਲਬਾਤ ਕੀਤੀ ਪੰਜਾਬੀ ਸਿਨੇਮਾ ਦੇ ਇੱਕ ਉੱਘੇ ਸੰਗੀਤਕਾਰ ਸਰਦੂਲ ਸਿੰਘ ਗਵਾਤਰਾ ਜੀ ਬਾਰੇ, ਅਤੇ ਨਾਲ ਹੀ ਨਾਲ ਜਾਣਿਆ ਇਸ ਮਹੀਨੇ ਰਿਲੀਜ਼ ਹੋਈਆਂ ਫਿਲਮਾਂ ਦੇ ਬਾਰੇ। ਅਤੇ ਆਓ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ। ਗੀਤ ਸੁਣੋ ਅਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਮਿਲਦੀ ਹਾਂ ਅਗਲੇ ਪ੍ਰੋਗਰਾਮ, ਜਿਸਦਾ ਨਾਮ ਹੈ ਪਬਲਿਕ ਮੰਚ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਨਾਲਾਈਡਸ ਨਾਲ ਗੱਲਬਾਤ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਸਾਈਪ੍ਰਸ ਦਾ ਟੀਚਾ ਅਗਲੇ 5 ਸਾਲਾਂ ਵਿਚ ਨਿਵੇਸ਼ ਨੂੰ ਦੁੱਗਣਾ ਕਰਨਾ ਹੈ। ਪ੍ਰਧਾਨ ਮੰਤਰੀ ਕੱਲ 19ਵੇਂ ਰੁਜ਼ਗਾਰ ਮੇਲੇ ਵਿਚ ਵੀਡੀਓ ਕਾਨਫਰੰਸ ਰਾਹੀਂ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿਚ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਰਕਾਰ ਦੇਸ਼ ਦੀਆਂ ਸਰਹੱਦਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸਮਾਰਟ ਬਾਰਡਰ ਪ੍ਰੋਜੈਕਟ ਸ਼ੁਰੂ ਕਰੇਗੀ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ਉੱਤੇ ਬੰਬ ਦੇ ਝੂਠੇ ਈਮੇਲ ਭੇਜਣ ਵਿਚ ਸ਼ਾਮਲ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਸੀ ਬੀ ਐਸ ਈ ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਦੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ ਇੱਕ ਦਿਨ ਵਧਾ ਕੇ 24 ਮਈ ਕੀਤੀ। ਦੇਸ਼ ਭਰ ਦੇ ਬਜ਼ੁਰਗ ਨਾਗਰਿਕਾਂ ਲਈ ਸਹਾਇਤਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਇੱਕ ਮੋਬਾਈਲ ਐਪਲੀਕੇਸ਼ਨ ਜੀਵਨ ਦੀ ਸ਼ੁਰੂਆਤ ਕੀਤੀ ਗਈ। ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ ਬਾਅਦ 1:30 ਵਜੇ ਤੱਕ ਹੋਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਟਰਾਫੀ ਸੰਬੰਧੀ ਮੀਟਿੰਗ ਵਿਚ ਟੂਰਨਾਮੈਂਟ ਲਈ ਹਰ ਸੰਭਵ ਸਹੂਲਤ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਮਲੋਟ ਸੜਕ ਤੇ ਬਣਨ ਵਾਲੇ ਪੱਕੇ ਖਾਲੀਆਂ ਦਾ ਨੀਂਹ ਪੱਥਰ ਰੱਖਿਆ। IIT ਰੋਪੜ ਵੱਲੋਂ ਅੱਜ ਯੁਵਾ ਸੰਗਮ ਪੜਾ 6 ਤਹਿਤ ਪੰਜਾਬ ਵਫਦ ਨੂੰ ਬਿਹਾਰ ਲਈ ਰਵਾਨਾ ਕੀਤਾ ਗਿਆ।

ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਐਫ ਐਮ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਐਫ ਐਮ ਰੇਨਬੋ ਦਿਲ ਸੇ ਦਿਲ ਤੱਕ ਟਿਊਨ ਇਨ ਕੀਤਾ ਹੋਇਆ ਤੁਸੀਂ ਆਪਣੀ ਦੋਸਤ ਆਰਜੇਦ ਨੇਹਾ ਰਲਿਆਂ ਦੇ ਨਾਲ। ਤੇ ਮੈਂ ਕਿਹਾ ਜੀ, ਚਿਹਰੇ ਤੇ ਮਿੱਠੀ ਜਿਹੀ ਮੁਸਕਾਨ, ਦਿਲ ਵਿੱਚ ਜੋਸ਼, ਪਿਆਰ ਤੇ ਦੋਵੇਂ ਹੱਥ ਜੋੜ, ਹਾਜ਼ਰ ਹੈ ਤੁਹਾਡੀ ਦੋਸਤ ਲੈ ਕੇ ਪ੍ਰੋਗਰਾਮ। ਸ਼ੁੱਕਰਵਾਰ ਦਾ ਦਿਨ ਹੈ ਜੀ, ਤੇ ਸ਼ੁੱਕਰਵਾਰ ਨੂੰ 8 ਵਜੇ ਕਿਹੜਾ ਪ੍ਰੋਗਰਾਮ ਹੁੰਦਾ ਹੈ? ਤੁਹਾਡਾ ਪਸੰਦੀਦਾ ਪਬਲਿਕ ਮੰਚ। ਦੋਸਤੋ, ਪਬਲਿਕ ਮੰਚ ਉਹ ਪ੍ਰੋਗਰਾਮ ਜਿਸ ਵਿੱਚ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ। ਤੇ ਬਸ ਫਿਰ ਸ਼ੁੱਕਰਵਾਰ ਦੀ ਰਾਤ ਹੈ ਤੇ 9 ਵਜੇ ਤੱਕ ਅੱਜ ਅਸੀਂ ਗੱਲਬਾਤ ਕਰਾਂਗੇ ਇੱਕ ਅਹਿਮ ਵਿਸ਼ੇ ਦੇ ਉੱਤੇ। ਹਰ ਵਾਰ ਕੁਝ ਵੱਖਰਾ ਵਿਸ਼ਾ ਹੁੰਦਾ ਹੈ, ਮਕਸਦ ਸਿਰਫ ਇੰਨਾ ਹੀ ਹੁੰਦਾ ਹੈ ਕਿ ਤੁਹਾਡੇ ਨਾਲ ਗੱਲਬਾਤ ਹੋਵੇ, ਤੁਹਾਡੇ ਵਿਚਾਰ ਜਾਣਨ ਦਾ ਮੌਕਾ ਮਿਲੇ ਕਿ ਤੁਸੀਂ ਸਮਾਜ ਬਾਰੇ, ਸਮਾਜ ਵਿੱਚ ਹੋਣ ਵਾਲੀਆਂ ਚੀਜ਼ਾਂ ਬਾਰੇ ਕੀ ਕੁਝ ਸੋਚ ਰੱਖਦੇ ਹੋ, ਕਿਵੇਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋ। ਤੇ ਮੈਂ ਕਿਹਾ ਜੀ, ਅੱਜ ਫਿਰ ਟੈਸਟ ਹੋਏਗਾ ਤੁਹਾਡਾ ਕਿ ਦੇਸ਼ ਦੁਨੀਆ ਬਾਰੇ ਕਿੰਨਾ ਕੁ ਜਾਣਦੇ ਹੋ, ਤੁਸੀਂ ਕਿੰਨੇ ਕੁ ਅਪਡੇਟ ਹੋ। ਗੱਲ ਕਰੀਏ ਅੱਜ ਦੇ ਵਿਸ਼ੇ ਦੀ, ਤੇ ਪਬਲਿਕ ਮੰਚ ਦੇ ਵਿੱਚ ਅੱਜ ਦਾ ਸਾਡਾ ਵਿਸ਼ਾ ਰਹੇਗਾ ਕ੍ਰਾਈਮ ਦੇ ਉੱਤੇ, ਕ੍ਰਾਈਮ ਜਿਸ ਨੂੰ ਅਪਰਾਧ ਵੀ ਕਹਿੰਦੇ ਆ। ਦੋਸਤੋ, ਜਦੋਂ ਸਵੇਰੇ ਉੱਠਦੇ ਹਾਂ ਨਾ, ਅਖਬਾਰ ਖੋਲ੍ਹਦੇ ਹਾਂ, ਅਖਬਾਰ ਦੇ ਵਿੱਚ ਪੂਰੀ ਪੂਰੀ ਅਖਬਾਰ ਦੇ ਵਿੱਚ ਪੰਨੇ ਪਲਟਦੇ ਹਾਂ, ਪੰਨੇ ਪਲਟਦੇ ਹਾਂ, ਹਰ ਇੱਕ ਪੇਜ ਦੇ ਉੱਤੇ ਕੋਈ ਨਾ ਕੋਈ ਅਪਰਾਧ ਬਾਰੇ ਜਿਹੜੀ ਨਿਊਜ਼ ਹੈ ਉਹ ਹੁੰਦੀ ਹੈ। ਦੇਸ਼ ਦੀ ਗੱਲ ਕਰੀਏ, ਕਿਸੇ ਰਾਜ ਦੀ ਗੱਲ ਕਰੀਏ, ਕਿਸੇ ਜ਼ਿਲ੍ਹੇ ਦੀ ਗੱਲ ਕਰੀਏ, ਕਿਸੇ ਪਿੰਡ ਦੀ ਗੱਲ ਕਰੀਏ, ਇਹ ਅਪਰਾਧ ਹਰ ਕਿਤੇ ਮੌਜੂਦ ਨੇ। ਇਸ ਅਪਰਾਧ ਨੂੰ ਰੋਕਣਾ ਸਾਡੀ ਜ਼ਿੰਮੇਵਾਰੀ ਹੈ, ਪਰ ਇਸ ਅਪਰਾਧ ਨੂੰ ਰੋਕਣ ਲਈ ਅਸੀਂ, ਯਾਨੀ ਕਿ ਅਸੀਂ ਜਨਤਾ, ਕਿਸ ਤਰ੍ਹਾਂ ਭੂਮਿਕਾ ਨਿਭਾ ਸਕਦੇ ਹਾਂ, ਕੀ ਕੁਝ ਕਰਨਾ ਚਾਹੀਦਾ ਅਤੇ ਕਿਵੇਂ ਕਰ ਸਕਦੇ ਹਾਂ, ਆ ਜਾਓ ਫਿਰ ਪ੍ਰੋਗਰਾਮ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਬਾਰੇ ਮੈਨੂੰ ਦੱਸਣਾ ਅੱਜ ਤੁਸੀਂ। ਪ੍ਰੋਗਰਾਮ ਪਬਲਿਕ ਮੰਚ, ਮੈਂ ਕਿਹਾ ਜੀ, ਬਹੁਤ ਖੂਬਸੂਰਤ ਆਗਾਜ਼ ਹੋਇਆ ਅਤੇ ਜਦ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਹੋਏ ਤਾਂ ਮੈਂ ਕਿਹਾ ਜੀ, ਫਿਰ ਪਿੱਛੇ ਕਿਵੇਂ ਹੀ ਹਟ ਸਕਦੇ ਹਾਂ। ਅਤੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਸਤੇ ਨੰਬਰ ਤੁਹਾਨੂੰ ਦੱਸ ਦਿੰਦੀ ਹਾਂ, ਨੰਬਰ ਹੈ ਜੀ 0118123144। ਇਹ ਨੰਬਰ ਹੈ ਜਿਸ 'ਤੇ ਤੁਸੀਂ ਸਾਨੂੰ ਮਿਲਾਉਣਾ ਹੈ ਫੋਨ ਅਤੇ ਆਪਣੇ ਵਿਚਾਰ ਦੱਸਣੇ ਹੈ। ਦੋਸਤੋ, ਕ੍ਰਾਈਮ ਜਿਹੜਾ ਹੈ ਨਾ, ਅਪਰਾਧ ਜਿਹੜਾ ਹੈ, ਇੱਕ ਅਜਿਹੀ ਚੀਜ਼ ਹੈ ਜੋ ਸਾਡੇ ਅੰਦਰੋਂ ਹੀ ਜਿਹੜਾ ਪਣਪਦਾ ਹੈ, ਅਤੇ ਇਸ ਚੀਜ਼ ਨੂੰ ਜਿਹੜਾ ਹੈ ਆਪਾਂ ਕਿਵੇਂ ਰੋਕ ਸਕਦੇ ਹਾਂ, ਇਹ ਸਾਡੇ 'ਤੇ ਹੈ। ਅਤੇ ਬਸ ਫਿਰ ਮੈਂ ਕਿਹਾ ਜੀ, ਪ੍ਰੋਗਰਾਮ ਦੇ ਵਿੱਚ ਜੁੜੋ ਜਲਦੀ ਤੋਂ ਜਲਦੀ, ਬਹੁਤ ਸਾਰੀਆਂ ਗੱਲਾਂ ਕਰਨੀਆਂ ਅਤੇ ਬਹੁਤ ਸਾਰੇ ਦੋਸਤਾਂ ਤੋਂ ਅੱਜ ਜਾਣਨਾ ਹੈ ਕਿ ਉਹਨਾਂ ਦਾ ਕੀ ਕਹਿਣਾ। ਪਰ ਪਹਿਲਾਂ ਸੁਣਦੇ ਹਾਂ ਜੀ ਗਿੱਪੀ ਗਰੇਵਾਲ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਗੀਤ, ਅਤੇ ਗੀਤ ਸੁਣਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਫਿਰ ਨੰਬਰ ਦੱਸ ਦਿੰਦੀ ਹਾਂ, 0118123144, 0181234217 4। ਅਤੇ ਮੈਂ ਕਿਹਾ ਜੀ, ਆ ਜਾਓ ਫਿਰ ਜਲਦੀ ਜਲਦੀ, ਤਦ ਤੱਕ ਇੰਜੋਏ ਕਰਦੇ ਹਾਂ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਗਾਇਆ ਇਹ ਗੀਤ।

0: ਐਫਐਮ 101.7 ਮੈਗਾਹਰਟਜ਼ ਟਿਊਨ ਇਨ ਕੀਤਾ ਹੋਇਆ ਤੁਸੀਂ ਆਪਣੇ ਦੋਸਤ ਆਰਜੇ ਨੇਹਾ ਰਲਹਨ ਦੇ ਨਾਲ ਜੁੜੇ ਹੋਏ ਤੇ ਪ੍ਰੋਗਰਾਮ ਚੱਲ ਰਿਹਾ ਜੀ ਪਬਲਿਕ ਮੰਚ। ਪਬਲਿਕ ਮੰਚ ਜਿਸ ਦਾ ਅੱਜ ਅਸੀਂ ਵਿਸ਼ਾ ਨਿਰਧਾਰਿਤ ਕੀਤਾ ਹੈ ਅਪਰਾਧ ਬਾਰੇ। ਦੋਸਤੋ, ਅਸੀਂ ਵੀ ਸਮਾਜ ਦਾ ਹਿੱਸਾ ਹੈਗੇ ਹਾਂ ਅਤੇ ਸਮਾਜ ਦੇ ਵਿੱਚ ਕੁਝ ਵੀ ਹੁੰਦਾ ਉਹਦੇ ਜ਼ਿੰਮੇਵਾਰ ਅਸੀਂ ਵੀ ਹੁੰਦੇ ਹਾਂ। ਪਰ ਇਹ ਜਿਹੜੇ ਲਗਾਤਾਰ ਅਪਰਾਧ ਵੱਧ ਰਹੇ ਨੇ ਦੇਸ਼ ਦੁਨੀਆਂ ਦੇ ਵਿੱਚ, ਸਮਾਜ ਦੇ ਵਿੱਚ, ਇਹਨਾਂ ਦਾ ਕਾਰਨ ਕੀ ਹੈ? ਇਹ ਕਾਰਨ ਜਾਣਨ ਵਾਸਤੇ ਦੋਸਤ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ, ਆਓ ਫਿਰ ਜਾਣਦੇ ਹਾਂ ਇਹਨਾਂ ਤੋਂ ਹੀ। ਹੈਲੋ, ਹਰ ਹਫਤੇ ਕੁਝ ਖਾਸ ਵਿਸ਼ਾ ਲੈ ਕੇ ਆਉਂਦੇ ਹਾਂ, ਮਹੱਤਵਪੂਰਨ ਵਿਸ਼ਾ ਲੈ ਕੇ ਆਉਂਦੇ ਹਾਂ ਤੇ ਅੱਜ ਅਸੀਂ ਅਪਰਾਧ ਬਾਰੇ ਗੱਲ ਕਰ ਰਹੇ ਹਾਂ ਕਿ ਲਗਾਤਾਰ ਵੱਧ ਰਹੇ ਅਪਰਾਧਾਂ ਦੇ ਪਿੱਛੇ ਕੀ ਲੱਗਦਾ ਹੈ ਪੌਲ ਜੀ, ਕੀ ਕਾਰਨ ਹੈ?
1: ਮੈਡਮ ਜੀ ਦੇਖੋ ਨਾ, ਵੈਸੇ ਮੈਂ ਤੁਹਾਡਾ ਬਹੁਤ ਥੈਂਕਸ ਕਰਨਾ ਚਾਹੁੰਦਾ ਪਹਿਲੇ ਇਹਦਾ, ਕਿਉਂਕਿ ਤੁਸੀਂ ਜਦੋਂ ਵੀ ਆਉਂਦੇ ਨਾ, ਹਰ ਵਾਰੀ ਕੋਈ ਵੀ ਦੂਸਰੇ ਵੀ ਐਂਕਰ ਵੀ ਆਉਂਦੇ ਆ
0: ਜੀ,
1: ਤੇ ਨਵਾਂ ਨਵਾਂ ਵਿਸ਼ਾ ਲੈ ਕੇ ਆਉਂਦਾ, ਸਾਰਿਆਂ ਨੂੰ ਸੁਚੇਤ ਕਰਨ ਲਈ ਹੁੰਦਾ ਉਹ
0: ਜੀ।
1: ਤੇ ਤੁਸੀਂ ਵੀ ਅੱਜ ਸੁਚੇਤ ਕਰਨ ਵਾਲਾ ਇੱਕ ਅੱਜ ਮੁੱਦਾ ਉਠਾਇਆ ਕਿ ਅਪਰਾਧ ਮੈਡਮ ਬਹੁਤ ਤਰ੍ਹਾਂ ਦੇ ਹੁੰਦੇ ਆ। ਜਿੱਦਾਂ ਹੁਣ ਅੱਜ ਕੱਲ੍ਹ ਔਨਲਾਈਨ ਦੇ ਅਪਰਾਧ ਇੰਨੇ ਹੋ ਗਏ ਨਾ
0: ਜੀ,
1: ਵੀ ਜਿਹੜੇ ਕੋਈ ਬੰਦੇ ਕਹਿੰਦੇ ਆਪਣੇ ਆਪ ਨੂੰ ਅਸੀਂ ਬਹੁਤ ਜ਼ਿਆਦਾ ਸ਼ਤਾਨ ਆ ਜਾਂ ਬਹੁਤ ਜ਼ਿਆਦਾ ਸਮਝਦਾਰ ਆ, ਉਹ ਵੀ ਬੰਦੇ ਠੱਗੇ ਜਾਂਦੇ ਆ
0: ਜੀ।
1: ਉਹਦੇ ਵਿੱਚ ਇੱਦਾਂ ਵੀ ਜਿੱਦਾਂ ਹੁਣ ਕਈ ਵਾਰੀ ਕਹਿੰਦੇ ਜੀ ਤੁਹਾਨੂੰ ਅਸੀਂ ਨਾ ਉਹ ਤੁਹਾਡੇ ਕੋਈ ਬੇਟਾ ਇੱਦਾਂ ਆ ਜਾਂ ਉੱਦਾਂ ਆ, ਉਹਦੇ ਵਿੱਚ ਕੋਈ ਉਹਨੇ ਕੇਸ ਕਰ ਦਿੱਤਾ ਜਾਂ ਇੱਦਾਂ ਉਹ ਫਸ ਗਿਆ ਆ, ਉਹਨਾਂ ਨੂੰ ਇੱਦਾਂ ਕਈ ਵਾਰੀ ਝੂਠਿਆਂ ਲਾਰਿਆਂ ਵਿੱਚ ਲਾ ਕੇ ਤਾਂ ਉਹਨਾਂ ਤੋਂ ਪੈਸੇ ਮੰਗਾ ਲੈਂਦੇ ਆ, ਜਾਂ ਕਈ ਵਾਰੀ ਇੱਦਾਂ ਵੀ ਹੋ ਜਾਂਦਾ ਵੀ ਕਹਿੰਦੇ ਬਾਹਰ ਤੁਹਾਡਾ ਕੋਈ ਬੱਚਾ ਗਿਆ ਆ, ਕੋਈ ਨਾ ਕੋਈ ਕਿਸੇ ਨਾਲ ਰਿਸ਼ਤੇਦਾਰ ਗਿਆ ਹੀ ਹੁੰਦਾ ਆ, ਤਾਂ ਉਹਦਾ ਨਾਂ ਲੈ ਕੇ ਜਾਂ ਉਹਦਾ ਰੈਫਰੈਂਸ ਦੇ ਕੇ ਤਾਂ ਅਸੀਂ ਵਿੱਚ ਗੱਲਾਂ ਕਰਦੇ ਰਹਿੰਦੇ ਵੀ ਤੁਹਾਡਾ ਉਹ ਜਿਹੀ ਗਿਆ ਬਾਹਰ ਤੇ ਉਹ ਇੱਦਾਂ ਕਰਕੇ ਉਹਨੂੰ ਇੱਦਾਂ ਪੈਸਿਆਂ ਦੀ ਪ੍ਰੋਬਲਮ ਪੈ ਗਈ ਆ ਜਾਂ ਉੱਥੇ ਫੜਿਆ ਗਿਆ ਜਾਂ ਇੱਦਾਂ ਹੋਇਆ
0: ਜੀ।
1: ਇਹ ਬਹੁਤ ਤਰ੍ਹਾਂ ਦੇ ਮੈਡਮ ਇੱਦਾਂ ਹੁੰਦੇ ਆ,
0: ਸਾਨੂੰ
1: ਆਪਣੇ ਆਪ ਨੂੰ ਸੁਚੇਤ ਰਹਿਣ ਦੀ ਲੋੜ ਆ। ਜਿਵੇਂ ਕਹਿੰਦੇ ਨਾ ਵੀ ਕੋਈ ਗੈਰ ਕਾਨੂੰਨੀ ਕੰਮ ਕਰਨ ਵਾਲਾ ਬਹੁਤ ਬੰਦੇ ਐਕਸਪਰਟ ਹੁੰਦੇ ਆ, ਤੇ ਸਾਨੂੰ ਉਹਨਾਂ ਨਾਲੋਂ ਵੀ ਜ਼ਿਆਦਾ ਐਕਸਪਰਟ ਹੋਣਾ ਚਾਹੀਦਾ
0: ਜੀ।
1: ਤਾਂ ਕੋਈ ਵੀ ਗੱਲਬਾਤ ਹੋਵੇ ਤਾਂ ਪਹਿਲੇ ਉਹ ਇਨਫੋਰਮੇਸ਼ਨ ਕਰੋ ਜਾਂ ਇਨਫੋਰਮੇਸ਼ਨ ਪੂਰੀ ਲਓ, ਤਾਂ ਫੇਰ ਸਾਨੂੰ ਅਸੀਂ ਵਧੀਆ ਸੁਚੇਤ ਰਵਾਂਗੇ
0: ਜੀ। ਪੌਲ ਜੀ, ਤੁਸੀਂ ਇੱਥੇ ਦੱਸਿਆ ਸਾਨੂੰ, ਪੌਲ ਜੀ ਤੁਸੀਂ ਅਪਰਾਧਾਂ ਦੇ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਦੇ ਅਪਰਾਧ ਹੁੰਦੇ ਨੇ ਜੀ,
1: ਤੇ ਉਹਦਾ ਵੀ ਸੋਲੂਸ਼ਨ ਏਦਾਂ 1930 ਨੰਬਰ ਤੇ ਹੋ ਜਾਂਦਾ
0: ਜੀ।
1: ਤੇ ਬਾਕੀ ਜਿਹੜੇ ਹੁਣ ਗੌਰਮੈਂਟ ਨੇ ਹੋਰ ਵੀ ਇੱਕ ਕਾਨੂੰਨ ਬਣਾਤਾ ਵੀ ਜੇ 10,000 ਦੇ ਉੱਤੇ ਤੁਸੀਂ ਕਿਸੇ ਨੂੰ ਕੋਈ ਪੇਮੈਂਟ ਆਨਲਾਈਨ ਕਰਦੇ ਆ, ਤੇ ਉਹਦੇ ਵਿੱਚ ਜਿੰਨਾ ਚਿਰ ਤੁਸੀਂ ਦੁਬਾਰਾ ਤੁਹਾਨੂੰ ਉਹ

0: ਮੌਕੇ ਦੁਬਾਰਾ ਨਾ ਕਰੂੰਗੇ ਤਾਂ ਨਜ਼ਰ ਉਹਨੂੰ ਜਿੰਮ ਜਾਣੀ ਨੀ।
1: ਜੀ ਪੋਲ ਜੀ, ਤੁਸੀਂ ਇੱਥੇ ਬਹੁਤ ਵਧੀਆ ਸਰਕਾਰ ਦੇ ਕੀਤੇ ਗਏ ਪਹਿਲੂਆਂ ਬਾਰੇ ਵੀ ਦੱਸਿਆ ਕਿ ਸਰਕਾਰ ਦੀ ਕੀ ਕੀ ਪਹਿਲ ਰਹੀ ਹੈ ਇਸ ਇਹਨਾਂ ਅਪਰਾਧਾਂ ਨੂੰ, ਡਿਜੀਟਲ ਅਪਰਾਧਾਂ ਨੂੰ ਰੋਕਣ ਵਾਸਤੇ, ਅਤੇ ਨਾਲ ਹੀ ਨਾਲ ਤੁਸੀਂ ਬਾਕੀ ਦੋਸਤਾਂ ਦੇ ਨਾਲ ਇੱਕ ਨੰਬਰ ਸਾਂਝਾ ਕੀਤਾ 1930 ਜੀ, ਅਤੇ ਉਮੀਦ ਕਰਦੇ ਹਾਂ ਕਿ ਜਿਹੜੇ ਦੋਸਤ ਨੇ, ਬਹੁਤ ਸਾਰੇ ਦੋਸਤ ਆ ਸਾਡੇ ਨਾਲ ਜੁੜਨਗੇ ਅਤੇ ਇਸ ਵਿਸ਼ੇ 'ਤੇ ਗੱਲ ਕਰਨਗੇ। ਤੁਹਾਡਾ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਵਾਸਤੇ ਜੀ। ਦੋਸਤੋ, ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਖਾਸ ਵਿਸ਼ਾ, ਇੱਕ ਮਹੱਤਵਪੂਰਨ ਵਿਸ਼ਾ, ਅਪਰਾਧ। ਇੱਕ ਅਜਿਹੀ ਚੀਜ਼ ਹੈ ਜਿਸਨੇ ਕੋਈ ਗਲੀ, ਕਿਸੇ ਪਿੰਡ ਜਾਂ ਕਿਸੇ ਸ਼ਹਿਰ ਦੀ ਗਲੀ ਨੂੰ ਨਹੀਂ ਛੱਡਿਆ, ਅਤੇ ਬਸ ਫਿਰ ਜਦ ਕਹਿੰਦੇ ਕੋਈ ਚੀਜ਼ ਵੱਧ ਜਾਂਦੀ ਹੈ, ਅਤੀ ਹੋ ਜਾਂਦੀ ਹੈ ਕਿਸੇ ਚੀਜ਼ ਦੀ, ਅਤੇ ਉਸ ਦੇ ਉੱਤੇ ਗੱਲ ਕਰਨਾ ਜ਼ਰੂਰੀ ਹੋ ਜਾਂਦਾ, ਕਿਉਂਕਿ ਗੱਲਾਂ ਦੇ ਨਾਲ ਹੀ ਜਿਹੜਾ ਕੋਈ ਨਾ ਕੋਈ ਹਿੱਲਾ ਵਸੀਲਾ ਹੁੰਦਾ, ਅਤੇ ਨਾ ਅਪਰਾਧਾਂ ਨੂੰ ਰੋਕਣ ਲਈ ਅੱਜ ਕੀ ਕੁਝ ਦੋਸਤ ਸਾਡੇ ਨਾਲ ਸਾਂਝਾ ਕਰਨਗੇ ਜਾਣਾਂਗੇ, ਪਰ ਪਹਿਲਾਂ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਗੀਤ, ਅਤੇ ਗੀਤ ਦੇ ਉਸ ਪਾਰ ਮਿਲਾਂਗੇ ਛੇਤੀ ਛੇਤੀ। ਅਤੇ ਤੁਹਾਨੂੰ ਨੰਬਰ ਇੱਕ ਵਾਰੀ ਫਿਰ ਯਾਦ ਦਿਲਾ ਦਿੰਦੀ ਹਾਂ, ਨੰਬਰ ਹੈ ਜੀ 01 8 1 23 42 174।

ਵੈਲਕਮ ਬੈਕ ਹੈ ਜੀ ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ, ਅਤੇ ਖਾਸ ਵਿਸ਼ਾ ਅਤੇ ਇੱਕ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ ਅੱਜ ਦੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਵਾਸਤੇ। ਅਤੇ ਆਓ ਜੀ ਫਿਰ ਜਾਣਦੇ ਹਾਂ ਇਹਨਾਂ ਤੋਂ ਕੌਣ ਅਤੇ ਕਿੱਥੋਂ ਮਿਲਾਇਆ ਜੀ ਇਹਨਾਂ ਨੇ ਫੋਨ। ਹੈਲੋ ਹੈਲੋ ਮੈਂ ਕਿ ਦੋਸਤਾਂ ਨੇ ਫੋਨ ਤਾਂ ਮਿਲਾਇਆ ਪਰ ਇੰਤਜ਼ਾਰ ਜ਼ਿਆਦਾ ਦੇਰ ਕੀਤਾ ਨਹੀਂ ਇਹਨਾਂ ਨੇ, ਪਰ ਚਲੋ ਕੋਈ ਗੱਲ ਨਹੀਂ, ਪ੍ਰੋਗਰਾਮ ਚੱਲ ਰਿਹਾ ਜੀ ਪਬਲਿਕ ਮੰਚ ਅਤੇ ਬਹੁਤ ਸਮਾਂ ਸਾਡੇ ਕੋਲ ਹਜੇ, ਬਹੁਤ ਸਾਰੇ ਦੋਸਤਾਂ ਦੇ ਨਾਲ ਕਰਨੀ ਹੈ ਗੱਲਬਾਤ। ਅਤੇ ਜਦ ਤੱਕ ਇਹਨਾਂ ਦਾ ਫੋਨ, ਅਗਲੇ ਕਾਲਰ ਦੋਸਤ ਦਾ ਫੋਨ ਆਉਂਦਾ ਹੈ, ਤਦ ਤੱਕ ਅਪਰਾਧ ਬਾਰੇ ਦੋਸਤੋ ਗੱਲਬਾਤ ਕਰੀਏ। ਤਾਂ ਅਪਰਾਧ ਜਿਹੜਾ ਹੈ ਇੱਕ ਅਜਿਹੀ ਚੀਜ਼ ਹੈ ਸਾਨੂੰ ਜਿਹੜਾ ਹੈ ਬਹੁਤ ਜ਼ਿਆਦਾ ਸੋਚਣ ਸਮਝਣ ਦੀ ਜ਼ਰੂਰਤ ਹੈ। ਅਤੇ ਮੈਂ ਕਿਹਾ ਜੀ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਦੋਸਤ ਵੀ ਜੁੜ ਚੁੱਕੇ ਨੇ। ਹੈਲੋ ਦੋਸਤੋ, ਕਿਸੇ ਟੈਕਨੀਕਲ ਪ੍ਰੋਬਲਮ ਦੇ ਕਰਕੇ ਇਹਨਾਂ ਨਾਲ ਵੀ ਗੱਲਬਾਤ ਤਾਂ ਨਹੀਂ ਹੋ ਪਾਈ, ਪਰ ਅਪਰਾਧ ਬਾਰੇ ਜਿਵੇਂ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਅਪਰਾਧ ਸਮਾਜ ਦੇ ਵਿੱਚ ਕੋਈ ਚੀਜ਼ ਜਦ ਵੱਧ ਜਾਵੇ ਲਗਾਤਾਰ ਲਗਾਤਾਰ, ਅਤੇ ਉਸ 'ਤੇ ਗੱਲ ਹੋਣਾ ਬਹੁਤ ਜ਼ਰੂਰੀ ਹੈ, ਲਾਜ਼ਮੀ ਹੋ ਜਾਂਦਾ, ਕਿਉਂਕਿ ਸਮਾਜ ਦੀ ਅਸੀਂ ਵੀ ਇਕਾਈ ਹਾਂ। ਅਸੀਂ ਸਿਰਫ ਪੁਲਿਸ ਪ੍ਰਸ਼ਾਸਨ ਦੇ ਉੱਤੇ ਨਹੀਂ ਰਹਿ ਸਕਦੇ ਕਿ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਅਪਰਾਧ ਨੂੰ ਰੋਕਣਾ, ਸਮਾਜ ਦਾ ਹਿੱਸਾ ਹਾਂ ਅਸੀਂ, ਸਮਾਜ ਤੋਂ ਹੀ ਅਪਰਾਧ ਸ਼ੁਰੂ ਹੁੰਦੇ ਨੇ, ਅਤੇ ਸਾਡਾ ਨਿੱਜੀ ਤੌਰ 'ਤੇ ਵੀ ਇਹ ਇੱਕ ਜਿਹੜਾ ਹੈ ਮਕਸਦ ਹੋਣਾ ਚਾਹੀਦਾ ਕਿ ਸਾਡੇ ਆਸ ਪਾਸ ਚੀਜ਼ਾਂ ਜਿਹੜੀਆਂ ਹੋ ਰਹੀਆਂ, ਜਿਹੜੀਆਂ ਅਜੀਬ ਘਟਨਾਵਾਂ ਵਾਪਰ ਰਹੀਆਂ, ਉਹਨਾਂ 'ਤੇ ਜਿਹੜਾ ਹੈ ਨਜ਼ਰ ਰੱਖੀਏ। ਅਤੇ ਜੇਕਰ ਕੁਝ ਅਜੀਬ ਲੱਗਦਾ ਹੈ ਤਾਂ ਉਸ ਦੀ ਜਿਹੜੀ ਹੈ ਸ਼ਿਕਾਇਤ ਕਰੀਏ। ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਹੋਰ ਵੀ ਗੱਲਬਾਤ ਕਰਾਂਗੇ, ਇਸ ਵਿਸ਼ੇ ਦੇ ਬਾਰੇ ਬਹੁਤ ਕੁਝ ਹੈ। ਇਹ ਵਿਸ਼ਾ ਇੱਕ ਅਜਿਹਾ ਹੈ ਜਿਸ 'ਤੇ ਮੈਂ ਕਿਹਾ ਦੋਸਤੋ ਇੱਕ ਘੰਟੇ ਜਿਹੜਾ ਪ੍ਰੋਗਰਾਮ ਹੈ ਉਹ ਸਮਾਂ ਜਿਹੜਾ ਹੈ ਉਹ ਵੀ ਘੱਟ ਪਏਗਾ, ਪਰ ਕੋਸ਼ਿਸ਼ ਰਹੇਗੀ ਅਲੱਗ ਅਲੱਗ ਵਿਚਾਰਾਂ ਨੂੰ ਅੱਜ ਸ਼ਾਮਿਲ ਕਰਨ ਦੀ।

0: ਜੀ ਦੋਸਤੋ, ਵੈਲਕਮ ਬੈਕ ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਇੱਕ ਵਾਰ ਫਿਰ ਮੁੜ ਸਵਾਗਤ ਹੈ, ਕਿਉਂਕਿ ਸਾਡੇ ਨਾਲ ਸਾਡੇ ਦੋਸਤ ਜਿਹੜੇ ਨੇ ਜੁੜ ਚੁੱਕੇ ਨੇ। ਹੈਲੋ
1: ਹੈਲੋ
0: ਜੀ, ਨਮਸਕਾਰ ਜੀ, ਕੌਣ ਤੇ ਕਿੱਥੋਂ ਗੱਲ ਕਰੇ ਜਨਾਬ?
1: ਹੈਲੋ
0: ਜੀ, ਜੀ ਜਨਾਬ,
1: ਹਾਂਜੀ ਹਾਂਜੀ, ਬਲਕਾਰ ਸਿੰਘ ਬੋਲਦੇ ਜੀ।
0: ਜੀ ਬਲਕਾਰ ਜੀ, ਪ੍ਰੋਗਰਾਮ ਦੇ ਵਿੱਚ ਬਹੁਤ ਸਵਾਗਤ। ਮੈਂ ਕਿਹਾ ਜਨਾਬ, ਅੱਜ ਇੱਕ
1: ਆਪਦਾ ਵੀ ਬਹੁਤ ਵਿਸ਼ਾ ਬਹੁਤ ਸੋਹਣਾ ਲੈ ਕੇ ਆਏ ਜੀ, ਆਪਦਾ ਵੀ ਧੰਨਵਾਦ ਮੈਡਮ ਜੀ।
0: ਜੀ ਤੁਸੀਂ ਵਿਸ਼ੇ ਦਾ ਹੁਣ ਜ਼ਿਕਰ ਕਰ ਲਿਆ ਤੇ ਮੈਨੂੰ ਦੱਸੋ ਕਿ ਜਿਹੜੇ ਅਪਰਾਧ ਵੱਧ ਰਹੇ ਨੇ ਲਗਾਤਾਰ, ਇਹਨਾਂ ਨੂੰ ਘਟਾਉਣ ਦੇ ਵਿੱਚ ਅਸੀਂ ਆਮ ਨਾਗਰਿਕ ਕਿਵੇਂ ਤੇ ਕਿਸ ਤਰ੍ਹਾਂ ਜਿਹੜੀ ਹੈ ਭੂਮਿਕਾ ਨਿਭਾ ਸਕਦੇ ਹਾਂ?
1: ਹਾਂ, ਇਹਦੇ ਚ ਮੈਡਮ ਜੀ ਕਈ ਰਾਜ ਹੈਗੇ ਆ ਵੀ ਕੁਛ ਤਾਂ ਲੋਕ ਆਪਣੇ ਲਾਲਚਾਂ ਦੇ ਲਈ ਕੰਮ ਕਰ ਰਹੇ ਆ
0: ਜੀ,
1: ਤੇ ਕੁਛ ਲੋਕ ਆਪਣੀ ਜਿਹੜੀ ਸੋਚ ਆ ਉਹਨਾਂ ਦੀ ਨੈਗੇਟਿਵ ਤੇ ਪੋਜ਼ਿਟਿਵ ਸੋਚ ਦੇ ਵਿੱਚ ਫਰਕ ਆ, ਉਹ ਝਗੜਾ ਕਰਨ ਲੱਗੇ, ਕਤਲ ਕਰਨ ਲੱਗੇ, ਵੀ ਨਹੀਂ ਸੋਚਦੇ ਹੈਗੇ
0: ਜੀ।
1: ਤੇ ਕੁਛ ਲੋਕ ਜੇ ਗੱਲ ਸਰਕਾਰ ਦੀ ਕਰੀਏ ਚਲੋ ਤੁਸੀਂ ਮਨਾ ਕਰ ਦਿੱਤਾ, ਪਰ ਜਿਹੜੀਆਂ ਖੂਫੀਆ ਏਜੰਸੀਆਂ ਜਾਂ ਹੋਰ ਲੋਕ ਆ, ਕਤਲੇਆਮ ਖਾਸ ਕਰਕੇ ਜਲੰਧਰ ਦੇ ਵਿੱਚ ਜ਼ਿਆਦਾ ਕਤਲੇਆਮ ਬਹੁਤ ਹੁੰਦੇ ਆ
0: ਜੀ। ਇੱਥੇ ਬਲਕਾਰ ਜੀ ਮੈਂ ਕਹਿਣਾ ਚਾਹੂੰਗੀ, ਤੁਸੀਂ ਇੱਥੇ ਮਨਾ ਨਹੀਂ ਕੀਤਾ, ਗੱਲ ਇੰਨੀ ਹੈ ਕਿ ਆਪਾਂ ਸਮਾਜ ਦੇ ਨਾਗਰਿਕ ਹੋਣ ਦੇ ਨਾਤੇ ਅਸੀਂ ਕੀ ਕੁਝ ਕਰ ਸਕਦੇ ਹਾਂ ਆਪਣੇ ਨਿੱਜੀ ਤੌਰ ਤੇ ਇਹਨਾਂ ਅਪਰਾਧਾਂ ਦੀ ਲਗਾਤਾਰ ਵੱਧਦੀ ਦਰ ਨੂੰ ਘਟਾਉਣ ਵਾਸਤੇ।
1: ਹਾਂ, ਇਹਦੇ ਤੇ ਗੱਲ ਤਾਂ ਤੁਹਾਡੀ ਠੀਕ ਸੀ, ਕਤਲ ਦੇ ਵਿੱਚ ਅਸੀਂ ਕੀ ਕਰਨਾ ਚਾਹੁੰਦੇ, ਅਸੀਂ ਜੇ ਕਿਸੇ ਚੀਜ਼ ਦਾ ਵਿਰੋਧ ਕਰਦੇ ਹਾਂ ਤੇ ਸਰਕਾਰ ਨੇ ਨਸ਼ਿਆਂ ਦੇ ਵਿਰੋਧ ਨਸ਼ਿਆਂ ਮੁਹਿੰਮ ਚਲਾਈ ਸੀਗੀ, ਨਸ਼ਿਆਂ ਦੀ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਤੇ ਮਹਿਤਪੁਰ ਦੇ ਵਿੱਚ ਉਸ ਸਰਪੰਚ ਨੇ ਗੁੰਡਿਆਂ ਨੂੰ ਬੰਦ ਕੀਤਾ ਵੀ ਨਸ਼ੇ ਨਹੀਂ ਇੱਥੇ ਵੇਚਣੇ, ਉਹਨਾਂ ਨੂੰ ਮੀਆਂ ਬੀਬੀ ਨੂੰ ਸਰਪੰਚ ਨੂੰ ਕਤਲ ਕਰ ਦਿੱਤਾ
0: ਜੀ। ਤੁਸੀਂ ਇੱਥੇ ਸੋਚ ਦੀ ਗੱਲ ਕੀਤੀ,
1: 3 ਦਿਨ ਲਈ ਅਸੀਂ ਧਰਨਾ ਲਾਇਆ ਤੇ ਅਸੀਂ ਉਹ ਨਿਆਣ ਸਾਹਿਬ ਲੈ ਕੇ ਡੀਸੀ ਸਾਹਿਬ ਗਏ, ਉੱਥੇ ਨਿਆਣ ਸਾਹਿਬ ਮਿਲਿਆ, ਲੇਕਿਨ ਜੇ ਤਾਂ ਵਿਰੋਧ ਕਰਦੇ ਆ ਤੇ ਲੋਕ ਘਰੇ ਮਾਰਨ ਆਉਂਦੇ ਆ, ਜੇ ਸੱਚ ਸਾਹਮਣੇ ਆਉਂਦਾ ਤੇ ਉੱਥੇ ਸਰਕਾਰ ਦਾ ਕਾਨੂੰਨ ਵੀ ਬਹੁਤ ਢਿੱਲਾ ਚੱਲਦਾ ਹੈ, ਸ਼ਰੇਆਮ ਤਾਂ ਗੋਲੀਆਂ ਅਦਾਲਤਾਂ ਵਿੱਚ ਵੀ ਚੱਲੀ ਜਾਂਦੀਆਂ ਤੇ ਸ਼ਰੇਆਮ ਗੁੰਡਾਗਰਦੀ ਥਾਣਿਆਂ ਵਿੱਚ ਵੀ ਹੋਈ ਜਾਂਦੀ ਹੈ
0: ਜੀ। ਤੁਸੀਂ ਸੋਚ ਦੀ ਗੱਲ ਕੀਤੀ ਸੀ ਬਲਕਾਰ ਜੀ ਕਿ ਸੋਚਦੇ ਨਹੀਂ ਹੈ ਕਿਸੇ, ਮਤਲਬ ਕਿਸੇ ਵੀ ਹਥਿਆਰ ਨੂੰ ਚੁੱਕਣ ਲੱਗੇ, ਇਹ ਸੋਚਣ ਬਹੁਤ ਜ਼ਰੂਰੀ ਹੈ, ਪਰ ਕੀ ਕਾਰਨ ਹੈ ਕਿ ਲੋਕ ਸੋਚਦੇ ਵਿਚਾਰਦੇ ਨਹੀਂ ਹੈ, ਫਟਾਫਟ ਜਿਹੜਾ ਹੈ ਕੋਈ

0: ਕਦਮ ਚੁੱਕ ਲੈਂਦੇ ਆ।
1: ਇਹਦੇ ਚ ਮੈਡਮ ਜੀ ਏਦਾਂ ਸੀ ਵੀ ਜਿਹੜੀ ਜਿਹੜਾ ਨਾ ਸੋਚ ਆ ਸਾਡੀ
0: ਜੀ,
1: ਸੋਚ ਸਾਡੀ ਹੁਣ ਕਈ ਕਹਿੰਦੇ ਲਾਈਟ ਹਰੀ ਲਾਈਟ ਪੀਲੀ ਲਾਈਟ ਹੋ ਜਾਂਦੀ ਆ, ਕਈ ਗੇਰੀ ਇੱਦਾਂ ਦੇ ਜੁਆ ਪੀੜੀ ਹੈਗੀ ਆ ਵੀ ਸਾਈਡ ਲੈਣ ਤੋਂ ਮੋਹਰੇ ਗੱਡੀ ਲਾਉਣ ਤੋਂ ਮਿੰਟੋ ਮਿੰਟੀ ਤਿਉਹਾਰ ਕੱਢ ਕੇ ਮਿੰਟੋ ਮਿੰਟੀ ਇੱਕ ਧੁਰ ਮੁੱਕੀ ਕਰ ਲੈਂਦੇ ਆ।
0: ਗੱਲ
1: ਸਵਾਲ ਇੱਥੇ ਉੱਠਦਾ ਵੀ ਸਾਡੀ ਸੋਚ ਕਿੱਥੇ ਖੜੀ ਆ। ਮੈਂ ਮੇਰੀ ਸਮਝ ਦੇ ਮੁਤਾਬਕ ਵੀ ਪ੍ਰਾਇਮਰੀ ਸਕੂਲ ਦੇ ਵਿੱਚ ਛੋਟੇ ਛੋਟੇ ਨੰਨੇ ਮੁੰਨੇ ਬੱਚਿਆਂ ਤੇ ਏਦਾਂ ਦਾ ਇੱਕ ਪੀੜ ਲੱਗਣਾ ਚਾਹੀਦਾ ਕਿ ਜਾਨੂੰ ਸਮਾਜ ਪ੍ਰਤੀ, ਮਾਂ ਪੇ ਪ੍ਰਤੀ, ਔਰ ਦੇਸ਼ ਪ੍ਰਤੀ, ਰੁੱਖ ਲਾਉਣ ਪ੍ਰਤੀ, ਪਾਣੀ ਪਾਉਣ ਪ੍ਰਤੀ, ਹੁਣ ਬੜੇ ਤੁਹਾਡੇ ਵਿਸ਼ੇ ਚੱਲਦੇ ਆ ਸਟੂਡੀਓ ਵਿੱਚ, ਰੁੱਖ ਲਾਉਣੇ ਬੜੇ ਜ਼ਰੂਰੀ ਆ। ਮੇਰੇ ਹਲਕੇ ਵਿੱਚ ਰੁੱਖ ਇੱਕ ਵੀ ਨਹੀਂ ਲੱਗਾ ਹੈਗਾ, ਕੋਈ ਪਾਣੀ ਨਹੀਂ ਪਾਉਂਦਾ। ਮੈਂ ਆਪਣੀ ਸਮਝ ਦੇ ਮੁਤਾਬਕ ਮੈਂ 3500 ਦਾ ਪਰਮਿਟ ਕਟਾਇਆ, 3500 ਬੂਟੇ ਦਾ ਮੈਂ ਸਾਰੇ ਮਸਾਨ ਘਾਟਾਂ ਸਿਵਿਆਂ ਚ ਲਾਇਆ। ਪਰ ਗੱਲ ਅੱਜ ਦਾ ਵਿਸ਼ਾ ਜਿਹੜਾ ਹੈਗਾ ਉਹ ਕਲੇਮ ਦਾ ਹੈਗਾ ਵੀ ਕਲੇਮ ਕਿੰਨਾ ਹੋ ਰਿਹਾ। ਅੱਜ ਉਹ ਜਿਹੜੀ ਔਰਤ ਸੀਗੀ ਅੱਜ ਦਾ ਨਿਊਜ਼ ਵਿੱਚ, ਉਹਦੇ ਉਹਦੇ ਘਰ ਵਾਲੇ ਨੇ ਉਹਦੇ ਸਿਰ 'ਤੇ ਏਦਾਂ ਦੇ ਜ਼ਬਰਦਸਤ ਤਵੇ ਮਾਰੇ, ਉਹਦਾ ਕਤਲ ਹੋ ਗਿਆ ਵਿਚਾਰੀ ਦਾ
0: ਜੀ। ਪਰ ਇਸ ਤੇ ਅਸੀਂ ਕਿਵੇਂ ਜਿਹੜਾ ਹੈ ਅਪਰਾਧ ਜਿਹੜਾ ਹੈ ਸਾਡੇ ਆਸ ਪਾਸ ਦੇ ਲੋਕ ਸੁਰੱਖਿਅਤ ਰਹਿਣ, ਕਿਵੇਂ ਕੀ ਇੱਕ ਕਦਮ ਹੈ ਜੋ ਅਸੀਂ ਚੁੱਕ ਸਕਦੇ ਹਾਂ ਆਪਣੇ ਪਰਿਵਾਰ ਦੀ ਜਾਂ ਆਂਢ ਗੁਆਂਢ ਦੀ ਸੁਰੱਖਿਆ ਵਾਸਤੇ?
1: ਹਾਂਜੀ
0: ਜੀ,
1: ਹੈਲੋ
0: ਜੀ।
1: ਹਾਂ, ਇਹਦੇ ਚ ਇਹ ਸੀ ਵੀ ਮੇਰੇ ਦਿਮਾਗ ਚੋਂ ਗੱਲ ਨਿਕਲ ਗਈ, ਚਲੋ ਮੈਂ ਥੋੜੀ ਗੱਲ ਘੁਮਾ ਦੇਣਾ
0: ਜੀ। ਬਲਕਾਰ ਜੀ, ਸ਼ੁਕਰੀਆ, ਸ਼ੁਕਰੀਆ ਬਹੁਤ ਫੋਨ ਕਰਨ ਵਾਸਤੇ, ਤੇ ਉਮੀਦ ਕਰਦੇ ਹਾਂ ਬਾਕੀ ਦੇ ਜਿਹੜੇ ਦੋਸਤ ਨੇ ਉਹ ਵੀ ਪ੍ਰੋਗਰਾਮ ਸੁਣ ਰਹੇ ਨੇ ਤੇ ਜਲਦੀ ਤੋਂ ਜਲਦੀ ਉਹਨਾਂ ਦੀ ਵੀ ਜਿਹੜੀ ਹੈ ਉਹ ਵੀ ਆਪਣੀ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਦੀ ਵੀ ਕਦੋਂ ਵਾਰੀ ਆਏ ਤੇ ਕਦੋਂ ਉਹ ਵੀ ਆਪਣੇ ਵਿਚਾਰ ਸਾਂਝੇ ਕਰ ਸਕਣ। ਤੇ ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਦੋਸਤੋ ਸਾਡੇ ਨਾਲ ਹੁਣੇ ਦੋਸਤ ਜੁੜੇ ਤੇ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਨੰਬਰ ਹੈ ਜੀ 0118123441। ਤੇ ਮੈਂ ਕਿਹਾ ਜੀ ਇੱਕ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ, ਆਓ ਫਿਰ ਕਰਦੇ ਇਹਨਾਂ ਨਾਲ ਗੱਲਬਾਤ। ਹੈਲੋ ਹੈਲੋ ਦੋਸਤੋ, ਮੈਂ ਕਿਹਾ ਜੀ ਅੱਜ ਪ੍ਰੋਗਰਾਮ ਦੇ ਵਿੱਚ ਵਕਤ ਵੀ ਕਹਿ ਰਿਹਾ ਕਿ ਫਟਾਫਟ ਜਿਹੜੀ ਹੈ ਇੱਕ ਮਿਊਜ਼ਿਕ ਬ੍ਰੇਕ ਜਿਹੜੀ ਹੈ ਇੱਕ ਗੀਤ ਜਿਹੜਾ ਹੈ ਫਟਾਫਟ ਸੁਣ ਲਿਆ ਜਾਏ ਅਤੇ ਉਸ ਤੋਂ ਬਾਅਦ ਹੀ ਬਾਕੀ ਦੇ ਦੋਸਤਾਂ ਦੇ ਨਾਲ ਗੱਲਬਾਤ ਕੀਤੀ ਜਾਏ। ਪ੍ਰੋਗਰਾਮ ਦੇ ਵਿੱਚ ਜੁੜਨ ਦਾ ਮੈਂ ਤੁਹਾਨੂੰ ਰਸਤਾ ਦੱਸ ਦਿੱਤਾ, ਨੰਬਰ ਦੱਸ ਦਿੱਤਾ ਹੈ, ਇੱਕ ਵਾਰੀ ਫਿਰ ਦੁਹਰਾ ਦਿੰਦੀ ਹਾਂ 0181 2342174। ਅਤੇ ਕਮਲ ਖਾਨ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਪ੍ਰੋਗਰਾਮ ਦਾ ਅਗਲਾ ਗੀਤ।

0: ਦੋਸਤੋ, ਅਪਰਾਧ ਦਾ ਕਾਰਨ ਬਹੁਤ ਸਾਰੇ ਕਾਰਨ ਹੋ ਸਕਦੇ ਆ, ਪਰ ਉਹਨਾਂ ਕਾਰਨ ਦੇ ਵਿੱਚ ਇੱਕ ਮਹੱਤਵਪੂਰਨ ਜਿਹੜਾ ਹੈ ਕਾਰਨ ਇਹੀ ਹੈ ਕਿ ਅਸੀਂ ਸੋਚ ਵਿਚਾਰ ਨਹੀਂ ਕਰਦੇ। ਸਬਰ ਸੰਤੋਖ ਜਿਹੜਾ ਹੈ ਕਿਤੇ ਨਾ ਕਿਤੇ ਇਸ ਵਿੱਚ ਬਹੁਤ ਜ਼ਿਆਦਾ ਕਮੀ ਆਈ ਹੈ। ਪਰ ਸਾਡੇ ਅਗਲੇ ਕਾਲਰ ਦੋਸਤ ਦਾ ਕੀ ਕਹਿਣਾ ਹੈ ਇਸ ਵੱਧਦੇ ਹੋਏ ਅਪਰਾਧ ਬਾਰੇ, ਆਓ ਜਾਣਦੇ ਹਾਂ ਉਹਨਾਂ ਤੋਂ ਹੀ। ਹੈਲੋ
1: ਹੈਲੋ
0: ਜੀ, ਨਮਸਕਾਰ ਜੀ, ਕੌਣ ਤੇ ਕਿੱਥੋਂ ਜਨਾਬ?
1: ਹੈਲੋ
0: ਹੈਲੋ ਜਨਾਬ, ਕੌਣ ਗੱਲ ਕਰ ਰਹੇ ਤੇ ਕਿੱਥੋਂ ਗੱਲ ਕਰ ਰਹੇ ਹੋ? ਜੀ, ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਅਪਰਾਧ ਦੇ ਬਾਰੇ। ਇਹ ਜਿਹੜੇ ਸਮਾਜ ਦੇ ਵਿੱਚ ਅਪਰਾਧ ਵੱਧ ਰਹੇ ਨੇ, ਕੀ ਇਹ ਲੋਕਾਂ ਦੀ ਚੁੱਪੀ ਤੇ ਜਾਂ ਬੇਪਰਵਾਹੀ ਕਾਰਨ ਵੱਧ ਰਹੇ ਹੈ, ਜਾਂ ਕੀ ਕਾਰਨ ਹੈ ਇਸ ਦੇ ਪਿੱਛੇ, ਕੀ ਲੱਗਦਾ ਤੁਹਾਨੂੰ?
1: ਹੈਲੋ
0: ਜੀ ਸਰ, ਆਵਾਜ਼ ਆ ਰਹੀ ਹੈ? ਹੈਲੋ, ਦੋਸਤੋ ਇੱਕ ਵਾਰ ਫਿਰ ਰਾਬਤਾ ਨਹੀਂ ਕਾਇਮ ਹੋ ਪਾਇਆ ਸਾਡੇ ਕਾਲਰ ਦੋਸਤ ਦੇ ਨਾਲ, ਜਿਨ੍ਹਾਂ ਨੇ ਫੋਨ ਤਾਂ ਬੜੇ ਚਾਅ ਦੇ ਨਾਲ ਕੀਤਾ ਅਤੇ ਕਾਫੀ ਜ਼ਿਆਦਾ ਉਤਸ਼ਾਹਿਤ ਵੀ ਸੀਗੇ ਗੱਲਬਾਤ ਕਰਨ ਵਾਸਤੇ, ਆਪਣੇ ਵਿਚਾਰ ਸਾਂਝਾ ਕਰਨ ਵਾਸਤੇ, ਪਰ ਕੁਝ ਟੈਕਨੀਕਲ ਦਿੱਕਤ ਕਰਕੇ ਗੱਲ ਨਹੀਂ ਹੋ ਪਾਈ। ਪਰ ਪ੍ਰੋਗਰਾਮ ਪਬਲਿਕ ਮੰਚ ਬਾਰੇ ਅੱਜ ਅਸੀਂ ਇੱਕ ਖਾਸ ਵਿਸ਼ੇ ਬਾਰੇ ਗੱਲਬਾਤ ਕਰ ਰਹੇ ਹਾਂ ਅਤੇ ਵਿਸ਼ੇ ਵੱਲ ਵੱਧਦੇ ਹਾਂ ਕਿ ਸਮਾਜ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਹੈ ਅਪਰਾਧ ਜਿਹੜੇ ਹੈ ਉਹ ਵੱਧ ਰਹੇ ਨੇ। ਇਹਦੇ ਵਿੱਚ ਬੱਚਿਆਂ ਨੂੰ ਲੈ ਕੇ ਬਹੁਤ ਸਾਰੇ ਅਪਰਾਧ ਹੋ ਰਹੇ ਨੇ, ਮਹਿਲਾਵਾਂ ਨੂੰ ਲੈ ਕੇ ਹੋ ਰਹੇ ਨੇ, ਇਸ ਦੇ ਨਾਲ ਹੀ ਨਾਲ ਨਸ਼ਿਆਂ ਵਾਲੇ ਅਪਰਾਧ ਵੀ ਬਹੁਤ ਜ਼ਿਆਦਾ ਹੋ ਰਹੇ ਆ, ਬੇਰੁਜ਼ਗਾਰੀ ਕਰਕੇ ਜਿਹੜੇ ਹੈ ਅਲੱਗ ਅਲੱਗ ਕਾਰਨ ਹੈ ਅਲੱਗ ਅਲੱਗ ਤਰ੍ਹਾਂ ਦੇ ਅਪਰਾਧ ਨੇ। ਅਤੇ ਇਹਨਾਂ ਅਪਰਾਧਾਂ ਦਾ ਕਾਰਨ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਅਸੀਂ ਸੋਚ ਵਿਚਾਰ ਨਹੀਂ ਕਰਦੇ। ਸਬਰ ਸੰਤੋਖ ਜਿਹੜਾ ਹੈ, ਜਿਹੜੇ ਸਾਡੇ ਸਿਆਣੇ ਕਹਿੰਦੇ ਕਿ ਬੰਦੇ ਦਾ ਗਹਿਣਾ ਹੈ ਅਸਲੀ ਸਬਰ ਅਤੇ ਸੰਤੋਖ, ਅਤੇ ਜੇਕਰ ਇਸ ਦੇ ਵਿੱਚ ਥੋੜ੍ਹੀ ਜਿਹੀ ਵੀ ਕਮੀ ਆਉਂਦੀ ਨਾ, ਮੈਨੂੰ ਲੱਗਦਾ ਫਿਰ ਸਮਾਜ ਦੇ ਵਿੱਚ ਅਪਰਾਧਾਂ ਦੀ ਦਰ ਜਿਹੜੀ ਹੈ ਉਹ ਵੱਧਦੀ ਹੈ। ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਜੁੜੇ ਹੋਏ ਤੁਸੀਂ ਆਪਣੇ ਦੋਸਤ ਆਰਜੇ ਨੇਹਾ ਰਲਨ ਦੇ ਨਾਲ, ਅਤੇ ਦੋਸਤੋ ਪ੍ਰੋਗਰਾਮ ਦਾ ਜਿਹੜਾ ਹੈ ਇਸੇ ਤਰ੍ਹਾਂ ਚੱਲਦਾ ਰਹੇਗਾ, ਪਰ ਪਹਿਲਾਂ ਹੁਣ ਗੀਤ ਸੁਣ ਲੈਂਦੇ ਹਾਂ। ਦਿਲਜੀਤ ਦੋਸਾਂਝ ਸਾਹਿਬ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਅਤੇ ਕੀ ਕਹਿ ਰਹੇ ਨੇ, ਆਓ ਜਾਣਦੇ ਹਾਂ ਇਹਨਾਂ ਦੀ ਹੀ ਜ਼ੁਬਾਨੀ।

0: ਦੋਸਤੋ, ਮਨ ਦਾ ਮੰਤਰ ਜਿਹੜਾ ਹੈ ਉਹੀ ਹੈ ਕਿ ਗੱਲਬਾਤ ਹੋਣਾ ਬਹੁਤ ਜ਼ਰੂਰੀ ਹੈ, ਵਿਚਾਰ ਵਟਾਂਦਰਾ ਜਿਹੜਾ ਨਾ ਸਮੇਂ ਸਮੇਂ ਤੇ ਹੁੰਦੇ ਰਹਿਣੇ ਚਾਹੀਦੇ ਨੇ। ਹੈਲੋ
1: ਹੈਲੋ
0: ਜੀ, ਨਮਸਕਾਰ ਜੀ, ਕੌਣ ਤੇ ਕਿੱਥੋਂ ਗੱਲ ਕਰੇ ਜਨਾਬ?
1: ਹਾਂਜੀ ਹਾਂਜੀ, ਮੈਂ ਮੈਡਮ ਬਲਵਿੰਦਰ ਸਿੰਘ ਬੋਲਦਾ ਜੀ, ਪਿੰਡ ਮੋਰਜਨ ਸਿੱਖਾਂ ਜ਼ਿਲ੍ਹਾ ਹਨੂਮਾਨਗੜ੍ਹ ਤੋਂ। ਹਾਂਜੀ
0: ਬਲਵਿੰਦਰ ਜੀ, ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਸਮਾਜ ਦੇ ਵਿੱਚ ਵੱਧ ਰਹੇ ਅਪਰਾਧਾਂ ਬਾਰੇ, ਤੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਤੁਹਾਡਾ ਅਨੁਭਵ ਕੀ ਕਹਿੰਦਾ ਹੈ ਕਿ ਜਿਹੜੇ ਲੋਕ ਨੇ, ਲੋਕਾਂ ਦੀ ਚੁੱਪੀ ਤੇ ਉਹਨਾਂ ਦਾ ਬੇਪਰਵਾਹ ਅੰਦਾਜ਼ ਇਹਨਾਂ ਅਪਰਾਧਾਂ ਨੂੰ ਵਧਾ ਰਿਹਾ ਹੈ।
1: ਅੱਛਾ ਅੱਛਾ ਜੀ,
0: ਜੀ
1: ਉਹ ਪਹਿਲਾਂ ਤਾਂ ਐ ਹੁੰਦਾ ਨੀ, ਜਿਹੜਾ ਅਪਰਾਧ ਬੱਚਾ ਕੋਈ ਕਰਦਾ ਮੈਡਮ
0: ਜੀ,
1: ਉਹ ਤਾਂ ਮੰਮੀ ਡੈਡੀ ਨੂੰ ਪਹਿਲਾਂ ਸਮਝਾਉਣਾ ਚਾਹੀਦਾ ਜੀ।
0: ਜੀ
1: ਉਹ ਜਦੋਂ ਉਹਨਾਂ ਖੁਦ ਕਰਦੇ ਹੋਣਗੇ ਫਿਰ ਵੀ ਉਹ ਖੁਦ ਕਰਦਾ ਹੈ ਜੀ।
0: ਪੇਮੈਂਟ
1: ਹਾਂਜੀ
0: ਜੀ,
1: ਬਾਕੀ ਜਦੋਂ ਉਹ ਇੱਕ ਦੋ ਵਾਰੀ ਮਹੱਲੇ ਚ ਕਰ ਜਾਂਦੇ ਆ ਜੀ, ਕਿਤੇ ਵੀ ਕਰਨਾ
0: ਜੀ, ਮਤਲਬ ਅਸੀਂ ਇਹ ਕਹਿ ਸਕਦੇ ਹਾਂ ਜਿਹੜਾ ਅਪਰਾਧ ਹੈ ਕਿਤੇ ਨਾ ਕਿਤੇ ਦਾ ਅਪਰਾਧ ਦਾ ਜਿਹੜਾ ਬੂਟਾ ਹੈ ਇਹ ਘਰੋਂ ਹੀ ਪੈਦਾ ਹੁੰਦਾ, ਜਦ ਛੋਟੀਆਂ ਛੋਟੀਆਂ ਗਲਤੀਆਂ ਬੱਚਾ ਕਰਦਾ ਉਸਨੂੰ ਡਾਂਟਿਆ ਨਾ ਜਾਏ। ਜੀ ਜੀ,
1: ਪਹਿਲਾਂ ਉਹਨੂੰ ਮਾਂ ਪਿਓ ਦਾ ਹੱਕ ਬਣਦਾ ਜੀ ਉਹਨੂੰ ਰੋਕਣ,
0: ਜੀ
1: ਫਿਰ ਉਸ ਤੋਂ ਬਾਅਦ ਮੁਹੱਲੇ ਵਾਲੇ ਵੀ ਥੋੜਾ ਜਿਹਾ ਉਸ ਤੋਂ
0: ਜੀ।
1: ਬਲਵਿੰਦਰ
0: ਜੀ, ਕੀ ਲੱਗਦਾ ਕਿ ਸਮਾਜ ਜਿਹੜਾ, ਸਮਾਜ ਦੇ ਵਿੱਚ ਪਰਿਵਾਰ ਦਾ ਜਿਹੜਾ ਪਹਿਲਾਂ ਦਰਜਾ ਸੀਗਾ, ਪਹਿਲਾਂ ਬਹੁਤ ਪਰਿਵਾਰ ਦੇ ਜੀ ਹੁੰਦੇ ਸੀਗੇ, ਦਾਦਾ ਦਾਦੀ, ਚਾਚਾ ਚਾਚੀ, ਤਾਏ ਤਾਈਆਂ, ਉਹਨਾਂ ਦੀ ਘਾਟ ਕਰਕੇ ਪਰਿਵਾਰ ਜਿੱਦਾਂ ਛੋਟੇ ਛੋਟੇ ਹੋਈ ਜਾ ਰਹੇ ਆ, ਉਹਦੇ ਕਰਕੇ ਵੀ ਅਪਰਾਧ ਵੱਧ ਰਹੇ ਨੇ ਲੋਕਾਂ ਦੇ ਵਿੱਚ, ਇਕੱਲਾਪਨ ਹੈ
1: ਜੀ। ਹਾਂਜੀ, ਇਹਦੇ ਕਰਕੇ ਵੀ ਹੈਗਾ ਜੀ ਫਰਕ। ਹਾਂਜੀ
0: ਜੀ, ਤੇ ਅਸੀਂ ਕਿਸ ਤਰ੍ਹਾਂ ਇਹਨਾਂ ਅਪਰਾਧਾਂ ਤੋਂ ਆਪਣੀ ਰੱਖਿਆ ਕਰ ਸਕਦੇ ਹਾਂ, ਕੁਝ ਸਾਂਝਾ ਕਰਨਾ ਚਾਹੋ ਸਾਡੇ ਬਾਕੀ ਦੇ ਸਰੋਤਿਆਂ ਨਾਲ?
1: ਹਾਂਜੀ, ਉਹ ਸਾਂਝਾ ਤਾਂ ਫਿਰ ਇਹੀ ਹੈ ਜੀ, ਆਪਣੇ ਆਪ ਨੂੰ ਕੰਫੀਡੈਂਸ ਕਰਨਾ ਪਊਗਾ ਜੀ।
0: ਜੀ ਬਹੁਤ ਸ਼ੁਕਰੀਆ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰਨ ਵਾਸਤੇ।
1: ਹਾਂਜੀ
0: ਜੀ, ਦੋਸਤੋ ਪਬਲਿਕ ਮੰਚ ਦੇ ਵਿੱਚ ਟਾਈਮ ਜਿਹੜਾ ਹੈ ਤੁਹਾਨੂੰ ਦੱਸ ਦਈਏ ਤੇ 8:42:15 ਹੋ ਰਹੇ ਨੇ, ਤੇ ਅੱਜ ਤੇ ਬਹੁਤ ਸਾਰੇ ਦੋਸਤਾਂ ਦੇ ਸਾਨੂੰ ਫੋਨ ਲਗਾਤਾਰ ਆਉਂਦੇ ਰਹੇ ਆ, ਪਰ ਟੈਕਨੀਕਲ ਪ੍ਰੋਬਲਮ ਕਰਕੇ ਗੱਲਬਾਤ ਨਹੀਂ ਹੋ ਪਾਈ, ਤੇ ਮੈਂ ਕਿਹਾ ਜੀ ਟੈਕਨੀਕਲ ਪ੍ਰੋਬਲਮ ਦੀ ਗੱਲ ਹੋ ਹੀ ਰਹੀ ਸੀ ਤੇ ਇੱਕ ਦੋਸਤ ਦਾ ਵੀ ਫੋਨ ਆ ਗਿਆ, ਆਓ ਫਿਰ ਇਹਨਾਂ ਨਾਲ ਵੀ ਕਰ ਲੈਂਦੇ ਹਾਂ ਜੀ ਗੱਲਬਾਤ। ਹੈਲੋ ਹੈਲੋ
2: ਹੈਲੋ
0: ਜੀ, ਨਮਸਕਾਰ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ? ਜੀ ਕੁਲਦੀਪ ਜੀ, ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਅਪਰਾਧ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ, ਤੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਅਪਰਾਧ ਜਿਹੜਾ ਇਹ ਸ਼ਬਦ ਹੈਗਾ ਵਾ, ਇਹ ਕੀ ਸੋਸ਼ਲ ਮੀਡੀਆ ਦੇ ਗਲਤ ਇਸਤੇਮਾਲ ਦੇ ਨਾਲ ਅਪਰਾਧਾਂ ਦੇ ਵਿੱਚ

0: ਦੋਸਤੋ, ਸਭ ਦੇ ਹੀ ਦੁਨੀਆਂ ਦੇ ਵਿੱਚ ਖਿਆਲ ਆਪਣੇ ਆਪਣੇ ਹੈ ਤੇ ਆਪਣੇ ਖਿਆਲ ਆਪਣੇ ਵਿਚਾਰ ਸਾਂਝਾ ਕਰਨ ਵਾਸਤੇ ਸਾਡੇ ਨਾਲ ਜੁੜ ਚੁੱਕੇ ਨੇ ਅਗਲੇ ਕਾਲਰ ਦੋਸਤ। ਹੈਲੋ
1: ਹੈਲੋ, ਸਤਿ ਸ੍ਰੀ ਅਕਾਲ ਮੈਡਮ ਜੀ।
0: ਜੀ ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਜਨਾਬ?
1: ਮੁਖਤਿਆਰ ਸਿੰਘ, ਪਿੰਡ ਮੀਰ ਸ਼ਾਹ ਵਾਲਾ, ਨੇੜੇ ਮਹੁਦ ਬੋਲ ਰਹੇ
0: ਜੀ। ਮੁਖਤਿਆਰ ਜੀ, ਪ੍ਰੋਗਰਾਮ ਦੇ ਵਿੱਚ ਜੁੜੇ ਹੋ ਤੁਸੀਂ ਤੇ ਪ੍ਰੋਗਰਾਮ ਪੂਰਾ ਸੁਣਿਆ ਪਹਿਲਾਂ ਤਾਂ ਮੈਨੂੰ ਇਹ ਦੱਸੋ ਅੱਜ ਦਾ।
1: ਹਾਂ ਸੁਣਿਆ ਮੈਡਮ ਜੀ।
0: ਜੀ ਤੇ ਫਿਰ ਤੇ ਵਿਸ਼ਾ ਵੀ ਪਤਾ ਹੋਏਗਾ ਕਿ ਅੱਜ ਅਸੀਂ ਅਪਰਾਧ ਨੂੰ ਰੋਕਣ ਬਾਰੇ ਗੱਲਬਾਤ ਕਰ ਰਹੇ ਹਾਂ ਤੇ ਜੀ ਮੁਖਤਿਆਰ ਜੀ, ਮੈਨੂੰ ਦੱਸੋ ਕਿ ਸਕੂਲ ਤੇ ਕਾਲਜਿਸ ਜਿੱਥੇ ਇੱਕ ਬੱਚਾ ਆਪਣੇ ਦਿਨ ਦਾ ਇੰਨੇ ਘੰਟੇ ਬਿਤਾਉਂਦਾ ਹੈ, ਇੰਨੇ ਅਹਿਮ ਪਲ ਬਿਤਾਉਂਦਾ ਹੈ, ਕੀ ਸਕੂਲਾਂ ਕਾਲਜਾਂ ਦੇ ਵਿੱਚ ਇਹਨਾਂ ਅਪਰਾਧਾਂ ਬਾਰੇ ਜਾਗਰੂਕਤਾ ਦੇਣੀ ਚਾਹੀਦੀ ਹੈ ਬੱਚਿਆਂ ਨੂੰ ਤੇ ਕੀ ਅਪਰਾਧ ਰੋਕਣ ਵਿੱਚ ਅੱਛੇ ਚੰਗੇ ਸਾਬਤ ਹੋਣਗੇ?
1: ਹਾਂਜੀ ਹਾਂਜੀ, ਦੇਣੀ ਚਾਹੀਦੀ ਬਿਲਕੁਲ ਮੈਡਮ ਜੀ। ਇਹਦੇ ਵਿੱਚ ਤਾਂ ਬੱਚਿਆਂ ਨੂੰ ਬਿਲਕੁਲ ਸਿੱਖਿਆ ਜਾਏ, ਜਿਵੇਂ ਅੱਜ ਕੱਲ੍ਹ ਨਾ ਬੱਚਿਆਂ ਦੀ ਸਹਿਣ ਸ਼ਕਤੀ ਬਹੁਤ ਘੱਟ ਗਈ, ਜਿਵੇਂ ਥੋੜੀ ਥੋੜੀ ਗੱਲ ਤੋਂ ਲੜ ਪਏ
0: ਜੀ।
1: ਆਪਾਂ ਸੁਣੀ ਦਾ ਨਾ, ਕਈਆਂ ਥਾਵਾਂ ਤੇ ਕਿਸੇ ਨੂੰ ਕਰਚ ਮਾਰ ਤੇ ਕਿਸੇ ਨੂੰ ਕਾਚੂ ਮਾਰ ਦਿੱਤਾ
0: ਜੀ,
1: ਇੱਕ ਦੂਜੇ ਦੀ ਆਤਮ ਹੱਤਿਆ ਕਰ ਦਿੰਦੇ ਨੇ
0: ਜੀ,
1: ਮਾਰ ਕੇ ਹੱਤਿਆ ਕਰ ਦਿੰਦੇ ਨੇ।
0: ਮਤਲਬ ਅਸੀਂ ਇਹ ਸਮਝੀ ਉਹਨਾਂ ਨੂੰ ਅੱਛੀ ਤਰ੍ਹਾਂ ਜਿਹੜਾ ਹੈ ਸਮਝਾਇਆ ਨਹੀਂ ਜਾਂਦਾ ਉਹਨਾਂ ਦੇ ਬਚਪਨ ਦੇ, ਉਹਨਾਂ ਖਾਸ ਸਾਲਾਂ ਦੇ ਦੌਰਾਨ ਚੰਗੀ ਸਿੱਖਿਆ ਨਹੀਂ ਦਿੱਤੀ ਜਾਂਦੀ।
1: ਹਾਂਜੀ, ਮਾਂ ਪਿਓ ਦੇ ਚੰਗੇ ਸਤਿਕਾਰ ਮਿਲੇ ਹੁਣ ਘਰੋਂ ਵੀ ਹੈਗਾ, ਅਧਿਆਪਕ ਕੋਲੋਂ ਵੀ ਚੰਗੀ ਸਿੱਖਿਆ, ਜੇ ਹੋਰ ਜਿਹੜੇ ਕੋਈ ਮਾੜੇ ਕੰਮਾਂ ਨਸ਼ਿਆਂ ਨੁਸ਼ਿਆਂ ਤੋਂ ਬਚੇ ਹੋਣ, ਉਹ ਇਹੋ ਜਿਹੇ ਕੰਮ ਤਾਂ ਨੀ ਛੇਤੀ ਕਰਦੇ, ਜਿਹੜੇ ਕੋਈ ਉਹੋ ਜਿਹੇ ਮੁੰਡੇ ਹੁੰਦੇ ਨੇ ਉਹ ਜ਼ਿਆਦਾ ਇਹੋ ਜਿਹੇ ਕੰਮ ਕਰਦੇ ਨੇ
0: ਜੀ,
1: ਕਦੇ ਗਲਤ ਕੰਮਾਂ ਚ।

0: ਜਨਮਦਿਨ।
1: ਜੀ ਬਹੁਤ ਬਹੁਤ ਸ਼ੁਕਰੀਆ ਮੁਖਤਿਆਰ ਜੀ ਆਪਣੇ ਵਿਚਾਰ ਸਾਂਝਾ ਕਰਨ ਵਾਸਤੇ।
0: ਮੈਡਮ ਮੋਬਾਈਲ ਦੀ ਆਵਾਜ਼ ਬਹੁਤ ਘੱਟ ਆਉਂਦੀ, ਮੈਂ ਥੋੜਾ ਥੋੜਾ ਸੁਣਦਾ
1: ਜੀ। ਠੀਕ ਹੈ ਜਨਾਬ, ਸਾਨੂੰ ਤੁਹਾਡੀ ਆਵਾਜ਼ ਲੇਕਿਨ ਪੂਰੀ ਸੁਣ ਰਹੀ ਹੈ
0: ਜੀ।
1: ਜੀ ਦੋਸਤੋ, ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਕੁਝ ਦੋਸਤਾਂ ਦੇ ਨਾਲ ਗੱਲਬਾਤ ਹੋਈ। ਕਿਸੇ ਨੇ ਕਿਹਾ ਸੰਤੋਖ ਹੋਣਾ ਜ਼ਰੂਰੀ ਹੈ, ਕਿਸੇ ਨੇ ਕਿਹਾ ਸੋਚਣਾ ਜ਼ਰੂਰੀ ਹੈ, ਅਤੇ ਅਗਲੇ ਦੋਸਤ ਕੀ ਕਹਿਣਾ ਚਾਹੁੰਦੇ ਨੇ ਆਓ ਜਾਣਦੇ ਹਾਂ ਉਹਨਾਂ ਤੋਂ ਹੀ। ਹੈਲੋ
2: ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਜੀ?
2: ਮੈਂ ਪ੍ਰਭਜੋਤ ਕੌਰ ਜਲੰਧਰ ਮੰਡੀ ਤੋਂ
1: ਜੀ। ਪ੍ਰਭਜੋਤ ਜੀ, ਪ੍ਰੋਗਰਾਮ ਦੇ ਵਿੱਚ ਮੈਂ ਕਿਹਾ ਜੀ ਤੁਸੀਂ ਪਹਿਲਾਂ ਵੀ ਫੋਨ ਮਿਲਾਇਆ ਸੀ ਕਿਉਂਕਿ ਮੈਨੂੰ ਆਵਾਜ਼ ਸੁਣੀ ਸੁਣੀ ਲੱਗ ਰਹੀ ਹੈ।
2: ਹਾਂਜੀ ਹਾਂਜੀ ਮੈਮ, ਪਹਿਲਾਂ ਮੇਰੀ ਗੱਲ ਹੋਈ ਸੀ ਤੁਹਾਡੇ ਨਾਲ
1: ਜੀ, ਪਰ ਗੱਲ ਮੁਕੰਮਲ ਨਹੀਂ ਹੋ ਪਾਈ ਜੀ।
2: ਹਾਂਜੀ
1: ਜੀ, ਪ੍ਰਭਜੋਤ ਜੀ ਅਪਰਾਧ ਵਿਸ਼ੇ ਤੇ ਗੱਲਬਾਤ ਕਰ ਰਹੇ ਹਾਂ ਜਿਹੜੇ ਲਗਾਤਾਰ ਵੱਧਦੇ ਜਾ ਰਹੇ ਹਾਂ। ਅਖਬਾਰ ਸਵੇਰੇ ਖੋਲਦੇ ਹਾਂ ਤੇ ਅਪਰਾਧਾਂ ਦੇ ਨਾਲ ਭਰੀ ਹੁੰਦੀ ਹੈ, ਪਰ ਔਰਤਾਂ ਤੇ ਬੱਚਿਆਂ ਪ੍ਰਤੀ ਜਿਹੜੇ ਜ਼ੁਲਮ ਵੱਧ ਰਹੇ ਆ, ਅਪਰਾਧ ਵੱਧ ਰਹੇ ਆ, ਇਹਨਾਂ ਨੂੰ ਰੋਕਣ ਵਾਸਤੇ ਤੁਸੀਂ ਨਿੱਜੀ ਤੌਰ ਤੇ ਮਤਲਬ ਕੀ ਕਹਿਣਾ ਚਾਹੋਗੇ, ਕਿਵੇਂ ਰੋਕਿਆ ਜਾ ਸਕਦਾ?
2: ਮੈਮ ਦੇਖੋ, ਇਹਨੂੰ ਨਾ ਜੋ ਮਤਲਬ ਕਿ ਲੁੱਟ ਖੋਹ ਬਹੁਤ ਹੋ ਰਹੀ ਹੈ ਮੈਮ ਅੱਜ ਕੱਲ ਨਾ, ਮਤਲਬ ਕਿ ਇੱਕ ਲੇਡੀਜ਼ ਉਹ ਕਦੀ ਸੇਫ ਨਹੀਂ ਹੈਗੀ ਬਾਹਰ ਜਾਣ ਲਈ
1: ਜੀ।
2: ਉਹ ਵੀ ਡਰ ਹੁੰਦਾ, ਖੌਫ ਹੁੰਦਾ ਕਿ ਕਿਤੇ ਲੁੱਟ ਖੋਹ ਨਾ ਆ ਜਾਏ। ਅੱਜ ਕੱਲ ਚੈਨੀਆਂ ਮਤਲਬ ਕਿ ਵਾਲੀਆਂ ਏਦੀ ਲਾ ਕੇ ਲੈ ਜਾਂਦੇ ਨੇ
1: ਜੀ,
2: ਤੇ ਗੁੰਡਾਗਰਦੀ ਬੜੀ ਵੱਧ ਰਹੀ ਹੈ ਮੈਮ, ਤੇ ਸਰਕਾਰ ਨੂੰ ਇੱਥੇ ਰੋਕਥਾਮ ਲਾਉਣਾ ਚਾਹੀਦਾ ਆ
1: ਜੀ। ਤੇ ਤੁਸੀਂ ਕਿਹਾ ਕਿ ਚੀਨੀਆਂ ਜਾਂ ਫਿਰ ਵਾਲੀਆਂ ਜਿਹੜੀਆਂ ਮਤਲਬ ਔਰਤ ਦਾ ਨਿਕਲਣਾ ਮਤਲਬ ਬਹੁਤ ਜ਼ਿਆਦਾ ਸੇਫ ਨਹੀਂ ਹੈ, ਪਰ ਇਸ ਸਮਾਜ ਵਿੱਚ ਅਸੀਂ ਰਹਿਣਾ ਹੈ, ਇਸ ਸਮਾਜ ਦੇ ਵਿੱਚ ਹੀ ਵਿਚਰਨਾ ਹੈ, ਅਤੇ ਇਸ ਸਮਾਜ ਨੂੰ ਬਿਹਤਰ ਅਤੇ ਸੁਰੱਖਿਅਤ ਬਣਾਉਣ ਵਾਸਤੇ ਕੀ ਕਦਮ ਜਿਹੜਾ ਹੈ ਅਸੀਂ ਚੁੱਕ ਸਕਦੇ ਹਾਂ?
2: ਮੈਡਮ ਇਹੀ ਹੈ ਕਿ ਆਪਣੇ ਜੋ ਕਿ ਪਹਿਲਾਂ ਜਿੱਦਾਂ ਬੱਚਿਆਂ ਨੂੰ ਆਪਣੇ ਇਹ ਦੱਸਣਾ ਚਾਹੀਦਾ ਕਿ ਮਤਲਬ ਕਿ ਚੰਗੇ ਰਸਤੇ 'ਚ ਪਾਉਣਾ ਚਾਹੀਦਾ ਆ
1: ਜੀ,
2: ਬੱਚਿਆਂ ਨੂੰ ਵੀ
1: ਜੀ,
2: ਜਦੋਂ ਤੋਂ ਬਚਪਨ ਤੋਂ ਸਿਖਾਵੋ ਉਹਨਾਂ ਨੂੰ, ਕਿਉਂਕਿ ਜਿਹੜੀ ਆਉਣ ਵਾਲੀ ਯੂਥ ਪੀੜ੍ਹੀ ਉਹਨਾਂ ਲਈ ਅਗਲਾ ਮੁਸ਼ਕਲ ਬਹੁਤ ਹੈ, ਟਾਈਮ ਨਾ ਸਮਾਂ ਬਹੁਤ ਚੱਲ ਰਿਹਾ
1: ਜੀ। ਅੱਛਾ ਜੀ, ਬੱਚਿਆਂ ਦੇ ਨਾਲ ਸਮਾਂ ਬਿਤਾਈਏ, ਉਹਨਾਂ ਨੂੰ ਸਹੀ ਗਲਤ ਬਾਰੇ ਦੱਸੀਏ, ਤੇ ਕੀ ਲੱਗਦਾ ਅਪਰਾਧਾਂ ਦੇ ਵਿੱਚ ਕਮੀ ਆਏਗੀ?
2: ਮੈਡਮ ਥੋੜਾ ਸੁਧਾਰ ਹੋ ਜਾਏਗਾ, ਯਾਨੀ ਕਿ ਜਿਹੜੇ ਹੁਣ ਦੇ ਯੁਵਾ ਪੀੜ੍ਹੀ ਆ ਉਹਨਾਂ ਚ ਬਦਲਾਵ ਹੋਏਗਾ ਨਾ
1: ਜੀ,
2: ਥੋੜਾ ਚੇਂਜ ਹੋਏਗਾ। ਹਾਂਜੀ ਮੈਮ
1: ਜੀ, ਬਹੁਤ ਬਹੁਤ ਸ਼ੁਕਰੀਆ ਪ੍ਰਭਜੋਤ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਵਾਸਤੇ ਤੇ ਵਿਚਾਰ ਸਾਂਝਾ ਕਰਨ ਵਾਸਤੇ। ਦੋਸਤੋ, ਇਹਨਾਂ ਨੇ ਤਾਂ ਆਪਣੇ ਵਿਚਾਰ ਦੱਸ ਦਿੱਤੇ ਸਾਨੂੰ, ਪਰ ਤੁਸੀਂ ਕਿਸ ਗੱਲ ਦਾ ਇੰਤਜ਼ਾਰ ਕਰ ਰਹੇ ਹੋ? ਜਲਦੀ ਜਲਦੀ ਫੋਨ ਚੁੱਕੋ ਤੇ ਮਿਲਾਓ 0112-23-42-174, ਕਿਉਂਕਿ ਪ੍ਰੋਗਰਾਮ ਦੇ ਵਿੱਚ ਬਸ ਥੋੜਾ ਸਮਾਂ ਹੀ ਬਾਕੀ ਹੈ ਪਬਲਿਕ ਮੰਚ ਪ੍ਰੋਗਰਾਮ ਦੇ ਵਿੱਚ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਪੇਸ਼ ਕਰਨ ਜਾ ਰਹੀ ਹਾਂ, ਆਵਾਜ਼ ਹੈ ਜੀ ਅਮਰਿੰਦਰ ਗਿੱਲ ਦੀ।

ਜਦ ਨੌਕਰੀ ਵਿੱਚ ਬੰਦਾ ਲੱਗ ਜਾਂਦਾ ਹੈ ਤੇ ਫਿਰ ਫਾਲਤੂ ਦੇ ਖਿਆਲ ਸੋਚਣ ਲਈ ਸਮਾਂ ਹੀ ਨਹੀਂ ਮਿਲਦਾ। ਤੇ ਇਸ ਕਰਕੇ ਬਹੁਤ ਜ਼ਰੂਰੀ ਹੈ ਸਿੱਖਿਆ। ਤੇ ਇੱਕ ਹੋਰ ਗੱਲ ਨਿਕਲ ਕੇ ਆਈ, ਪਰਿਵਾਰ। ਪਰਿਵਾਰ ਦੀ ਅਹਿਮੀਅਤ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਜੋ ਬੱਚਾ ਸਕੂਲ ਵਿੱਚ ਸਿੱਖਦਾ ਉਸ ਤੋਂ ਕਈ ਗੁਣਾ ਜ਼ਿਆਦਾ ਬੱਚਾ ਆਪਣੇ ਪਰਿਵਾਰ ਦੇ ਮੈਂਬਰਸ ਤੋਂ ਸਿੱਖਦਾ। ਜਦ ਕੋਈ ਗਲਤੀ ਕਰੇ ਬੱਚਾ ਉਸਨੂੰ ਉੱਥੇ ਡਾਂਟਣਾ ਬਹੁਤ ਜ਼ਰੂਰੀ ਹੈ। ਕੋਈ ਵੀ ਗਲਤੀ, ਕੋਈ ਛੋਟੀ ਜਿਹੀ ਵੀ ਗਲਤੀ, ਪਹਿਲਾਂ ਥੋੜ੍ਹਾ ਡਾਂਟੋ ਅਤੇ ਫਿਰ ਪਿਆਰ ਨਾਲ ਸਮਝਾਓ ਕਿ ਕੀ ਗਲਤੀ ਹੋਈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਚੰਗਾ ਲੱਗਾ ਦੋਸਤਾਂ ਦੇ ਨਾਲ ਗੱਲ ਕਰਕੇ ਇਸ ਮਹੱਤਵਪੂਰਨ ਵਿਸ਼ੇ ਬਾਰੇ। ਅਤੇ ਉਮੀਦ ਕਰਦੀ ਹਾਂ ਫਿਰ ਤੁਹਾਨੂੰ ਮਿਲਾਂਗੇ ਸ਼ੁੱਕਰਵਾਰ ਦੇ ਦਿਨ ਕਿਸੇ ਖਾਸ ਮਹੱਤਵਪੂਰਨ ਵਿਸ਼ੇ ਨੂੰ ਲੈ ਕੇ। ਅਤੇ ਅੱਜ ਵਾਸਤੇ ਮੈਨੂੰ ਯਾਨੀ ਕਿ ਆਪਣੀ ਦੋਸਤ ਸਾਰਜੀ ਨੇਹਾ ਰਲਨ ਨੂੰ ਦਿਓ ਇਜਾਜ਼ਤ। ਆਪਣਾ ਧਿਆਨ ਰੱਖੋ, ਹਮੇਸ਼ਾ ਜਿਹੜਾ ਹੈ ਖੁਸ਼ ਰਹੋ ਅਤੇ ਸੁਚੇਤ ਰਹੋ ਕਿ ਆਸ ਪਾਸ ਤੁਹਾਡੇ ਕੀ ਕੁਝ ਚੱਲ ਰਿਹਾ ਹੈ। ਅਤੇ ਇਸ ਨਾਲ ਹੀ ਪ੍ਰੋਗਰਾਮ

ਕਿਸੇ ਖਾਸ ਮਹੱਤਵਪੂਰਨ ਵਿਸ਼ੇ ਨੂੰ ਲੈ ਕੇ। ਤੇ ਅੱਜ ਵਾਸਤੇ ਮੈਨੂੰ ਯਾਨੀ ਕਿ ਆਪਣੇ ਦੋਸਤ ਸਾਜੀ ਨੇਹਰ ਨੂੰ ਦਿਓ ਇਜਾਜ਼ਤ। ਆਪਣਾ ਧਿਆਨ ਰੱਖੋ, ਹਮੇਸ਼ਾ ਜਿਹੜਾ ਹੈ ਖੁਸ਼ ਰਹੋ ਅਤੇ ਸੁਚੇਤ ਰਹੋ ਕਿ ਆਸ ਪਾਸ ਤੁਹਾਡੇ ਕੀ ਕੁਝ ਚੱਲ ਰਿਹਾ। ਤੇ ਇਸ ਨਾਲ ਹੀ ਪ੍ਰੋਗਰਾਮ ਦਾ ਆਖਰੀ ਗੀਤ ਜਿਹੜਾ ਹੈ ਪੇਸ਼ ਕਰਨ ਜਾ ਰਹੀ ਹਾਂ। ਆਵਾਜ਼ ਹੈ ਜੀ ਗੁਰਦਾਸ ਮਾਨ ਸਾਹਿਬ ਦੀ।

एवमैन 102.7 मेगाहर्ट्ज़ ते आकाशवाणी जलंधर दा रेनबो चैनल है। चेहरे ते मिठी जी मुस्कान, दिल विच जोश, प्यार ते दुमिया जोड़, हाजिर हां तुहाडे दोस्त आरजे नेहा रलहन। रात दे 9:04 हो रहे ने ते पेश है प्रोग्राम दिल चाहता है। प्रोग्राम जिस विच तुहाडियां फरमाइशां पूरियां कीतियां जांदियां हैं, फरमाइशां संगीत दियां, फरमाइशां हिंदी ते पंजाबी फिल्मी गीतां दियां। ते अज दे प्रोग्राम दे विच कोई गीत सुनना है? गीत अगर किसी नूं डेडिकेट करना है या फिर कुछ खास याद ਵਿੱਚ ਬੈਠੇ ਹੋ, ਕਿਸੇ ਖਾਸ ਸ਼ਖਸ ਦੀ ਯਾਦ ਵਿੱਚ, ਅਤੇ ਬਸ ਫਿਰ ਗਾਣਾ ਭੇਜ ਦਿਉ ਮੈਨੂੰ ਲਿਖ ਕੇ। ਫਿਲਮ ਦਾ ਨਾਮ ਲਿਖਣਾ ਅਤੇ ਆਪਣਾ ਨਾਮ ਪਤਾ ਲਿਖਣਾ ਲਾਜ਼ਮੀ ਹੈ ਜੀ। ਨੰਬਰ ਦੱਸ ਦਿੰਦੀ ਹਾਂ, 9855 10 10 27, 9855 10 10 27। ਲਓ ਜੀ, ਦੋਸਤਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ ਆਪਣੇ ਮੈਸੇਜਿਸ ਦੇ ਰਾਹੀਂ। ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਮੈਸੇਜ ਆਇਆ ਹੈ, ਨਮਸਕਾਰ ਲਿਖ ਕੇ ਭੇਜੀ ਹੈ ਸਿਰਸਾ ਹਰਿਆਣਾ ਤੋਂ ਹਿਮਾਂਸ਼ੂ ਸੇਠੀ, ਸ਼ੈਫੀ ਸੇਠੀ ਅਤੇ ਨੈਨਸੀ ਨੇ। ਇਸ ਦੇ ਨਾਲ ਹੀ ਇਹਨਾਂ ਨੇ ਫਰਮਾਇਸ਼ ਭੇਜੀ ਹੈ ਜੀ, ਆਪਣਾ ਦੇਸ਼ ਫਿਲਮ ਦਾ ਕਹਿੰਦੇ ਗੀਤ ਸੁਣਾ ਦਿੱਤਾ ਜਾਏ। ਵਾਹ ਜੀ ਵਾਹ, ਆਪਣਾ ਦੇਸ਼ ਫਿਲਮ ਦਾ ਗੀਤ। ਮੈਂ ਕਿਹਾ ਜੀ, ਜਿੱਥੇ ਮਰਜ਼ੀ ਘੁੰਮ ਲਓ, ਆਪਣਾ ਦੇਸ਼ ਨਾ ਆਪਣਾ ਹੀ ਹੁੰਦਾ, ਇਹਦੀ ਸ਼ਾਨ ਹੀ ਵੱਖਰੀ ਹੈ। ਤੇ ਲੋ ਜੀ, ਫਿਰ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਤੇ ਗੀਤ। ਗੀਤ ਦੇ ਬੋਲ ਤੁਹਾਡੇ ਰੇਡੀਓ ਸੈੱਟ ਤੇ ਪੇਸ਼ ਹੈ।

ਮੈਗੇ ਜੀ ਸੁਣੋ ਦੋਸਤੋ, ਪ੍ਰੋਗਰਾਮ ਦਿਲ ਚਾਹਤਾ ਹੈ ਦਾ ਆਗਾਜ਼ ਹੋ ਚੁੱਕਾ ਹੈ ਅਤੇ ਬੜਾ ਹੀ ਪਿਆਰਾ ਸੁਹਾਵਣਾ ਜਿਹਾ ਆਗਾਜ਼ ਹੋਇਆ ਹੈ। ਆਵਾਜ਼ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ

ਕਦੇ ਤੁਸੀਂ ਗੀਤ ਸੁਣਿਆ ਫਿਲਮ ਆਪਣਾ ਦੇਸ਼ ਮੂਵੀ ਤੋਂ? ਤੇ ਦੋਸਤੋ ਹੁਣ ਵਾਰੀ ਹੋ ਗਈ ਹੈ ਬਾਕੀ ਦੇ ਮੈਸੇਜਸ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੀ। ਤੇ ਫਿਰ ਇਜਾਜ਼ਤ ਹੈ, ਮੈਂ ਕਿਹਾ ਜੀ ਇਜਾਜ਼ਤ ਹੈ ਦੋਸਤਾਂ ਵੱਲੋਂ ਇਜਾਜ਼ਤ ਹੈ। ਤੇ ਲਓ ਜੀ ਫਿਰ ਅਗਲੇ ਮੈਸੇਜਸ ਵੱਲ ਝਾਂਕ ਮਾਰਦੇ ਹਾਂ ਜੋ ਕਿ ਸਾਨੂੰ ਆਇਆ ਹੈ। ਸਤੀਸ਼ ਨੇਜਾ, ਬਿਮਲਾ ਨੇਜਾ, ਸ਼ਿਫਾਲੀ, ਸ਼ੈਫੀ, ਮਾਸਟਰ ਡੈਵਿਸ ਦਾ ਮੈਸੇਜ ਆਇਆ ਜੀ। ਅਤੇ ਇਹਨਾਂ ਨੇ ਫਰਮਾਇਸ਼ ਭੇਜੀ ਹੈ ਧਰਮਵੀਰ ਫਿਲਮ ਦਾ, ਕਹਿੰਦੇ ਗੀਤ ਸੁਣਾ ਦਿੱਤਾ ਜਾਏ। ਗੀਤ ਧਰਮਵੀਰ ਫਿਲਮ ਦਾ ਹਮ ਬੰਜਾਰੋ ਕੀ ਬਾਤ ਮਤ ਪੁੱਛੋ ਜੀ। ਵਾਹ ਜੀ ਵਾਹ, ਗੀਤ ਸੁਣਾਂਗੇ ਮੈਂ ਕਿਹਾ ਜੀ, ਬਹੁਤ ਪਿਆਰਾ ਮਿੱਠਾ ਜਿਹਾ ਗੀਤ ਹੈ। ਇਸਦੇ ਨਾਲ ਹੀ ਕੁਝ ਦੋਸਤਾਂ ਦੇ ਮੈਸੇਜਿਸ ਸਾਡੇ ਤੱਕ ਪਹੁੰਚ ਚੁੱਕੇ ਹੋਰ ਵੀ, ਅਤੇ ਉਹਨਾਂ ਨੂੰ ਵੀ ਸ਼ਾਮਿਲ ਕਰ ਲੈਂਦੇ ਹਾਂ। ਨਾਈਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਵੇਦ ਮਿੱਡਾ, ਅਲਕਾ ਮਿੱਡਾ ਜੀ ਦੀ ਨਮਸਕਾਰ ਆਈ ਹੈ ਸਾਡੇ ਤੱਕ। ਇਸਦੇ ਨਾਲ ਹੀ ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਵੀ ਮੈਸੇਜ ਭੇਜ ਰਹੇ ਨੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ। ਅਤੇ ਇਹਨਾਂ ਨੇ ਬਹੁਤ ਸਾਰੇ ਗੁਲਾਬ ਦੇ ਫੁੱਲ ਭੇਜੇ ਹੈ ਅਤੇ ਲਿਖਦੇ ਨੇ ਕਿਸੇ ਵੀ ਗੀਤ ਵਿੱਚ ਸ਼ਾਮਿਲ ਕੀਤਾ ਜਾਏ। ਅਤੇ ਲਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਪਸੰਦ 'ਤੇ ਸੁਣਦੇ ਹਾਂ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਬਸ ਜਦੋਂ ਫਰਮਾਇਸ਼ੀ ਪ੍ਰੋਗਰਾਮ ਹੁੰਦਾ ਨਾ, ਸਾਡੀ ਵੀ ਦਿਲ ਦੀ ਖੁਆਇਸ਼ ਇਹੀ ਹੁੰਦੀ ਹੈ, ਬਸ ਚਲੇ ਆਓ ਤੁਹਾਡੇ ਸੰਦੇਸ਼ ਜਿਹੜੇ ਹੈ ਉਹਨਾਂ ਨੂੰ ਲੈ ਕੇ ਪ੍ਰੋਗਰਾਮ ਪਬਲਿਕ ਮੰਚ ਤੋਂ ਬਾਅਦ ਦਿਲ ਚਾਹਤਾ ਹੈ ਸੁਣ ਰਹੇ ਤੁਸੀਂ ਆਪਣੇ ਦੋਸਤ ਆਰਜੂ ਨਿਹਾਰਲ ਦੇ ਨਾਲ। ਦੋਸਤੋ ਹਰ ਇੱਕ ਪ੍ਰੋਗਰਾਮ ਦਾ ਆਪਣਾ ਅਲੱਗ ਮਜ਼ਾ ਹੈ, ਆਪਣਾ ਅਲੱਗ ਥੀਮ ਹੈ, ਅਤੇ ਇਸ ਪ੍ਰੋਗਰਾਮ ਜਿਸ ਵਿੱਚ ਤੁਹਾਡੀਆਂ ਫਰਮਾਇਸ਼ੀ ਗੀਤ ਜਿਹੜੇ ਹੈ ਉਹ ਲੈ ਜਾਂਦੇ ਹੈ, ਉਸ ਵੱਲ ਚੱਲਦੇ ਹਾਂ। ਅਤੇ ਦੋਸਤੋ ਅਗਲਾ ਮੈਸੇਜ ਜਿਹੜਾ ਸਾਡੇ ਤੱਕ ਪਹੁੰਚਿਆ ਹੈ, ਪਿੰਡ ਹੀਰਾ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਪੱਕੇ ਸਰੋਤੇ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਗੁਦਾਰਾ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਦਿਲ ਚਾਹਤਾ ਹੈ ਲਾਈਵ ਸੁਣ ਰਹੇ ਹਾਂ, ਅੱਜ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰ ਦਿਓ। ਠੀਕ ਹੈ ਜੀ, ਪ੍ਰੋਗਰਾਮ ਦਿਲ ਚਾਹਤਾ ਹੈ AIR ਪੰਜਾਬ, ਮੈਡਮ ਆਪਕੀ ਪੇਸ਼ਕਾਰੀ ਦਾ ਨਹੀਂ ਕੋਈ ਜਵਾਬ, ਸ਼ੁਕਰੀਆ ਜੀ। ਅਤੇ ਤਾਰੀਫ ਕਰਨ ਵਾਲੇ ਨੇ ਬੰਸ਼ੀ ਲਾਲ ਸੰਧੂ, ਕਬੀਰ ਸੰਧੂ, ਮੋਹਨ ਪਿਆਰਾ, ਪਿੰਡ ਤੇਜਾ ਮੋਹਰੀ, ਜ਼ਿਲ੍ਹਾ ਅੰਬਾਲਾ ਤੋਂ। ਤੇ ਲਿਖਦੇ ਨੇ ਗੀਤ ਜਿਹੜਾ ਹੈ ਉਹ ਸੁਣਾਇਆ ਜਾਏ ਹਿੰਦੀ ਫਿਲਮ ਦਾਗ ਦਾ। ਮੈਂ ਕਿਹਾ ਜੀ ਗੀਤ ਤਾਂ ਅਸੀਂ ਸੁਣਾਂਗੇ ਪਰ ਬਾਕੀ ਦੇ ਦੋਸਤਾਂ ਦੇ ਮੈਸੇਜਿਸ ਵੀ ਲੈ ਲਈਏ। ਵਧਦੇ ਆਪਣੇ ਅਗਲੇ ਮੈਸੇਜਿਸ ਵੱਲ ਜੋ ਕਿ ਸਾਡੇ ਤੱਕ ਆਇਆ ਹੈ। ਸਤਨਾ ਮੱਧ ਪ੍ਰਦੇਸ਼ ਤੋਂ ਮੰਗ ਮਲਿਕ, ਆਕਾਂਸ਼ਾ ਮਲਿਕ, ਮਾਹੀ ਮਲਿਕ ਦਾ, ਇਹਨਾਂ ਦੇ ਨਾਲ ਹੀ ਮਜਨੂ ਕਾਟੀਲਾ ਤੋਂ ਕਮਲ ਬਾਲੂਜਾ, ਮਧੂ ਤੇ ਸਾਗਰ ਦਾ ਮੈਸੇਜ ਆ ਰਿਹਾ। ਸਨੇਹ ਪੂਰਵਕ ਦੋਵੇਂ ਹੱਥ ਜੋੜ ਤੇ ਬਹੁਤ ਸਾਰੇ ਬੂਟੇ ਫੁੱਲ ਸਾਡੇ ਤੱਕ ਪਹੁੰਚਾਏ ਨੇ ਸ਼੍ਰੀ ਸੁਧਾਕਰ ਰਾਜੇ ਜਾਧਵ, ਡਾਕਟਰ ਪ੍ਰਸ਼ਾਂਤ ਰਾਜੇ, ਸੰਚਿਤ, ਪ੍ਰਥਮੇਸ਼, ਸਰਵਦ, ਪ੍ਰਣਾਲੀ, ਸਾਨਵੀ ਤੇ ਕਲਪਨਾ ਦੇਸ਼ਮੁਖ ਨੇ। ਪੂਰੇ ਦੇਸ਼ਮੁਖ ਪਰਿਵਾਰ ਦਾ ਤੇ ਵਾਇਆਲ ਪਰਿਵਾਰ ਦਾ ਸ਼ੁਕਰੀਆ। ਤੇ ਲੋ ਜੀ, ਇਹਨਾਂ ਨੇ ਤਾਂ ਸਾਡਾ ਸਟੂਡੀਓ ਜਿਹੜਾ ਹੈ ਮੈਸੇਜ ਕਰਕੇ ਗ੍ਰੀਨ ਬਣਾ ਦਿੱਤਾ ਹੈ। ਮੈਂ ਕਿਹਾ ਜੀ ਹਰਿਆਲੀ ਛਾ ਗਈ ਹੈ। ਇਹਨਾਂ ਦੇ ਨਾਲ ਹੀ ਇੱਕ ਹੋਰ ਮੈਸੇਜ ਆਇਆ ਹੈ ਜੀ, ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਭਾਈ ਸੁੱਚਾ ਸਿੰਘ ਪਾਠਕ ਦਾ, ਦੁਆਓਂ ਮੇਂ ਹਮੇਸ਼ਾ ਯਾਦ ਰੱਖਣਾ। ਮੈਂ ਕਿਹਾ ਜੀ ਦੁਆਵਾਂ ਦੇ ਵਿੱਚ ਵੀ

ਤੇ ਹਕੀਕਤ ਵਿੱਚ ਵੀ ਹਮੇਸ਼ਾ ਤੁਹਾਨੂੰ ਯਾਦ ਰੱਖਦੇ ਹਾਂ ਕਿਉਂਕਿ ਤੁਸੀਂ ਹੋ ਤਾਂ ਹੀ ਤਾਂ ਅਸੀਂ ਹਾਂ। ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ ਲਓ ਜੀ ਅਗਲਾ ਗੀਤ ਪੇਸ਼ ਕਰਨ ਜਾ ਰਹੇ ਹਾਂ ਫਿਲਮ ਹੀਰਾ ਤੋਂ ਅਤੇ ਗੀਤ ਦੇ ਬੋਲ ਨੇ ਤੁਹਾਡੇ ਰੇਡੀਓ ਸੈੱਟਸ 'ਤੇ।

ਦੋਸਤੋ ਕਦੇ ਨਾ ਬਹੁਤ ਸਾਰੇ ਨਾ ਵਿਚਾਰ ਜਿਹੜੇ ਹੈ ਥੋਟਸ ਖਿਆਲ ਦਿਮਾਗ ਦੇ ਵਿੱਚ ਨਾ ਆਉਂਦੇ ਰਹਿੰਦੇ ਆ ਅਤੇ ਆਪਣੇ ਆਪ 'ਤੇ ਡਾਊਟ ਵੀ ਹੋਣਾ ਸ਼ੁਰੂ ਹੋ ਜਾਂਦਾ ਪਰ ਉਸ ਵਕਤ ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਉੱਪਰ ਵਾਲਾ ਤੁਹਾਨੂੰ ਡਿਜ਼ਰਵਿੰਗ ਜਿਹੜਾ ਹੈ ਨਾ ਸਮਝਦਾ ਅਤੇ ਸ਼ਾਇਦ ਜਿੱਥੇ ਤੁਸੀਂ ਹੋ ਉੱਥੇ ਤੁਸੀਂ ਨਾ ਪਹੁੰਚਦੇ ਮਤਲਬ ਇਸ ਕਰਕੇ ਜੇਕਰ ਤੁਹਾਡੇ ਆਸ ਪਾਸ ਤੁਹਾਡੇ ਕਲੀਗਸ ਜਾਂ ਦੋਸਤ ਤੁਹਾਡੀ ਹਮੇਸ਼ਾ ਲੈਗ ਪੁੱਲ ਕਰਦੇ ਨੇ ਤਾਂ ਤੁਹਾਨੂੰ ਹਮੇਸ਼ਾ ਛੋਟਾ ਮਹਿਸੂਸ ਕਰਵਾਉਂਦੇ ਆ ਅਤੇ ਉੱਥੇ ਆਪਣੇ ਆਪ ਦਾ ਸਾਥ ਜਿਹੜਾ ਉਹ ਬਿਲਕੁਲ ਨਹੀਂ ਛੱਡਣਾ ਅਤੇ ਬਸ ਫੁੱਲ ਕੌਨਫੀਡੈਂਸ ਦੇ ਨਾਲ ਖੁਦ ਨੂੰ ਕਹਿਣਾ

ਕਿ ਮੈਂ ਕਰ ਸਕਦਾ ਹਾਂ, ਇਹ ਮੈਂ ਕਰ ਸਕਦੀ ਹਾਂ, ਤਾਂ ਹੀ ਤਾਂ ਅਸੀਂ ਇੱਥੇ ਪਹੁੰਚੇ ਹਾਂ। ਕੋਈ ਸਾਨੂੰ ਸਾਡੀ ਕਾਬਲੀਅਤ ਬਾਰੇ ਨਹੀਂ ਦੱਸ ਸਕਦਾ, ਸਾਡੀ ਕਾਬਲੀਅਤ ਬਾਰੇ ਸਿਰਫ ਸਾਨੂੰ ਹੀ ਪਤਾ ਹੈ, ਅਤੇ ਉਸ ਕਾਬਲੀਅਤ ਨੂੰ ਹਮੇਸ਼ਾ ਹੀ ਨਿਖਾਰਨ ਦਾ, ਹਰ ਰੋਜ਼ ਨਿਖਾਰਨ ਦਾ, ਸ਼ਿੰਗਾਰਨ ਦਾ ਸਿਰਫ ਹੱਕ ਜਿਹੜਾ ਹੈ, ਡਿਊਟੀ ਜਿਹੜੀ ਹੈ, ਉਹ ਵੀ ਸਾਡੀ ਹੈ। ਤੇ ਪ੍ਰੋਗਰਾਮ ਵੱਲ ਚੱਲਦੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਪਹਾੜਗੰਜ ਮੁਲਤਾਨੀ ਟਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ ਢਿੱਲੋਂ ਨਾਇਕ ਜੀ ਦਾ ਹੈ, ਅਤੇ ਕੈਥਲ ਹਰਿਆਣਾ ਤੋਂ ਮਧੂ ਨਾਇਕ ਦਾ। ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਮੈਸੇਜ ਕਰ ਰਹੇ ਨੇ, ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ। ਤੇ ਗਾਓਂ ਕੁਮਹਾਰ ਹੇੜਾ ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸਦਾਮ, ਅਦੀਬ ਹਸਨ ਲਿਖਦੇ ਨੇ ਕਿਸੇ ਵੀ ਗੀਤ ਵਿੱਚ ਸ਼ਾਮਿਲ ਕੀਤਾ ਜਾਏ। ਅਤੇ ਇਸਦੇ ਨਾਲ ਹੀ ਨਾਲ ਬੱਤਾ ਪਰਿਵਾਰ ਵੀ ਪ੍ਰੋਗਰਾਮ ਦੇ ਵਿੱਚ ਜੁੜ ਚੁੱਕਾ ਹੈ ਸਾਡੇ ਨਾਲ। ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ, ਵੰਸ਼ ਬੱਤਾ। ਅਤੇ ਫਰਮਾਇਸ਼ ਆਈ ਹੈ ਜੀ ਫਿਲਮ ਕਸੂਰ ਦਾ ਗੀਤ ਸੁਣਾ ਦਿੱਤਾ ਜਾਏ। ਅਤੇ ਲਓ ਜੀ, ਫਿਰ ਕਸੂਰ ਫਿਲਮ ਦਾ ਗੀਤ ਤਾਂ ਜ਼ਰੂਰ ਸੁਣਾ ਰਹੇ ਹਾਂ, ਪਰ ਮੈਂ ਕਿਹਾ ਜੀ ਕਸੂਰ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੋ ਜਾਂਦੇ ਨੇ, ਅਤੇ ਕਸੂਰ ਬਾਰੇ ਗੱਲਬਾਤ ਕਰਾਂਗੇ। ਪਰ ਪਹਿਲਾਂ ਸੁਣਦੇ ਹਾਂ ਇਸ ਫਿਲਮ ਦਾ ਗੀਤ ਉਦ ਨਾਰਾਇਣ ਅਤੇ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ।

ਦੋਸਤੋ, ਗੀਤ ਸੁਣਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਰਹੀ ਸੀ ਕਸੂਰ ਸ਼ਬਦ ਬਾਰੇ। ਤੁਹਾਨੂੰ ਬਹੁਤ ਸਾਰੇ ਲੋਕ ਹੋਣਗੇ ਜੋ ਹਮੇਸ਼ਾ

ਤਾਂ ਤੁਹਾਡੇ ਕਸੂਰ ਹੀ ਗਿਣਵਾਉਂਦੇ ਰਹਿੰਦੇ ਆ। ਹੋ ਸਕਦਾ ਤੁਹਾਡੇ ਪਰਿਵਾਰ ਵਿੱਚ ਲੋਕ ਹੋਣ ਉਹ, ਜਾਂ ਆਂਢ ਗੁਆਂਢ ਜਾਂ ਦੋਸਤ ਹੋਣ ਤੁਹਾਡੇ, ਜਾਂ ਫਿਰ ਹੋ ਸਕਦਾ ਤੁਹਾਡੇ ਆਫਿਸ ਪੋਲੀਟਿਕਸ ਦਾ ਤੁਸੀਂ ਹਿੱਸਾ ਰੋਜ਼ ਜਿਹੜਾ ਸ਼ਿਕਾਰ ਬਣਦੇ ਹੋ। ਅਤੇ ਇੱਥੇ ਜਿਹੜੇ ਲੋਕ ਹੁੰਦੇ ਨਾ, ਇਹ ਤੁਹਾਡਾ ਜੇਕਰ ਹਰ ਰੋਜ਼ ਹਰ ਸਮੇਂ ਜਿਹੜਾ ਕਸੂਰ ਕੱਢਦੇ ਰਹਿੰਦੇ ਕਿਸੇ ਨਾ ਕਿਸੇ ਚੀਜ਼ 'ਚ। ਅਤੇ ਮੈਂ ਕਿਹਾ ਜੀ ਗੱਲ ਬਸ ਸੁਣ ਲੈਣੀ ਹੈ, ਅਤੇ ਉਸ ਚੀਜ਼ ਨੂੰ ਆਪਣੇ ਆਪ 'ਤੇ ਹਾਵੀ ਬਿਲਕੁਲ ਨਹੀਂ ਹੁੰਦੇ ਨਾ, ਕਿਉਂਕਿ ਕਸੂਰ ਜਿਹੜੇ ਹੈ ਹਰ ਕਿਸੇ ਦੇ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਕਸੂਰ ਹੁੰਦਾ ਹੀ ਹੈ। ਪਰ ਜ਼ਰੂਰੀ ਇਹ ਹੈ ਕਿ ਉਸ ਕਸੂਰ ਤੋਂ ਜੇਕਰ ਉਹ ਸੱਚੀ ਹੈ ਤਾਂ ਉਸਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੁਧਾਰ ਉਸ ਚੀਜ਼ ਦਾ ਕਰੀਏ। ਵਰਨਾ ਲੋਕ ਕਸੂਰ ਤੁਹਾਡੇ ਕੱਢਦੇ ਹੀ ਰਹਿੰਦੇ ਆ। ਤੁਸੀਂ ਕੁਝ ਚੰਗਾ ਕਰੋ, ਮਾੜਾ ਕਰੋ, ਅਤੇ ਇਸਦੇ ਨਾਲ ਹੀ ਨਾਲ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਚੱਲਦਾ ਰਹੇਗਾ। ਪਰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮੈਂ ਕਿਹਾ ਜੀ ਮੈਸੇਜਿਸ ਇਕੱਠੇ ਹੋ ਗਏ ਹੈ, ਅਤੇ ਦੋਸਤਾਂ ਨੇ ਕਹਿਣਾ ਗੱਲਾਂ ਕਰੀ ਜਾਂਦੀ ਹੈ, ਸਾਡੇ ਮੈਸੇਜਿਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਕਰ ਰਹੀ ਹੈ, ਅਤੇ ਦੋਸਤਾਂ ਨੂੰ ਨਾਰਾਜ਼ ਬਿਲਕੁਲ ਨਹੀਂ ਕਰਨਾ। ਅਤੇ ਲਓ ਜੀ ਫਿਰ ਪ੍ਰੋਗਰਾਮ ਵਿੱਚ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜਲਾਲਾਬਾਦ ਵੈਸਟ ਤੋਂ, ਜੋ ਕਿ ਭੇਜਿਆ ਹੈ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਦਿਸ਼ਾਨੀ ਅਤੇ ਨਿਮਿਤਾ ਆਹੂਜਾ ਨੇ। ਅਤੇ ਇਸਦੇ ਨਾਲ ਹੀ ਨਾਲ ਗਾਓ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ, ਪੁਸ਼ਪਿੰਦਰ ਕੁਮਾਰ ਪ੍ਰੋਗਰਾਮ ਸੁਣ ਰਹੇ ਨੇ ਤਿੰਨੋਂ ਬੈਠ ਕੇ। ਅਤੇ ਨਮਸਕਾਰ, ਰਾਧੇ ਰਾਧੇ, ਜੈ ਸ਼੍ਰੀ ਕ੍ਰਿਸ਼ਨ, ਜੈ ਮਾਤਾ ਦੀ ਲਿਖ ਕੇ ਭੇਜਿਆ ਹੈ ਫਾਜ਼ਿਲਕਾ ਪੰਜਾਬ ਤੋਂ ਖੇੜਾ ਪਰਿਵਾਰ, ਭੂਸ਼ਣ ਖੇੜਾ, ਵਿਸ਼ੂ, ਵਿਸ਼ਾਲ, ਲਾਡੀ, ਸ਼ਾਲਿਨੀ, ਅਤੇ ਇਹਨਾਂ ਦੀ ਫਰਮਾਇਸ਼ ਹੈ ਜੀ, ਕਹਿੰਦੇ ਗੀਤ ਸੁਣਾ ਦਿੱਤਾ ਜਾਏ ਰਾਜਾ ਔਰ ਰੰਕ ਫਿਲਮ ਦਾ। ਗੀਤ ਮੈਂ ਕਿਹਾ ਜੀ ਸੁਣਾਂਗੇ, ਪਰ ਮੈਂ ਕਿਹਾ ਜੀ ਇੱਕ ਦੋ ਮੈਸੇਜਿਸ ਹੋਰ ਸ਼ਾਮਿਲ ਕਰ ਲੈਂਦੇ ਹਾਂ ਦੋਸਤਾਂ ਦੇ। ਜ਼ਿਲ੍ਹਾ ਨੰਦੇੜ ਇਤਾਲਾ ਮਹਾਰਾਸ਼ਟਰ ਤੋਂ ਸ਼ੰਕਰ ਲਾਲ ਜੈਸਵਾਲ, ਗਣੇਸ਼ ਲਾਲ ਜੈਸਵਾਲ, ਸ਼ੁਭਮ ਪ੍ਰਸਾਦ ਜੈਸਵਾਲ ਅਤੇ ਕੁਮਾਰੀ ਦੁਰਗੇਸ਼ਵਰੀ ਜੈਸਵਾਲ ਵੀ ਪ੍ਰੋਗਰਾਮ ਸੁਣ ਰਹੇ ਨੇ, ਅਤੇ ਹਾਜ਼ਰੀ ਭਰੀ ਇਹਨਾਂ ਨੇ ਮੈਸੇਜ ਦੇ ਰਾਹੀਂ। ਮਲੋਟ ਪੰਜਾਬ ਤੋਂ ਦੋਸਤੋ ਇੱਕ ਹੋਰ ਮੈਸੇਜ ਪਹੁੰਚ ਗਿਆ, ਕੁਲਵੰਤ ਗਿੱਲ, ਜਸਵਿੰਤ ਗਿੱਲ, ਰਮਨ, ਬਲਜੀਤ ਅਤੇ ਦਿਸ਼ਾ ਦਾ ਮੈਸੇਜ ਆਇਆ। ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਾਇਆ ਹੈ ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ, ਮੁੰਨੀ, ਕਾਕਾ, ਬਿੱਟੂ, ਲਾਡੀ, ਮੋਹਨ, ਮਾਸਟਰ ਜਨਕ ਨਗਰ ਜਲੰਧਰ ਤੋਂ ਮੈਸੇਜ ਭੇਜ ਰਹੇ ਨੇ। ਅਤੇ ਲਓ ਜੀ ਫਿਰ ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਪਸੰਦ ਅਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਰਾਜਾ ਰੰਕ, ਅਤੇ ਗੀਤ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਨੇ।

ਬਿਲਕੁਲ ਜੀ, ਦੇਖੋ ਤੁਹਾਡੇ ਸਾਥ ਦੇ ਨਾਲ ਸਮਾਂ ਕਿੱਦਾਂ ਬੀਤ ਗਿਆ ਪਤਾ ਵੀ ਨਹੀਂ ਚੱਲਿਆ। ਅਤੇ ਸਟੂਡੀਓ ਦੀ ਘੜੀ ਮੁਤਾਬਕ ਇਸ ਵਕਤ 9:46:29 ਹੋ ਰਿਹਾ। ਅਤੇ ਦੋਸਤੋ, ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਜਿਹੜਾ ਸਾਡੇ ਤੱਕ ਪਹੁੰਚਿਆ ਹੈ, ਅਗਲਾ ਮੈਸੇਜ ਪਹੁੰਚਿਆ ਹੈ ਦੋਸਤੋ ਪਿੰਡ ਬਣਵਾਲਾ ਹਨਵੰਤਾ ਫਾਜ਼ਿਲਕਾ ਤੋਂ। ਵਿਨੋਦ, ਮਾਇਆਲ, ਸੀਮਾ, ਸੀਤਾ, ਯਸ਼ਿਕਾ, ਮਾਤਾ, ਵਿਦਿਆ ਦੇਵੀ ਅਤੇ ਪੂਰਾ ਮਾਇਆਲ ਪਰਿਵਾਰ ਗਾਂਧੀਨਗਰ ਗੁਜਰਾਤ ਤੋਂ ਸੁਰੇਸ਼ ਰਾਠੌੜ, ਮੰਜੁਲਾ ਰਾਠੌੜ, ਵਿਸ਼ਾਲ, ਨੀਸ਼ਾ ਮੈਸੇਜ ਭੇਜ ਰਹੇ ਨੇ। ਅਤੇ ਇਸ ਦੇ ਨਾਲ ਹੀ ਨਾਲ ਡਿਕੈਸਟਰੋ ਪਰਿਵਾਰ ਦਾ ਵੀ ਜਿਹੜਾ ਹੈ ਮੈਸੇਜ ਸਾਡੇ ਤੱਕ ਪਹੁੰਚਿਆ ਹੈ। ਜੌਨ ਡਿਕੈਸਟਰੋ ਦੇ ਨਾਲ ਨਾਲ ਉਹਨਾਂ ਦੇ ਪਰਿਵਾਰ ਦੇ ਬਾਕੀ ਸਾਥੀ ਰੋਜ਼ੀ ਡਿਕੈਸਟਰੋ, ਪਰਲ ਡਿਕੈਸਟਰੋ ਅਤੇ ਵਿਲਿਸ ਡਿਕੈਸਟਰੋ ਦਾ ਮੈਸੇਜ ਆਇਆ ਹੈ। ਅਤੇ ਇਹਨਾਂ ਸਭ ਦੀ ਰਲੀ ਮਿਲੀ ਪਸੰਦ 'ਤੇ ਸੁਣਦੇ ਹਾਂ ਫਿਲਮ ਤਾਜ ਮਹਿਲ ਦਾ ਗੀਤ। ਅਤੇ ਗੀਤ ਦੇ ਬੋਲ ਨੇ ਪਾਉ ਛੂ ਲੈਨੇ ਦੋ ਫੂਲੋਂ, ਆਵਾਜ਼ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੀ।

ਦੇਖੋ ਜੇਕਰ ਮੁਹੱਬਤ ਤੁਸੀਂ ਕੁਦਰਤ ਨੂੰ ਕਰਦੇ ਹੋ, ਕੁਦਰਤ ਦੀ ਬਣਾਈ ਹਰ ਇੱਕ ਸ਼ੈ ਨੂੰ ਕਰਦੇ ਹੋ, ਤਾਂ ਵਾਪਸ ਤੁਹਾਨੂੰ ਵੀ ਮੁਹੱਬਤ ਹੀ ਮਿਲੇਗੀ। ਕਿਉਂਕਿ ਇਸ ਕੁਦਰਤ ਦਾ ਨਿਯਮ ਹੈ ਦੋਸਤੋ, ਜੋ ਅਸੀਂ ਦਿੰਦੇ ਹਾਂ, ਜੋ ਸਾਡੇ ਵਿੱਚ ਹੁੰਦਾ, ਉਹੀ ਸਾਨੂੰ ਮਿਲਦਾ। ਜੇਕਰ ਗੁੱਸਾ ਚਿੜਚਿੜਾਪਨ ਹੈ ਤਾਂ ਗੁੱਸਾ ਚਿੜਚਿੜਾਪਨ ਡਬਲ ਹੋਏਗਾ। ਜੇਕਰ ਮੁਹੱਬਤ ਹੈ, ਪਿਆਰ ਹੈ, ਇਸ਼ਕ ਹੈ, ਤਾਂ ਫਿਰ ਬਸ ਇਹੀ ਚੀਜ਼ਾਂ ਜਿਹੜੀਆਂ ਹੈ ਡਬਲ ਹੋਣਗੀਆਂ। ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ ਮੈਂ ਕਿਹਾ ਜੀ ਬਹੁਤ ਸਾਰੇ ਦੋਸਤਾਂ ਦੇ ਅੱਜ ਮੈਸੇਜਿਸ ਆਏ ਹੋਏ ਨੇ ਅਤੇ ਫਟਾਫਟ ਨਜ਼ਰ ਪਾਉਂਦੇ ਹਾਂ। ਉੱਤਮ ਨਗਰ ਦਿੱਲੀ ਤੋਂ ਬੋਧਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ ਖੋਰਵਾਲ ਅਤੇ ਬਾਨੂ ਪ੍ਰਕਾਸ਼ ਦਾ ਮੈਸੇਜ ਆਇਆ ਜੀ। ਇਸ ਦੇ ਨਾਲ ਹੀ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ, ਖੁਸ਼ੀ ਗੋਸਵਾਮੀ, ਰਘੁਨਾਥਪੁਰਾ, ਜ਼ਿਲ੍ਹਾ ਸ਼੍ਰੀਗੰਗਾਨਗਰ, ਰਾਜਸਥਾਨ ਤੋਂ ਮੈਸੇਜ ਇਹਨਾਂ ਨੇ ਭੇਜਿਆ ਹੈ। ਅਤੇ ਇਸ ਦੇ ਨਾਲ ਹੀ ਨਾਲ ਜਿਹੜਾ ਹੈ ਜ਼ਾਕਿਰ ਮੁਲਾਨੀ, ਸੁਮੱਈਆ ਮੁਲਾਨੀ, ਸਮੀਰ, ਸਲਮਾ, ਮੁਮਤਾਜ਼, ਦਿਲਸ਼ਾਦ, ਨਸੀਰ, ਉਹਨਾਂ ਦੇ ਚਾਚਾ ਚਾਚੀ ਅਤੇ ਪੂਰਾ ਮੁਲਾਨਾ ਪਰਿਵਾਰ, ਬਹੁਤ ਸ਼ੁਕਰੀਆ ਇਹਨਾਂ ਦਾ ਵੀ। ਅਤੇ ਕੁਝ ਹੋਰ ਵੀ ਮੈਸੇਜਿਸ ਸਾਡੇ ਤੱਕ ਪਹੁੰਚੇ ਹੈ। ਇਕਬਾਲ ਸਿੰਘ ਚੌਹਾਨ ਅੰਮ੍ਰਿਤਸਰ ਤੋਂ ਮੈਸੇਜ ਭੇਜ ਰਹੇ ਨੇ ਅਤੇ ਇਹਨਾਂ ਨੇ ਲਿਖਿਆ ਹੈ, ਮੈਡਮ ਨੇਹਾ ਰਲਹਾ ਜੀ ਨਮਸਕਾਰ, ਮੈਡਮ ਜੀ ਆਪ ਜੀ ਦੇ ਆਉਣ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ। ਆਪ ਇਸ ਮਹੀਨੇ ਦੀ 2 ਤਰੀਕ ਅਤੇ 8 ਤਰੀਕ ਨੂੰ FM ਰੇਨਬੋ ਜਲੰਧਰ ਦੇ ਸਟੂਡੀਓ ਵਿੱਚ ਹਾਜ਼ਰ ਹੋਏ ਸੀ। ਅੱਛਾ ਜੀ, ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਕਾਰਨ ਜੋ ਵਾਕਥਨ ਕਰਵਾਈ ਸੀ ਮੈਡਮ ਜੀ, ਆਪ ਦਾ 8 ਤਰੀਕ ਨੂੰ ਰਾਤ 7 ਤੋਂ 11 ਵਜੇ ਤੱਕ ਡਿਊਟੀ ਕੀਤੀ, ਫਿਰ ਸਵੇਰੇ 9 ਤਰੀਕ ਨੂੰ ਆਪਣੇ ਵਾਕਥਨ ਵਿੱਚ ਸ਼ਾਮਿਲ ਵੀ ਹੋਏ ਅਤੇ FM ਰੇਨਬੋ ਦੇ ਸਟੂਡੀਓ ਵਿੱਚ ਮੈਮ ਪੂਜਾ ਤੁਹਾਨੀ ਨਾਲ ਮੌਜੂਦ ਹੋਏ ਅਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਮੈਮ ਜੀ ਆਪ ਜੀ ਦੀ ਆਵਾਜ਼ ਸੁਣ ਕੇ ਬਹੁਤ ਵਧੀਆ ਲੱਗਾ ਅਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਯਾਦ ਰੱਖਿਆ 8 ਤਰੀਕ ਰਾਤ ਦਾ ਪ੍ਰੋਗਰਾਮ ਅਤੇ ਨਾਲ ਹੀ ਨਾਲ 9 ਦੀ ਸਵੇਰ ਦਾ ਜਦ ਅੱਜ ਜੇ ਪੂਜਾ ਜੀ ਨਾਲ ਪ੍ਰੋਗਰਾਮ ਕੀਤਾ, ਬਹੁਤ ਬਹੁਤ ਸ਼ੁਕਰੀਆ। ਅਤੇ ਹੋਰ ਵੀ ਬਹੁਤ ਵੱਡਾ ਜਿਹਾ ਮੈਸੇਜ ਹੈ ਇਹਨਾਂ ਦਾ ਅਤੇ ਆਖਿਰ ਦੇ ਵਿੱਚ ਲਿਖਦੇ ਨੇ ਕਿ ਪਬਲਿਕ ਮੰਚ ਪ੍ਰੋਗਰਾਮ ਬਹੁਤ ਵਧੀਆ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਅਤੇ ਮੈਡਮ ਜੀ ਦਿਲ ਚਾਹਤਾ ਹੈ ਪ੍ਰੋਗਰਾਮ ਵਿੱਚ ਆਪਣੀ ਪਸੰਦ ਦਾ ਗੀਤ ਸੁਣਾ ਦਿਉ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਪਿਆਰੇ ਜਿਹੇ ਮੈਸੇਜ ਵਾਸਤੇ। ਅਤੇ ਦੋਸਤੋ ਤੁਹਾਡਾ ਇਹ ਜਿਹੜਾ ਪਿਆਰ ਹੈ ਨਾ, ਇਹ ਹੀ ਨਵੇਂ ਨਵੇਂ ਵਿਸ਼ੇ ਅਤੇ ਨਵੇਂ ਨਵੇਂ ਪ੍ਰੋਗਰਾਮ ਲੈ ਕੇ ਪੇਸ਼ ਕਰਨ ਵਾਸਤੇ ਜਿਹੜਾ ਹੈ ਹੌਸਲਾ ਅਤੇ ਜਜ਼ਬਾ ਦਿੰਦਾ ਅਤੇ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਅਤੇ ਇਸ ਦੇ ਨਾਲ ਹੀ ਕੁਝ ਹੋਰ ਨਾਮ ਵੀ ਸ਼ਾਮਿਲ

ਦੋਸਤੋ ਪਿੰਡ ਝੰਜੜੀ ਤਹਿਸੀਲ ਖਰੜ ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨੀਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਅਤੇ ਇਹਨਾਂ ਦੇ ਸਾਥੀ, ਬਹੁਤ ਬਹੁਤ ਸ਼ੁਕਰੀਆ। ਅਤੇ ਇੱਕ ਹੋਰ ਮੈਸੇਜ ਆਇਆ ਹੈ ਜੀ, ਲਿਖਦੇ ਨੇ ਨੇਹਾ ਮੈਡਮ ਜੀ, ਇੱਕ ਗੱਲ ਤਾਂ ਦੱਸੋ, ਜਦ ਤੁਸੀਂ ਪੰਜਾਬੀ ਟਰੈਕ ਪਲੇਅ ਕਰਦੇ ਹੋ ਫਿਰ ਅਨਾਊਂਸ ਕਿਉਂ ਕਰਦੇ ਹੋ? ਵੇਖੇ ਜੀ, ਇਹਨਾਂ ਨੇ ਸਵਾਲ ਕੀਤੇ ਦੇ ਨਾਲ ਹੀ ਫਿਰ ਖੁਦ ਹੀ ਜਵਾਬ ਵੀ ਦਿੱਤਾ। ਇਸ ਦੇ ਨਾਲ ਹੀ ਨਾਲ ਹੈਲੋ ਮੈਡਮ ਨਮਸਕਾਰ ਲਿਖ ਕੇ ਭੇਜੀ ਹੈ ਰਵਿੰਦਰ ਜੀ ਨੇ, ਜੋ ਕਿ ਜਲੰਧਰ ਤੋਂ ਦੇ ਹੀ ਰਹਿਣ ਵਾਲੇ ਨੇ। ਦਨੋਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ, ਆਯਾਨ ਬਾਬੂ ਮੈਸੇਜ ਕਰ ਰਹੇ ਨੇ। ਪ੍ਰੀਤ ਕੌਰ ਟਾਂਡਾ ਤੋਂ ਸ਼ਾਮਲ ਹੋਏ ਨੇ। ਬਲਵਿੰਦਰ ਸਰਾਂ ਜੀ ਵੀ ਸ਼ਾਮਲ ਹੋਏ ਨੇ। ਇਸ ਦੇ ਨਾਲ ਹੀ ਨਾਲ ਰਾਧੇਸ਼ਾਮ ਸ਼ਰਮਾ, ਇੰਦਰਾ ਸ਼ਰਮਾ, ਸਾਰਥਕ ਸ਼ਰਮਾ, ਗੋਬਿੰਦਪੁਰਾ ਸਿੱਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ, ਅਤੇ ਇਹਨਾਂ ਦੇ ਨਾਲ ਨਾਲ ਗੁਣਤਾਸ, ਰਮਨਦੀਪ, ਮਨਿੰਦਰ ਸਰਾਂ, ਪਿੰਡ ਮੋਰਜਨ ਸਿੱਖਾਂ ਹਨੂਮਾਨਗੜ੍ਹ ਤੋਂ, ਮੋਹਾਲੀ ਪੰਜਾਬ ਤੋਂ ਬੱਬਲ ਮਲਹੋਤਰਾ, ਓਮ ਪ੍ਰਕਾਸ਼ ਮਲਹੋਤਰਾ ਜੀ ਦਾ ਮੈਸੇਜ ਆਇਆ ਹੈ ਅਤੇ ਇਸ ਮੈਸੇਜ ਨੂੰ ਅੱਗੇ ਵਧਾ ਰਹੇ ਨੇ। ਸਾਦੁਲ ਸ਼ਹਿਰ ਰਾਜਸਥਾਨ ਤੋਂ, ਰਾਮ ਕੁਮਾਰ ਰਿਵਾੜ, ਚੰਦਰਕਲਾ ਰਿਵਾੜ, ਅਮਰਗੜ੍ਹ ਜ਼ਿਲ੍ਹਾ ਸ਼੍ਰੀਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ, ਹਰਵਿੰਦਰ ਅਤੇ ਮੈਰਿਟ ਕੈਂਟ ਦੇ ਰਹਿਣ ਵਾਲੇ ਦਿਗਦਰਸ਼ਨ ਅਤੇ ਕਵਿਤਾ ਗੋੜ। ਇਸ ਨਾਲ ਹੀ ਡਲਹੋਜ਼ੀ ਤੋਂ ਅਨਮੋਲ ਜੀ ਅਤੇ ਪੂਰਾ ਦਾ ਪੂਰਾ ਦਿਮਾਨ ਪਰਿਵਾਰ, ਜਿਸ ਵਿੱਚ ਸ਼੍ਰੀਮਤੀ ਕ੍ਰਿਸ਼ਨਾ ਦਿਮਾਨ, ਯਸ਼ਪਾਲ ਦਿਮਾਨ, ਰਾਹੁਲ, ਕੋਮਲ, ਸ਼ੁਭਮ, ਪ੍ਰਿੰਕਾ, ਆਂਚਲ, ਕੁੰਜ, ਪ੍ਰਵੀਨ ਦਿਮਾਨ, ਚਿਰਾਗ, ਰਜਤ ਅਤੇ ਪੂਰੇ ਪੂਰੇ ਦਿਮਾਨ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਜੀ। ਕਿਸ਼ੋਰ ਕੁਮਾਰ ਅਰੋੜਾ, ਸਾਗਰ ਅਰੋੜਾ, ਗਾਂਧੀ ਸਾਗਰ, ਜ਼ਿਲ੍ਹਾ ਮੰਦਸਰ, ਮੱਧ ਪ੍ਰਦੇਸ਼,

ਤੋਂ ਮੂਲੀਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ, ਦੀਕਸ਼ਾ, ਜੰਨਤ, ਸਾਰੇ ਹੀ ਦੋਸਤਾਂ ਦਾ ਤਹੇ ਦਿਲੋਂ ਸ਼ੁਕਰੀਆ ਇਸ ਪਿਆਰ ਵਾਸਤੇ, ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ। ਅਤੇ ਇਸ ਦੇ ਨਾਲ ਹੀ ਨਾਲ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਸਿੰਘ ਰਾਹੁਲ ਅੰਬਾਲਾ ਹਰਿਆਣਾ ਤੋਂ ਜੁੜੇ, ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਸ਼ਰਮਾ, ਕਰੁਣਾ ਵਰਮਾ ਦਾ ਵੀ ਬਹੁਤ ਬਹੁਤ ਸ਼ੁਕਰੀਆ, ਤਹੇ ਦਿਲੋਂ ਸ਼ੁਕਰੀਆ। ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਆਖਰੀ ਗੀਤ ਪੇਸ਼ ਕਰਨ ਜਾ ਰਹੀ ਹਾਂ ਆਸ਼ਾ ਭੋਸਲੇ ਅਤੇ ਸ਼ਮਸ਼ਾਦ ਪੇਕਮ ਦੀ ਆਵਾਜ਼ ਵਿੱਚ।

FMN 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਟਿਊਨ ਇਨ ਕੀਤਾ ਹੋਇਆ ਤੁਸੀਂ। ਨਮਸਕਾਰ ਆਦਾਬ ਸਾਰੇ ਹੀ ਸਰੋਤਿਆਂ ਦਾ ਪ੍ਰੋਗਰਾਮ ਸ਼ਾਮੀ ਗਜ਼ਲ ਵਿੱਚ ਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ ਮੈਨੂੰ, ਯਾਨੀ ਕਿ ਤੁਹਾਡੇ ਦੋਸਤ ਆਰ ਜੇ ਨਿਹਾਰਲ ਹਨੂ। ਸਾਰੇ ਹੀ ਸਰੋਤਿਆਂ ਦਾ ਇਸਤਕਬਾਲ ਇਸ ਪ੍ਰੋਗਰਾਮ ਦੇ ਵਿੱਚ। ਵਿਚਾਰਾਂ ਤੋਂ ਕੋਸੋਂ ਦੂਰ ਸ਼ਾਂਤ ਜ਼ਿੰਦਗੀ ਦੇ ਹਰ ਇੱਕ ਪਲ ਨੂੰ ਮਹਿਸੂਸ ਕਰਨ ਦਾ, ਮੁੜ ਜਿਉਣ ਦਾ ਇਹ ਪ੍ਰੋਗਰਾਮ ਸ਼ਾਮੀ ਗਜ਼ਲ, ਜਿਸ ਵਿੱਚ ਗੱਲਬਾਤ ਕਰਦੇ ਹਾਂ ਅਸੀਂ ਮੁਹੱਬਤ ਦੀ, ਪਿਆਰ ਦੀ, ਇਸ਼ਕ ਦੀ, ਅਤੇ ਇਸ ਦੇ ਨਾਲ ਹੀ ਨਾਲ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਹਰ ਇੱਕ ਉਤਾਰ ਚੜਾਵ ਦੀ, ਹਰ ਇੱਕ ਅਹਿਸਾਸ ਦੀ ਜੋ ਇਸ ਦਿਲ ਨੂੰ ਦਿਲ ਬਣਾਉਂਦਾ ਹੈ। ਗਜ਼ਲ, ਵੋ ਰੋਸ਼ਨੀ ਕੀ ਤਲਬ ਮੇ ਗੁਮ ਹੈ, ਮੈਂ ਖੁਸ਼ਬੂਓਂ ਕੀ ਤਲਾਸ਼ ਮੇ ਹੂੰ, ਮੈਂ ਦਾਇਰੋ ਸੇ ਨਿਕਲ ਰਹਾ ਹੂੰ, ਵੋ ਦਾਇਰੋ ਮੇ ਸਮਾ ਰਹਾ ਹੈ, ਮੈਂ ਖੁਸ਼ਬੂਓਂ ਕੀ ਤਲਾਸ਼ ਮੇ ਹੂੰ, ਮੈਂ ਦਾਇਰੋ ਸੇ ਨਿਕਲ ਰਹਾ ਹੂੰ, ਔਰ ਵੋ ਦਾਇਰੋ ਮੇ ਸਮਾ ਰਹਾ ਹੈ। ਖੁਸ਼ਬੂ, ਪ੍ਰੋਗਰਾਮ ਦੀ ਪਹਿਲੀ ਗਜ਼ਲ ਪੇਸ਼ ਕਰਨ ਜਾ ਰਹੇ ਹਾਂ ਚੰਦਨ ਦਾਸ ਦੀ ਆਵਾਜ਼ ਦੇ ਵਿੱਚ।

ਜ਼ਿੰਦਗੀ ਵਿੱਚ ਉਸਦੀ ਦਸਤਕ ਦੇਣ ਤੋਂ ਪਹਿਲਾਂ ਬਹੁਤ ਕੁਝ ਸੋਚਿਆ ਸੀ ਕਿ ਉਹ ਖਾਸ ਇੱਕ ਸ਼ਖਸ ਕੁਝ ਇਸ ਤਰ੍ਹਾਂ ਦਾ ਹੋਏਗਾ, ਕੁਝ ਉਸ ਤਰ੍ਹਾਂ ਦਾ ਹੋਏਗਾ। ਪਰ ਜਦ ਉਹ ਇੱਕ ਸ਼ਖਸ ਜ਼ਿੰਦਗੀ ਵਿੱਚ ਆਇਆ, ਉਸ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਉਮੀਦਾਂ ਲਗਾ ਲਈਆਂ ਸੀ। ਅਤੇ ਜਦ ਜ਼ਿੰਦਗੀ ਵਿੱਚ ਆਇਆ ਅਤੇ ਬਸ ਉਹ ਸਾਰੀਆਂ ਉਮੀਦਾਂ ਜੋ ਖਿਆਲੀ ਸੀ ਅਤੇ ਜੋ ਹਕੀਕਤ ਵਿੱਚ ਸੀ, ਦੋਨਾਂ ਦੇ ਵਿੱਚ ਜਦੋਂ ਜਹਿਦ ਚੱਲਦੀ ਰਹੀ, ਖਿਆਲਾਂ ਅਤੇ ਹਕੀਕਤ ਦੇ ਵਿੱਚ। ਇਸ 'ਤੇ ਡਾਕਟਰ ਆਜ਼ਮ ਲਿਖਦੇ ਨੇ, ਉਮੀਦ ਪਰ ਹਮਾਰੀ ਇਹ ਦੁਨੀਆ ਖਰੀ ਨਹੀਂ, ਉਮੀਦ ਪਰ ਹਮਾਰੀ ਇਹ ਦੁਨੀਆ ਖਰੀ ਨਹੀਂ, ਫਿਰ ਵੀ ਤੋ ਉਸਕੋ ਪਾਣੇ ਕੀ ਖੁਆਇਸ਼ ਮੇਰੀ ਨਹੀਂ, ਬੇਵਜਹ ਗੁਲਰੁਖੋਂ ਸੇ ਮੇਰੀ ਬੇਰੁਖੀ ਕਹਾਂ, ਮੇਰੇ ਜਨੂਨ ਸ਼ੌਕ ਕੇ ਕਾਬਿਲ ਪਰੀ ਨਹੀਂ। ਪ੍ਰੋਗਰਾਮ ਸ਼ਾਮੇ ਗਜ਼ਲ ਦੇ ਵਿੱਚ ਤੁਹਾਡੇ ਪੇਸ਼ੇ ਖਿਦਮਤ ਕਰਨ ਜਾ ਰਹੇ ਹਾਂ ਮਹਿੰਦੀ ਹਸਨ ਦੀ ਆਵਾਜ਼ ਦੇ ਵਿੱਚ ਅਗਲੀ ਗਜ਼ਲ।

ਐਫਐਮ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਸੁਣ ਰਹੇ ਤੁਸੀਂ ਆਪਣੇ ਦੋਸਤ ਆਰਜੇ ਨੇਹਾ ਰਲਹਨ ਦੇ ਨਾਲ। ਰਾਤ ਦੇ 10:30 ਵੱਜ ਚੁੱਕੇ ਨੇ ਤੇ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ।

ਹਿੰਦੀ ਨਗਮਿਆਂ ਦਾ ਇਹ ਖਾਸ ਪ੍ਰੋਗਰਾਮ, ਥੋੜ੍ਹੀਆਂ ਥੋੜ੍ਹੀਆਂ ਗੱਲਾਂ ਰਹਿਣਗੀਆਂ ਅਤੇ ਬਹੁਤ ਸਾਰੇ ਨਗਮੇ। ਰਾਤ 11 ਵਜੇ ਤੱਕ ਪ੍ਰੋਗਰਾਮ ਵਿੱਚ ਤੁਹਾਡਾ ਅਤੇ ਮੇਰਾ ਸਾਥ ਬਣਿਆ ਰਹੇਗਾ। ਗੱਲ ਕਰੀਏ ਤਮੰਨਾ ਦੀ, ਜੀਣ ਦੀ। ਜਦ ਕਿਸੇ ਨੂੰ ਵੇਖ ਕੇ ਤੁਹਾਡੇ ਅੰਦਰ ਜੀਣ ਦਾ ਉਤਸ਼ਾਹ ਭਰ ਜਾਏ ਅਤੇ ਬਸ ਜੀ ਚਾਹੁੰਦਾ ਹੈ, ਉਸਦੀ ਹੀ ਤਮੰਨਾ ਕਰਦਾ ਹੈ, ਤਮੰਨਾ ਫਿਰ ਮਚਲ ਜਾਏ ਅਗਰ ਤੁਮ ਮਿਲਨੇ ਆ ਜਾਓ, ਤਮੰਨਾ ਫਿਰ ਮਚਲ ਜਾਏ ਅਗਰ ਤੁਮ ਮਿਲਨੇ ਆ ਜਾਓ, ਯੇ ਮੌਸਮ ਵੀ ਬਦਲ ਜਾਏ ਅਗਰ ਤੁਮ ਮਿਲਨੇ ਆ ਜਾਓ।

ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਦਾ ਆਨੰਦ ਮਾਣ ਰਹੇ ਹੋ ਤੁਸੀਂ ਦੋਸਤ ਅਰਜੇ ਨਿਹਾਰ ਅਲਹਨ ਦੇ ਨਾਲ। ਦੋਸਤੋ, ਪ੍ਰੋਗਰਾਮ ਦੇ ਵਿੱਚ ਹੁਣ ਕੁਝ ਹੀ ਸਮਾਂ ਬਾਕੀ ਹੈ ਕਿਉਂਕਿ ਬਹੁਤ ਜਲਦ ਰਾਤ ਦੇ 11 ਵਜਣ ਵਾਲੇ ਨੇ। ਪ੍ਰੋਗਰਾਮ ਦਾ ਆਖਰੀ ਗੀਤ ਪੇਸ਼ ਕਰਨ ਜਾ ਰਹੀ ਹਾਂ, ਉਸ ਤੋਂ ਪਹਿਲਾਂ ਅਦੀਮ ਹਾਸ਼ਮੀ ਸਾਹਿਬ ਦੀਆਂ ਲਿਖੀਆਂ ਕੁਝ ਸਤਰਾਂ ਨੇ। ਅਕਸ ਪਾਣੀ ਮੇਂ ਮੁਹੱਬਤ ਕੇ ਉਤਾਰੇ ਹੋਤੇ, ਅਕਸ ਪਾਣੀ ਮੇਂ ਮੁਹੱਬਤ ਕੇ ਉਤਾਰੇ ਹੋਤੇ, ਹਮ ਜੋ ਬੈਠੇ ਹੋਏ ਦਰਿਆ ਕੇ ਕਿਨਾਰੇ ਹੋਤੇ। ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਦਾ ਆਖਰੀ ਨਗਮਾ ਤੁਹਾਡੇ ਪੇਸ਼ੇ ਖਿਦਮਤ ਕਰਨ ਜਾ ਰਹੀ ਹਾਂ, ਅਤੇ ਇਸ ਦੇ ਨਾਲ ਹੀ ਮੈਨੂੰ ਆਪਣੇ ਦੋਸਤ ਅਰਜਨ ਨਿਹਰਲ ਨੂੰ ਦਿਓ ਇਜਾਜ਼ਤ।

ਸੰਬੰਧ ਦਾ ਇਹ ਰੇਨਬੋ ਚੈਨਲ ਹੈ। ਰਾਤ ਦੇ 11 ਵਜਣ ਵਾਲੇ ਨੇ ਅਤੇ ਸਾਡੀ ਅੱਜ ਦੀ ਸਭਾ ਦੇ ਸਾਰੇ ਹੀ ਪ੍ਰੋਗਰਾਮ ਇੱਥੇ ਸਮਾਪਤ ਹੁੰਦੇ ਨੇ। ਹੁਣ ਅਸੀਂ ਤੁਹਾਨੂੰ ਮਿਲਾਂਗੇ ਕੱਲ੍ਹ ਸਵੇਰੇ, ਜਦ ਕੜੀ ਦੀਆਂ ਸੂਈਆਂ ਇਸ਼ਾਰਾ ਕਰਨਗੀਆਂ ਸਵੇਰ ਦੇ 5:53 ਦਾ। ਤਦ ਤੱਕ ਆਪਣਾ ਅਤੇ ਆਪਣਿਆਂ ਦਾ ਰੱਖੋ ਧਿਆਨ, ਮੁਸਕੁਰਾਉਂਦੇ ਰਹੋ, ਹਾਜ਼ਰ ਰਹੋ। ਸ਼ਬਾ ਖੈਰ, ਜੈ ਹਿੰਦ।